ਦੇ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣੇ ਆ। ਆਪੇ ਕਰਤਾ ਆਪੇ ਭੁਗਤ, ਬੰਧਨ ਤੋੜੇ ਸਦਾ ਗਏ ਮੁਕਤ, ਸਦਾ ਮੁਗਤ ਆਪੇ ਗਏ ਸੱਚ, ਆਪੇ ਅਲੱਖ ਲਖਾ।

ਆਪ ਥਾਪੇ ਆਪੇ, ਤੁਝ ਤੇ ਬਾਹਰ ਕਛੂ ਨਾ ਹੋਵੇ। ਤੂੰ ਆਪੇ ਘਾਰੇ ਲਾਵਣਿਆ, ਆਪੇ ਮਾਰੇ ਆਪ ਜੀਵਾਏ, ਆਪੇ ਮੇਲੇ ਮੇਲ ਮਲਾਏ, ਸੇਵਾ ਤੇ ਸਦਾ ਸੋਪਾਇਆ, ਗੁਰਮੁਖ ਸਹਿ ਸੁਮਾਵਣਿਆ। ਆਪੇ ਉੱਚਾ ਉੱਚ ਹੋਈ, ਆਪ ਖਾਲੇ ਸੋ ਵੇਖੇ ਕੋਈ, ਨਾਨਕ ਨਾ ਵਸੇ ਕਾਠ ਅੰਤਰ, ਆਪੇ ਵੇਖ ਵਿਖਾਲਣਿਆ। ਮਾਜ ਮਹੱਲਾ ਤੀਜਾ, ਮੇਰਾ ਪ੍ਰਭ ਭਰਪੂਰ ਹੈ ਸਭ ਥਾਈ, ਗੁਰ ਪ੍ਰਸਾਦੀ ਕਰਹੀ ਮੈਂ ਪਾਈ, ਸਦਾ ਸਰੇਵੀ ਇੱਕ ਮਨ ਧਿਆਈ, ਗੁਰਮੁਖ ਸੱਚ ਸੁਮਾਵਣਿਆ। ਹੋ ਮਾਰੀ ਜਿਉ ਮਾਰੀ, ਜਗ ਜੀਵਨ ਮਨ ਮਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤ ਸਹਿ ਸੁਮਾਵਣਿਆ ਰਹਾਉ। ਘਰ ਮੈਂ ਧਰਤੀ ਤੌਲ ਪਾਤਾਲਾ, ਕਰਹੀ ਮੈਂ ਪ੍ਰੀਤ ਸਦਾ ਹੈ ਬਾਲਾ, ਸਦਾ ਆਨੰਦ ਹੈ ਸੁਖਦਾਤਾ, ਗੁਰਮਤ ਸਹਿ ਸੁਮਾਵਣਿਆ। ਕਾਇ ਅੰਦਰ ਹੋਮੇ ਮੇਰਾ, ਜੰਮਣ ਮਰਨਾ ਚੁੱਕੇ ਫੇਰਾ, ਗੁਰਮੁਖ ਹੋਵੇ ਸੋ ਹੋਮੇ ਮਾਰੇ, ਸੱਚੋ ਸੱਚ ਧਿਆਵਣਿਆ। ਕਾਇ ਅੰਦਰ ਪਾਪ ਉਂਦ ਭਾਈ, ਦੋਹੀ ਮਿਲਕੇ ਸ੍ਰਿਟ ਪਾਈ, ਦੋਵੇ ਮਾਰ ਜਾਏ ਇਕਤ ਕਰ ਆਵੇ, ਗੁਰਮਤ ਸਹਿ ਸੁਮਾਵਣਿਆ। ਤਾਰਹੀ ਮਾਹੇ ਦੂਜੇ ਪਾਏ ਅਨੇਰਾ, ਚਾਨਣ ਹੋਵੇ ਛੋਡੇ ਹੋਮੇ ਮੇਰਾ, ਪ੍ਰਗਟ ਸ਼ਬਦ ਹੈ ਸੁਭਦਾਤਾ, ਅੰਦਰ ਨਾਮ ਧਿਆਵਣਿਆ। ਅੰਤਰ ਜੋਤ ਪ੍ਰਗਟ ਪਾਸਾਰਾ, ਗੁਰ ਸਾਖੀ ਮਿਟਿਆ ਅੰਧਿਆਰਾ, ਕਮਲ ਵਿਗਾਸ ਸਦਾ ਸੁਪਾਇਆ, ਜੋਤੀ ਜੋਤ ਮਿਲਾਵਣਿਆ। ਅੰਦਰ ਮਹਿਲ ਰਤਨੀ ਪਰੇ ਪੰਡਾਰਾ, ਗੁਰਮੁਖ ਪਾਏ ਨਾਮੇ ਪਾਰਾ, ਗੁਰਮੁਖ ਵਣਜੇ ਸਦਾ ਵਾਪਾਰੀ, ਲਹਾ ਨਾਮ ਸਦ ਪਾਵਣਿਆ। ਆਪੇ ਵਸ ਰੱਖ ਆਪੇ ਦੇ, ਗੁਰਮੁਖ ਵਣਜੇ ਕੇ ਹੀ ਕੇ, ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਮਸਾਵਣਿਆ। ਮਾਜ ਮਹੱਲਾ ਤੀਜਾ, ਹਰ ਆਪੇ ਮੇਲੇ ਸੇਵ ਕਰਾਏ, ਗੁਰ ਕੇ ਸਭ ਪਾ ਦੂਜਾ ਜਾਏ, ਹਰ ਨਿਰਮਲ ਸਦਾ ਗੁਣਦਾਤਾ, ਹਰ ਗੁਣਮੈ ਆਪ ਸੁਮਾਵਣਿਆ। ਹੋ ਮਾਰੀ ਜਿਉ ਮਾਰੀ, ਤਾਂ ਸੱਚਾ ਹਿਰਦੇ ਵਸਾਵਣਿਆ, ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸਬਦੀ ਮਨ ਵਸਾਵਣਿਆ ਰਖਾਓ। ਆਪੇ ਗੁਰਦਾਤਾ ਕਰਮ ਵਿਧਾਤਾ, ਸੇਵ ਸੇਵੈ ਗੁਰਮੁਖ ਹਰ ਜਾਤਾ, ਅੰਮ੍ਰਿਤ ਨਾਮ ਸਦਾ ਜਨ ਸੋਹ ਹੈ, ਗੁਰਮਤ ਹਰ ਸੁਪਾਵਣਿਆ। ਇਸ ਗੁਫਾ ਮੈਂ ਇੱਕ ਥਾਂ ਸੁਹਾਇਆ, ਪੂਰੇ ਗੁਰ ਹਉਮੈ ਪਰਮ ਚੁਕਾਇਆ, ਅਨੰਦ ਨਾਮ ਸਲਾਨ ਰੰਗ ਰਾਤੇ, ਗੁਰ ਕਿਰਪਾ ਤੇ ਪਾਵਣਿਆ। ਗੁਰ ਕੈ ਸ਼ਬਦ ਇਹ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੇ ਮੁਰਾਰੇ, ਹਰ ਗੁਣ ਗਾਵੇ ਸਭ ਸੁਹਾਏ, ਮਿਲ ਪ੍ਰੀਤ ਨੂੰ ਸੁਖ ਪਾਵਣਿਆ। ਜਮ ਜਾਗਾਤੀ ਦੂਜੇ ਭਾਏ ਕਰ ਲਾਏ, ਨਾਵ ਫੁੱਲੇ ਦੇ ਸਜਾਏ, ਕੜੀ ਮੂਧ ਕਾ ਲੇਖਾ ਲੈਵੇ, ਰਤੀਓ ਮਾਸਾ ਤੋਲ ਕਢਾਵਣਿਆ। ਕਈੜੇ ਪਿਰ ਚੇਤੇ ਨਾਹੀ, ਦੂਜੇ ਮੁੱਠੀ ਰੋਵੇ ਤਾਹੀ, ਖਰੀ ਕੁਵਾਲਿਓ ਕਰੂਪ ਕੁਲੱਖਣੀ, ਤੁਬਨੇ ਪਿਰ ਨਹੀਂ ਪਾਵਣਿਆ। ਕਈੜੇ ਪਿਰ ਮਨ ਵਸਾਇਆ, ਪੂਰੇ ਗੁਰ ਹਦੂਰ ਦਿਖਾਇਆ, ਕਾਮਣ ਪਿਰ ਰੱਖਿਆ ਕੰਠ ਲਾਏ, ਸਬਦੇ ਪਿਰ ਰਾਵੇ ਸੇ ਸੁਹਾਵਣਿਆ। ਆਪੇ ਦੇਵੇ ਸਦ ਬੁਲਾਏ, ਆਪਣਾ ਨਾਓ ਮਨ ਵਸਾਏ, ਨਾਨਕ ਨਾਮ ਮਿਲੇ ਵਡਿਆਈ, ਅਨਦਿਨ ਸਦਾ ਗੁਣ ਗਾਵਣਿਆ। ਮਾਜ ਮਹੱਲਾ ਤੀਜਾ, ਉਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵੇ ਕਰਮ ਆਏ ਉਦਾਸਾ, ਹਾਰ ਰੰਗ ਰਹਿ ਸਦਾ ਰੰਗ ਰਾਤੇ, ਹਾਰ ਰਸ ਮੰਤ੍ਰ ਤਾਵਣਿਆ। ਹੋ ਮਾਰੀ ਜਿਉ ਮਾਰੀ, ਪੜ ਬੁਝ ਮਨ ਸਾਵਣਿਆ, ਗੁਰਮੁਖ ਪੜੇ ਹਰ ਨਾਮ ਸਲਾਹੇ, ਡਰ ਸੱਚੇ ਸੋਭਾ ਪਾਵਣਿਆ ਰਖਾਓ। ਅਲਖ ਪਿਓ ਹਰਿਆ ਸੁਮਾਏ, ਉਪਾਏ ਨਾ ਕੀਤੀ ਪਾਇਆ ਜਾਏ, ਕਿਰਪਾ ਕਰਤਾ ਸਭ ਗੁਰ ਪੇਟੇ, ਨਦਰੀ ਮੇਲ ਮਿਲਾਵਣਿਆ। ਦੂਜੇ ਭਾਏ ਪੜੇ ਨਹੀਂ ਬੂਝੇ, ਤ੍ਰਿਪਤ ਮਾਇਆ ਕਾਰਨ ਲੂਝੇ, ਤ੍ਰਿਪਤ ਬੰਧਨ ਟੁੱਟੇ ਗੁਰਸਬਦੀ, ਗੁਰਸਬਦੀ ਮੁਕਤ ਕਰਾਵਣਿਆ। ਪਿਓ ਮਨ ਚੰਚਲ ਵਸਨ ਆਵੇ, ਦੁਬਧਾ ਲਾਗੇ ਦਹਿ ਦਿਤਾਵੇ, ਬੇਕਾ ਕੀੜਾ ਬਿਖ ਮੈਂ ਰਾਤਾ, ਬਿਖ ਹੀ ਮਾਏ ਪਚਾਵਣਿਆ। ਹਉ ਹਉ ਕਰਤੇ ਆਪ ਜਿਣਾਏ, ਬਹੁ ਕਰਮ ਕਰੇ ਕਿਛ ਥਾਏ ਨਾ ਪਾਏ, ਉਤੇ ਬਾਹਰ ਕਿਛੂ ਨਾ ਹੋਏ, ਬਖਸੇ ਸਭ ਸੁਹਾਵਣਿਆ। ਉਪਜੇ ਪਤੇ ਹਰ ਬੂਝੇ ਨਾ, ਅੰਦਨ ਦੂਜੇ ਪਾਏ ਫਰਾਹੀ, ਮਨਮੁਖੋ ਜਨਮ ਗਿਆ ਗੇ ਬਿਰਥਾ, ਅੰਤ ਗਿਆ ਪਛਤਾਵਣਿਆ। ਫਿਰ ਪ੍ਰਦੇਸ ਸਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕੁਮਾਏ, ਪਲਤਨਾ ਸੋਭਾ ਪਲਤਨਾ ਢੋਈ, ਬਿਰਥਾ ਜਨਮ ਗੁਮਾਵਣਿਆ। ਹਰ ਕਾ ਨਾਮ ਕਿਨੇ ਵਿਰ ਲੈ ਜਾਤਾ, ਪੂਰੇ ਗੁਰ ਕੇ ਸ਼ਬਦ ਪਛਾਤਾ, ਅੰਦਨ ਭਗਤ ਕਰੇ ਦਿਨ ਰਾਤੀ, ਸਹਿਜੇ ਹੀ ਸੁਖ ਪਾਵਣਿਆ। ਸਮੇ ਵਰਤੇ ਇੱਕੋ ਸੋਈ, ਗੁਰਮੁਖ ਵਿਰਲਾ ਬੂਝੇ ਕੋਈ, ਨਾਨਕ ਨਾਮ ਰਤੇ ਜਨ ਸੋਹ ਹੈ, ਪਰ ਕਿਰਪਾ ਆਪ ਮਿਲਾਵਣਿਆ। ਮਾਜ ਮਹੱਲਾ ਤੀਜਾ, ਮਨਮੁਖ ਪੜੇ ਪੰਡਿਤ ਕਹਾਵੇ, ਦੂਜੇ ਪਾਏ ਮਹਾਂ ਦੁਖ ਪਾਵੇ, ਵਿਖਿਆ ਮਾਤੇ ਕੇ ਸੂਝੇ ਨਾਹੀ, ਫਿਰ ਫਿਰ ਜੂਨੀ ਆਵਣਿਆ। ਹੋ ਮਾਰੀ ਜਿਉ ਮਾਰੀ,
ਹੋਮੇ ਮਾਰ ਮਿਲਾਵਣਿਆ, ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪੀ ਆਵਣਿਆ ਰਹਾਓ। ਵੇਦ ਪੜੇ ਹਰ ਰਸ ਨਹੀਂ ਆਇਆ, ਵਾਦ ਵਖਾਣੇ ਮੋਹੇ ਮਾਇਆ, ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਕਰ ਕਾਮਣਿਆ, ਆ ਕਥੋ ਕਥਗੇ ਸਭ ਸੁਹਾਵੇ, ਗੁਰਮਤੀ ਮਨ ਸੱਚੋ ਪਾਵੇ, ਸੱਚੋ ਸੱਚ ਰਵੇ ਦਿਨ ਰਾਤੀ, ਪਿਓ ਮਨ ਸੱਚ ਰੰਗਾਮਣਿਆ, ਜੋ ਸੱਚ ਰਤੇ ਤਿਨ ਸੱਚੋ ਪਾਵੇ, ਆਪੇ ਦੇ ਨਾ ਪਛੋਤਾਵੇ, ਗੁਰ ਕੈ ਸ਼ਬਦ ਸਦਾ ਸੱਜਾਤਾ, ਮਿਲ ਸੱਚੇ ਸੁ ਪਾਵਣਿਆ, ਕੂੜ ਕੁਸੱਤ ਇਨਾ ਮਹਿਲ ਨਾ ਲਾਗੇ, ਗੁਰਪ੍ਰਸਾਦ ਦੀ ਅਨੰਦ ਨੇ ਜਾਗੇ, ਨਿਰਮਲ ਨਾਮ ਸੇ ਕਟ ਪੀਤਰ, ਜੋਤੀ ਜੋਤ ਮਿਲਾਵਣਿਆ, ਤ੍ਰੈਗੁਣ ਪੜੇ ਹਰ ਤੱਤ ਨ ਜਾਣੇ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ, ਮੋਹ ਵਿਆਪੇ ਇਹ ਸੂਝੇ ਨਾਹੀਂ, ਗੁਰ ਸ਼ਬਦੀ ਹਰ ਪਾਵਣਿਆ, ਵੇਦ ਪੁਕਾਰੇ ਤ੍ਰਿਪਤ ਮਾਇਆ, ਮਨਮੁਗਨਾ ਬੂਝੇ ਦੂਜੇ ਪਾਇਆ, ਤ੍ਰੈਗੁਣ ਪੜੇ ਹਰ ਏਕ ਨ ਜਾਣੇ, ਬਿਨ ਬੂਝੇ ਦੁਖ ਪਾਵਣਿਆ, ਜਸ ਭਾਵੇ ਤਾਂ ਆਪ ਮਿਲਾਏ, ਗੁਰ ਸ਼ਬਦੀ ਸਿਰਸਾ ਦੂਖ ਚੁਕਾਏ, ਨਾਨਕ ਨਾਵੇ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ, ਮਾਝ ਮਹੱਲਾ ਤੀਜਾ, ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੇ ਸੋ ਪੰਡਿਤ ਹੋਈ, ਆਪ ਤਰੇ ਸਗਲੇ ਕੁਲ ਤਾਰੇ, ਹਰ ਨਾਮ ਮਨ ਸਾਹਮਣਿਆ, ਹਉ ਮਾਰੀ ਜਿਉ ਮਾਰੀ, ਹਰ ਚਖ ਸਾਧ ਪਾਵਣਿਆ, ਹਰ ਚਖੇ ਸੇ ਜਨ ਨਿਰਮਲ, ਨਿਰਮਲ ਨਾਮ ਤਿਹਾਵਣਿਆ ਰਹਾਓ। ਸੋ ਨੇ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹੋਮੇ ਮਾਰੇ, ਨਾਮ ਪਦਾਰਥ ਨਾਉਣ ਦਪਾਏ, ਤ੍ਰੈਗੁਣ ਮੇੜ ਸੁਮਾਵਣਿਆ, ਹੋਮੇ ਕਰੇ ਨੇ ਕਰਮੀ ਨਾ ਹੋਵੇ, ਗੁਰਪ੍ਰਸਾਦੀ ਹੋਮੇ ਖੋਵੇ, ਅੰਤਰ ਵਿਵੇਕ ਸਦਾ ਆ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣਿਆ, ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਗੇ ਨਿਤ ਗੁਰਮੁਖ ਹੋਈ, ਇਸਨਾਨ ਕਰੇ ਸਦਾ ਦਿਨ ਰਾਤੀ, ਹੋਮੇ ਮੈਲ ਚੁਕਾਵਣਿਆ, ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰ ਵਸੇ ਹੋਮੇ ਮਾਰ, ਆਏ ਨਿਸਪ੍ਰੀਤ ਸਬਦ ਸੱਚ, ਹਰ ਸਰ ਵਸਾ ਪਾਵਣਿਆ, ਮਨ ਸਦਾ ਬਗ ਮੈਲਾ, ਹੋਮੇ ਮਲ ਲਾਈ, ਇਸਨਾਨ ਕਰੇ ਪਰ ਮੈਲ ਨਾ ਜਾਈ, ਜੀਤ ਮਰੇ ਗੁਰ ਸ਼ਬਦ ਵਿਚਾਰ, ਹੋਮੇ ਮੈਲ ਚੁਕਾਵਣਿਆ, ਰਤਨ ਪਦਾਰਥ ਕਰਤੇ ਪਾਇਆ, ਪੂਰੇ ਸਗੁਰ ਸਭ ਸੁਣਾਇਆ, ਗੁਰ ਪ੍ਰਸਾਦ ਮਿਟਿਆ ਅੰਧਿਆਰਾ, ਕੜ ਚਾਨਣਿਆ ਪਛਾਨਣਿਆ, ਆਪ ਪਾਏ ਤੈ ਆਪੇ ਵੇਖੇ, ਸਤਗੁਰ ਸੇਵੇ ਸੋ ਜਨ ਲੇਖੇ, ਨਾਨਕ ਨਾਮ ਸੇ ਕਟ ਅੰਤਰ, ਗੁਰ ਕਿਰਪਾ ਤੇ ਪਾਵਣਿਆ, ਮਾਝ ਮਹੱਲਾ ਤੀਜਾ, ਮਾਇਆ ਮੋਹ ਜਗ ਸੁਭਾਇਆ, ਤ੍ਰੈਗੁਣ ਦੀ ਸੇ ਮੋਹੇ ਮਾਇਆ, ਗੁਰ ਪ੍ਰਸਾਦੀ ਕੋ ਵਿਰਲਾ ਬੂਝੇ, ਚੌਥੇ ਪਦਲੇ ਬਿਲਾਵਣਿਆ, ਹਉ ਵਾਰੀ ਜਿਉ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ, ਮਾਇਆ ਮੋਹ ਜਲਾਏ ਸੋ ਹਰਸ ਚਿਤ ਲਾਏ, ਹਰ ਧਰਮਹਿਲ ਨਹੀਂ ਸੋਭਾ ਪਾਵਣਿਆ ਰਖਾਓ। ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸਾਤ ਜਿਨ ਉਪਾਇਆ, ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁਖ ਪਾਵਣਿਆ, ਇਸ ਵਿਚ ਗਿਆਨ ਰਤਨ ਇਕ ਪਾਇਆ, ਗੁਰਪ੍ਰਸਾਦੀ ਮਨ ਵਸਾਇਆ, ਜਤ ਸਤ ਸੰਜਮ ਸਚ ਕਮਾਵੇ, ਗੁਰਪੂਰੇ ਨਾਮ ਧਿਆਵਣਿਆ, ਕਈ ਗੜੇ ਤਨ ਪਰਮ ਫੁਲਾਣੀ, ਦੂਜੇ ਲਾਗੀ ਫਿਰ ਪਛੋਤਾਣੀ, ਹਲਤ ਪਲਤ ਦੋਵੇਂ ਗਾਵਾਏ, ਸੁਪਨੇ ਸੁਗਨਾ ਪਾਵਣਿਆ, ਕਈ ਗੜੇ ਤਨ ਕੰਸ ਮਾਲੇ, ਗੁਰਪ੍ਰਸਾਦੀ ਵੇਖੇ ਨਾਲੇ, ਪਿਰਕੇ ਸਹਿਜ ਰਹੇ ਰੰਗ ਰਾਤੀ, ਸਭ ਸਿੰਗਾਰ ਬਿਣਾਵਣਿਆ, ਸਬਲ ਜਨਮ ਜਿੰਨਾ ਸਭ ਗੁਰ ਪਾਇਆ, ਦੂਜਾ ਪਾਗੁਰ ਸਭ ਜਲਾਇਆ, ਏਕੋ ਰਵ ਰਹਿਆ ਕਟੇ ਅੰਤਰ, ਮੇਲ ਸਤ ਸੰਗਤ ਹਰ ਗੁਣ ਗਾਵਣਿਆ, ਤਾਗੁਰ ਨਾ ਸੇਵੇ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ, ਮਨਮੁਖ ਨਾਮ ਚਿੱਤ ਨਾ ਆਵੇ, ਬਿਨ ਆਵੇ ਬਹੁਤ ਗੁਪਾਵਣਿਆ, ਜਿਨ ਸਿੱਟ ਸਾਜੀ ਸੋਈ ਜਾਣੇ, ਆਪੇ ਮਿਲੇ ਸ਼ਬਦ ਪਛਾਣੇ, ਨਾਨਕ ਨਾਮ ਮਿਲਿਆ ਤਿਨ ਜਨ ਕਹੋ, ਜਿਨ ਤੁਰ ਮਸਤਕ ਲੇਖ ਲਿਖਾਵਣਿਆ, ਮਾਝ ਮਹੱਲਾ ਚੌਥਾ, ਆਦਿ ਪੁਰਖ ਅਪਰੰਪਰੇ ਆਪੇ, ਆਪੇ ਥਾਪੇ ਥਾਪੋ ਥਾਪੇ, ਸਮੇਂ ਵਰਤੇ ਏਕੋ ਸੋਈ, ਗੁਰਮੁਖ ਸੋਭਾ ਪਾਵਣਿਆ, ਹਉ ਵਾਰੀ ਜਿਉ ਵਾਰੀ, ਨਿਰੰਕਾਰੀ ਨਾਮ ਧਿਆਵਣਿਆ, ਇਸ ਰੂਪ ਨਾ ਰੇਖਿਆ ਖੜਖੜ ਦੇਖਿਆ, ਗੁਰਮੁਖ ਅਲਖ ਲਖਾਵਣਿਆ ਰਖਾਓ। ਤੂੰ ਦਿਆਲ ਕਿਰਪਾਲ ਪ੍ਰਸੋਈ, ਤੂੰ ਬਿਨ ਦੂਜਾ ਅਵਰ ਨਾ ਕੋਈ, ਗੁਰ ਪ੍ਰਸਾਦ ਕਰੇ ਨਾਮ ਦੇਵੇ, ਨਾਮੇ ਨਾਮ ਸੁਮਾਵਣਿਆ, ਤੂੰ ਆਪੇ ਸੱਚਾ ਸਿਰਜ ਨਖਾਰਾ, ਭਗਤੀ ਪਰੇ ਤਰੇ ਭੰਡਾਰਾ, ਗੁਰਮੁਖ ਨਾਮ ਮਿਲੇ ਮਨ ਪੀਜੇ, ਸਹਿਜ ਸਮਾਧ ਲਗਾਵਣਿਆ, ਅੰਤਨ ਗੁਣ ਗਾਵਾਂ ਪ੍ਰ ਤੇਰੇ, ਤੂੰ ਸਾਰਾਗੀ ਪ੍ਰੀਤਮ ਮੇਰੇ, ਤੁਧ ਬਿਨ ਅਵਰ ਨਾ ਕੋਈ ਜਾਚਾ, ਗੁਰਪ੍ਰਸਾਦੀ ਤੂੰ ਪਾਵਣਿਆ, ਆਗਮ ਅਗੋਚਰ ਮਿਤ ਨਹੀਂ ਪਾਈ, ਆਪਣੀ ਕਿਰਪਾ ਕਰੇ ਤੂੰ ਲਏ ਮਿਲਾਈ, ਪੂਰੇ ਗੁਰ ਕੇ ਸ਼ਬਦ ਤੇ ਆਈ ਹੈ, ਸ਼ਬਦ ਸੇਵ ਸੁਖ ਪਾਵਣਿਆ, ਰਸਨਾ ਗੁਣਮੰਤੀ ਗੁਣ ਗਾਵੇ,
نام سلاگے سچے پہاوے گرمگ صدا رہے رنگ راتی میر سچے صبح پامنے آن مانمک کرم کرے انکاری جوے جنم سبا جیغاری انتر لوب مہا گبارا پھر آمن جامنے آن آپے کرتا دے بڑے آئی جن کو آب لکھ ترپائی نانک نہ ملے پو پنجن گر سب دی سکھ پامنے آن ماج محلہ پنجواں تار پہلا انتر الکھ نہ جائی لکھیا نام رتن لے گجا رکھیا اگم اگوچر سب تے اوچا گر کے سبد لکھاونے آ ہواری جیواری کلمے نام سناونے آ سنت پیارے سچے تھارے وڑ بھاگی درسن پاونے آ رکھاؤ سادک سدھ جسے کو پھر دے برہم اندر دھیان ہردے کوٹ تے تیسا کھو دے تاکو گرمے ہردے گاونے آ آٹھ پیر دوجا پے پونا ترتی سیوک پائک چرنا کھانی بانی سرب نواسی سبنا کے من پاونے آ ساچا صاحب گرمک جاپے پورے گر کے سب سنجاپے جن پیا سہی ترتا سے سچے سچ اگامنے آ اس کر سہجا سوئی سہیلا اند بنود کرس وکیلا سو تنونتا سو وڑسا ہا جو پرچرنی من لامنے آ پہلوں دے تیر جکسما ہا اچھوں دے تین جنتے اوپا ہا تو جیوڑ داتا اور نہ سوامی لوے نہ کوئی لامنے آ جس توں تٹھا سو تو تیائے ساجنا کا منتر کمائے آپ ترے سگلے کلتارے تے درگے ٹھاک نہ پاونے آ توں وڈا توں اوچو اوچا توں بیانت ہاتھ موچو موچا ہوں قربانی تیرے ونیا نانک داد سامنے آ ماج محلہ پنجواں کون سو مکتا کون سو جوتا کون سو گیانی کون سو بھگتا کون سو گرہی کون اداسی کون سو قیمت پائے جیو کن وے بادا کن میں شوٹا کن بد آمن جامن ٹوٹا کون کرم کون نے کرما کون سو کہے کہائے جیو کون سو سخیا کون سو دکھیا کون سو سنمخ کون وے مکھیا کن بد ملیے کن بد بشر اے بد کون پرٹائے جیو کون سو اکھر جت تاو ترتا کون اپدیس جت دکھ سکھ سم سہتا کون سو چال جت پار برم تیائے کن بد کیرتن گائے جیو گرمک مکتا گرمک جوتا گرمک گیانی گرمک بھگتا تان گرہی اداسی گرمک گرمک قیمت پائے جیو ہومے بادا گرمک شوٹا گرمک آمن جامن ٹوٹا گرمک کرم گرمک نہ کرما گرمک کرے سو سپائے جیو گرمک سکھیا منمک دکھیا گرمک سنمخ منمک وے مکھیا گرمک ملیے منمک بچر گرمک بل پرٹا اے جیو گرمک اکھر جت تاپ کرتا گرمک اپدیس دکھ سکھ سم سہتا گرمک چال جت پار برم تھائے گرمک کیرتن گائے جیو سگلی بنت بنائی آپے آپے کرے کرائے تھاپے اکستے ہوئے آنتا نانک ایک سمائے سمائے جیو ماج مغن لاپنوا پرب اوناسی تاں کیا کاڑا ہر بھگوانتا تاں جن کرا سکھالا جی پران منسوخ داتا تم کرے سوئی سکھ پاونے آ ہو ماری جیو ماری گرمک من تن پاونے آ تم میرا پربت تم میرا اولا تم سنگ لوے نہ لاونے آ رکھاؤ تیرا کیتا جلا کے میٹھا کڑ کڑ پار بن تین جن دیٹھا تھان سنتر تو ہے اکو ایک ور تامنے آ سگل منورت تو دے منخارا بھگتی پائے پرے پنڈارا دیا تار آخے تو سی پورے کرم سماونے اندکوب تے کنڈے چاڑے ہر کرپا داس نظر نکالے گن گاوے پورن اوناسی فیسن توٹ نہ آمنے ایتھے اوتھے تو ہے رکھوالا ماد گرمے تم ہی پالا مایا اگنا پوکھے تن کو رنگ تے گن گاونے کیا گن تیرے آگ سمالی من تن انتر تد اندر نگالی توں میرا میت ساجن میرا سوامی تد میرا اور نہ جاننے جس کو توں پر پیا سہائی تے تتی آو نہ لگے کائی توں صاحب سرن سکھ داتا ست سنگت جا پرگٹاونے توں اوچ اتھاؤ پارے مولا توں ساچا صاحب دس تیرا گولا توں میرا سچی ٹھکرائی نانک بل بل جامنے ماج محلہ پنجواں کر دوجا نت نت یو سمالیے مول نہ منو مساری رہاؤ سنتاں سنگت پائیے جت جمکے پنت نہ جائیے تو سہر کا نام لے
ਤੇਰੇ ਕੋਲੇ ਨਾ ਲਾਗੇ ਗਾਲ ਜੀਓ, ਜੋ ਸਿਮਰਨ ਦੇ ਸਾਈ ਏ ਨਰਕਣ ਸਹੀ ਪਾਈ ਏ, ਤੱਤੀ ਵਾਹ ਨਾ ਲੱਗਈ ਜਿਨ ਮਨ ਉੱਠ ਆਏ ਜੀਓ, ਸੇਈ ਸੁੰਦਰ ਸੋਹਣੇ ਸਾਹ ਸੰਗ ਜਿਨ ਬਹਿਣੇ, ਹਰ ਤਨ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਓ, ਹਰ ਅਮੇ ਔਰ ਸਾਇਣ ਪੀਵੀਏ, ਮੋਏ ਡਿੱਠੇ ਜਨ ਕਹਿ ਜੀਵੀਏ, ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਪ ਜੀਓ, ਜੋ ਹਰ ਕੀਤਾ ਆਪਣਾ ਤਿਨੇ ਗੁਸਵਾਈ ਜਾਪਣਾ, ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦੇ ਭਾਗ ਜੀਓ, ਮਨ ਮਨ ਦੇ ਪ੍ਰ ਅਵਗਾਹੀਆਂ ਇਹ ਰਸ ਭੋਗਣ ਪਾਤਸ਼ਾਹੀਆਂ, ਮੰਦਾ ਮੂਲ ਨਾ ਉਪਜਿਓ ਤਰੇ ਸੱਚੀ ਘਾਰੇ ਲਾਗ ਜੀਓ, ਕਰਤਾ ਮਨ ਨਮਸਾਇਆ ਜਨਮੇ ਕਾ ਫਲ ਪਾਇਆ, ਮਨ ਭਾਵਨ ਦਾ ਕੰਤਹਾਰ ਤੇਰਾ ਸਿਰ ਹੋਵਾ ਸੁਹਾਗ ਜੀਓ, ਅਟਲ ਪਦਾਰਥ ਪਾਇਆ ਭਏ ਪੰਜਨ ਕੀ ਸਰਣਾਇਆ, ਲਾਏ ਅੰਚਲ ਨਾਂਗ ਤਾਰਿਅਨ ਜਿੱਤਾ ਜਨਮ ਅਪਾਰ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਝ ਮਹੱਲਾ ਪੰਜਵਾਂ ਕਰ ਦੀਜਾ, ਹਰ ਜਪ ਜਪੇ ਮਨ ਧੀਰੇ ਰਖਾਓ, ਸਿਮਰ ਸਿਮਰ ਗੁਰਦੇਓ ਮਿਟ ਗਏ ਭੈ ਦੂਰੇ, ਸਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ, ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ, ਘਟ ਘਟ ਏਕ ਵਰਤਦਾ ਜਲਸਲ ਮਹੀ ਜਲ ਪੂਰੇ, ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤ ਕੀ ਤੂਰੇ, ਸਭ ਛਡਾਈ ਖਸਮ ਆਪ ਹਰ ਜਬ ਪਈ ਠਰੂਰੇ, ਕਰਤੇ ਕੀਆ ਤਪਾਪ ਸੋ ਦੁਸ਼ਟ ਮੋਏ ਹੋਏ ਮੂਰੇ, ਨਾਨ ਕਰਤਾ ਸੱਚ ਨਾਏ ਹਰ ਵੇਖੇ ਸਦਾ ਹਜੂਰੇ, ਬਾਰੇ ਮਾਹਾ ਮਾਝ ਮਹੱਲਾ ਪੰਜਵਾਂ ਕਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ, ਹਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੈਜ ਭਰਮੇ, ਥਕਾਏ ਪ੍ਰਭ ਕੀ ਸਾਮ ਤੇਨ ਦੁਦੇ ਤੇ ਬਾਰੀ ਕਿਤੇ ਨਾ ਆਵੇ ਕਾਮ, ਜਲ ਮੇ ਸਾ ਕੁਮਲਾਵਤੀ ਉਬਜੇ ਨਾ ਹੀ ਦਾਮ, ਹਰ ਨਾ ਮਿਲ ਗਏ ਸਾਜਨੇ ਸਦ ਪਾਈ ਗਏ ਵਿਸਰਾਮ, ਜਿਤ ਕਰ ਹਰ ਕੰਤ ਨਾ ਪ੍ਰਗਟਈ ਪਟ ਨਗਰ ਸੇ ਗ੍ਰਾਮ, ਸਭ ਸੀ ਕਰ ਤਮੂਲ ਰਸ ਸਣ ਦੇਹੀ ਸਭ ਖਾਮ, ਪ੍ਰਭ ਸਵਾਮੀ ਕੰਤ ਵਿਖੂਣੀਆਂ ਮੀਤ ਸੱਜਣ ਸਭ ਜਾਮ, ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਜੇ ਨਾਮ, ਹਰ ਮਿਲੋ ਸਵਾਮੀ ਸੰਗ ਪ੍ਰਭ ਜਿਤਾ ਨਿਹਚਲ ਧਾਮ, ਚੇਤ ਗੋਵਿੰਦ ਆਰਾਧੀਏ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ, ਇਕ ਖੇਣ ਸਿਬਨ ਜੀਵਣਾ ਬਿਰਥਾ ਜਨਮ ਜਣਾ, ਜਲਥਾ ਲਮਹੀ ਜਲ ਪੂਰਿਆ ਰਵਿਆ ਵੇ ਚਵਣਾ, ਤੋ ਪ੍ਰਭ ਚੇਤਨ ਆਵਈ ਕਿੱਤੜਾ ਦੁੱਖ ਗਣਾ, ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਪਾਗ ਮਣਾ, ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ, ਚੇਤ ਮਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ, ਵੈਸਾਖ ਤੀਰਨ ਕਿਉ ਵਾਂਢੀਆ ਜਿੰਨਾ ਪ੍ਰੇਮ ਸੋਹ, ਹਰ ਸਾਜਨ ਪੁਰਖ ਵਸਾਰ ਕੈ ਲੱਗੀ ਮਾਇਆ ਤੋਹ, ਪੁੱਤਰ ਕਲੱਤਰ ਨਾ ਸੰਗ ਧਨਾ ਹਰ ਅਵਨਾਸੀ ਓਹ, ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋਹ, ਇਕ ਸਵਰ ਕੇ ਨਾ ਬਿਨ ਅੱਗੇ ਲਈਏ ਖੋਹੇ, ਦਈਓ ਵਿਸਾਰ ਗੁਚਣਾ ਪ੍ਰਭਨ ਅਵਰ ਨਾ ਕੋਏ, ਪ੍ਰੀਤਮ ਚਰਣੀ ਜੋ ਲੱਗੇ ਤੇ ਕੀ ਨਿਰਮਲ ਸੋਏ, ਨਾਨਕ ਕੀ ਪ੍ਰਾ ਬੇਨਤੀ ਪ੍ਰਮਰੋ ਪ੍ਰਾਪਤ ਹੋਏ, ਵੈ ਸਾਗ ਸੁਹਾਵਾ ਤਾਂ ਲੱਗੇ ਜਾਂ ਸੰਤ ਪੇਟੇ ਖਰ ਸੋਏ, ਹਰ ਜੇਠ ਜੁੜਨ ਦਾ ਲੋੜੀਏ ਜੇ ਅੱਗੇ ਸਭ ਨਿਵੰਨ, ਹਰ ਸੱਜਣ ਧਾਵਣ ਲੱਗਿਆ ਕਿਸੇ ਨਾ ਦੇਈ ਬੰਨ, ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਾ ਹੀ ਸੰਨ, ਰੰਗ ਸਵੇ ਨਾਰਾਇਣ ਜਿਤੇ ਮਨ ਪਾਵਨ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਤਨ, ਆਪਣ ਲੀਆ ਜੇ ਮਿਲੇ ਵਿਛੜ ਕਿਉ ਰੋਵਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਣੀ ਜਿਕੇ ਪਾਗ ਮਥਨ, ਆਸਾੜਤ ਪੰਦਾ ਤਿਸ ਲੱਗੇ ਹਰ ਨਹੋ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀਆਸ, ਦੋਏ ਪਾਏ ਵਿਗੁਚੀਏ ਗਲ ਪਈ ਸੋ ਜਮ ਕੀ ਫਾਸ, ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖੇ ਆਸ, ਰੈਣ ਵਿਖਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ, ਜਿਨ ਕਉ ਸਾਧੂ ਪੇਟੀਏ ਤੋ ਉਧਰ ਗਏ ਹੋਏ ਕਲਾਸ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੋ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ, ਆਸਾੜ ਸੁਗੰਧਾ ਤਿਸ ਲੱਗੇ ਜਿਸ ਮਨ ਘਰ ਚਰਨ ਨਿਵਾਸ, ਸਾਵਣ ਸਰਸੀ ਕਾਮਣੀ ਚਰਨ ਕਵਣ ਸਿਉ ਪਿਆਰ, ਮਨ ਤਾਂ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਵਿਖਿਆ ਰੰਗ ਕੂੜਾ ਵਿਆ ਦਿਸਣ ਸਭੇ ਸ਼ਾਰ, ਹਰ ਅੰਮ੍ਰਿਤ ਬੂ ਸੁਹਾਵਣੀ ਮਿਲ ਸਾਧੂ ਭੀਵਣਗਾਰ, ਵਣ ਤਿਨ ਪ੍ਰਸੰਗ ਮੋਲਿਆ ਸਮਰਥ ਪੁਰਖੇ ਪਾਰ, ਹਰ ਮਿਲਣੇ ਨੂੰ ਮਨ ਲੋਚਦਾ
ਕਰਮ ਮਿਲਾਵਣ ਹਾਰ ਜਿਨੀ ਸਗੀਏ ਪ੍ਰਪਾਇਆ ਹਉ ਤਨਕੇ ਸਦਬਿਰਗਾਰ ਨਾਨ ਖਰਜੀ ਮਾਇਆ ਕਰ ਸਬਦ ਸੁਵਰਨ ਹਾਰ ਕਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਭਾਦੋ ਪਰਮ ਭੁਲਾਣੀਆਂ ਦੂਜੇ ਲੱਗਾ ਹੇਤ ਲਕਸੀਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨਸ ਸੀ ਚਿਤ ਵੇਲੇ ਕੈਸਨ ਪ੍ਰੇਤ ਪਗੜ ਚਲਾਇਨ ਦੂਤ ਜਮ ਕਿਸੇ ਨਾ ਦੇ ਨੀ ਪੇਤ ਛੱਡ ਖੜੋ ਤੇਖਨੇ ਮਾਹੇ ਜਿਸ ਨੂੰ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸਿਆਹ ਹੋਵਾ ਸੇਤ ਜੇਹਾ ਬੀਜੇ ਸੋ ਲੁਣੇ ਕਰਮਸਨੜਾ ਖੇਤ ਨਾਨਕ ਪ੍ਰਸਰਣਾਗਤੀ ਕਰਨ ਬੋਹਿਤ ਪ੍ਰਦੇਤ ਸੇ ਭਾਦੋ ਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ ਅਸੁਨ ਪ੍ਰੇਮ ਉਮਾੜਾ ਕਿਉਂ ਮਿਲ ਗਏ ਹਰ ਜਾਏ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾ ਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੁਣ ਤਿਨਕੇ ਲਾਗਾ ਪਾਏ ਬਿਨ ਪ੍ਰਕਿਉ ਸੁਖ ਪਾਈ ਹੈ ਦੂਜੀ ਨਾ ਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਹਾਏ ਆ ਤਿਆਗ ਬੇਨਤੀ ਕਰੇ ਲਿਓ ਪ੍ਰਭੂ ਲੜ ਲਾਏ ਜੋ ਹਰਕੰਤ ਮਲਾਈਆ ਸੇ ਵਿਛੜ ਕਤੇ ਨਾ ਜਾਏ ਪਾਵਣ ਦੂਜਾ ਕੋ ਨਹੀਂ ਨਾਨ ਖਰ ਸਰਣਾਏ ਅਸੂ ਸੁਖੀ ਵਸੰਦੀਆਂ ਜਿਨਾ ਮਾਇਆ ਹਰ ਰਾਏ ਕਤਿਕ ਕਰਮ ਕੁਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਪੁੱਲਿਆ ਵਿਆਪਨ ਸਭੇ ਰੋਗ ਵੇਮਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿਲਮੇ ਘੋੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੇ ਇਸ ਤੇ ਰੋਵੇ ਰੋਜ ਕੀਤਾ ਕਿਸ਼ੁ ਨਾ ਹੋਵਈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ ਨਾਨਕ ਕਉ ਪ੍ਰਭ ਰਾਖ ਲੇਖੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ ਮੰਗ ਹਿਰ ਮਾਏ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ ਹਾਂ ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲ ਲੜੀਆਂ ਹਾਂ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਹ ਸੇ ਲੜੀਆਂ ਹਾਂ ਤਾਜਨਾ ਤੇ ਬਾਰੀ ਸੇ ਰਹਿਣ ਅਕੇ ਲੜੀਆਂ ਹਾਂ ਤਿਨ ਦੁੱਖ ਨ ਕਭੂ ਉਤਰੈ ਸੇ ਜਮ ਕੇ ਵਸ ਪੜੀਆਂ ਹਾਂ ਜਿਨੀ ਰਾਵਿਆ ਪ੍ਰਭ ਆਪਣਾ ਸੇ ਜਿਸ ਨਿਤ ਖੜੀਆਂ ਹਾਂ ਰਤਨ ਜਵੇਰ ਲਾਲ ਹਰ ਕਣਤ ਨਾ ਜੜੀਆਂ ਹਾਂ ਨਾਨਕ ਬਾਂਛੇ ਤੂੜ ਤੇ ਪ੍ਰਸਰਣੀ ਦਰ ਭੜੀਆਂ ਹਾਂ ਮੰਗ ਹਿਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ ਹਾਂ ਭੋਗ ਤੁਖਾਰ ਨਾ ਵਿਆਪਈ ਕੰਟ ਮਿਲਿਆ ਹਰ ਨਾ ਹੋ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ ਓੜ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਵਿਖਿਆ ਪੋਏ ਨਾ ਸਕਈ ਮਿਲ ਸਾਧੂ ਗੁਣ ਗਾਹੋ ਜੈ ਤੇ ਉਬਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ ਅਰਗੈਲੀ ਨੀ ਪਾਰ ਬ੍ਰਹਮ ਬਹੁੜ ਨਾ ਵਿਛੜੀ ਆਹੋ ਬਾਹਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਪੋਗ ਸੁਹੰਦਾ ਸਰਬ ਸੁਖ ਜੇ ਬਖਸੇ ਵੇ ਪ੍ਰਵਾਹੋ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੇ ਲੋਭ ਸਵਾਨ ਸੱਚੇ ਮਾਰਗ ਚਲਦਿਆਂ ਪੁਸਤ ਕਰੇ ਜਹਾਨ ਅਰਸੜ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁਚੇ ਸੇ ਕੰਢੀ ਹੈ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਟੇ ਆਏ ਸੰਤ ਸਹਾਈ ਰਾਮ ਕੇ ਹਰ ਕਿਰਪਾ ਦੀਆ ਮਿਲਾਏ ਸੇ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾ ਹੀ ਜਾਏ ਇਸ ਪੁੰਨੀ ਵੜ ਭਾਗਣੀ ਵਰ ਪਾਇਆ ਹਰ ਰਾਏ ਮਿਲ ਸਈਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜੇ ਅਵਰ ਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰ ਓਨ ਨੇਚਲ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰੱਖਿਆ ਬੋੜ ਨਾ ਜਨਮੇ ਤਾਏ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨੇ ਤਸਰਾਈ ਹੈ ਜਿਸ ਨੂੰ ਤਿਲ ਨਾ ਤੁਮਾਏ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗੇ ਸੱਚ ਖਰੇ ਸਰਬ ਸੁਖਾਨੰਦ ਚਰਨ ਹਰ ਭੌਜਲ ਬਿਕਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹ ਜਰੇ ਊੜ ਗਏ ਦੁਬਧਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਸੇਮ ਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਾਜ ਮਹੱਲਾ ਪੰਜਵਾਂ ਦਿਨ ਰਹਿਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ
ਦਿਨ ਸਭ ਰਹਿਣ, ਆਪ ਤਿਆਗ ਸਰਣੀ ਪਵਾਂ, ਮੁੱਖ ਬੋਲੀ ਮਿੱਠੜੇ ਵੈਣ, ਜਨਮ ਜਨਮ ਕਾ ਵਿਛੜਿਆ, ਹਰ ਮਿਲੋ ਸੱਜਣ ਸੈਣ, ਜੋ ਜੀ ਹਰ ਤੇ ਵਿਛੜੇ, ਸੇ ਸੁਖ ਨਾ ਵਸਣ ਪੈਣ, ਹਰ ਪਿਰ ਬਿਨ ਚੈਨ ਨਾ ਪਾਈਐ, ਖੋਜ ਠੇ ਸਭ ਗੈਣ, ਆਪ ਕਮਾਣੇ ਵਿਛੜੀ, ਦੋਸ ਨਾ ਕਾਹੂ ਦੇਣ, ਪਰ ਕਿਰਪਾ ਪ੍ਰਵਰਾਖ ਲੇਹੋ,

ਦੇਣ ਜੀ ਕੀ ਦਿਰਤਾ ਸੋ ਸੁਣੇ ਹਰ ਸਮਰਥ ਪੁਰਖ ਅਪਾਰ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸੁਰੇ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਿਵਾਰ ਉੱਚਾ ਆਗਮ ਅਗਾਧ ਬੋਧ ਇਸ ਅੰਤ ਨ ਪਾਰਾਵਾਰ ਸੇਵਾ ਸਾਥ ਭਾਵ ਸੀ ਸੰਤਾਂ ਕੀ ਹੋਏ ਸ਼ਾਰ ਦੀਨਾ ਨਾਥ ਦਇਆਲ ਦੇਵ ਪਤਿਤ ਉਦਾਹਰਣ।

ਤਰਵਸ ਰਹੇ, ਨਾਨਕ ਨਹੀਂ ਸੁਮਾਰ। ਦਿਨ ਰਹਿਣ ਜੇ ਪ੍ਰਭ ਕੌ ਸੇਮ ਦੇ, ਤਿਨ ਕੈ ਸਦ ਬਲਿਹਾਰ। ਤੰਤ ਅਰਾਧਨ ਸਸਦ ਸਭਨਾ ਕਾ ਬਖਸਿੰਦ, ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਅਨ ਜਿੰਦ। ਗੁਰਸਬਦੀ ਆਰਾਧੀ ਹੈ ਜਪੀਏ ਨਿਰਮਲ ਮੰਤ, ਕੀਮਤ ਕਹਿਣ ਨਾ ਜਾਈਏ ਪਰਮੇਸ਼ਰ ਬੇਅੰਤ। ਜਿਸ ਮਨ ਵਸੇ ਨਾਰਾਇਣ ਸੋ ਕਹੀਏ ਭਗਵੰਤ, ਜੀ ਕੀ ਲੋਚਾ ਪੂਰੀ ਹੈ ਮਿਲੇ ਸੁਆਮੀ ਕੰਤ। ਨਾਨਕ ਜੀ ਵੇ ਜਪ ਹਰੀ ਦੋਗ ਸਭੇ ਹੀ ਹੰਤ, ਦਿਨ ਰਹਿਣ ਜਿਸ ਨਾਮ ਵਿਸਰੈ ਸੋ ਹਰਿਆ ਹੋਵੇ ਜੰਤ। ਸਰਬ ਕਲਾ ਪ੍ਰਾਪੂਰਨ ਮੰਜ ਨਿਮਾਣੀ ਥਾਓ, ਹਰ ਓੜ ਗਈ ਮਨ ਅੰਦਰ ਜਪ ਜਪ ਜੀਵਾਨ ਆਓ, ਹਰ ਕਿਰਪਾ ਪ੍ਰਵੇ ਆਪਣੀ ਜਨ ਧੂੜੀ ਸੰਗ ਸਮਾਓ। ਜਿਉ ਤੂੰ ਰਾਖੈ ਤਿਉ ਰਹਾਂ, ਤੇਰਾ ਦਿੱਤਾ ਪਹਿਨਾ ਖਾਓ, ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ। ਦੂਜੀ ਜਾਏ ਨਾ ਸੁਜਈ ਕਿੱਥੇ ਕੂਕਣ ਜਾਓ, ਅਗਿਆਨ ਬਿਨਾਸਨ ਤਮ ਹਰਨ ਉੱਚੇ ਅਗਮ ਅਮਾਓ। ਮਨ ਵਿਛੜਿਆ ਹਰ ਮੇਲੀਏ ਨਾਨਕਿਓ ਸੁਆਓ, ਸਰਬ ਕਲਿਆਣਾ ਤਿਤ ਦੇਨ ਹਰ ਪਰਸੀ ਗੁਰ ਕੇ ਪਾਓ। ਵਾਰ ਮਾਜ ਕੀ ਤਥਾ ਸਲੋਕ ਮਹੱਲਾ ਪਹਿਲਾ, ਮਲਕ ਮਰੀਦ ਤਥਾ ਚੰਦ ਹਰੜਾ, ਸੁਈਆ ਕੀ ਤੁਨੀ ਗਾਮਣੀ।

ਗੁਰਦਾਤਾ ਗੁਰ ਹਿਵੇ ਕਰ, ਗੁਰਦੀਪ ਕਿਥੇ ਲੋਏ, ਅਮਰ ਪਦਾਰਥ ਨਾਨਕਾ, ਮਨ ਮਾਨੇ ਸੁਖ ਹੋਏ ਮਹੱਲਾ ਪਹਿਲਾ, ਪਹਿਲੇ ਪਿਆਰ ਲਗਾਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨਾ ਪੁੱਛੇ ਜਾਤ, ਸਤਵੇਂ ਸੰਝ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਧਨ ਨਾਸ, ਨਾਵੇ ਧੌਲੇ ਉਬੇ ਸਾਹ, ਦਸਵੇਂ ਦਿੱਦਾ ਹੋਆ ਸੁਆਹ, ਗਏ ਸੇ ਗੀਤ ਪੁਕਾਰੀ ਤਾਹ, ਉੱਡਿਆ ਹੰਸ ਦਸਾਏ ਰਾਹ, ਆਇਆ ਗਇਆ ਮੋਇਆ ਨਾਵ, ਪਿੱਛੇ ਪੱਤਲ ਸੱਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਵਾਜਗੁਰੂ ਡੁੱਬਾ ਸੰਸਾਰ, ਮਹੱਲਾ ਪਹਿਲਾ, ਦਸ ਬਾਲਤਨ ਬੀਸ ਰਮਣ, ਤੀਸਾ ਕਾ ਸੁੰਦਰ ਕਹਾਵੇ, ਚਾਲੀਸੀ ਪੁਰ ਹੋਏ, ਪਚਾਸੀ ਪਗ ਖਿਸੇ, ਸੱਠੀ ਕੇ ਬੋਢੇਪਾ ਆਵੇ, ਸੱਤਰ ਕਾ ਮਤਹੀਣ, ਅੱਸੀਆਂ ਕਾ ਵਿਵਹਾਰ ਨਾ ਪਾਵੇ, ਨਵੇਂ ਕਾ ਸਿਹ ਜਸਣੀ, ਮੂਲ ਨਾ ਜਾਣੇ ਅਬ ਬਲ, ਟੰਡੋਲ ਮਾ ਟੂੰਡ ਮਡਿਠ ਮੈਂ, ਨਾਨਕ ਜਗ ਤੂੰਏ ਕਾ ਤਬਲ ਹਰ, ਪੌੜੀ ਤੂੰ ਕਰਤਾ ਪੁਰਖ ਅਗੰਮ ਹੈ, ਆਪ ਸ੍ਰਿਸ਼ਟੀ ਉਪਾਤੀ, ਰੰਗ ਪਰੰਗੇ ਉਪਾਰਜਨਾ, ਬਹੁ ਬਹੁ ਵਿਧ ਭਾਤੀ, ਤੂੰ ਜਾਣੇ ਜਿਨਿਉ ਪਾਈਏ, ਸਭ ਖੇਲ ਤੂੰ ਮਾਤੀ, ਇਕ ਆਵੇ ਇਕ ਜਾਏ ਉੱਠ, ਬਿਨ ਨਾਵੇ ਮਰ ਜਾਤੀ, ਗੁਰਮੁਖ ਰੰਗ ਚਲੂਲਿਆ, ਰੰਗ ਹਰ ਰੰਗ ਰਾਤੀ, ਤੂੰ ਸੇਵੋ ਸਤ ਨਿਰੰਜਨੋ, ਹਰ ਪੁਰਖ ਵਿਧਾਤੀ, ਤੂੰ ਆਪੇ ਆਸ ਜਾਣ ਹੈ, ਵੜ ਪੁਰਖ ਵਡਾਤੀ, ਜੋ

ਚੰਗਾ ਮਨਮੁਖ ਐਸਾ ਜਾਣੀਐ ਤੁਰਤ ਮਤ ਚਤੁਰਾਈ ਤਾ ਕੀ ਕਿਆ ਕਰੇ ਆਖ ਵਖਾਣੀਐ ਅੰਤਰ ਬਹਿ ਕੇ ਕਰਮ ਕਮਾਵੇ ਸੋਚ ਕੁੰਡੀ ਜਾਣੀਐ ਜੋ ਧਰਮ ਕਮਾਵੇ ਇਸ ਧਰਮ ਨਾ ਹੋਵੇ ਪਾਪ ਕਮਾਣੇ ਪਾਪੀ ਜਾਣੀਐ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਖਾਣੀਐ ਜਿਚਰ ਤੇਰੀ ਜੋਤ ਤਿਚਰ ਜੋਤੀ ਵੀ ਤੂੰ ਬੁੱਲ ਹੈ ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀਐ ਨਾਨਕ ਗੁਰਮੁਖ ਨਦਰੀ ਆਇਆ ਆ ਇੱਕੋ ਸੁਗੜ ਸੁਜਾਣੀਐ ਪੌੜੀ ਤੁਦੇ ਆਪੇ ਜਗਤ ਉਪਾਇਕ ਤੁਦੇ ਆਪੇ ਧੰਦੇ ਲਾਇਆ ਮੋਠ ਗੌਲੀ ਪਾਇਕ ਤੁਦੇ ਆਪੋ ਜਗਤ ਖੁਆਇਆ ਇਸਨਾ ਅੰਦਰ ਅਗਨ ਹੈ ਨੈ ਤਿਰਤੇ ਭੁੱਖਾ ਤਿਹਾਇਆ ਸਹਿਸਾ ਇਹ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਗੁਰ ਮੋਹ ਨਾ ਟੁੱਟਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਤੇ ਆਈ ਹੈ ਸੁਖ ਰੱਜਾ ਜਾਂ ਤੁਦ ਪਾਇਆ ਕੁਲ ਉਧਾਰੇ ਆਪਣਾ ਧਨ ਜਿਣੇ ਦੀ ਮਾਇਆ ਤੋਬਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਸਲੋਕ ਮਹੱਲਾ ਦੂਜਾ ਅੱਖੀ ਬਾਜੋਂ ਵੇਖਣਾ ਵਿਣ ਕੰਨਾ ਸੁਣਨਾ ਪੈਰਾਂ ਬਾਜੋਂ ਚੱਲਣਾ ਵਿਣ ਹੱਥਾਂ ਕਰਨਾ ਜੀਭੇ ਬਾਜੋ ਬੋਲਣਾ ਕਿਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਤਾਉ ਖਸਮੈ ਮਿਲਣਾ ਮਹੱਲਾ ਦੂਜਾ ਜਿਸੇ ਸੁਣੀਏ ਜਾਣੀਏ ਸਾਉ ਨਾ ਪਾਇਆ ਜਾਏ ਰੋਲਾ ਟੁੰਡਾ ਅੰਧਲਾ ਕਿਉਂ ਗਲ ਲੱਗੇ ਤਾਏ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹਿ ਸਿਆਣੀਏ ਇਵ ਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਇਕ ਹੈ ਤੇ ਦੂਜਾ ਖੇਲ ਰਚਾਇਆ ਹਉਮੈ ਗਰਭ ਉਪਾਇਕ ਲੋਭ ਅੰਤਰ ਜੰਤ

ਜੀਵੇ ਮਾਨਸਾ ਤਿਨ ਕਿਉ ਨਿਰਮਲ ਚੀਤ, ਨਾਨਕ ਨਾਉ ਖੁਦਾਏ ਕਾ ਤੇਲ ਹੱਛੇ ਮੁਖ ਲੇਹ, ਅਵਰ ਦਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਮਹੱਲਾ ਪਹਿਲਾ, ਜਾਂ ਹੋ ਨਾਹੀ ਤਾਂ ਕਿਆ ਆਖਾਂ, ਕਿਉ ਨਾਹੀ ਕਿਆ ਹੋਵਾਂ, ਕੀਤਾ ਕਰਨਾ ਕਹਿਆ ਕਸਣਾ, ਭਰਿਆ ਪਰ ਪਰਤ ਹੋਵਾਂ, ਆਪ ਨਾ ਬੁਝਾਂ ਲੋਕ ਬੁਝਾਈ, ਐਸਾ ਆਗੂ ਹੋਵਾਂ, ਨਾਨਕ ਅੰਧਾ ਹੋਏ ਕਹਿ ਦੱਸੇ ਰਾਹ, ਸਭ ਸਮੁਹਾਏ ਸਤ ਅੱਗੇ ਗਇਆ ਮੋਹ ਮੋਹ ਪਾਹੇ, ਤੂੰ ਐਸਾ ਆਗੂ ਜਾਪੈ ਪੌੜੀ, ਮਹਾਰੁਤੀ ਸਭ ਤੂੰ ਘੜੀ ਮੂਰਤ ਵੀ ਚਾਰਾ, ਤੂੰ ਗਣਤੇ ਕਿਨ ਨਾ ਪਾਇਓ ਸੱਚੇ ਅਲਾਖੇ ਪਾਰਾ, ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ, ਨਾਉ ਪੜੀਏ ਨਾਉ ਬੁਝੀਏ ਗੁਰਮਤੀ ਵੀ ਚਾਰਾ, ਗੁਰਮਤੀ ਨਾਮ ਤਨ ਖੱਟਿਆ ਭਗਤੀ ਪਰੇ ਭੰਡਾਰਾ, ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ, ਜੇਦਾ ਜੀਓ ਪ੍ਰਾਣ ਹੈ ਅੰਤਰ ਜੋਤੇ ਪਾਰਾ, ਸੱਚਾ ਸਭ ਇਕ ਤੂੰ ਹੋਰ ਜਗਤ ਵਣਜਾਰਾ। ਸਲੋਕ ਮਹੱਲਾ ਪਹਿਲਾ, ਮੇਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜਾ, ਉਹ ਮੁਸਲਮਾਨ ਕਰਣੀ ਤਸਬੀ ਸਾਥ ਪਾਪਸੀ, ਨਾਨਕ ਰੱਖੇ ਲਾਜ ਮਹੱਲਾ ਪਹਿਲਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਂ ਮਾਤਾ ਪਰੇ ਜਾਂ ਮੁਰਦਾਰ ਨਾ ਖਾਏ, ਗੱਲੀ ਪਿਸਤ ਨਾ ਜਾਈਏ ਛੁੱਟੇ ਸੱਚ ਕਮਾਏ, ਮਾਰਨ ਪਏ ਹਰਾਮ ਹੈ ਹੋਏ ਹਲਾਲ ਨਾ ਜਾਏ, ਨਾਨਕ ਗੱਲੀ ਕੂੜੇ ਕੂੜੋ ਪੱਲੇ ਪਾਏ ਮਹੱਲਾ ਪਹਿਲਾ। ਪੰਜ ਨਿਵਾਜਾ ਵਕਤ ਪੰਜ, ਪੰਜਾ ਪੰਜੇ ਨਾਓ, ਪਹਿਲਾ ਸੱਚ ਹਲਾਲ ਗੋਏ, ਤੀਜਾ ਖੈਰ ਖੁਦਾਏ, ਚੌਥੀ ਨੀਤ ਰਾਸਮਾਨ, ਪੰਜਵੀਂ ਸਿਫਤ ਸੁਣਾਏ, ਕਰਣੀ ਕਲਮਾ ਆਖੇ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ ਪੌੜੀ, ਇਕ ਰਤਨ ਪਦਾਰਥ ਵਣਜਦੇ ਇਹ ਕੱਚੇ ਦੇ ਵਾਪਾਰਾ, ਸਗੁਰ ਤੁੱਠੇ ਪਾਈਨ ਅੰਦਰ ਰਤਨ ਭੰਡਾਰਾ, ਵਿਣ ਗੁਰ ਕਿਨੇ ਨਾ ਲਦਿਆ ਅੰਧੇ ਪੌਕ ਮੋਏ ਕੂੜਿਆਰਾ, ਮਨਮੁਖ ਦੂਜੇ ਪਚ ਮੋਏ ਨਾ ਬੂਜੇ ਵਿਚਾਰਾ, ਇਕ ਸਬਾਜੋ ਦੂਜਾ ਕੋ ਨਹੀਂ ਇਸ ਆਗੇ ਕਰੇ ਪੁਕਾਰਾ, ਇਕ ਨਿਰਤਨ ਸਦਾ ਪੌਂਕ ਦੇ ਇਕ ਨਾ ਪਰੇ ਤੁਜਾਰਾ, ਵਿਣ ਨਾਵੇ ਹੋਰ ਤਨ ਨਾਹੀ ਹੋਰ ਵਿਖਿਆ ਸਵਸ਼ਾਰਾ, ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰ ਨਹਾਰਾ। ਸਲੋਕ ਮਹੱਲਾ ਪਹਿਲਾ, ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ, ਅਬਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੇ, ਹੋਏ ਮੁਸਲਮ ਦੀਨ ਮੁਖਾਣੇ, ਮਰਨ ਜੀਵਨ ਕਾ ਪਰਮ ਚੁਕਾਵੇ, ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗੁਵਾਵੇ, ਤਉ ਨਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੇ। ਮਹੱਲਾ ਚੌਥਾ, ਪਰ ਹਰ ਕਾਮ ਕ੍ਰੋਧ ਝੂੜ ਨਿੰਦਾ ਤੇ ਮਾਇਆ ਅਹੰਕਾਰ ਚੁਕਾਵੇ, ਤੇ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਏ ਨਿਰੰਜਨ ਪਾਵੇ, ਤਜ ਮਾਨ ਅਪਮਾਨ ਪ੍ਰੀਤ ਸੁਧਾਰਾ, ਤਜ ਪਿਆਸ ਆਸ ਆਰਾਮ ਲਿਵਲਾਵੇ, ਨਾਨਕ ਸੱਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੇ ਪੌੜੀ, ਰਾਜੇ ਰਹਿਤ ਸਿਗਦਾਰ ਕੋਏ ਨਾ ਰਹਿਸੀਓ, ਹੱਟ ਪੜਨ ਬਾਜ਼ਾਰ ਹੁਕਮੀ ਟਹਿਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ, ਰੀਤੇ ਇਕ ਖਣੇ ਤਾਜੀ ਰਾਸ ਤੁਖਾਰ, ਹਾਥੀ ਪਾਖਰੇ ਬਾਗ ਮਿਲ ਕਰਬਾਰ, ਕਿੱਥੇ ਸੇ ਆਪਣੇ ਤੰਬੂ ਪਲੰਘ ਨਿਵਾਰ, ਸਰਾਏ ਤੇ ਲਾਲਤੀ ਨਾਨਕ ਸੱਚ ਦਾ ਤਾਰ, ਸਨਾਗਤ ਕੁਦਰਤੀ। ਸਲੋਕ ਮਹੱਲਾ ਪਹਿਲਾ, ਨਦੀਆਂ ਹੋਵੇ ਤੇਣਵਾ, ਸੁਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਨਾ ਰੁਪਾ ਹੋਵੇ ਹੀਰੇ ਲਾਲ ਜੜਾਓ, ਪੀ ਤੂੰ ਹੈ ਸਾਲਾਣਾ ਆਖਣ ਰਹੇ ਨਾ ਚਾਓ। ਮਹੱਲਾ ਪਹਿਲਾ, ਪਾਰ ਅਠਾਰਹੇ ਮੇਵਾ ਹੋਵੇ ਗਰੜਾ ਹੋਏ ਸੁਵਾਓ, ਚੰਦ ਸੂਰਜ ਫਿਰਦੇ ਰੱਖੀਏ ਨਿਤਲ ਹੋਵੇ ਥਾਓ, ਪੀ ਤੂੰ ਹੈ ਸਾਲਾਣਾ ਆਖਣ ਲਏ ਨਾ ਚਾਓ। ਮਹੱਲਾ ਪਹਿਲਾ, ਜੇ ਦੇਹ ਦੁੱਖ ਲਾਈਏ ਪਾਪ ਕਰੇ ਦੋਇ ਰਾਹ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਏਵੇ ਜਾਪੇ ਪਾਓ, ਪੀ ਤੂੰ ਹੈ ਸਾਲਾਣਾ ਆਖਣ ਲਏ ਨਾ ਚਾਓ। ਮਹੱਲਾ ਪਹਿਲਾ, ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ, ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸਭ ਹੋ ਜਾਓ, ਪੀ ਤੂੰ ਹੈ ਸਾਲਾਣਾ ਆਖਣ ਲਏ ਨਾ ਚਾਓ। ਪਵੜੀ ਵੱਧ ਫੈਲੀ ਗੈਬਾਨਾ, ਖਸਮ ਨਾ ਜਾਣਾਈ ਸੋ ਕਹੀਏ ਦੇਵਾਨਾ, ਆਪ ਨਾ ਪਛਾਣਾਈ
ਕਲੇਬੁਰੀ ਸੰਸਾਰ ਵਾਦੇ ਖੱਪੀਏ ਵਿਣਨਾਵੇ ਵੇਕਾਰ ਭਰਮੇ ਪਚੀਏ ਰਾਹ ਦੋਵੇਂ ਇੱਕ ਜਾਣੇ ਸੋਈ ਸਿਜਸੀ ਕੁਫਰ ਗੋ ਕੁਫਰਾਣੇ ਪਇਆ ਦਜਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਏ ਤੀਜੇ ਦਰ ਦੀਵਾਨ ਆਪ ਗਵਾਈਏ ਮਹੱਲਾ ਪਹਿਲਾ ਸਲੋਕ ਸੋ ਜੀਵਿਆ ਜਿਸਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠੱਗਿਆ ਮੁੱਠਾ ਜਾਏ ਵਿਣ ਨਾਵੇ ਪਦ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਦੇ ਕਿਆ ਪੈਦੇ ਹੋਏ ਜਾਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕੈਸੇ ਸੁਖਾਲੀ ਕੀਜੇ ਭੋਗ ਬਿਲਾਸ ਕਿਆ ਲਸਕਰ ਕਿਆ ਨੇਬ ਖੁਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵੇਣ ਸਭੇ ਟੋਲ ਵਿਣਾਸ ਪਵੜੀ ਜਾਤੀ ਦਹਿ ਕਿਆ ਹੱਥ ਸੱਚ ਪਰਖੀਏ ਮੋਹਰਾ ਹੋਵੇ ਹੱਥ ਮਰੀਏ ਚੱਕੀਏ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮ ਨੇ ਸਿਰਦਾਰ ਦਰ ਦੀ ਬਾਣੀਏ ਹੁਰਮਾਨੀ ਖੈਕਾਰ ਖਗਮ ਪਠਾਇਆ ਤਬਲਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨੀ ਬੱਧੇ ਭਾਰ ਇੱਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ ਸਾਣ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਤੁਰਪ ਚੱਕੀ ਜੋੜ ਕੇ ਪੀਸਣ ਆਏ ਬਹੇਠ ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ ਮਹੱਲਾ ਪਹਿਲਾ ਵੇਜੇ ਮਿੱਠਾ ਕੱਟਿਆ ਕਟ ਕੁੜ ਬੱਧਾ ਪਾਏ ਖੁੰਡਾ ਅੰਦਰ ਰੱਖ ਕੇ ਤੇਨ ਸੁਮਲ ਸਜਾਏ ਰਸਕਾ ਟੱਟਰ ਪਾਈਏ ਤਪੈ ਤੈ ਵਿਲ ਲਾਏ ਪੀ ਸੋ ਭੋਗ ਸੁਮਾਲੀਏ ਵਿਚੇ ਅੱਗ ਜਲਾਏ ਨਾਨਕ ਮਿੱਠੇ ਪਤਰੀਏ ਵੇਖੋ ਲੋਕਾਂ ਆਏ ਪਵੜੀ ਇਕ ਨਾ ਮਰਨ ਨਾ ਚਿੱਤ ਆਸ ਕਨੇਰਿਆ ਮਰਮਰ ਜੰਮੇ ਨਿੱਤ ਕਿਸੇ ਨਾ ਕੇਰਿਆ ਆਪਣੜੇ ਮਨ ਚਿੱਤ ਕਹਿਣ ਚੰਗੇਰਿਆ ਜਾਂ ਮਰਾਜੇ ਨਿੱਤ ਨਿੱਤ ਮਨਮੁਖ ਹੇਰਿਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਪਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਪਾਵਸੀ ਕਰਸਨ ਤਖਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਕੁਸਰੇ ਕਿਆ ਕਰਵਾਸ ਉੱਤੇ ਚੰਦਨ ਲਾਈਏ ਧੀ ਸੋ ਕੁੱਤੀ ਤਾਤ ਬੋਲਾ ਜੇ ਸਮਝਾਈਏ ਪੜੀਏ ਸਿਮਰਤ ਪਾਠ ਅੰਧਾ ਚੰਨ ਰੱਖੀਏ ਦੀਵੇ ਬਲੇ ਪਚਾਸ ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਈਏ ਤੈ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ ਮਹੱਲਾ ਪਹਿਲਾ ਕਹਾਂ ਕੱਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੇ ਪਤਾਰ ਉੱਤੀ ਗੰਢ ਪਵੇ ਸੰਸਾਰ ਰਾਜਾ ਮੰਗੇ ਦਿੱਤੇ ਗੰਢ ਪਾਏ ਭੁੱਖਿਆਂ ਗੰਢ ਪਵੇ ਜਾਂ ਖਾਏ ਕਾਲਾ ਗੰਢ ਨਦੀਆਂ ਮੀਂਹ ਚੋਲ ਗੰਢ ਪ੍ਰੀਤੀ ਮਿੱਠੇ ਬੋਲ ਬੇਦਾ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸਦ ਹੋਏ ਏਦ ਗੰਢ ਵਰਤੇ ਸੰਸਾਰ ਮੂਰਖ ਗੰਢ ਪਵੇ ਮੋਹੇ ਮਾਰ ਨਾਨਕ ਆਖੇ ਇਹੋ ਵਿਚਾਰ ਸਿਫਤੀ ਗੰਢ ਪਵੇ ਦਰਬਾਰ ਪੌੜੀ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਏ ਖੋਟੇ ਸਟੀਏ ਬਾਰ ਵਾਰ ਖੋਟੇ ਸੱਚੀ ਦਰਗੇ ਸੁੱਟੀਏ ਕਿਸੇ ਅੱਗੇ ਕਰੇ ਪੁਕਾਰ ਸਤਿਗੁਰ ਪਿੱਛੇ ਭੱਜ ਪਵੇ ਇਹ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ ਸੱਚੀ ਦਰਗੇ ਮੰਨੀਅਨ ਹੁਰਕੇ ਪ੍ਰੇਮ ਪਿਆਰ ਗਣਤ ਤਿਨਾਂ ਦੀ ਕੋ ਕਿਆ ਕਰੇ ਜੋ ਆਬਖਸ਼ੇ ਕਰਤਾਰ ਸਲੋਕ ਮਹੱਲਾ ਪਹਿਲਾ ਹਮ ਜੇਰ ਜਮੀ ਦੁਨੀਆਂ ਪੀਰਾਂ ਮਸਾਇਕਾਂ ਰਾਇਆ ਮੇਰ ਵੱਧ ਬਾਦਸ਼ਾਹ ਅਬਜੂ ਖੁਦਾ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਕਾ ਧਰਾ ਅਸਤੇਕ ਦਿਗਰ ਕੋਈ ਏਕ ਤੂੰ ਹੀ ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ ਨਾ ਸਪਤ ਜੇਰ ਜਿਮੀ ਅਸਤੇਕ ਦਿਗਰ ਕੋਈ ਏਕ ਤੂੰ ਹੀ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸਪਤ ਦੀਪ ਨਹਿ ਜਲੋ ਅੰਨ ਪਾਉਣ ਤਿਰਨਾ ਕੋਈ ਏਕ ਤੂੰ ਹੀ ਮਹੱਲਾ ਪਹਿਲਾ ਨਾ ਰਿਜਕ ਦਸਤ ਆਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ
ਏਕ ਤੁਈ ਮਹੱਲਾ ਪਹਿਲਾ, ਪਰੰਦੇ ਨਾ ਗ੍ਰਹਿ ਜਾਰ, ਤ੍ਰਿਸਤ ਆਪ ਆਸ ਕਰ, ਦਿਹੰਦ ਸੁਈ, ਏਕ ਤੁਈ ਮਹੱਲਾ ਪਹਿਲਾ, ਨਾਨਕ ਲਲਾਰ ਲਿਖਿਆ ਸੋਏ, ਮੇਟ ਨਾ ਸਾਕੇ ਕੋਏ, ਕਲਾ ਤਰੇ ਹਿਰੇ ਸੁਈ, ਏਕ ਤੁਈ ਪੌੜੀ, ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ, ਸੱਚ ਤੇਰਾ ਦਰਬਾਰ ਸ਼ਬਦ ਨੀ ਸਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ, ਮਨਮੁਖ ਸਦਾ ਕੂੜਿਆਰ ਪਰਮ ਪੁਲਾਣਿਆ, ਰਿਸ਼ਤਾ ਅੰਦਰ ਵਾਸ ਸਾਧਨਾ ਜਾਣਿਆ, ਵਿਣ ਨਾਵੇ ਦੁਖ ਪਾਏ ਆਵਣ ਜਾਣਿਆ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ, ਸਰੋਕ ਮਹੱਲਾ ਪਹਿਲਾ, ਸੀਗਾ ਬਾਜਾ ਚਿਰਗਾ ਕੋਈਆਂ, ਇਹਨਾਂ ਖਵਾਲੇ ਕਾਹ ਕਾਉ ਖਾਨ, ਇਹਨਾਂ ਮਾਸ ਖਵਾਲੇ ਇਹ ਚਲਾਏ ਰਾਹ, ਨਦੀਆਂ ਵਿਚ ਟਿੱਬੇ ਦੇਖਾਲੇ, ਖਲੀ ਕਰੇ ਅਸਗਾਹ, ਈੜਾ ਥਾਪ ਦੇ ਪਾਤਸ਼ਾਹੀ, ਲਸਕਰ ਕਰੇ ਸੁਆਹ, ਜੇਤੇ ਜੀ ਜੀਵੇ ਲੈ ਸਾਹ, ਜੀਵਾਲੇ ਤਾਂ ਕੇ ਅਸਾਹ, ਨਾਨਕ ਜਿਉ ਜਿਉ ਸੱਚੇ ਭਾਵੇ ਤਿਉ ਤਿਉ ਦੇ ਗ੍ਰਹਿ, ਮਹੱਲਾ ਪਹਿਲਾ, ਇੱਕ ਮਾਸ ਖਾਰੀ ਇੱਕ ਤਿਨ ਖਾਹੇ, ਇੱਕ ਨਾ ਛੱਤੀ ਅੰਮ੍ਰਿਤ ਪਾਹੇ, ਇੱਕ ਮਿਟਿਆ ਮੈਂ ਮਿਟਿਆ ਖਾਹੇ, ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਜੀਵੇ ਦਾਤਾ ਮਰੇ ਨ ਕੋਏ, ਨਾਨਕ ਮੁੱਠੇ ਜਾਏ ਨਾਹੀ ਮਨ ਸੋਏ, ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ, ਗੁਰਮਤੀ ਆਪ ਗਵਾਏ ਨਾਮ ਧਿਆਈ ਹੈ, ਦੂਜੀ ਕਾਰੇ ਲੱਗ ਜਨਮ ਗਵਾਈ ਹੈ, ਵਿਣ ਨਾਵੇ ਸਾ ਵਿਸ ਪੈਜੇ ਖਾਈ ਹੈ, ਸੱਚਾ ਸ਼ਬਦ ਸਲਾਹੇ ਸੱਚ ਸੁਮਾਈ ਹੈ, ਵਿਣ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ, ਫਿਰ ਫਿਰ ਆਈ ਹੈ ਦੁਨੀਆਂ ਖੋਟੀ ਰਾਸ, ਪੂਰ ਕਮਾਈ ਹੈ ਨਾਨਕ ਸੱਚ ਖਰਾ ਸਲਾਹੇ ਪਾਸਿਓ ਜਾਈ ਹੈ, ਸਲੋਕ ਮਹੱਲਾ ਪਹਿਲਾ, ਤੂੰ ਭਾਵੇ ਤਾਂ ਵਾਵੇ ਗਾਵੇ, ਤੂੰ ਭਾਵੇ ਜਲ ਨਹਾਵੇ, ਜਾਂ ਤੂੰ ਭਾਵੇ ਤਾਂ ਕਰੇ ਬਿਪੂਤਾ ਸਿੰਘੀ ਨਾਦ ਵਜਾਵੇ, ਜਾਂ ਤੂੰ ਭਾਵੇ ਤਾਂ ਪੜੇ ਕਿਤੇਬਾਂ ਮੁੱਲਾਂ ਸੇਖ ਕਹਾਵੇ, ਜਾਂ ਤੂੰ ਭਾਵੇ ਤਾਂ ਹੋਵੇ ਰਾਜੇ ਰਸ ਕਸ ਬਹੁਤ ਕਮਾਵੇ, ਜਾਂ ਤੂੰ ਭਾਵੇ ਤੇਗ ਵਗਾਵੇ ਸਿਰ ਮੁੰਡੀ ਕਰ ਜਾਵੇ, ਜਾਂ ਤੂੰ ਭਾਵੇ ਜਾਏ ਦਸੰਤਰ ਤੁਣ ਗੱਲਾਂ ਕਰ ਆਵੇ, ਜਾਂ ਤੂੰ ਭਾਵੇ ਨਾਇਰ ਚਾਵੇ ਤੂੰ ਪਾਣੇ ਤੂੰ ਪਾਵੇ, ਨਾਨਕ ਏਕ ਹੈ ਬੇਨੰਤੀ ਹੋਰ ਸਗਲੇ ਕੂੜ ਕਮਾਵੇ, ਮਹੱਲਾ ਪਹਿਲਾ, ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨਾ ਕੋਈ, ਆਖਣ ਵੇਖਣ ਬੋਲਣ ਚੱਲਣ ਜੀਵ ਮਰਨਾ ਤਾਤ, ਹੁਕਮ ਸਾਜ ਹੁਕਮੇ ਵਿਚ ਰੱਖੇ ਨਾਨਕ ਸੱਚਾ ਆਪ ਪੌੜੀ, ਸਤਿਗੁਰ ਸੇਵਨ ਸੰਗ ਪਰਮ ਚੁਕਾਈ ਹੈ, ਸਤਿਗੁਰ ਆਖੇ ਕਾਰ ਤੋ ਕਾਰ ਕਮਾਈ ਹੈ, ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈ ਹੈ, ਲਾਭ ਭਗਤ ਸੋ ਸਾਰ ਗੁਰਮੁਖ ਪਾਈ ਹੈ, ਮਨਮੁਖ ਕੂੜ ਗੁਬਾਰ ਕੂੜ ਕਮਾਈ ਹੈ, ਸੱਚੇ ਦਹਿ ਦਰ ਜਾਏ ਸੱਚ ਚੁਆਈ ਹੈ, ਸੱਚੇ ਅੰਦਰ ਮਹਿਲ ਸੱਚ ਬੁਲਾਈਏ, ਨਾਨਕ ਸੱਚ ਸਦਾ ਸਤਿਆਰ ਸੱਚ ਸੁਮਾਈਏ, ਸਲੋਕ ਮਹੱਲਾ ਪਹਿਲਾ, ਕਲ ਕਾ ਤੀਰਾ ਜੇ ਕਸਾਈ ਧਰਮ ਪੰਗ ਕਰ ਉੱਡਰਿਆ, ਊੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀ ਕਹਿ ਚੜਿਆ, ਹਉ ਪਾਲ ਵਿਕੁੰਨੀ ਹੋਈ ਆਂਦੇ ਰਹਿ ਰਹੋ ਨਾ ਕੋਈ, ਵਿਚ ਹਉਮੈ ਕਰ ਦੁਖ ਰੋਈ ਕਹੋ ਨਾਨਕ ਕਿਨ ਬੇਦਗਤ ਹੋਈ, ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮ ਕੋਈ ਉਤਰੇ ਪਾਰ ਜਿਸ ਨੂੰ ਨਦਰ ਕਰੇ ਤਿਸ ਦੇਵੇ, ਨਾਨਕ ਗੁਰਮੁਖ ਰਤਨ ਸੋ ਲੇਵੇ, ਪੌੜੀ ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ, ਕਰਤਾ ਆਪ ਫੁੱਲ ਹੈ ਨਾ ਫੁੱਲੇ ਕਿਸੇ ਦਾ ਪੁਲਾਇਆ, ਭਗਤ ਆਪੇ ਮੇਲਿਆ ਜਿਨੀ ਸੱਚੋ ਸੱਚ ਕਮਾਇਆ, ਸਹਿ ਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਵਿਗਖਾਇਆ, ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਚਾਕਰੀ ਜਿਨੀ ਅਨਦਨ ਨਾਮ ਤਿਹਾਇਆ, ਦਾਸਨ ਦਾਸ ਹੋਏ ਕਹਿ ਜਿਨੀ ਵਿੱਚੋਂ ਆਪ ਗਵਾਇਆ, ਉਹਨਾਂ ਖਸਮੇ ਕਹਿ ਧਰਮ ਕੁਜਲੇ ਸੱਚੇ ਸ਼ਬਦ ਸੁਹਾਇਆ, ਸਲੋਕ ਮਹੱਲਾ ਪਹਿਲਾ, ਸਬਾਈ ਸਾਲਾਹ ਜਿਨੀ ਤਿਆਇਆ ਇੱਕ ਮਨ ਤੇਈ ਪੂਰੇ ਸਾਹ, ਵਕਤੇ ਉੱਪਰ ਲੜ ਮੋਏ ਦੂਜੇ ਬਹੁਤੇ ਰਾਹ, ਮਨ ਕੀਆਂ ਮੱਤੀ ਖਿੰਡੀਆਂ ਬਹੁਤ ਪਏ ਅਸਗਾਹ, ਪੋਤੇ ਖਾਏ ਨਾ ਨਿਕਲੇ ਤੀਜੇ ਮੋਈ ਗ੍ਰਾਹ, ਭੁੱਖ ਤਿਗਾ ਦੋਏ ਪੌਂਕੀਆਂ ਖਾਦਾ ਹੋਏ ਸਵਾਹ, ਕੀ ਖਾਣੇ ਸਿਉ ਦੋਸਤੀ ਚੌਥੇ ਆਈ ਊਂਗ, ਅੱਖੀ ਮੀਟ ਪਵਾਰ ਗਿਆ ਪੀ ਉੱਠ ਚਿਉਣ ਵਾਦ,
ਸਹਿ ਵਰਿਆਂ ਕੀ ਪਿੜ ਬੱਧੀ ਸਭੇ ਵੇਲਾ ਵਕਤ ਸਭ ਜੇ ਅੱਠੀ ਪਾ ਹੋਏ ਨਾਨਕ ਸਾਹਿ ਮਨ ਵਸੈ ਸੱਚਾ ਨਾਮਣ ਹੋਏ ਮਹੱਲਾ ਦੂਜਾ ਚੇਈ ਪੂਰੇ ਸਾਹ ਜਿੰਨੀ ਪੂਰਾ ਪਾਇਆ ਅੱਠੀ ਵੇ ਪ੍ਰਵਾਹ ਰੈਨਕ ਤੇ ਰੰਗ ਦਰਸ਼ਨ ਰੂਪ ਸਾਹ ਵਿਰਲੇ ਪਾਈਏ ਕਰਮ ਪੂਰੇ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਨਕ ਪੂਰਾ ਜੇ ਕਰੇ ਕਟੇ ਨਾਹੀ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ ਮੁੱਠੀ ਤੰਦੇ ਚੋਰ ਮੈਲ ਨਾ ਪਾਈਏ ਇੰਨੇ ਚਿੱਤ ਕਠੋਰ ਸੇਵ ਗਵਾਈਏ ਜਿਤ ਕੜ ਸੱਚ ਨਾ ਪਾਏ ਤੋ ਪੰਨ ਕਢਾਈਏ ਕਿਉਂ ਕਰ ਪੂਰੇ ਵੱਟ ਤੋਲ ਤੁਲਾਈਏ ਕੋਈ ਨਾ ਆਖੇ ਘੱਟ ਹੋਮੇ ਜਾਈਏ ਲਈਏ ਨਾ ਖਰੇ ਪਰਖ ਤਰ ਬੀਨ ਆਈਏ ਸੌਦਾ ਇਗਤ ਹੱਟ ਪੂਰੇ ਗੁਰ ਪਾਈਏ ਸਲੋਕ ਮਹਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾ ਖੰਡ ਸਰੀਰ ਇਸ ਵਿਚ ਨੌ ਨਿਤ ਨਾਮ ਏਕ ਭਾਲੇ ਗੁਣੀ ਗਹੀਰ ਕਰਮਵੰਤੀ ਸਹਾਰਾਇਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸਭਾਕ ਤੁਰਤਿਆਂ ਉਪਜੇ ਚਾਓ ਇਨ੍ਹਾਂ ਦਰਿਆਵਾਂ ਸਿਓ ਦੋਸਤੀ ਮਾਂ ਨੇ ਮੁਖ ਸੱਚਾ ਨਾਓ ਉਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ ਕੰਚਨ ਕਾਇਆ ਕਸੀਏ ਵੰਨੀ ਚੜੇ ਚੜਾਓ ਜੇ ਹੋਵੇ ਨਦਰ ਸਰਾਬ ਕੀ ਬੌੜ ਨਾ ਪਾਈ ਤਾਓ ਸੱਤੀ ਪੈਰੀ ਸਤ ਭਲਾ ਬਹਿਗੇ ਪੜਿਆ ਪਾਸ ਉਥੇ ਪਾਪੁਨ ਵਿਚਾਰੀਏ ਕੂੜੇ ਘਟੇ ਰਾਸ ਉਥੇ ਖੋਟੇ ਸੱਟੀਏ ਖਰੇ ਕੀਤੇ ਸਾਬਾਸ ਬੋਲਣ ਫਾਦਲ ਨਾਨਕਾ ਦੋ ਸੁਖਜ਼ਮੇ ਪਾਸ ਮਹੱਲਾ ਦੂਜਾ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਗਤ ਇਸ ਰਾਧਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਗਸਿਆ ਸੱਚੇ ਕੋਟ ਗਿਰਾਏ ਨਿਰਘਰ ਵਸਿਆ ਸਾਗਰ ਤੁੱਠੇ ਨਾਉ ਪ੍ਰੇਮ ਰਹੱਸਿਆ ਸੱਚੇ ਤੈ ਦੀਵਾਨ ਕੂੜ ਨਾ ਜਾਈਏ ਝੂਠੋ ਝੂਠ ਵਖਾਣ ਤੂੰ ਮੈਲ ਖਵਾਈਏ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਏ ਸੱਚ ਸੁਣ ਬੁੱਝ ਵਖਾਣ ਮੈਲ ਬੁਲਾਈਏ ਸਲੋਕ ਮਹੱਲਾ ਪਹਿਲਾ ਪੈਰ ਅਗਨੇ ਦੇ ਕਰ ਵਾਧਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਹਰ ਤਾਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਏਵੜ ਵਧਾ ਮਾਵਾ ਨਾਗੀ ਤਸੇ ਨੱਥ ਚਲਾਈ ਏਤਾ ਤਾਣ ਹੋਵੇ ਮਨ ਅੰਦਰ ਕਰੀ ਪੇ ਆ ਕਰਾਈ ਜੇਵੜ ਸਾਹਿਬ ਤੇਵੜ ਦਾਤੀ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ ਮਹੱਲਾ ਦੂਜਾ ਆਖਣ ਆਖ ਨਾ ਰੱਜਿਆ ਸੁਣਨ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਹੁਣ ਗਾਹਕ ਇੱਕ ਵੰਨ ਭੁੱਖਿਆ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੇ ਜਾ ਗੁਣ ਕੈ ਗੁਣੀ ਸੁਮਾਏ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਏ ਵਿਣ ਸੱਚੇ ਕੂੜਿਆਰ ਪੰਨ ਚਲਾਈਏ ਵਿਣ ਸੱਚੇ ਤਨ ਸ਼ਾਰ ਸ਼ਾਰ ਰਲਾਈਏ ਵਿਣ ਸੱਚੇ ਸਭ ਭੁੱਖ ਜੇ ਪੈਜੇ ਖਾਈਏ ਵਿਣ ਸੱਚੇ ਦਰਬਾਰ ਕੂੜ ਨਾ ਪਾਈਏ ਕੂੜੇ ਲਾਲਚ ਲੱਗ ਮੈਲ ਖੁਆਈਏ ਸਭ ਜਗ ਠੱਗਿਓ ਠੱਗ ਆਈਏ ਜਾਈਏ ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਏ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਦ ਕੇ ਸਾਦ ਖਾਂਦਾ ਰਹੇ ਦਾਨਾ ਕੇ ਸਿਰਦਾਨ ਮਹੱਲਾ ਪਹਿਲਾ ਹੋਏ ਨੇ ਕਾ ਬਿਰਖ ਪਲ ਪ੍ਰਵਾਲਾ ਫੁੱਲ ਜਵੇ ਹਰ ਲਾਲ ਤਿਤ ਫਲ ਰਤਨ ਲੱਗੇ ਮੁਖ ਭਾਗਤ ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅੜਸੜ ਤੀਰਥ ਗੁਰ ਕੀ ਚਰਣੀ ਪੂਜੇ ਸਦਾ ਵਸੇਖ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦੱਜੇ ਨਾਨਕਾ ਤਰੀਕੇ ਕਰਮੀ ਲੱਗ ਪੌੜੀ ਜੀਵਦਿਆਂ ਮਰ ਮਾਰ ਨਾ ਪੱਛੋਂ ਤਾਈਏ ਝੂਠਾ ਇਹ ਸੰਸਾਰ ਕਿਨ ਸਮਝਾਈਏ ਸੱਚ ਨਾ ਤਰੇ ਪਿਆਰ ਧੰਦੇ ਤਾਈਏ ਕਾਲ ਬੁਰਾ ਖੇ ਕਾਲ ਸਿਰ ਦੁਨੀਆਈਏ ਹੁਕਮੀ ਸਿਰ ਜਿੰਦਾਰ ਮਾਰੇ ਦਾਈਏ ਆਪੇ ਦੇ ਪਿਆਰ ਮਨ ਵਸਾਈਏ ਮੋਤ ਨਾ ਚਸਾ ਵਿਲੰਬ ਭਰੀਏ ਪਾਈਏ ਗੁਰਪ੍ਰਸਾਦੀ ਬੁੱਝ ਸੱਚ ਸਮਾਈਏ ਸਲੋਕ ਮਹੱਲਾ ਪਹਿਲਾ ਤੁਮੀ ਤੁਮਾ ਵਿਸ ਆਕਤ ਤੂਰਾ ਨਿਮ ਫਲ
ਮਾਨ ਮੁਖ ਵਸੈ ਤਿਸ ਜਿਸ ਤੂੰ ਚਿਤਨ ਆਵਗੀ ਨਾਨਕ ਕਹੀਏ ਕਿਸ ਹੰਡਨ ਕਰਮਾ ਬਾਰੇ ਮਹੱਲਾ ਪਹਿਲਾ ਮਤ ਪੰਖੇ ਰੂਪ ਕਿਰਤ ਸਾਥ ਸਭ ਉੱਤਮ ਕਵ ਨੀਚ ਸਭ ਚੰਦਨ ਕਵ ਅਕਡਾਲ ਸਭ ਉੱਚੀ ਪ੍ਰੀਤ ਨਾਨਕ ਹੁਕਮ ਚਲਾਈ ਹੈ ਸਾਹਿਬ ਲੱਗੀ ਰੀਤ ਪੌੜੀ ਕੇਤੇ ਕਹਿ ਵਖਾਣ ਕਹਿ ਕਹਿ ਜਾਵਣਾ ਵੇਦ ਕਹਿ ਵਿਗਿਆਨ ਅੰਤ ਨ ਪਾਵਣਾ ਪੜਿਆ ਨਾ ਹੀ ਭੇਦ ਬੁਝੇ ਪਾਵਣਾ ਖੜ ਦਰਸਨ ਕਰ ਪੇਖ ਕਿਸੇ ਸੱਚ ਸੁਹਾਵਣਾ ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ ਮੰਨੇ ਨਾ ਬਸੰਖ ਦਰਗਹਿ ਪਾਵਣਾ ਖਾਲਕ ਕੋ ਆਦੇਸ਼ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੋਆ ਨਾਗੀ ਲੱਗੇ ਜਾਏ ਆਪਣ ਹੱਥੀ ਆਪਣੇ ਤੇ ਕੂਚਾ ਆਪੇ ਲਾਏ ਹੁਕਮ ਪਇਆ ਤੁਰ ਖਸਮ ਕਾ ਅਤੀ ਹੂ ਤੱਕਾ ਖਾਏ ਗੁਰਮੁਖ ਸੋ ਮਨਮੁਖ ਅੜੇ ਡੁੱਬੇ ਹੱਕ ਨਿਆਏ ਦੋਵਾਂ ਸਿਰਿਆਂ ਆਪੇ ਖਸਮ ਵੇਖੇ ਕਰ ਵਿਓ ਪਿਆਏ ਨਾਨਕ ਇਹ ਵੈ ਜਾਣੀਏ ਸਭ ਕਿਸੇ ਰਜਾਏ ਮਹੱਲਾ ਦੂਜਾ ਨਾਨਕ ਪਰਖੇ ਆਪ ਕਹੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ ਵਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨਾ ਚੱਲੀ ਸੱਚ ਰਹੇ ਸੋ ਵਿਸ਼ਟ ਪ੍ਰਵਾਨ ਤਰਸਨ ਦੇ ਆਗਾਸ ਕਹੋ ਕਿਉਂ ਪਹੁੰਚੇ ਬਾਣ ਅੱਗੇ ਉਹ ਅਗੰਮ ਹੈ ਵਾਹੇ ਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸੀਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਿ ਨੀਵਾਰੀਆ ਮਹਿਲਾ ਮੰਚ ਨਿਵਾਸ ਸਬਦ ਸਵਾਰੀਆ ਸੱਚ ਕਹਿਣ ਅਰਦਾਸ ਸੇ ਵੇਚਾਰੀਆ ਸੋਨ ਖਸਮੇ ਪਾਸ ਹੁਕਮ ਸਿਧਾਰੀਆ ਸਖੀ ਕਹਿਣ ਅਰਦਾਸ ਮਨੋ ਪਿਆਰੀਆ ਬਿਨ ਨਾਵੇ ਤ੍ਰਿਗਵਾਸ ਫਿਟ ਸੋ ਜੀਵਿਆ ਸਭ ਸਵਾਰੀ ਆਸ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਂਹ ਨਾ ਤ੍ਰਿਪਤਿਆ ਅੱਗੀ ਲਏ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਪਰੇ ਕਿਸ ਕੋ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ ਮਹੱਲਾ ਦੂਜਾ ਨਿਫਲੰਗ ਤਜਨ ਮਸ ਜਾਵਤ ਬ੍ਰਹਮ ਨਾ ਬਿੰਦ ਤੇ ਸਾਗਰੰਗ ਸੰਸਾਰਸ ਗੁਰਪ੍ਰਸਾਦ ਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਪੌੜੀ ਖਸਮੇ ਕੈ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਗਸਿਆ ਖਸਮ ਪੂਰਾ ਪਾਏ ਮਨੋ ਰਹੱਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸਬਦ ਵਿਚਾਰ ਕਾਲ ਵਧੌਸਿਆ ਢਾਡੀ ਕਥੇ ਅਕਥ ਸਭ ਸਵਾਰਿਆ ਨਾਨਕ ਗੁਣ ਗਏ ਰਾਸ ਹਰ ਜੂ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖਤਿਓ ਜੰਮੇ ਖਤੇ ਕਰ ਨਿਤ ਖਤਿਆਂ ਵਿਚ ਪਾਹੇ ਧੋਤੇ ਮੂਲ ਨਾ ਉਤਰੈ ਜੇ ਸੋ ਤੋਵਣ ਪਾਹੇ ਨਾਨਕ ਬਖਸੇ ਬਖਸੀਐ ਨਾਏ ਤਾਂ ਪਾਹੀ ਪਾਏ ਮਹੱਲਾ ਪਹਿਲਾ ਨਾਨਕ ਬੋਲਣ ਚੱਕਣਾ ਦੁਖ ਛੱਡ ਮੰਗੀਏ ਸੁਖ ਸੁਖ ਦੁਖ ਦੁਦਰ ਕੱਪੜੇ ਪੈਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਪਾਲਿਆ ਸੱਚੇ ਪੁਰਖ ਅਲਖ ਸਿਰਜ ਨਿਹਾਲਿਆ ਉਜੜ ਪੁੱਲੇ ਰਹਾ ਗੁਰ ਵੇਖਾਲਿਆ ਸਤਿਗੁਰ ਸੱਚੇ ਵਾਹੋ ਸੱਚ ਸੰਭਾਲਿਆ ਪਾਇਆ ਰਤਨ ਕਰਾਹੋ ਦੀਵਾ ਬਾਲਿਆ ਸੱਚੇ ਸਦ ਸਲਾਹੇ ਸੁਖੀਏ ਸੱਚ ਵਾਲਿਆ ਨਿਡਰਿਆ ਡਰ ਲੱਗ ਗਰਭ ਸੇ ਗਾਲਿਆ ਨਾਵ ਪੁੱਲਾ ਜੱਗ ਫਿਰੇ ਬੇਤਾਲਿਆ ਤਲੋਕ ਮਹੱਲਾ ਤੀਜਾ ਪਏ ਵਿਚ ਜੰਮੇ ਪਏ ਮਰੇ ਧੀ ਪੋ ਮਨ ਮੈ ਹੋਏ ਨਾਨਕ ਪਏ ਜੇ ਮਰੇ ਸਹਿਲਾ ਆਇਆ ਸੋਏ ਮਹੱਲਾ ਤੀਜਾ ਪੈਵਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪਏ ਵਣ ਜੇ ਮਰੇ ਮੋਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਭੂ ਚੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲ ਤਾਂ ਹਰ ਗਮਾਣੀਏ ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ ਸਤਿਗੁਰ ਹੋਏ ਦਿਆਲ ਤਾਂ ਸਦਗੀ ਸੁਖ ਦੇਹ ਸਤਿਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈ ਹੈ ਸਤਿਗੁਰ ਹੋਏ ਦਿਆਲ ਤਾਂ ਸੱਚ ਸੁਮਾਈ ਹੈ ਸਲੋਕ ਮਹੱਲਾ ਪਹਿਲਾ ਸਿਰ ਖੁਹਾਏ ਪੀਏ ਮਲਵਾਣੀ ਜੂਠਾ ਮੰਗ ਮੰਗ ਖਾਹੀ ਹੋਲ ਫਤੀਹਤ ਮੋਇਲੈਂਡ ਪੜਾਸਾਂ ਪਾਣੀ ਦੇਖ ਸਗਾਹੀ
ਭੇਡਾਂ ਵਾਂਗੀ ਸਿਰ ਖੁਹਾਇਨ, ਭਰਗਿਰ ਖਤ ਸੁਆਗੀ, ਮਾਊ ਪੀਊ ਕਿਰਤ ਗਵਾਇਨ, ਟੱਬਰ ਰੋਮਨ ਤਾਹੀ, ਓਨਾ ਪਿੰਡ ਨਾ ਪੱਤਲ, ਕਿਰਿਆ ਨਾ ਦੀਵਾ, ਮੋਇਕ ਤਾ ਉਪਾਈ, ਅੜਸੜ ਤੀਰਥ ਦੇਨ ਨਾ ਢੋਈ, ਬ੍ਰਾਹਮਣ ਅੰਨ ਨਾ ਖਾਗੀ, ਸਦਾ ਕੁਚੀਲ ਰਹਿ ਦਿਨ ਰਾਤੀ, ਮੱਥੇ ਟਿੱਕੇ ਨਾਗੀ, ਝੁੰਡੀ ਪਾਏ ਬਹਿਨਤ ਮਰਨੇ, ਦੜਦੀ ਬਣ ਨਾ ਜਾਗੀ, ਲੱਕੀ ਕਾਸੇ ਹੱਥੀ ਫੁੰਮਣ, ਅੱਗੋਂ ਪਿੱਛੀ ਜਾਗੀ, ਨਾ ਹੋਏ ਜੋਗੀ ਨਾ ਹੋਏ ਜੰਗਮ, ਨਾ ਹੋਏ ਕਾਜੀ ਮੁੱਲਾ, ਦਈਏ ਬਗੋਏ ਫਿਰੇ ਬਗੁੱਤੇ, ਫਿੱਟਾ ਮੱਤੇ ਗੱਲਾਂ, ਜੀਆ ਮਾਰ ਜੀ ਵਾਲੇ ਸੋਈ, ਅਵਰ ਨਾ ਕੋਈ ਰੱਖੇ, ਦਾਨੋ ਤੈਸ ਨਾਨੋ ਵੰਜੇ, ਪਸ ਪਈ ਸਿਰ ਖੁੱਤੇ, ਪਾਣੀ ਵਿੱਚੋਂ ਰਤਨੇ ਉਪੰਨੇ, ਮੇਰ ਕੀਆ ਮਾਧਾਣੀ, ਅੜਸੜ ਤੀਰਥ ਦੇਵੀ ਥਾਪੇ, ਪੁਰਬੀ ਲੱਗੇ ਬਾਣੀ, ਨਾਏ ਨਿਵਾਜਾ ਨਾਤੇ ਪੂਜਾ, ਨਾਵਣ ਸਦਾ ਸੁਜਾਣੀ, ਮੋਇਆ ਜੀਵਦਿਆਂ ਕਤ ਹੋਵੇ, ਜਾਂ ਸਿਰ ਪਾਈਏ ਪਾਣੀ, ਨਾਨਕ ਸਿਰ ਖੁੱਤੇ ਸੈਤਾਨੀ, ਇਹ ਨਾ ਗੱਲ ਨਾ ਪਾਣੀ, ਮੁੱਠੇ ਹੋਏ ਹੋਏ ਬਿਲਾਵਲ, ਜੀਆਂ ਜੁਗਤ ਸੁਮਾਣੀ, ਬੁੱਠੇ ਅਨਕ ਮਾਦਕ ਪਾਹਾ, ਸਬਸੇ ਪੜਦਾ ਹੋਵੇ, ਬੁੱਠੇ ਕਾਉ ਚਰੇ ਨ ਸੁਰਗੀ, ਸਾਤਨ ਦਈ ਮਿਲੋਵੇ, ਤਿਤ ਕੇ ਹੋਮ ਜਗ ਸਦ ਪੂਜਾ, ਪਏ ਕਾਰਜ ਸੋਹੇ, ਗੁਰੂ ਸਮੁੰਦ ਨਦੀ ਸਭ ਸਿੱਖੀ, ਨਾਤੇ ਜਿਤ ਵਡਿਆਈ, ਨਾਨਕ ਜੇ ਸਿਰ ਖੁੱਤੇ ਨਾਵਨ, ਨਾਹੀ ਤਾਂ ਸਤ ਚਟੇ ਸਿਰ ਸ਼ਾਈ, ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ, ਤੂਰਜ ਕੇ ਗੀ ਰਾਤ, ਚੰਦ ਅਨੇਰਾ ਕੇ ਕਰੇ, ਪੌਣ ਪਾਣੀ ਕਿਆ ਜਾਤ, ਧਰਤੀ ਚੀਜੀ ਕੇ ਕਰੇ, ਜਿਸ ਵਿਚ ਸਭ ਕਿਛ ਹੋਏ, ਨਾਨਕ ਤਾਂ ਪਦ ਜਾਣੀਏ, ਜਾਪਤ ਰੱਖੇ ਸੋਏ ਪੌੜੀ, ਤੂੰ ਸੱਚੇ ਸੁਭਾਨ, ਸਦਾ ਕਲਾਣਿਆ ਤੂੰ ਸੱਚਾ ਦੀਵਾਨ, ਹੋਰ ਆਵਣ ਜਾਣਿਆ ਸਾਜੇ ਮੰਗੇ ਦਾਨ, ਸੇਤੂ ਦੇ ਜਿਹਾ ਸੱਚ ਤੇਰਾ ਫੁਰਮਾਨ, ਸਭ ਦੇ ਸੋਇਆ ਮੰਨੇ ਗਿਆਨ ਧਿਆਨ, ਤੁਦੇ ਤੇ ਪਾਇਆ ਕਰਮ ਪਵੇ ਨੀਸਾਨ, ਨਾ ਚੱਲੇ ਚਲਾਇਆ ਤੂੰ ਸੱਚਾ ਦਾ ਤਾਰ, ਨਿਤ ਦੇਵੇ ਚੜੇ ਸਵਾਇਆ, ਨਾਨਕ ਮੰਗੇ ਦਾਨ ਜੋ ਤੁਦ ਪਾਇਆ। ਸਲੋਕ ਮਹੱਲਾ ਦੂਜਾ। ਦੀਖਿਆ ਆਖ ਬੁਝਾਇਆ, ਸਿਵਤੀ ਸੱਚ ਸੁਮੇਓ, ਤਿਨ ਕੋ ਕਿਆ ਉਪਦੇਸੀ ਹੈ, ਜਿਨ ਗੁਰ ਨਾਨਕ ਦੇਵ ਮਹੱਲਾ ਪਹਿਲਾ, ਆ ਬੁਝਾਏ ਸੋਈ ਬੂਝੇ, ਜਿ ਆ ਸੁਝਾਏ ਤੇ ਸਭ ਕੇ ਸੂਝੇ, ਕਹਿ ਕਹਿ ਕਤਨਾ ਮਾਇਆ ਲੂਝੇ, ਹੁਕਮੀ ਸਗਲ ਕਰੇ ਆਕਾਰ, ਆਪੇ ਜਾਣੇ ਸਰਬ ਵਿਚਾਰ, ਅੱਖਰ ਨਾਨਕ ਅਖਿਓ ਆਪ, ਲਹਿ ਪ੍ਰਾਤ ਹੋਵੇ ਜਿਸ ਦਾਤ, ਪੌੜੀ ਹਉ ਢਾਡੀ ਵੇ ਕਾਰ, ਕਾਰੇ ਲਾਇਆ ਰਾਧੇ ਕੈ ਵਾਰ, ਤੁਰੋ ਫੁਰਮਾਇਆ ਢਾਡੀ ਸੱਚੇ ਮਹਿਲ, ਖਸਮ ਬੁਲਾਇਆ ਸੱਚੀ ਸਿਤ ਸਲਾਹ, ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ, ਭੋਜਨ ਆਇਆ ਗੁਰਮਤੀ ਖਾਧਾ ਰੱਜ, ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ, ਸ਼ਬਦ ਵਜਾਇਆ ਨਾਨਕ ਸੱਚ ਸਲਾਹ, ਪੂਰਾ ਪਾਇਆ ਸੁਧ, ਰਾਗ ਗੌੜੀ ਗੁਆਰੇਰੀ। ਮਹੱਲਾ ਪਹਿਲਾ। ਚੌਪ ਦੇ ਦੋ ਪਦੇ, ਇੱਕ ਓਅੰਕਾਰ, ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਗ ਗੁਰ ਪ੍ਰਸਾਦ, ਪਉ ਮੁਝ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ, ਸਿਰ ਤਰ ਚਲੀਏ ਸਹੀਏ ਪਾਰ, ਨਦਰੀ ਕਰਮੀ ਗੁਰ ਵਿਚਾਰ, ਭੈ ਬਿਨ ਕੋਈ ਨਾ ਲੰਘ ਸਪਾਰ, ਪਏ ਪਉ ਰੱਖਿਆ ਪਏ ਸਵਾਰ, ਰਹਾਉ ਭਏ ਤਨ ਅਗਨ ਪਖੇ ਪਏ ਨਾਲ, ਪਏ ਪਉ ਕੜੀਏ ਸਭ ਸਵਾਰ, ਭੈ ਬਿਨ ਘਾੜਤ ਕੱਚਨ ਕੱਚ, ਅੰਧਾ ਸੱਚਾ ਅੰਧੀ ਸੱਟ, ਬੁੱਧੀ ਬਾਜੀ ਉਭਜੇ ਚਾਓ, ਸਹਿਜ ਸਿਆਣਪ ਪਵੇ ਨਾ ਤਾਓ, ਨਾਨਕ ਮਨਮੁਖ ਬੋਲਣ ਵਾਓ, ਅੰਧਾ ਅੱਖਰ ਵਾਓ ਦਵਾਓ। ਗੌੜੀ ਮਹੱਲਾ ਪਹਿਲਾ। ਡਰ ਕਰ ਕਰ ਡਰ, ਡਰ ਡਰ ਜਾਏ ਸੋ ਡਰ ਕਿਹਾ, ਜਿਤ ਡਰ ਡਰ ਪਾਏ, ਤੁਧ ਬਿਨ ਦੂਜੀ ਨਾ ਹੀ ਜਾਏ, ਜੋਸ਼ ਵਰਤੇ ਸਭ ਤੇਰੀ ਰਿਜਾਏ, ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸੋਰ, ਰਖਾਓ ਨਾ ਜੂ ਮਰੇ ਨਾ ਡੂਬੇ ਤਰੇ, ਜਿਨ ਕਿਛ ਕੀਆ ਸੋ ਕਿਛ ਕਰੇ, ਹੁਕਮੇ ਆਵੇ ਹੁਕਮੇ ਜਾਏ, ਆਗੇ ਪਾਛੇ ਹੁਕਮ ਸੁਮਾਏ, ਹੰਸ ਹੇਤ ਆਸਾ ਅਸਮਾਨ, ਤਿਸੀ ਭੂਖ ਬਹੁਤ ਨਹਿਸਾਨ, ਬਹੁ ਖਾਣਾ ਪੀਣਾ ਆਧਾਰ, ਵਿਣ ਖਾਦੇ ਮਰ ਹੋਏ ਗੁਵਾਰ, ਜਿਸ ਕਾ ਕੋਏ ਕੋਈ ਕੋਏ ਕੋਏ, ਹੋ ਕੋ ਤੇਰਾ ਤੂੰ ਸਭਨਾ ਕਾ ਸੋਏ, ਜਾ ਕੇ ਜੀ ਜਨ ਤਨ ਮਾਲ, ਨਾਨਕ ਆਖਣ ਵਿਖਮ ਵਿਚਾਰ। ਗੌੜੀ ਮਹੱਲਾ ਪਹਿਲਾ। ਮਾਤਾ ਮਤ ਪਿਤਾ ਸੰਤੋਖ,
ਸਤ ਭਾਈ ਕਰ ਉਹ ਵਸੇਖ, ਕਹਿਣਾ ਹੈ ਕਿਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ ਰਹਾਓ। ਸਰਮ ਸੁਰਦ ਸਸੁਰ ਭੈ, ਕਰਣੀ ਕਾਮਣ ਕਰ ਮਨ ਲੈ, ਸਾ ਸੰਯੋਗ ਵਿਆਹ ਵਿਯੋਗ, ਸਚ ਸੰਤਤ ਕਹੋ ਨਾਨਕ ਜੋਗ, ਗੌੜੀ ਮਹੱਲਾ ਪਹਿਲਾ, ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, ਨੌ ਦਰਵਾਜੇ ਦਸਵਾਂ ਦੁਆਰ, ਗੁਜਰੇ ਗਿਆਨੀ ਇਹੋ ਵਿਚਾਰ, ਕਰਤਾ ਭਗਤਾ ਸੁਨਤਾ ਸੋਈ, ਆ ਵਿਚਾਰੇ ਸੋ ਗਿਆਨੀ ਹੋਈ ਰਹਾਓ। ਦੇਹੀ ਮਾਟੀ ਬੋਲੇ ਪਾਉਣ, ਬੁਜਰੇ ਗਿਆਨੀ ਮੂਆ ਹੋਏ ਕੌਣ, ਮੂਈ ਸੂਰਤ ਬਾਦ ਅਹੰਕਾਰ, ਉਹ ਨਾ ਮੂਆ ਜੋ ਦੇਖਣ ਹਾਰ, ਜੈ ਕਾਰਨ ਤੜ ਤੀਰਥ ਜਾਗੀ, ਰਤਨ ਪਦਾਰਥ ਕੱਢ ਗਈ ਮਾਹੀ, ਪੜ ਪੜ ਪੰਡਤ ਬਾਦ ਵਖਾਣੇ, ਪੀਤਰ ਹੁੰਦੀ ਵਸਤ ਨਾ ਜਾਣੇ, ਹੋ ਨਾ ਮੂਆ ਮੇਰੀ ਮੋਈ ਬੁਲਾਏ, ਉਹ ਨਾ ਮੂਆ ਜੋ ਰਹਿਆ ਸੁਮਾਏ, ਕਹੋ ਨਾਨਕ ਗੁਰਬ੍ਰਹਮ ਦਿਖਾਇਆ, ਮਰਤਾ ਜਾਤਾ ਅੰਦਰ ਨਾ ਆਇਆ, ਗੌੜੀ ਮਹੱਲਾ ਪਹਿਲਾ ਦੱਖਣੀ, ਸੁਣ ਸੁਣ ਬੂਝੇ ਮਾਨੇ ਨਾਓ, ਤਾਕੇ ਸੁਰ ਬਲਿਹਾਰੇ ਜਾਓ, ਆਪ ਭੁਲਾਏ ਠੋਰ ਨਾ ਠਾਓ, ਤੂੰ ਸਮਝਾਵੇ ਮੇਲ ਮਿਲਾਓ, ਨਾ ਮਿਲੇ ਚੱਲੇ ਮੈਂ ਨਾਲ, ਵਿਣਨਾਵੇ ਵਾਧੀ ਸਭ ਕਾਲ ਰਹਾਓ। ਖੇਤੀ ਵਣਜਨਾਵੇ ਕੀ ਓਟ, ਪਾਪ ਪੁੰਨ ਬੀਜ ਕੀ ਪੋਟ, ਕਾਮ ਕ੍ਰੋਧ ਜੀ ਮੈਂ ਚੋਟ, ਨਾਮ ਸਾਰ ਚੱਲੇ ਮਨ ਖੋਟ, ਸਾਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਜ ਪਰੀਖ, ਜਲ ਪੁਰਾਇਣ ਰਸ ਕਮਲ ਪਰੀਖ, ਸਬਦ ਰਤੇ ਮਿੱਠੇ ਰਸ ਈਖ, ਹੁਕਮ ਸੰਜੋਗੀ ਖੜ ਦਸ ਦੁਆਰ, ਪੰਚ ਵਸੇ ਮਿਲ ਜੋਤੀ ਪਾਰ, ਆਰ ਤੁਲੇ ਆਪੇ ਵਣਜਾਰ, ਨਾਨਕ ਨਾਮ ਸਵਾਰਨ ਹਾਰ, ਗੌੜੀ ਮਹੱਲਾ ਪਹਿਲਾ, ਜਾਤੋ ਜਾਏ ਕਾਂ ਤੇ ਆਵੇ, ਹੈ ਉਬਜੇ ਕਹਿ ਜਾਏ ਸੁਮਾਵੇ, ਕਿਉ ਬਾਧਿਓ ਕਿਉ ਮੁਕਤੀ ਪਾਵੇ, ਕੋ ਅਵਿਨਾਸੀ ਸਹਿ ਸੁਮਾਵੇ, ਨਾਮ ਹਿਰਦੇ ਅੰਮ੍ਰਿਤ ਮੁਖ ਨਾਮ, ਨਰਹਰ ਨਾਮ ਨਰਹਰ ਨੇ ਕਾਮ ਰਖਾਓ, ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮਾਏ ਸੁਮਾਏ, ਗੁਰਮੁਖ ਮੁਕਤੋ ਬੰਧ ਨ ਪਾਏ, ਸ਼ਬਦ ਵਿਚਾਰ ਛੁੱਟੇ ਹਰਨ ਆਏ, ਤਰਵਰ ਪੰਖੀ ਬੌਰ ਸੁਬਾਸ, ਦੁਖ ਦੁਖੀ ਆ ਮਨ ਮੋਏ ਵਿਨਾਸ, ਸਾਂਝ ਵਿਆਹ ਤੱਕੇ ਆਗਾਸ, ਦਹਿ ਦਹਿ ਧਾਵੇ ਕਰਮ ਲਿਖਿਆਸ, ਨਵ ਸੰਯੋਗੀ ਗੋਇਲ ਥਾਟ, ਕਾਮ ਕਰੋ ਬੂਟੇ ਬਿਖਮਾਟ, ਬਿਨ ਵੱਖਰ ਸੁਨੋ ਕਰ ਹਾਟ, ਗੁਰਮਿਲ ਖੋਲੇ ਬਜਰਕ ਪਾਠ, ਸਾਧ ਮਿਲੇ ਪੂਰਵ ਸੰਯੋਗ, ਸੱਚ ਰਹੱਸੇ ਪੂਰੇ ਹਰ ਲੋਕ, ਤਨ ਮਨ ਦੇ ਲੈ ਸਹਿ ਸੁਭਾਏ, ਨਾਨਕ ਤਿਨਕੇ ਲਾਗੋ ਪਾਏ, ਗੌੜੀ ਮਹੱਲਾ ਪਹਿਲਾ, ਕਾਮ ਕ੍ਰੋਧ ਮਾਇਆ ਮੈਂ ਚੀਤ, ਝੂਠ ਵਿਕਾਰ ਜਾਗੇ ਹਿਰ ਚੀਤ, ਪੂੰਜੀ ਪਾਪ ਲੋਭ ਕੀ ਕੀਤ, ਤਰਤਾਰੀ ਮਨ ਨਾਮ ਸੋ ਚੀਤ, ਵਾਹ ਸੱਚ ਮੈਂ ਤੇਰੀ ਟੇਕ, ਹੋ ਪਾਪੀ ਤੂੰ ਨਿਰਮਲ ਏਕ ਰਹਾਓ। ਅਗਨ ਪਾਣੀ ਬੋਲੇ ਪੜਵਾਓ, ਜੇਵਾ ਇੰਦਰੀ ਏਕ ਸੁਵਾਓ, ਚਿੱਟ ਵਿਕਾਰੀ ਨਾਹੀਂ ਪਉ ਪਾਓ, ਆ ਮਾਰੇ ਤਾਂ ਪਾਏ ਨਾਓ, ਸਬਦ ਮਰੇ ਫਿਰ ਮਰਨ ਨਾ ਹੋਏ, ਬਿਨ ਮੂਏ ਕਿਉਂ ਪੂਰਾ ਹੋਏ, ਪਰਪੰਚ ਵਿਆਪ ਰਹਿਆ ਮਨ ਦੋਏ, ਫਿਰ ਨਾਰਾਇਣ ਕਰੇ ਸੋ ਹੋਏ, ਬੋਧ ਚੜੋ ਜਾਂ ਆਵੇ ਵਾਰ, ਠਾਕੇ ਬੋਹਿਤ ਦਰਗੇ ਮਾਰ, ਸੱਚ ਸਰਾਈ ਤਨ ਗੁਰਦੁਆਰ, ਨਾਨਕ ਦਰ ਕਰ ਏਕੰਕਾਰ, ਗੌੜੀ ਮਹੱਲਾ ਪਹਿਲਾ, ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ ਦਾ ਦੁਆਰ, ਤਿਰਪਉਣ ਬੇਦਿਆ ਆ ਮੁਰਾਰ, ਰੇ ਮਨ ਮੇਰੇ ਪਰਮ ਨ ਕੀਜੈ, ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਗਾਓ, ਜਨਮ ਜੀਤ ਮਰਨ ਮਨ ਮਾਨਿਆ, ਆਮੂਆ ਮਨ ਮਨ ਤੇ ਜਾਣਿਆ, ਨਜ਼ਰ ਭਈ ਹਰ ਕਰ ਤੇ ਜਾਣਿਆ, ਜਤ ਸਾ ਤੀਰਥ ਮੱਜਨ ਨਾਮ, ਅਲਕ ਵਿਸਾਰ ਕਰੋ ਕਿਸ ਕਾਮ, ਨਰ ਨਾਰਾਇਣ ਅੰਤਰ ਜਾਮ, ਹਾਨ ਮਨੋ ਤੋ ਪਰ ਕਰ ਜਾਓ, ਇਹ ਜਾਤੋ ਨਾਈ ਕੋਤਾਓ, ਨਾਨਕ ਗੁਰਮੁਖ ਸਹਿ ਸੁਮਾਓ, ਗੌੜੀ ਮਹੱਲਾ ਪਹਿਲਾ, ਸਤਿਗੁਰ ਮਿਲੇ ਸੋ ਮਰਨ ਦਿਖਾਏ, ਮਰਨ ਰਹਿਣਸ ਅੰਤਰ ਪਾਏ, ਗਗਨ ਨਿਵਾਰ ਗਗਨ ਪੁਰ ਪਾਏ, ਮਰਨ ਲਿਖਾ ਆਏ ਨੀ ਰਹਿਣਾ, ਹਰ ਜਪ ਜਾਪ ਰਹਿਣ ਕਰ ਸਰਣਾ ਰਖਾਓ, ਸਤਿਗੁਰ ਮਿਲੇ ਤਾਂ ਦੁਬਦਾ ਭਾਗੇ, ਕਮਲ ਵਿਗਾਸ ਮਨਹਰ ਪ੍ਰਵਲਾਗੇ, ਜੀਵਤ ਮਰੇ ਮਾਰਸ ਆਗੇ, ਸਤਿਗੁਰ ਮਿਲੇ ਸਚ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ, ਕਰ ਮਿਲੇ ਜਮਕਾ ਪਉ ਮੂਚਾ, ਗੁਰ ਮਿਲੇ ਮਿਲ ਅੰਕ ਸੁਮਾਇਆ, ਕਰ ਕਿਰਪਾ ਕਰ ਮੈਲ ਦਿਖਾਇਆ, ਨਾਨਕ ਹੋਮੇ ਮਾਰ ਮਿਲਾਇਆ, ਗੌੜੀ ਮਹੱਲਾ ਪਹਿਲਾ, ਕਿਰਤ ਪਿਆ ਨੇ ਮੇਟੇ ਕੋਏ, ਕਿਆ ਜਾਣਾ ਕਿਆ ਆਗੇ ਹੋਏ, ਜੋ ਤੁ ਭਾਣਾ ਸੋਈ ਹੂਆ।

ਦੇਵਣਹਾਰ ਤੋੜ ਰਹਿਤ ਭਗਤ ਭੰਡਾਰ ਕੀਆ ਗਰਬ ਨ ਆਵੇ ਰਾਸ ਜੀਓ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀ ਵਾਲੇ ਬਖਸ ਮਿਲਾਏ ਜੋ ਭਾਵੀ ਤਿਉਂ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ ਗੁਰਮਤ ਦੇ ਭਰੋਸੇ ਤੇਰੇ ਤਨ ਮੈਂ ਮੈਲ ਨਾਹੀ ਮਨ ਰਾਤਾ ਗੁਰਬਚਨੀ ਸਜ ਸਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਗੌੜੀ ਮਹੱਲਾ ਪਹਿਲਾ ਜਿਨ ਅਕਥ ਕਹਾਇਆ ਆਪਿਓ ਪੀ ਆਇਆ ਅਨਪੈ ਵਿਸਰੇ ਨਾਮ ਸੁਮਾਇਆ ਕਿਆ ਡਰੀਏ ਡਰ ਡਰੇ ਸੁਮਾਨਾ ਪੂਰੇ ਗੁਰ ਕੇ ਸਬਦ ਪਛਾਨਾ ਰਖਾਓ ਜਿਸ ਨਰ ਰਾਮ ਹਿਰਦੇ ਗਾਰਾਤ ਸਹਿ ਸੁਪਾਈ ਮਿਲੇ ਸਾਬਾਸ ਜਾਇ ਸਵਾਰੇ ਸਾਂਝ ਬਿਆਲ ਏਤ ਉਤ ਮਨਮੁਖ ਬੰਦੇ ਕਾਲ ਆਇਨ ਸਰਾਮ ਹਿਰਦੇ ਸੇ ਪੂਰੇ ਨਾਨਕ ਰਾਮ ਮਿਲੇ ਪ੍ਰਭ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਰੇ ਤ੍ਰੈਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹੇ ਵਖਿਆਨ ਤੁਰਿਆ ਅਵਸਥਾ ਸਤਿਗੁਰ ਤੇ ਖਰਜਾਨ ਰਾਮ ਪਦਗੁਰ ਸੇਵਾ ਤਰਣਾ ਬੌੜ ਜਨਮ ਨਾ ਹੋਏ ਗਏ ਮਰਣਾ ਹਰਹਾਓ ਚਾਰ ਪਦਾਰਥ ਕਹਿ ਸਭ ਕੋਈ ਸਿਮਰਤ ਸਾਸਤ ਪੰਡਿਤ ਮੁਖ ਸੋਈ ਬੇਨ ਗੁਰ ਅਰਥ ਵਿਚਾਰ ਨਾ ਪਾਇਆ ਮੁਗਤ ਪਦਾਰਥ ਭਗਤ ਘਰ ਪਾਇਆ ਜਾ ਕੇ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਗਤ ਆਨੰਦ ਗੁਰਮੁਖ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹੇ ਨਿਰਾਸ ਬੁਝਾਇਆ ਦੀਨਾਨਾਥ ਸਰਬਸੁਖਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹ ਸੰਸਾਰੋ ਲਬ ਲੋਭ ਮੁਝ ਕੂੜ ਕੁਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉ ਤਰ ਉਪਰ ਸ਼ਾਰੋ ਸੁਣ ਸੁਣ ਸਿੱਖ ਮਾਰੀ ਸੁਕਰਤ ਕੀਤਾ ਰਸੀ ਮੇਰੇ ਜੀੜੇ ਬਹੁੜ ਨਾ ਆਵੇ ਵਾਰੀ ਰਹਾਓ ਹਉ ਤੁਦੇ ਅੱਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾ ਇਤਬਾਰੀ ਵੇਲ ਪਰਾਈ ਜੋ ਹੈ ਜੀੜੇ ਕਰੇ ਚੋਰੀ ਬੁਰਿਆਰੀ ਹਾਂ ਚੱਲਿਆ ਤੂੰ ਪਿੱਛੇ ਰਹੀ ਹੈ ਛੁੱਟੜ ਹੋਈ ਹੈ ਨਾਰੀ ਤੂੰ ਕਾਇਆ ਰਹੀ ਗੇ ਸੁਪਨੰਤਰ ਤੁਦ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕਿਛ ਲਈਆ ਤਾਂ ਮਨ ਭਲਾ ਪਾਇਆ ਹਲਤਨਾ ਸੋਭਾ ਪਲਤਨਾ ਢੋਈ ਅਹਿਲਾ ਜਨਮ ਗਵਾਇਆ ਹਉ ਖਰੀਦ ਹੋਏ ਲਈ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹਾਓ ਤਾਜੀ ਤੁਰਕੀ ਸੋਨਾ ਰੁਪਾ ਕੱਪੜ ਕੇ ਰੇ ਪਾਰਾ ਕਿਸੀ ਨਾਲ ਨ ਚੱਲੇ ਨਾਨਕ ਝੜ ਚੜ ਪਏ ਗੁਵਾਰਾ ਪੂਜਾ ਮੇਵਾ ਮੈਂ ਸਭ ਕੁਛ ਚਾਖਿਆ ਇਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਵ ਦੀਵਾਰ ਉਸਾਰੀ ਪਸਮੰਦਰ ਕੀ ਟੇਰੀ ਸੰਚੇ ਸੰਚ ਨ ਦੇਈ ਕਿਸੀ ਅੰਧ ਜਾਣੇ ਸਾ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੇ ਕਿਸੇ ਨਾ ਕੇਰੀ ਸੁਣ ਮੂਰਖ ਮਨ ਅਜਾਣਾ ਹੋ ਤਿਸੇ ਕਾ ਪਹਾਣਾ ਰਹਾਓ ਸਾਉ ਹਮਾਰਾ ਠਾਕੁਰ ਪਾਰਾ ਹਮ ਤਿਸਕੇ ਵਣਜਾਰੇ ਜੀਓ ਪਿੰਡ ਸਭ ਰਾਤ ਤਿਸੇ ਕੀ ਮਾਰਾ ਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਔਰ ਪੰਚ ਹਮ ਏਕ ਜਨਾ ਕਿਉ ਰਾਖੋ ਕਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸੇ ਅੱਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉੱਚਰ ਮਨਾ ਆਗੇ ਜਮਦਲ ਬਿਖਮ ਕਨਾ ਰਖਾਓ ਉਸਾਰ ਮਡੋਲੀ ਰਾਖੇ ਦੁਆਰਾ ਭੀਤਰ ਬੈਠੀ ਸਾਥਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਬ ਲੁਟੇਨ ਸੋ ਪੰਜ ਜਨਾ ਢਾਏ ਮਡੋਲੀ ਲੁਟਿਆ ਦਿਹੋਰਾ ਸਾਤਨ ਪਗੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਪਾ ਗਏ ਸੇ ਪੰਜ ਜਨਾ ਕਾਮਣ ਲੋਇੜੇ ਸੋਨਾ ਰੁਪਾ ਮਿੱਤਰ ਲੁੜੇਨ ਸੁਖਾ ਦਾਤਾ ਨਾਨਕ ਪਾਪ ਕਰੇ ਤਨ ਕਾਰਣ ਜਾਸੀ ਜੰਪੁਰ ਬਾਧਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕੜ ਪੀਤ ਮੁੰਦਰਾ ਤਾਇਆ ਕੀ ਜੇ ਖਿੰਤਾ ਤਾ ਪੰਜ ਚੇਲੇ ਵਸ ਕੀ ਜੇ ਰਾਵਲ ਯੂਮਨ ਕੀ ਜੇ ਡੰਡਾ ਤਾ ਜੋ ਜੁਗਤ ਇਹ ਪਾਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਵਸਤਾ ਰਖਾਓ ਮੂੜ ਮੁੜਾਇਆ ਜੇ ਗੁਰ ਪਾਈਏ ਹਾਂ ਗੁਰ ਕੀ ਨੀ ਗੰਗਾ ਤਾ ਤੇਰ ਪਵਨ ਤਾਰਨਗਰ ਸੁਵਾਮੀ ਏਕ ਨਾ ਚੇਤਸ ਅੰਧਾ ਤਾ ਕਰ ਪਟਮ ਗੱਲੀ ਮਨ ਲਾਵਸ ਸੰਸਾ ਮੂਲ ਨਾ ਜਾਵਸਤਾ ਇਕ ਚਰਣੀ ਜੇ ਤਲਾਵੇ ਲਬ ਲੋਕ ਕੀ ਤਾਪਸਤਾ ਜਪਸ ਨਿਰੰਜਨ ਰਚ ਸਮਣਾ ਕਾਹੇ ਬੋਲੇ ਜੋਗੀ ਕਪਟ ਕਣਾ ਰਖਾਓ ਕਾਇਆ ਕਮਲੀ ਹੰਸ ਏਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਪ੍ਰਣਤ ਨਾਨਕ ਨਾਂਗੀ ਦਜ ਫਿਰ ਪਾਛੇ ਪਛਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਔਗਤ ਮੰਤਰ ਮੂਲ ਮਨ ਏਕ ਜੇ ਘਰ ਦ੍ਰਿੜ ਚਿਤ ਕੀਜੇ ਰੇ
जन्म जन्म के पाप कर्म के पटनहारा लीजे रे, मन एको साहेब भाई रे, तेरे तीन गुणा संसार समावे, लखना लखना जाई रे, हरहाओ सकर खंड माया तन मीठी, हम तो पंड उचाई रे, रात अनेरी सू सुनाही, हर टूक समूसा पाई रे, मन मु करे तेदा दुख लागे, गुरमुख मिले वडाई रे, टोतन किया सोई होवा, कीर्तन मिटिया जाई रे, सुबर परे न होवे ऊने, जो राते रंग लाई रे, तिनकी पंख होवे जे नानक, तो मूड़ा किश पाई रे, गौड़ी चेती महला पहला, कातकी माई बाप कत केरा, हिदू थावो खमे आए, अग्न बिमजल पीतर निपजे, काहे कम उपाय, मेरे साहेबा कौन जाने गुण तेरे, कहे न जानी ओ गुण मेरे, रखाओ केते रुख बिखम चीने, केते पशु उपाय, केते नाग कुली मै आए, केते पंख उड़ाए, हट पटन बिज मंदर पन्ने, कर चोरी करे आवे, अगू देखे पिछू देखे, तुते कांश पावे, तड़ तीर्थ हम नखन देखे, हटपन बाजारा, लैके तकड़ी तोलन लागा, काटगी मह बरियारा, जेता समुंद सागर नीर परया, केते अवगुण हमारे, दया करो शिमेर ओ पावो, डुबदे पत्थर तारे, जीड़ अग्न बराबर तपे, चित्र वगे काती, परम तनानक हुकुम पछाणे, सुख होवे दिन राती, गौड़ी बैरागण महला पहला, रैण गवाई सोए कह, दिस गवाया खाए, हीरे जैसा जन्म गए, कौडी बदले जाए, नाम ना जानिया राम का, मूड़े फिर पाशे पछताए रे, रहाओ अनता तन तरणी तरे, अंत न चाया जाए, अंत को चान जो गए, ते आए अंत गवाए, आपन ली आजे मिले, ता सब को पागट होए, कर्मा ऊपर निबड़े, जे लोचे सब कोए, नानक करना जिन किया, तोई सार करे, हुक्मन जापी खसम का, किसे वडाई दे, गौड़ी बैरागण महला पहला, हरणी हुमा बन बसा, कंद मूल चुनकाओ, गुरप्रसादी मेरा सौ मिले, वार बार हो जाओ जियो, मैं बंजारन राम की, तेरा नाम अखरवा पार जी रहाओ, पोकल होवा अंबसा, सह शब्द बीचार, सह सुपाए मेरा सौ मिले, दर्शन रूप अपार, मछली होवा जल बसा, जी जन संसार, उर्वार पार मेरा सौ बसे, हौ मिलोगी बाप सार, नागन होवा तरबसा, शब्द वसे पहु जाए, नानक सदा सुहागणी, जिन ज्योति जो सुमाए, गौड़ी पूर्वी दीप की महला पहला, एक ओंकार, सतगुर प्रसाद, जय कर कीर्ति आखीए, करते का होए बिचारो, हित कर गावो सोहेला, सिवरो सिरजनहारो, तुम गाओ मेरे निरपौ का सोहेला, हौ मारी जाओ, जित सोहेले सदा सुख होए रखाओ, नितन जीड़े सुमालियन, देखेगा देवनगार, तेरे दाने कीमत ना पवे, ते दाते कम सुमार, संबत सहा लिखया, मिलकर पावो तेल, त्यो सज्जन आशीषड़िया, जो होवे साहिब सो मेल, कर कर एहो पहुंचा, त्रे नित पवन, सतनगार सुनि गए, नानक सेधे आवन, अराग गौड़ी ग्वारेरी, महला तीजा, चौप दे, एक ओंकार, सतगुर प्रसाद, गुर मिले, हर मेला होई, आपे मेल मिलावे सोई, मेरा प्रभ सब ने आपे जाने, हुक्मे मिले, शब्द पछाणे, सतगुर कहे पय प्रम पहु जाए, हय राचे सच रंग सुमाए, रहाओ, गुर मिले, हर मन वसे सुपाए, मेरा प्रभारा कीमत नहीं पाए, सत सलाए अंत न पारा वार, मेरा प्रभक से बख्शनहार, गुर मिले, सा मतबुद होए, मन निर्मल वसे सच सोए, साज वसे साची सबकार, उत्तम करणी शब्द बीचार, गुरते साची सेवा होए, गुरमुख ना पछाणे कोय, जीवे दाता देवनगार, नानक हर नामे लगे प्यार, गौड़ी ग्वारेरी महला तीजा, गुरते ज्ञान पाए जन कोय, गुरते बूझे सीजे सोए, गुरते सह सज बीचार, गुरते पाए मुक्त द्वार, पूरे भाग मिले गुर आए, साचे सहज सा सुमाए, हरहाओ गुर मिले, तृष्णा अग्न बुझाए, गुरते साथ वसे मन आए,
ਕੁਰਤੇ ਪਵਿੱਤ ਪਾਮ ਸੁਚ ਹੋਏ, ਕੁਰਤੇ ਸ਼ਬਦ ਮਿਲਾਵਾ ਹੋਏ। ਵਾਹਿਗੁਰੂ ਸਾਹਿਬ ਪਰਮ ਭੁਲਾਈ, ਬਿਨ ਆਵੇ ਬਹੁਤਾ ਦੁਖ ਪਾਈ। ਗੁਰਮੁਖ ਹੋਵੇ ਸੋ ਨਾਮ ਧਿਆਈ, ਦਰਸ਼ਨ ਸੱਚੇ ਸੱਚੀ ਪਦ ਹੋਈ। ਇਸ ਨੂੰ ਕਹੀਏ ਦਾਤਾ ਇਕ ਸੋਈ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ। ਮਿਲ ਪ੍ਰੀਤਮ ਸਾਚੇ ਗੁਣ ਗਾਵਾ, ਨਾਨਕ ਸਾਚੇ ਸਾਹ ਸੁਮਾਵਾ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਸੋਥਾਓ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸਸ ਹੋਏ। ਸੱਚੀ ਬਾਣੀ ਜੁਗ ਚਾਰੇ ਜਾਪੇ, ਸਭ ਸਾਚਾ ਆਪੇ ਆਪੇ। ਕਰਮ ਹੋਵੇ ਸਤਸੰਗ ਮਿਲਾਏ, ਹਰ ਗੁਣ ਗਾਵੇ ਬੈਸ ਸੁਥਾਏ ਰਖਾਓ। ਜਲੋ ਇਹ ਜੇਵਾ ਦੂਜੇ ਪਾਏ, ਹਰਸਨਾ ਚਾਖੇ ਫੀਕਾ ਆਲਾਏ। ਬਿਨ ਬੂਝੇ ਤਨ ਮਨ ਫੀਕਾ ਹੋਏ, ਬਿਨ ਨਾਵੇ ਦੁਖੀਆ ਚੱਲਿਆ ਰੋਏ। ਰਸਨ ਹਰ ਚਾਖਿਆ ਸਹਿ ਸੁਭਾਏ, ਗੁਰ ਕਿਰਪਾ ਤੇ ਸੱਚ ਸੁਮਾਏ। ਤਾਤੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੇ ਨਿਰਮਲ ਧਾਰ। ਨਾਮ ਸੁਮਾਵੇ ਜੋ ਭਾਂਡਾ ਹੋਏ, ਉਂਦੇ ਭਾਂਡੇ ਟਿਕੇ ਨਾ ਕੋਏ। ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜੇ ਸ਼ਬਦ ਪਿਆਸ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਇਕ ਗਾਵਤ ਰਹੇ ਮਨ ਸਾਧਨਾ ਪਾਏ। ਹੋਮੇ ਵਿਚ ਗਾਵੇ ਬਿਰਥਾ ਜਾਏ, ਗਾਵਣ ਗਾਵੇ ਜਿਨ ਨਾਮ ਪਿਆਰ। ਸਾਚੀ ਬਾਣੀ ਸ਼ਬਦ ਵਿਚਾਰ, ਗਾਵਤ ਰਹਿ ਜੇ ਸਤਿਗੁਰ ਪਾਵੇ। ਮਨ ਤਾਂ ਰਾਤਾ ਨਾਮ ਸੁਹਾਵੇ, ਹਰਹਾਓ ਇਕ ਗਾਵੇ ਇਕ ਭਗਤ ਕਰੇ, ਨਾਮ ਨਾ ਪਾਵੇ ਬਿਨ ਅਸਨੇਹੇ। ਸੱਚੀ ਭਗਤ ਗੁਰ ਸ਼ਬਦ ਪਿਆਰ, ਆਪਣਾ ਪਿਰ ਰੱਖਿਆ ਸਦਾ ਔਰ ਤਾਰ। ਭਗਤ ਕਰੇ ਮੂਰਖੀ ਆਪ ਜਿਣਾਵੇ, ਨੱਚ ਨੱਚ ਟੱਪੇ ਬਹੁਤ ਦੁਖ ਪਾਵੇ। ਨੱਚਿਆ ਟੱਪੇ ਭਗਤ ਨਾ ਹੋਏ, ਸ਼ਬਦ ਮਰੇ ਭਗਤ ਪਾਏ ਜਿਨ ਸੋਏ। ਭਗਤ ਵਚਨ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚੋਂ ਆਪ ਖੋਏ। ਮੇਰਾ ਪ੍ਰਸਾਚਾ ਸਬਦ ਜਾਣੇ, ਨਾਨਕ ਬਖਸੇ ਨਾਮ ਪਛਾਣੇ। ਗੌੜੀ ਗੁਆਰੇਰੀ ਮਹੱਲਾ ਤੀਜਾ, ਮਨ ਮਾਰੇ ਤਾਤ ਮਰ ਜਾਏ। ਬਿਨ ਮੂਹੇ ਕੈਸੇ ਘਰ ਪਾਏ, ਮਨ ਮਰੇ ਦਾਰੂ ਜਾਣੇ ਕੋਏ। ਮਨ ਸ਼ਬਦ ਮਰੇ ਬੂਝੇ ਜਨ ਸੋਏ, ਜਿਸ ਨੂੰ ਬਖਸੇ ਦੇ ਵਡਿਆਈ। ਗੁਰ ਪ੍ਰਸਾਦ ਹਰ ਵਸੇ ਮਨ ਆਈ, ਰਹਾਉ ਗੁਰਮੁਖ ਕਰਨੀ ਕਾਰ ਕੁਮਾਏ। ਤਾਂ ਸੁ ਮਨ ਕੀ ਸੋਝੀ ਪਾਵੇ, ਮਨ ਮੈਂ ਮਤ ਮੈਗਲ ਮਿਗਦਾਰਾ। ਗੁਰ ਅੰਕਸਮਾਰ ਜੀ ਵਾਲਣ ਗਾਰ, ਮਨ ਅਸਾਧ ਹਰਦੇ ਜਨ ਕੋਏ। ਅਚਰ ਚਰੇ ਤਨ ਨਿਰਮਲ ਹੋਏ, ਗੁਰਮੁਖ ਇਉ ਮਨ ਲਿਆ ਸਵਾਰ। ਹੋਮੇ ਵਿੱਚੋਂ ਤਜੇ ਵਿਕਾਰ, ਜੋਤ ਰੱਖਿਅਨ ਮੇਲ ਮਿਲਾਏ। ਕਦਨ ਵਿਛੜੇ ਸਭ ਸੁਮਾਏ, ਆਪਣੀ ਕਲਾ ਆਪੇ ਹੀ ਜਾਣੇ। ਨਾਨਕ ਗੁਰਮੁਖ ਨਾ ਪਛਾਣੇ, ਗੌੜੀ ਗੁਆਰੇਰੀ ਮਹੱਲਾ ਤੀਜਾ। ਹਉਮੈ ਵਿੱਚ ਸਭ ਜਗ ਬਹੁਰਾਨਾ, ਦੂਜੇ ਭਾਏ ਪਰਮ ਭੁਲਾਨਾ। ਬਹੁ ਚਿੰਤਾ ਚਿਤਵੇ ਆਪ ਨਾ ਪਛਾਨਾ, ਧੰਦਾ ਕਰਤਿਆਂ ਅਨਦਨ ਵਿਖਾਨਾ। ਹਿਰਦੇ ਰਾਂ ਦਮੋ ਮੇਰੇ ਪਾਈ, ਗੁਰਮੁਖ ਰਸਨਾ ਹਰ ਰਸਨ ਰਸਾਈ। ਰਖਾਓ ਗੁਰਮੁਖ ਹਿਰਦੇ ਜਿਨ ਰਾਮ ਪਛਾਤਾ, ਜਗ ਜੀਵਨ ਸੇਵ ਉਚਾਰੇ ਜਾਤਾ। ਹੋਮੇ ਮਾਰ ਗੁਰ ਸਭ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ। ਸੇਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਤਾਪਤ ਵਰਜੇ ਠਾਕ ਰਗਾਏ। ਨਾਮ ਨਾਨਕ ਦੇ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਵਸੇ ਮਨ ਆਏ। ਆਰਾਮ ਰਾਮ ਕਰਤਿਆਂ ਤੁਗ ਸਾਂ ਸਰੀਰ, ਅੰਤਰ ਵਸੇ ਨਾ ਲਾਗੇ ਜੰਪੀਰ। ਆਪੇ ਸਾਹਿਬ ਆਪ ਜੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੌੜੀ ਗੁਆਰੇਰੀ ਮਹੱਲਾ ਤੀਜਾ, ਸੋ ਕਿਉਂ ਵਿਸਰੇ ਜਿਸਕੇ ਜੀ ਪੁਰਾਨਾ। ਸੋ ਕਿਉਂ ਵਿਸਰੇ ਸਮਾਏ ਸੁਮਾਨਾ, ਜਿਤ ਸੇਵੇ ਦਰਗੇ ਪਦ ਪਰਵਾਨਾ। ਹਰ ਕੇ ਨਾਮ ਵਿਟੋਂ ਬਲ ਜਾਓ, ਤੂੰ ਵਿਸਰੇ ਤਦ ਹੀ ਮਰ ਜਾਓ। ਰਹਾਓ ਤਿੰਨ ਤੂੰ ਵਿਸਰੇ ਜੇ ਤੁਰ ਆਪ ਭੁਲਾਏ, ਤਿੰਨ ਤੂੰ ਵਿਸਰੇ ਜੇ ਦੂਜੇ ਪਾਏ। ਮਾਨ ਅਗਿਆਨੀ ਜੋ ਨੀ ਪਾਏ, ਜਿਨ ਇਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ। ਜਿਨ ਇਕ ਮਨ ਤੁੱਠਾ ਤਿਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸੁਮਾਏ। ਜਿਨ੍ਹਾਂ ਪੋਤੇ ਪੁੰਨ ਤੇ ਗਿਆਨ ਵਿਚਾਰੀ, ਜਿਨ੍ਹਾਂ ਪੋਤੇ ਪੁੰਨ ਤਿਨ ਹੋਮੇ ਮਾਰੀ। ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ। ਗੌੜੀ ਗੁਆਰੇਰੀ ਮਹੱਲਾ ਤੀਜਾ, ਤੂੰ ਅਕਥ ਕਿਉਂ ਕਥਿਆ ਜਾਹੇ, ਗੁਰ ਸ਼ਬਦ ਮਾਰਨ ਮਨ ਮਾਹੇ ਸੁਮਾਹੇ। ਤੇਰੇ ਗੁਣ ਅਨੇਕ ਕੀਮਤ ਨੈ ਪਾਹੇ, ਜਿਸਕੀ ਬਾਣੀ ਤਿਸ ਮਾਹੇ ਸੁਮਾਣੀ। ਤੇਰੀ ਅਕਥ ਕਥਾ

ਪਿਆਰ ਪੂਰੇ ਸਤਿਗੁਰ ਸਿਉਣ ਲੱਗੈ ਪਿਆਰ ਨਾਨਕ ਨਾਮ ਰਤੇ ਤਿਨ ਕਉ ਜੈਕਾਰ ਗੌੜੀ ਗੁਆਰੇ ਰੀ ਮੁਹੱਲਾ ਤੀਜਾ ਇਕ ਤੇ ਸਭ ਰੂਪ

ਸਾਰੇ ਸਤਿਗੁਰ ਸੇਵੈ ਸਦਾ ਮਨ ਦਾਸਾ ਹਉਮੈ ਮਾਰ ਕਮਲ ਪਰਗਾਸਾ ਅਨਹਦ ਵਾਜੇ ਨਿਜ ਕਾਰਾਵਾਸਾ ਨਾਮ ਰਤੇ ਕਰਮ ਹੈ ਉਦਾਸਾ ਸਤਿਗੁਰ ਸੇਵੈ ਤਿਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਗ ਵਖਾਣੀ ਅਨ ਦਿਨ ਜਪੇ ਹਰ ਸਾਰੰਗ ਪਾਣੀ ਨਾਨਕ ਨਾਮ ਰਤੇ ਨੇ ਕੇਵਲ ਨਿਰਵਾਣੀ ਗੌੜੀ ਗੁਆਰੇਰੀ ਮਹੱਲਾ ਤੀਜਾ ਸਤਿਗੁਰ ਮਿਲੇ ਵਡਭਾਗ ਸੰਯੋਗ ਹਿਰਦੇ ਨਾਮ ਨਿਤ ਹਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਜਨਮ ਜੀਤ ਲਹਾ ਨਾਮ ਪਾਏ ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿਨੈ ਵਿਰਲੇ ਤਖ ਡੀਠਾ ਕਰਮ ਕਾਂਡ ਹੋ ਕਰੇ ਅਚਾਰ ਬਿਨ ਨਾਵੇ ਤ੍ਰਿਗ ਤ੍ਰਿਗ ਅਹੰਕਾਰ ਬੰਧਨ ਬਾਧਿਓ ਮਾਇਆ ਫਾਸ ਜਨ ਨਾਨਕ ਛੂਟੈ ਗੁਰ ਪਰਗਾਸ ਮਹੱਲਾ ਤੀਜਾ ਗੌੜੀ ਬੈ ਰਾਗਣ ਜੈਸੀ ਧਰਤੀ ਉਪਰ ਮੇਘਲਾ ਬਰਸਤ।

ਸਵਾਮੀ ਪਾਈਅਨ ਹਰਨਾਮਾ ਭਗਤ ਭੰਡਾਰ ਗੌੜੀ ਬੈਰਾਗਣ ਮਹੱਲਾ ਤੀਜਾ ਕਈ ਅੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਹੋ ਬਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇਪ ਕੜੇ ਗੁਣ ਸੰਭਲੈ ਸਹੁਰੇ ਵਾਸ ਪਾਇਆ ਗੁਰਮੁਖ ਸਹਿ ਸਮਾਣੀਆਂ ਹਰ ਹਰ ਮਨ ਪਾਇਆ ਸਸੁਰੇ ਪਈਏ ਪਿਰ ਵਸੇ ਤੋ ਕਿਤ ਬਿਦ ਪਾਈਏ ਆਪ ਨਿਰੰਜਨ ਅਲਖ ਹੈ ਆਪੇ ਮੇਲ ਆਈਏ ਰਹਾਉ ਆਪੇ ਹੀ ਪ੍ਰਭੇ ਮਤ ਹਰ ਨਾਮ ਤੇ ਆਈਏ ਵਡਭਾਗੀ ਸਤਗੁਰ ਮਿਲੈ ਮੁਖ ਅੰਮ੍ਰਿਤ ਪਾਈਏ ਹੋਮੇ ਦੁਬਦਾ ਬਿਨ ਸਜਾਏ ਸਹਿਜੇ ਸੁਖ ਸਮਾਈਏ ਤਬ ਆਪੇ ਆਪ ਵਰਤਦਾ ਆਪੇ ਨਾਏ ਲਾਈਏ ਮਨਮੁਖ ਗਰਬ ਨਾ ਪਾਇਓ ਅਗਿਆਨ ਇਆਣੇ ਸਤਗੁਰ ਸੇਵਾ ਨਾ ਕਰੇ ਫਿਰ ਫਿਰ ਪਛਤਾਣੇ ਗਰਬ ਜੋਨੀ ਵਾਸ ਪਾਏ ਗਰਬੇ ਗਲ ਜਾਣੇ ਮੇਰੇ ਕਰਤੇ ਇਹ ਵੈ ਪਾਮਦਾ ਮਨਮੁਖ ਪਰਮਾਣੇ ਮੇਰੇ ਹਰ ਪ੍ਰਭ ਲੇਖ ਲਿਖਾਇਆ ਤੁਰਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧ

ਮੁਰਾਰਾ ਸ਼ਿਵ ਸਖਤ ਮਿਟਾਈਆ ਚੂਕਾ ਅੰਧਿਆਰਾ ਤੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਬਿਦ ਪਾਈ ਗਏ ਸੰਤ ਜਨੋ ਜਿਸ ਦੇਖ ਹੋ ਜੀਵਾਂ ਹਰ ਬਿਨ ਕਿਸਾ ਨਾ ਜੀਵਤੀ ਗੁਰ ਮਿਲਿਓ ਹਰਸ ਪੀਵਾ ਰਹਾਉ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਦ ਕੀਨੀ ਹਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਧਨ ਤਨ ਗੁਰ ਸਤਪੁਰਖ ਹੈ

ਬਾਅਦ ਪੰਡਿਤ ਸਾਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ, ਨਾ ਜਾਨਾ ਕਿਆ ਕਤ ਰਾਮ ਹਮਾਰੀ, ਹਰ ਪਾਜ ਮਨ ਮੇਰੇ ਤਾਰ ਪਹੁਜਲ ਤੂੰ ਤਾਰੀ ਰਹਾਉ। ਸੰਨਿਆਸੀ ਬਭੂਤ ਲੈ ਦੇ ਸਵਾਰੀ, ਪਰ ਤੇਰੇ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰੀ, ਖੱਤਰੀ ਕਰਮ ਕਰੇ ਸੂਰਤਨ ਪਾਵੇ, ਤੂਦ ਵੈਸ ਪਰ ਕਿਰਤ ਕਮਾਵੇ, ਮੈਂ ਮੂਰਖ ਹਰ ਨਾਮ ਛਡਾਵੇ, ਹਉ ਤੇਰੀ ਸਿਰ ਤੂੰ ਆਪੇ ਰਹਿਆ ਸਮਾਈ, ਗੁਰਮੁਖ ਨਾਨਕ ਦੇ ਵਡਿਆਈ, ਮੈਂ ਅੰਧਲੇ ਘਰ ਟੇਕ ਟਿਕਾਈ, ਗੌੜੀ ਗੁਆਰੇਰੀ ਮਹੱਲਾ ਚੌਥਾ, ਨਿਰਗੁਣ ਕਥਾ ਕਥਾ ਹੈ ਹਰ ਕੀ, ਭਾਜਮਿਲ ਸਾਧੂ ਸੰਗਤ ਜਨ ਕੀ, ਤਾਰ ਭੌਜਲ ਅਕਥ ਕਥਾ ਸੁਣ ਹਰ ਕੀ, ਗੋਬਿੰਦ ਸਤ ਸੰਗਤ ਮੇਲਾ।

ਆਏ, ਭੁੱਖੇ ਪ੍ਰੀਤ ਹੋਵੇ ਅੰਨ ਖਾਏ, ਗੁਰਸਿਖ ਪ੍ਰੀਤ ਗੁਰਮਿਲ ਆਘਾਏ, ਹਰ ਦਰਸ਼ਨ ਦਿਓ ਹਰ ਆਸ ਤੁਮਾਰੀ, ਹਰ ਕਿਰਪਾ ਲੋਜ ਪੂਰ ਹਮਾਰੀ ਰਹਾਓ, ਚਕਵੀ ਪ੍ਰੀਤ ਸੂਰਜ ਮੁਖ ਲਾਗੇ, ਮਿਲੇ ਪਿਆਰੇ ਸਭ ਦੁਖ ਤਿਆਗੇ, ਗੁਰਸਿਖ ਪ੍ਰੀਤ ਗੁਰੂ ਮੁਖ ਲਾਗੇ, ਬਛਰੇ ਪ੍ਰੀਤ ਖੀਰ ਮੁਖ ਖਾਏ, ਹਿਰਦੇ ਬਿਗਸੈ ਦੇਖੇ ਮਾਏ, ਗੁਰਸਿਖ ਪ੍ਰੀਤ ਗੁਰੂ ਮੁਖ ਲਾਏ, ਹੋਰ ਸਾ ਪ੍ਰੀਤ ਮਾਇਆ ਮੁਖ ਕਾਚਾ, ਬਿਨ ਸਜਾਏ ਪੂਰਾ ਕੱਚ ਪਾਚਾ, ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ, ਗੌੜੀ ਗੁਆਰੇਰੀ ਮਹੱਲਾ ਚੌਥਾ, ਸਤਿਗੁਰ ਸੇਵਾ ਸਫਲ ਹੈ ਬਣੀ, ਜਿਤ ਮਿਲ ਹਰ ਨਾਮ ਧਿਆਇਆ ਹਰ ਤਣੀ, ਜਿਨ ਹਰ ਜਪਿਆ ਤਿਨ ਪੀਛੇ ਛੂਟੀ ਕਣੀ, ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲਹਿ ਜਾਈ ਰਹਾਓ, ਜਬ ਗੁਰ ਮਿਲਿਆ

ਹਰ ਭਗਤਨ ਖੱਟਿਆ, ਹਰ ਸੱਚੇ ਸਾਹ ਮਨ ਪਾਇਆ, ਹਰ ਜਪ ਹਰ ਵੱਖਰ ਲੱਦਿਆ, ਜਮ ਜਾਗਾਤੀ ਨੇੜ ਨ ਆਇਆ, ਹੋਰ ਵਣਜ ਕਰੇ ਵਾਪਾਰੀਏ, ਅਨੰਤ ਤਰੰਗੀ ਦੁਖ ਮਾਇਆ, ਕੋਈ ਜੇ ਵਣਜ ਹਰ ਲਾਇਆ, ਫਲ ਤੇ ਹਾ ਤਿਨ ਪਾਇਆ, ਹਰ ਹਰ ਵਣਜ ਸੋ ਜਨ ਕਰੇ,

ਜਾਨਕੀ ਉਮਾ ਤੁਝੇ ਵਡਾਈਆਂ ਰਹਾਉ। ਮੰਦਰ ਕਰ ਆਨੰਦ ਹਰ, ਹਰ ਜਸ ਮਨ ਭਾਵੇ, ਤਸ ਮੀਠੇ ਮੁਖ ਲੱਗੇ ਜਾਂ ਹਰ ਗੁਣ ਗਾਵੇ। ਹਰ ਜਨ ਪਰਿਵਾਰ ਸੁਧਾਰ ਹੈ, ਇਕ ਹੀ ਕੁਲੀ ਸਭ ਜਗਤ ਛਿੜਾਵੇ। ਜੋ ਜਕੀਆ ਸੋ ਹਰ ਕੀਆ, ਹਰ ਕੀ ਵਡਿਆਈ, ਹਰ ਜੀ ਤੇਰੇ ਤੂੰ ਵਰਤਦਾ, ਹਰ ਪੂਜ ਕਰਾਈ, ਹਰ ਭਗਤ ਭੰਡਾਰ ਲਹਾਏ।

ਹਰਕੀ ਵਡਿਆਈ ਗੌੜੀ ਗੁਆਰੇਰੀ ਮੁਹੱਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੇ ਜੀ ਉਲਾਏ ਹਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਿੜਾਏ ਮੈਂ ਮੂਰਖ ਕੀ ਗਦ ਕੀਜੈ ਮੇਰੇ ਰਾਮ ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ ਰਹਾਓ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੇ ਤਨ ਖੱਟੇ ਆਸਾ ਕਰੇ ਮਾਇਆ ਮੋਹ ਵਧਾਵੇ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ ਫਿਰ ਸੰਚੇ ਹਟਵਾਣੀਆਂ ਬੇਹਾੜ ਕੁਮਾਏ ਵੋ ਝੂਟ ਪਸਾਰਾ ਝੂਠ ਕਾ ਝੂਠੇ ਲਬਟਾਏ ਤਿਉ ਹਰ ਜਨ ਹਰ ਤਨ ਸੰਚਿਆ ਹਰ ਖਰਚ ਲੈ ਜਾਏ ਇਉ ਮਾਇਆ ਮੋਹ

ਨਾਮ ਤੋੜ ਬੰਧਨ ਮਾਇਆ ਧਰ ਕੇ ਕਮਲਾਏ ਨਿਤ ਹਰ ਗੁਣ ਗਾਵੇ ਹਰ ਨਾਮ ਸਮਾਏ ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕਹਿ ਬੰਧੇ ਕਹਿ ਡਾਨ ਲੇ ਕਹਿ ਨਰਪਤ ਮਰ ਜਾਇਆ ਤਨ ਤਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਤੇ ਬਹੁ ਪਾਂਤ ਕਰ ਮਾਇਆ ਕਹਿਤਾਈ ਜਾਂ ਲਹਾ ਦੇ ਤਾਂ ਸੁਖ ਮੰਨੇ ਟੋਟੇ ਮਰ ਜਾਈ ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨਰ ਸਾਧ ਹੈ ਤਿਤਨੀ ਭੂਖ ਫਿਰ ਲਾਗੇ ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੇ ਜਨ ਨਾਨਕ ਹਰ ਹਸ ਤ੍ਰਿਪਤਿਆ ਫਿਰ ਭੂਖ ਨਾ ਲਾਗੇ ਗੌੜੀ ਬੈਰਾਗਣ ਮਹੱਲਾ ਚੌਥਾ ਹਮਰੇ ਮਨ ਚਿਤ ਹਰ ਆਸ ਨਿਤ ਕਿਉ ਦੇਖਾਂ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਹਉ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ

ਕਿਸ ਰੂਪ ਨਹੀਂ, ਕਿਸ ਜਾਤ ਨਾਹੀਂ, ਕਿਸ ਟੰਗ ਨਾ ਮੇਰਾ। ਪਿਆ ਮੂੰਹ ਲੈ ਬੋਲੇ ਗੁਣ ਬਿਹੂਨ, ਨੰਦ ਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਭਰੇ, ਪੁੰਨ ਸਤਿਗੁਰ ਕੇਰਾ। ਸਭ ਜੀਉ ਪਿੰਡ ਮੁਖ ਨਕ ਦੀਆ, ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ। ਤਸ ਅੰਨ ਪੁਗਾਣੀ, ਜਿਨ ਦੀਏ ਸੋ ਚਿਤ ਨ ਆਵੀ। ਪਸ਼ੂ ਹੋ ਕਰ ਜਾਣੀ, ਸਭ ਕੀਤਾ ਤੇਰਾ ਵਰਤਦਾ। ਤੂੰ ਅੰਤਰ ਜਾਮੀ, ਹਮ ਜੰਤ ਵਿਚਾਰੇ ਕਿਆ ਕਰੇ। ਸਭ ਖੇਲ ਤੁਮ ਸਵਾਮੀ, ਜਨ ਨਾਨਕ ਹਾਟ ਵਿਹਾਜਿਆ। ਹਾਰ ਗੁਲਮ ਗੁਲਾਮੀ, ਗੌੜੀ ਬੈਰਾਗਣ ਮਹੱਲਾ ਚੌਥਾ। ਜਿਉਂ ਜਨਨੀ ਸੋ ਜਨ ਪਾਲਤੀ, ਰਾਖੇ ਨਦਰ ਮਜਹਾਰ। ਅੰਤਰ ਬਾਰ ਮੁਖ ਦੇ ਗਰਾਸ, ਖਿਨ ਖਿਨ ਪੋਚਾਰ। ਤੂੰ ਸਤਿਗੁਰ ਗੁਰਸਿਖ ਰਾਖਦਾ, ਹਰ ਪ੍ਰੀਤ ਪਿਆਰ। ਮੇਰੇ ਰਾਮ ਹਮ ਬਾਰਕ, ਹਰ ਪ੍ਰਭ ਕੇ ਹੈ ਇਆਣੇ। ਤਨ ਤਨ ਗੁਰੂ ਗੁਰ ਸਤਿਗੁਰ ਪਾਂਦਾ, ਜਿਨ ਹਰ ਉਪਦੇਹ ਦੇ ਕੀਏ ਸਿਆਣੇ। ਰਖਾਓ ਜੈਸੀ ਗਗਨ ਫਿਰੰਤੀ ਊੜਤੀ, ਕਪਰੇ ਬਾਗੇ ਵਾਲੀ। ਉਹ ਰਾਖੇ ਚੀਤ ਪੀਛੇ ਵਿਚ ਬਚਰੇ, ਨਿਤ ਹਿਰਦੇ ਸਾਰ ਸੰਭਾਲੀ। ਤਿਉਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰਸਿੱਖ ਰੱਖੇ ਜੀ ਨਾਲੀ। ਜੈਸੇ ਕਾਤੀ ਤੀਸ ਬਤੀਸ ਵਿਚ ਰਾਖੇ ਰਸਨਾ, ਮਾਸਰਤ ਕੇਰੀ।

ਤਾਂ ਮੁਖਾਰ ਬੋਲੀ, ਗੁਰਮੁਖ ਰੰਗ ਪਇਆ ਅਤ ਗੂੜਾ, ਹਾ ਰੰਗ ਭੀਨੀ ਮੇਰੀ ਚੋਲੀ, ਆਪਣੇ ਹਰ ਪ੍ਰਭ ਕੀ ਹੋ ਗੋਲੀ, ਜਬ ਹਮ ਹਰ ਸੇਤੀ ਮਨ ਮਾਨਿਆ, ਕਰ ਦੀਨੋ ਜਗਤ ਸਭ ਗੋਲ ਅਮੋਲੀ, ਹਰਹਾਓ ਕਰੋ ਵਿਵੇਕ ਸੰਤ ਜਨ ਪਾਈ, ਖੁਜ ਹਿਰਦੇ ਦੇਖ ਟੰਡੋਲੀ, ਹਰ ਹਰ ਰੂਪ ਸਭ ਜੋਸ ਸਬਾਈ, ਹਰ ਨਿਟਵਸੇ ਹਰ ਕੋਲੀ, ਹਰ ਹਰ ਨਿਟਵਸੇ ਸਭ ਜਗ ਅਪਰੰਪਰ ਪੁਰਖ ਅਤੋਲੀ, ਹਰ ਹਰ ਪ੍ਰਗਟ ਕੀਓ ਗੁਰਪੂਰ, ਸਿਰ ਵੇਚੋ ਗੁਰ ਪੈ ਮੋਲੀ, ਹਰ ਜੀ ਅੰਤਰ ਬਾਹਰ ਤੁਮ ਸਰਣਾਗਤ, ਤੂੰ ਵੜ ਪੁਰਖ ਵਡੋਲੀ, ਜਨ ਨਾਨਕ ਅਨਦਿਨ ਹਰ ਗੁਣ ਗਾਵੇ, ਮੇਲੇ ਸਤਿਗੁਰ ਗੁਰ ਵੇ ਚੋਲੀ, ਗੌੜੀ ਪੂਰਬੀ ਮਹੱਲਾ ਚੌਥਾ, ਜਗ ਜੀਵਨ ਅਪਰੰਪਰ ਸਵਾਮੀ, ਜਗਦੀਸ਼ਰ ਪੁਰਖ ਵਿਧਾਤੇ, ਜਿਤ ਮਾਰਗ ਤੁਮ ਪ੍ਰੇਰੋ ਸਵਾਮੀ, ਤਿਤ ਮਾਰਗ ਹਮ ਜਾਤੇ, ਆਰਾਮ ਮੇਰਾ ਮਾਨ ਹਰ ਸੇ ਤੀਰਾਤੇ, ਸਤ ਸੰਗਤ ਮਿਲ ਰਾਮ ਰਸ ਪਾਇਆ, ਹਰ ਰਾਮੇ ਨਾਮ ਸਮਾਤੇ ਰਹਾਓ, ਹਰ ਹਰ ਨਾਮ ਹਰ ਹਰ ਜਗ ਅਵਖਦ, ਹਰ ਹਰ ਨਾਮ ਹਰ ਸਾਤੇ, ਤਿਨਕੇ ਪਾਗ ਦੋ ਸਾ ਬਿਨਸੇ, ਜੋ ਗੁਰਮਤ ਰਾਮ ਰਸ ਖਾਤੇ, ਜਿਨ ਕੋ ਲਿਖਤ ਲਿਖੇ ਤੁਰ ਮਸਤਕ, ਤੇ ਗੁਰ ਸੰਤੋਖ ਸਰ ਨਾਤੇ, ਦੁਰਮਤ ਮੈਲ ਗਈ ਸਭ ਤਿਨਕੀ, ਜੋ ਰਾਮ ਨਾਮ ਰੰਗ ਰਾਤੇ, ਰਾਮ ਤੁਮ ਆਪੇ ਆਪ ਆਪ ਠਾਕੁਰ, ਤੁਮ ਜੇਵੜ ਅਵਰਨਾ ਦਾਤੇ, ਜਨ ਨਾਨਕ ਨਾਮ ਲਏ ਤਾਂ ਜੀਵੇ, ਹਰ ਜਪੀਏ ਹਰ ਕਿਰਪਾ ਤੇ, ਗੌੜੀ ਪੂਰਬੀ ਮਹੱਲਾ ਚੌਥਾ, ਕਰੋ ਕਿਰਪਾ ਜਗ ਜੀਵਨ ਦਾਤੇ, ਮੇਰਾ ਮਨ ਹਰ ਸੇਤੀ ਰਾਚੇ, ਸਤਿਗੁਰ ਬਚਨ ਦਿਓ ਅਤ ਨਿਰਮਲ, ਜਪ ਹਰ ਹਰ ਹਰ ਮਨ ਮਾਚੇ, ਰਾਮ ਮੇਰਾ ਮਨ ਤਾਨ ਵੇਦ ਲਿਓ ਹਰ ਸਾਚੇ, ਜੇ ਕਾਲ ਕੇ ਮੁਖ ਜਗ ਸਭ ਗਰਸਿਆ, ਗੁਰ ਸਤਿਗੁਰ ਕੇ ਬਚਨ ਹਰ ਹਮ ਬਾਚੇ ਰਹਾਓ, ਜਿਨ ਕੋ ਪ੍ਰੀਤ ਨਾਹੀ ਹਰ ਸੇਤੀ, ਤੇ ਸਾਹਿਤ ਮੂੜ ਨਰ ਕਾਚੇ, ਤਿਨ ਕੋ ਜਨਮ ਮਰਨ ਅਦ ਭਾਰੀ, ਵਿਚ ਵਿਸ਼ਟਾ ਮਰ ਮਰ ਪਾਚੇ, ਤੁਮ ਦਿਆਲ ਸਰਨ ਪ੍ਰਤਪਾਲਕ, ਮੋਕੋ ਦੀਜੇ ਦਾਨ ਹਰ ਹਮ ਜਾਚੇ, ਹਰ ਕੇ ਦਾਸ ਦਾਸ ਹਮ ਕੀਜੇ, ਹਮ ਨਿਰਤ ਕਰੇ ਘਰ ਨਾਚੇ, ਆਪੇ ਸਾ ਵੱਡੇ ਪ੍ਰਸਵਾਮੀ, ਹਮ ਵਣ ਜਾ ਰਹੇ ਹੈ ਤਾਚੇ, ਮੇਰਾ ਮਨ ਤਨ ਜੀਓ ਰਾਜ ਸਭ ਤੇਰੀ, ਜਨ ਨਾਨਕ ਕੇ ਸਾ ਪ੍ਰਭ ਸਾਚੇ, ਗੌੜੀ ਪੂਰਬੀ ਮਹੱਲਾ ਚੌਥਾ, ਤੁਮ ਦਿਆਲ ਸਰਬ ਦੁਖ ਪੰਜਨ, ਇਕ ਬਿਨੋ ਸੁਨੋ ਦੇ ਕਾਨ, ਜਿਤੇ ਤੁਮਹਾਰ ਜਾਨੇ ਸਵਾਮੀ, ਤੂੰ ਸਤਿਗੁਰ ਮੇਰ ਮੇਰਾ ਪ੍ਰਾਨੇ, ਆਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ, ਗੁਰ ਸਤਿਗੁਰ ਕੈ ਬਚਨ ਹਰ ਹਮ ਜਾਨੇ ਰਖਾਓ, ਜਿਤਨੇ ਰਸ ਅਨ ਰਸ ਹਮ ਦੇਖੇ, ਤਬ ਤਿਤਨੇ ਫੀਕ ਫੀਕਾ ਨੇ, ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ, ਮਿਲ ਸਤਿਗੁਰ ਮੀਠ ਰਸ ਗਾਨੇ, ਜਿਨ ਕੋ ਗੁਰ ਸਤਿਗੁਰ ਨੀ ਪੇਟਿਆ, ਤੇ ਸਾਗਤ ਮੂੜ ਦੇਵਾਨੇ, ਤਿਨਕੇ ਕਰਮਹੀਨ ਤੁਰ ਪਾਏ, ਦੇਖ ਦੀਪਕ ਮੋਏ ਪਚਾਨੇ, ਜਿਨ ਕੋ ਤੁਮ ਦਿਆ ਕਰ ਮਿਲੋ, ਤੇ ਹਰ ਹਰ ਸੇਵ ਲਗਾਨੇ, ਜਨ ਨਾਨਕ ਹਰ ਹਰ ਹਰ ਜਾ ਪ੍ਰਗਟੇ, ਮਤ ਗੁਰਮਤ ਨਾਮ ਸਮਾਨੇ, ਗੌੜੀ ਪੂਰਬੀ ਮਹੱਲਾ ਚੌਥਾ, ਮੇਰੇ ਮਨ ਤੋ ਪ੍ਰਸਦਾ ਨਾ ਲਗੇ ਸਵਾਮੀ, ਉਹ ਕਿੱਥੇ ਹਰ ਪਹੁ ਨਸੀਏ, ਹਰ ਆਪੇ ਬਖਸ ਲਏ ਪਰ ਸਾਚਾ, ਹਰ ਆਪ ਛੁਡਾਏ ਛੁਟੀਏ, ਮੇਰੇ ਮਨ ਜਪ ਹਰ ਹਰ ਹਰ ਮਨ ਜਪੀਏ, ਸਤਿਗੁਰ ਕੀ ਸਰਣ ਆਈ ਭਜ ਕੋ ਮੇਰੇ ਮਨਾ, ਗੁਰ ਸਤਿਗੁਰ ਪੀਛੇ ਛੁਟੀਏ, ਰਹਾਓ ਮੇਰੇ ਮਨ ਸੇਵੋ ਸੋ ਪਰ ਸਰਬ ਸੁਖਦਾਤਾ, ਜਿਤ ਸੇਵੇ ਨਿਜ ਕਰ ਵਸੀਏ, ਗੁਰਮੁਖ ਜਾਏ ਲਹੁ ਕਰ ਆਪਣਾ, ਤਸ ਚੰਦਨ ਹਰ ਜਸ ਤਸੀਏ, ਮੇਰੇ ਮਨ ਹਰ ਹਰ ਹਰ ਹਰ ਹਰ ਜਸ ਊਤਮ, ਲੈ ਲਾਹ ਹਰ ਮਨ ਹੱਸੀਏ, ਹਰ ਆਪ ਦਇਆ ਕਰ ਦੇਵੇ, ਤਾਂ ਅੰਮ੍ਰਿਤ ਹਰ ਹਸ ਚੱਕੀਏ, ਮੇਰੇ ਮਨ ਨਾ ਬਿਨਾ ਜੋ ਦੂਜੇ ਲਾਗੇ, ਤੇ ਸਾਗਤ ਨਾਲ ਜਮ ਕੁੱਟੀਏ, ਤੇ ਸਾਗਤ ਚੋਰ ਜਿਨ੍ਹਾਂ ਨਾਮ ਸਾਰਿਆ, ਮਨ ਤਿਨਕੇ ਨਿਟ ਨਾ ਪਿੱਟੀਏ, ਮੇਰੇ ਮਨ ਸੇਵੋ ਅਲਖ ਨਿਰੰਜਨ ਨਰ ਹਰ, ਜਿਤ ਸੇਵੇ ਲੇਖਾ ਛੁੱਟੀਏ।

ਦੈਦ ਚਲ ਚਲ ਹਾਂਡੇ, ਗੁਰ ਪੂਰਾ ਪਾਇਆ ਵਡਭਾਗੀ, ਹਰ ਮੰਤਰ ਦੀਆ ਮਨ ਠਾਂਡੇ, ਆਰਾਮ ਹਮ ਸਤਿਗੁਰ ਲਾਲੇ ਕਾਂਡੇ ਰਖਾਓ, ਹਮਰੇ ਮਸਤਕ ਦਾਗ ਦਗਾਨਾ, ਹਮ ਕਰਜ ਗੁਰੂ ਬਹੁ ਸਾਂਡੇ, ਪਰ ਵਕਾਰ ਪੁੰਨ ਬਹੁ ਕੀਆ, ਹੋ ਦੁੱਤਰ ਪਾਰ ਪਰਾਡੇ, ਜਿਨ ਕਉ ਪ੍ਰੀਤ ਹਿਰਦੇ ਹਰ ਨਾਹੀ, ਤਿਨ ਪੂਰੇ ਗੰਢਨ ਗਾਂਢੇ, ਜਿਉ ਪਾਣੀ ਕਾਗਦ ਬਿਨਸ ਜਾਤ ਹੈ, ਤੂੰ ਮਨ ਗਰਭ ਗਲਾਡੇ, ਹਮ ਜਾਨੇ ਕਛੂ ਨਾ ਜਾਨੇ ਆਖੇ, ਜਿਉ ਹਾਰ ਆਖੇ ਤੂੰ ਠਾਂਡੇ, ਹਮ ਪੂਰ ਚੂ ਗੁਰ ਕਿਰਪਾ ਤਾਰੋ, ਜਾਂ ਨਾਨਕ ਉਤਰੇ ਕਾਂਢੇ, ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਪਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਾਨ ਹਰ ਲਿਵ ਮੰਡਲ ਮੰਡਾਹੇ, ਪਰ ਸਾਧੂ ਅੰਜਲੀ ਪੁਨ ਵੱਡਾਹੇ, ਕਢ ਨੌਤ ਪੁਨ ਵੱਡਾਹੇ, ਰਹਾਓ ਸਾਗਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹੋਮੇ ਕੰਡਾਹੇ, ਜਿਉ ਜਿਉ ਚਲੇ ਚੁਬੇ ਦੁਖ ਪਾਵੇ, ਜਮਕਾਲ ਸਹਿ ਸਿਰ ਡੰਡਾਹੇ, ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨ ਮਰਨ ਪਵ ਖੰਡਾਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੇ, ਹਾਮ ਗਰੀਬ ਮਸਕੀਨ ਪਾਤੇ ਰੇ, ਹਰ ਰਾਖ ਰਾਖ ਵਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ, ਗੌੜੀ ਪੂਰਬੀ ਮਹੱਲਾ ਚੌਥਾ, ਇਸ ਗੜ੍ਹ ਮੈਂ ਹਰ ਰਾਮ ਰਾਏ ਹੈ,

ਮੁਖ ਮਸਤਕ ਪਾਲ ਸੁਖਾਗੇ, ਆਰਾਮ ਗੁਰਮਤ ਹਰ ਲਿਵ ਲਾਗੇ ਰਖਾਓ। ਧੜਕਾ ਰਮਈਆ ਰਮਤ ਰਾਮ ਰਾਏ, ਗੁਰ ਸ਼ਬਦ ਗੁਰੂ ਲਿਵ ਲਾਗੇ। ਹਉ ਮਨ ਤਨ ਦੇਵੋ ਕਾੜ ਗੁਰੂ ਕਹੋ, ਮੇਰਾ ਭ੍ਰਮ ਪਉ ਗੁਰਬਚਨੀ ਭਾਗੇ। ਅੰਧਿਆਰੇ ਦੀਪ ਕੇ ਆਣ ਜਲਾਏ, ਗੁਰ ਗਿਆਨ ਗੁਰੂ ਲਿਵ ਲਾਗੇ। ਅਗਿਆਨ ਅੰਧੇਰਾ ਬਿਰਸ ਬਿਨਾਸਿਓ, ਘਰ ਵਸਤਲ ਹੀ ਮਨ ਜਾਗੇ। ਸਾਕਤ ਬਦ ਕਮਾਇਆ ਤਾਰੀ, ਤਿੰਨ ਜਮ ਜੋ ਹੁਣ ਲਾਗੇ। ਹੁਣ ਸਤਿਗੁਰ ਆਗੇ ਸੀਸ ਨਾ ਬੇਚਿਆ, ਕੋਈ ਆਵੇ ਜਾਏ ਅਪਾਗੇ। ਹਮਰਾ ਬਿਨੋ ਸਰੂਪ ਠਾਕੁਰ, ਹਮ ਸਰਨ ਪ੍ਰਭੂ ਹਰ ਮੰਗੇ। ਜਨ ਨਾਨਕ ਕੀ ਲਜ ਪਾਦ ਗੁਰੂ ਹੈ, ਸਿਰ ਬੇਚਿਓ ਸਤਿਗੁਰ ਆਗੇ। ਗੌੜੀ ਪੂਰਬੀ ਮਹੱਲਾ ਚੌਥਾ, ਆਮ ਅਹੰਕਾਰੀ ਅਹੰਕਾਰ ਗਿਆਨ ਮਤ, ਗੁਰ ਮਿਲੇ ਆਪ ਗੁਆਇਆ।

ਸੰਤੋਖ ਪਿਤਾ ਕਰ ਗੁਰ ਪੁਰਖ ਅਜਨਮਾ ਵਡਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਓ ਗੁਰ ਹਾ ਰੰਗ ਰਤੜਾ ਸਦਾ ਨਿਰਵਾਣੀ ਜੀਓ ਵਡਭਾਗੀ ਮਿਲ ਸੂਡ ਸੁਜਾਣੀ ਜੀਓ ਮੇਰਾ ਮਨ ਤਨਹਾ ਰੰਗ ਪਿੰਨਾ ਆਵੋ ਸੰਤੋ ਮਿਲ ਨਾਮ ਜਪਾਹਾ ਵੇ ਸੰਗਤ ਨਾਮ ਸਦਾ ਲੈ ਲਾਹਾ ਜੀਓ ਕਰ ਸੇਵਾ ਸੰਤਾਂ ਅੰਮ੍ਰਿਤ ਮੁਖ ਪਾਹਾ ਜੀਓ ਮਿਲ ਪੂਰਬ ਲਿਖੜੇ ਤੁਰ ਕਰਮਾ ਤਾਵਣ ਵਰਸ ਅੰਮ੍ਰਿਤ ਜਗ ਛਾਇਆ ਜੀਓ ਮਨ ਮੋਰ ਕੋ ਕਿਹੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ ਮੁਠੜਾ ਮਿਲਿਆ ਹਰ ਰਾਇਆ ਜੀਓ ਜਨ ਨਾਨਕ ਪ੍ਰੇਮ ਰਤਨਾ ਗੌੜੀ ਮਾਜ ਮੁਗੱਲਾ ਚੌਥਾ ਆਓ ਸਖੀ ਗੁਣ ਕਾਮਣ ਕਰੀਹਾ ਜੀਓ ਮਿਲ ਸੰਤ ਜਨਾ ਰੰਗਮਾਣੇ ਰਲੀਆ ਜੀਓ ਪੁਰ ਦੀਪ ਗਿਆਨ ਸਦਾ ਮਨ ਬਰੀਆ ਜੀਓ ਹਰ ਤੁੱਠੇ ਟੋਲ ਟੋਲ ਮਿਲੀਏ ਜੀਓ ਮੇਰੇ ਮੰਤਨ ਪ੍ਰੇਮ ਲਗਾ ਹਰ ਟੋਲੇ ਜੀਓ ਮੈਂ ਮੇਲੇ

ਹਰ ਆਪ ਪਹਿਵਰ ਆਪੇ ਵੇਖੇ, ਹਰ ਆਪੇ ਘਰੇ ਲਾਇਆ ਜੀਓ, ਇੱਕ ਖਾਵੇ ਬਖਸ ਤੋਟ ਨਾ ਆਵੇ, ਇੱਕ ਨਾ ਫੱਕਾ ਪਾਇਆ ਜੀਓ, ਇੱਕ ਰਾਜੇ ਤਖਤ ਬਹਿ ਨਿਤ ਸੁਗੀਏ, ਇੱਕ ਨਾ ਪਿੱਖ ਮੰਗਾਇਆ ਜੀਓ, ਤਾਂ ਵੇਖੋ ਸਬਤ ਵਰਤਦਾ ਮੇਰੇ ਗੋਬਿੰਦਾ, ਜਨ ਨਾਨਕ ਨਾਮ ਧਿਆਇਆ ਜੀਓ, ਗੌੜੀ ਮਾਜ ਮਹੱਲਾ ਚੌਥਾ, ਮਨ ਮਾਹੀ ਮੇਰੇ ਗੋਬਿੰਦਾ, ਹਾ ਰੰਗ ਰਤਾ ਮਨ ਮਾਹੀ ਜੀਓ, ਹਾ ਰੰਗ ਨਾਲ ਨਾ ਲਖੀਏ ਮੇਰੇ ਗੋਬਿੰਦਾ, ਗੁਰ ਪੂਰਾ ਅਲੱਖ ਲਖਾਹੀ ਜੀਓ, ਹਰ ਹਰ ਨਾਮ ਪ੍ਰਗਟ।

ਦਾ ਮੇਰਾ ਹਰ ਪ੍ਰਸੱਜਣ ਸੈਣੀ ਜੀਓ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੁਖ ਵਿਖਾਣੀ ਰਹਿਣੀ ਜੀਓ ਮੈਂ ਮਿਲੋ ਸੰਤ ਮੇਰਾ ਹਰ ਪ੍ਰਸੱਜਣ ਮੈਂ ਮੰਤਨ ਭੁੱਖ ਲਗਾਈਆ ਜੀਓ ਹੋ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਵਿਰੋਹ ਹਰ ਲਾਈ।

ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ, ਗੁਰਸਬਦੀ ਹਰ ਪ੍ਰਭ ਗਾਜੇ ਜੀਉ, ਆਪੇ ਸਰਨ ਪਵਾਇਦਾ ਮੇਰੇ ਗੋਵਿੰਦਾ, ਹਰ ਭਗਤ ਜਨਾ ਰਾਖ ਲਾਜੇ ਜੀਉ, ਵਡਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ, ਜਨ ਨਾਨਕ ਨਾਮ ਸਿਧ ਕਾਜੇ ਜੀਉ, ਗੌੜੀ ਮਾਜ ਮਖੱਲਾ ਚੌਥਾ, ਮੈਂ ਹਰ ਨਾਮੇ ਹਰ ਬਿਰੋ ਲਗਾਈ ਜੀਉ, ਮੇਰਾ ਹਰ ਪ੍ਰਮਿਤ ਮਿਲੇ ਸੁਖ ਪਾਈ ਜੀਉ, ਹਰ ਪ੍ਰਭ ਦੇਖ ਜੀਵਾਂ ਮੇਰੀ ਮਾਈ ਜੀਉ, ਮੇਰਾ ਨਾਮ ਸਖਾਗਰ ਭਾਈ ਜੀਉ, ਗੁਣ ਗਾਵੋ ਸੰਤ ਜੀਉ, ਮੇਰੇ ਹਰ ਪ੍ਰਭ ਕੇਰੇ ਜੀਉ, ਜਬ ਗੁਰਮੁਖ ਨਾਮ ਜੀਉ ਭਾਗ ਵਡੇਰੇ ਜੀਉ, ਹਰ ਹਰ ਨਾਮ ਜੀਉ ਪ੍ਰਾਣ ਘਰ ਮੇਰੇ ਜੀਉ, ਫਿਰ

ਸਤਿਗੁਰ ਪ੍ਰਸਾਦ ਕੇਨ ਬਦ ਕੁਸਲ ਹੋ ਤੇ ਮੇਰੇ ਪਾਈ, ਕਿਉਂ ਪਾਈ ਗਏ ਹਰ ਰਾਮ ਸਖਾਈ ਰਖਾਓ। ਕੁਸਲ ਨਾ ਗ੍ਰਹਿ ਮੇਰੀ ਸਾ ਮਾਇਆ, ਉੱਚੇ ਮੰਦਰ ਸੁੰਦਰ ਛਾਇਆ, ਝੂਠੇ ਲਾਲਚ ਜਨਮ ਗਵਾਇਆ। ਹਸਤੀ ਕੋੜੇ ਦੇਖ ਵਿਗਾਸਾ, ਲਸਕੜ ਜੋੜੇ ਨੇਵ ਖਵਾਸਾ, ਗਲ ਜੇਵੜੀ ਹੋਮੇ ਕੇ ਫਾਸਾ। ਰਾਜਕੁਮਾਰੇ ਦੇ ਦਸਾਰੀ, ਮਾਣੇ ਰੰਗ ਭੋਗ ਬਹੁਨਾਰੀ, ਜਿਉ ਨਰਪਤ ਸੁਪਨੇ ਪੇਖਾਰੀ। ਇਹ ਕੁਸਲ ਮੋਕੋ ਸਤਿਗੁਰੂ ਬਤਾਇਆ, ਹਰ ਜੋਸ਼ ਕਰੇ ਸੁਵਰ ਕਿਆ ਭਗਤਾਂ ਪਾਇਆ। ਜਨ ਨਾਨਕ ਹੋ ਮੇਮਾਰ ਸਮਾਇਆ, ਏਨ ਬਿਲ ਕੁਸਲ ਹੋ ਤੇ ਮੇਰੇ ਭਾਈ, ਕਿਉਂ ਪਾਈ ਗਏ ਹਰ ਰਾਮ ਸਖਾਈ। ਹਰਾਓ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਕਿਉਂ ਪ੍ਰਮੀਏ ਪ੍ਰਮ ਕਿਸਕਾ ਹੋਈ, ਜਾਂ ਜਲਥਲ ਮਹੀਲ ਰਵਿਆ ਸੋਈ। ਗੁਰਮੁਖ ਉਭਰੇ ਮਨਮੁਖ ਪਦ ਖੋਈ।

ਜਾਣੇ ਜੋ ਵਰਤਨ ਤਾ ਮਨ ਮੁਖਮੋਏ ਜਨ ਦੂਜੀ ਪਿਆਸਾ ਬੋ ਜੋਨੀ ਭਵੇ ਤੁਰ ਕਿਰਤ ਲਿਖਿਆ ਸਾ ਜੈਸਾ ਬੀਜੇ ਤੈਸਾ ਖਾਸਾ ਦਿਗ ਦਸਮ ਪਿਆ ਵੇਗਾ ਸਾ ਸਭ ਨਦਰੀ ਆਇਆ ਬ੍ਰਹਮ ਪਰਗਾ ਸਾ ਜਾ ਨਾਨਕੀ ਘਰ ਪੂਰਨ ਆਸਾ ਗੌੜੀ ਗੁਆਰੇਰੀ ਮੁਹੱਲਾ ਪੰਜਵਾਂ ਕਈ ਜਨ ਪੈ ਕੀਟ ਪਤੰਗਾ ਕਈ ਜਨਮ ਗਜਮੀਨ ਕੋਰੰਗਾ ਕਈ ਜਨਮ ਪੰਕੀ ਸਰਪ ਹੋਇਓ ਕਈ ਜਨਮ ਹੈਵਰ ਬਿਖ ਜੋਇ ਮਿਲ ਜਗਦੀਸ ਮਿਲਨ ਕੀ ਬਰੀਆ ਕਿਰੰ ਕਾਲੇ ਦੇਹ ਸੰਜਰੀਆ ਰਹਾਓ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਕਰਿਆ ਕਈ ਜਨਮ ਸਾਹ ਕਰ ਉਪਾਇਆ ਲਗ ਚੌਰਾਸੀ ਜੋਨ ਫਰਮਾਇਆ ਸਾਧ ਸੰਗ ਪਿਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਭਮਾਨ ਜੀਵਤ ਮਰੇ ਦਰਗੇ ਪਰਵਾਨ ਜੁਗ ਸ਼ੋਵਾ ਸੋ ਤੁਤੇ ਹੋਗ ਅਵਰ ਨਾ ਦੂਜਾ ਕਰਨੇ ਜੋਗ ਤਾਂ ਮਿਲ ਗਏ ਜਾਂ ਲਹਿ ਮਿਲਾਏ ਕਹੋ ਨਾਨਕ ਹਰ ਹਰ ਗੁਣ ਗਾਏ ਗੌੜੀ ਗੁਆਰੇਰੀ ਮੁਹੱਲਾ ਪੰਜਵਾਂ ਕਰਮ ਪੂਮੇ ਬੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੇ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰਤਾਰ ਸੀਗਰ ਕਾਰਜ ਲਿਓ ਸਵਾਰ ਰਹਾਓ ਆਪਣੇ ਪ੍ਰਸ ਹੋ ਸਾਵਧਾਨ ਤਾਂ ਤੂੰ ਦਰਗੇ ਪਾਵੇ ਮਾਨ ਉਸ ਜਾਨਮ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੇ ਹਾਥ ਕਦਰ ਵਿਛੜੇ ਸਭ ਕੇ ਸਾਥ ਉਪਾਅ ਛੋੜ ਗੋ ਤਿਸ ਕੀ ਓਟ ਨਿਮ ਖਮਾਏ ਹੋਵੇ ਤੇਰੀ ਛੋਟ ਸਾ ਨਿਟਕਰ ਤਿਸ ਨੂੰ ਜਾਨ ਪ੍ਰਭ ਕੀ ਆਗਿਆ ਸਤਕਾਰ ਮਾਨ ਗੁਰ ਕੇ ਵਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਗੌੜੀ ਗੁਆਰੇਰੀ ਮੁਹੱਲਾ ਪੰਜਵਾਂ ਗੁਰ ਕਾ ਭਜਨ ਸਦਾ ਅਬਨਾਸੀ ਗੁਰ ਕੇ ਭਜਨ ਕੱਟੀ ਜਮ ਫਾਸੀ ਗੁਰ ਕਾ ਭਜਨ ਜੀ ਕੈ ਸੰਗ ਗੁਰ ਕੈ ਭਜਨ ਰਤੇ ਰਾਮ ਕੈ ਰੰਗ ਜੋ ਗੁਰ ਦੀਆ ਸੋ ਮਨ ਕੈ ਕਾਮ ਸੰਤ ਕਾ ਕੀਆ ਸਤਕਰਮਾਨ ਰਗਾਓ ਗੁਰ ਕਾ ਭਜਨ ਅਟਲ ਅਸ਼ੇਦ ਗੁਰ ਕੈ ਭਜਨ ਕੱਟੇ ਭ੍ਰਮ ਭੇਦ ਗੁਰ ਕਾ ਭਜਨ ਕਥੋ ਨਾ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰ ਕਾ ਭਜਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਭਜਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਵੇ ਹਾਰ ਹੇ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਗੌੜੀ ਗੁਆਰੇਰੀ ਮੁਹੱਲਾ ਪੰਜਵਾਂ ਜਿਨ ਕੀਤਾ ਮਾਟੀ ਤੇ ਰਤਨ ਗਰਭ ਮੈਂ ਰਾਖਿਆ ਜਿਨ ਕਰ ਜਤਨ ਜਿਨ ਦੀਨੀ ਸੋਭਾ ਵਡਿਆਈ ਤੇ ਪ੍ਰਭ ਕੋ ਆੜ ਪੈਰ ਤੇ ਆਈ ਰਵਈਆ ਰੇਨ ਸਾਧ ਜਨ ਪਾਵੋ ਗੁਰਮਿਲ ਆਪਣਾ ਖਸਮ ਤਿਹਾਵੋ ਰਹਾਓ ਜਿਨ ਕੀਤਾ ਮੂੜ ਤੇ ਬਗਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਵੇਂ ਨਿੰਦ ਪਾਈ ਤੋ ਪ੍ਰਾ ਮਨ ਤੇ ਬਿਸਰਤ ਨਾਹੀ ਜਿਨ ਦੀਆ ਨਿਥਾਵੇ ਕੋ ਥਾਨ ਜਿਨ ਦੀਆ ਨਿਮਾਨੇ ਕੋ ਮਾਨ ਜਿਨ ਕੀਨੀ ਸਭ ਪੂਰਨ ਆਸਾ ਸਿਮਰੋ ਦਿਨ ਰੈਨ ਸਾਸ ਗਿਰਾਸਾ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬਿਖ ਘਾਟੀ ਕਉ ਨਾਨਕ ਇਸ ਤੇ ਕਿਸ਼ਨਾਹੀ ਰਾਖਣ ਹਾਰੇ ਕਉ ਸਹਾਰਾਹੀ ਗੌੜੀ ਗੁਆਰੇਰੀ ਮੁਹੱਲਾ ਪੰਜਵਾਂ ਤਿਸ ਕੀ ਸਰਨ ਨਾਹੀ ਪਉ ਸੋਗ ਉਤੇ ਬਾਹਰ ਕਸ਼ੂ ਨਾ ਹੋਗ ਤਜੀ ਸਿਆਣਪ ਬਲ ਬੁੱਧ ਵਿਕਾਰ ਦਸ ਆਪਣੇ ਕੀ ਰਾਖਣ ਹਾਰ ਜਪ ਮਨ ਮੇਰੇ ਰਾਮ ਰਾਮ ਰੰਗ ਤਾਰ ਬਾਰ ਤੇਰੇ ਸਤਸੰਗ ਰਖਾਓ ਤਿਸ ਕੀ ਟੇਕ ਮਨ ਮੈਂ ਰਾਖ।

ਨਾਮ ਔਖਦ ਤੋਈ ਜਨ ਪਾਵੇ, ਕਰ ਕਿਰਪਾ ਜਿਸ ਆਪ ਦੇਵਾਵੇ, ਹਰ ਹਰ ਨਾਮ ਜਾ ਕੇ ਹਿਰਦੇ ਵਸੇ, ਦੁਖ ਦਰ ਤੇ ਨਾਨਕ ਨਸੈ, ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਬਹੁ ਦਰਬ ਕਰ ਮਾਨਾ ਅਗਾਨਾ, ਅਨਕ ਰੂਪ ਦੇਖਣੇ ਪਤੀਆਨਾ, ਪੁੱਤਰ ਕਲੱਤਰ ਉਰਜੋ ਜਾਨ ਮੇਰੀ, ਉਹ ਬਿਨਸੇ ਓਏ ਪਸਮੇ ਟੇਰੀ, ਬਿਨ ਹਰ ਭਜਨ ਦੇਖੋ ਬਿਲ ਲਾਤੇ, ਤ੍ਰਿਗ ਤਾਨ ਮਾਇਆ ਸੰਗਰਾਤੇ, ਰਹਾਓ ਜਿਉ ਬਿਗਾਰੀ ਕੈ ਸਰਦੀ ਦੇ ਦਾਮ, ਓਏ ਖਸਮੇ ਕੈ ਗ੍ਰਹਿ ਉਨ ਦੁਖ ਸੁਖਾਮ, ਜਿਉ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੇ ਤਾਂ ਨਿਰਾਰਥ ਕਾਜਾ, ਜਿਉ ਰਾਖਾ ਖੇਤ ਉਪਰ ਪਰਾਏ, ਖੇਤ ਖਸਮ ਕਾ ਰਾਖਾ ਉੜ ਜਾਏ, ਉਸ ਖੇਤ ਕਾਰਨ ਰਾਖਾ ਕੜੇ, ਜਿਕੇ ਪਾਲੇ ਕਸ਼ੂ ਨਾ ਪੜੇ, ਜਿਸਕਾ ਰਾਜ ਤਿਸੇ ਕਾ ਸੁਪਨਾ, ਜਿਨ ਮਾਇਆ ਦੀਨੀ ਤਿਨ ਲਾਈ ਤਿਸਨਾ, ਆਪ ਬਿਨਾਹੇ ਆਪ ਕਰੇ ਰਾਸ, ਨਾਨਕ ਪ੍ਰਭ ਆਗੇ ਅਰਦਾਸ, ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਬਹੁ ਰੰਗ ਮਾਇਆ ਬਹੁਤ ਪੇਖੀ, ਕਲਮ ਕਾਗਜ ਸਿਆਨ ਕਲੇਖੀ, ਮਹਿਰ ਮਲੂਕ ਦੇਖਿਆ ਖਾਨ, ਤਾਤੇ ਨਾਹੀ ਮਨ ਤ੍ਰਿਪਤਾਨ, ਤੁਸ ਗੁਮੋਕੋ ਸੰਤ ਬਤਾਵੋ, ਤਿਸਨਾ ਬੂਝੇ ਮਨ ਤ੍ਰਿਪਤ ਪਾਵੋ, ਹਰਹਾਓ ਆਸ ਪਵਨ ਹਸਤ ਸਵਾਰੀ।

ਰਾਜਨ ਕੀ ਲੀਲਾ, ਮਾਨਾ ਸੋਹਿਲਾ ਪਰਪੰਚ ਹੀਲਾ, ਹਰ ਕਿਰਪਾ ਸੰਤਨ ਸਦ ਕਹਿਆ, ਸਰਬ ਸੂ ਇਉ ਆਨੰਦ ਲਹਿਆ, ਸਾਹ ਸੰਗ ਹਰ ਕੀਰਤਨ ਗਾਈਏ, ਕਉ ਨਾਨਕ ਵੜ ਭਾਗੀ ਪਾਈਏ, ਜਾ ਕੇ ਹਰ ਤਨ ਸੋਈ ਸੋਹਿਲਾ, ਪ੍ਰਭ ਕਿਰਪਾ ਤੇ ਸਾਹ ਸੰਗ ਮੇਲਾ, ਰਹਾਓ ਦੂਜਾ ਗੌੜੀ ਗਾਰੇਰੀ ਮਹੱਲਾ ਪੰਜਵਾਂ, ਪ੍ਰਾਣੀ ਜਾਣੇ ਇਉ ਤਨ ਮੇਰਾ, ਬਹੁਰ ਬਹੁ ਲਪਟੇਰਾ, ਪੁੱਤਰ ਕਲੱਤਰ ਗ੍ਰਿਸਤ ਕਾ ਫਾਸਾ, ਹੋ ਨਾ ਪਾਏਗੇ ਰਾਮ ਕੇ ਦਾਸਾ, ਕਵਨ ਸੋ ਬਿਧ ਜਿਤ ਰਾਮ ਗੁਣ ਗਾਏ, ਕਵਨ ਸੋ ਮਤ ਜਿਤ ਤਰੇ ਏ ਮਾਏ, ਰਹਾਓ ਜੋ ਭਲਾਈ ਸੋ ਬੁਰਾ ਜਾਣੇ, ਸਾਜ ਕਹਿ ਸੋ ਵਿਖੇ ਸਮਾਨੇ, ਜਾਣੇ ਨਾਹੀ ਜੀਤ ਅਰ ਹਾਰ, ਜੋ ਵਲੇਵਾ ਸਾਗਰ ਸੰਸਾਰ, ਜੋ ਹਲ ਹਲ ਸੋ ਪੀਵੇ ਬੋਰਾ, ਅੰਮ੍ਰਿਤ ਨਾਮ ਜਾਣੇ ਕਰ ਕੌਰਾ, ਸਾਹ ਸੰਕੇ ਨਾਹੀ ਨੇਰ, ਲਗ ਚੌਰਾਸੀ ਪੰਮਤਾ ਫੇਰ, ਏਕੇ ਜਾਲ ਫਹਾਏ ਪੰਖੀ, ਰਸ ਰੋ ਕਰੇ ਬੋਰੰਗੀ, ਕਹੋ ਨਾਨਕ ਜੇ ਪਏ ਕਿਰਪਾਲ, ਗੁਰ ਪੂਰੇ ਤਾਕੇ ਕਾਟੇ ਜਾਲ, ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਕਹੋ ਕਿਰਪਾ ਤੇ ਮਾਰਗ ਪਾਈਏ, ਪ੍ਰਭ ਕਿਰਪਾ ਤੇ ਨਾਮ ਤੇ ਆਈਏ, ਪ੍ਰਭ ਕਿਰਪਾ ਤੇ ਬੰਧਨ ਛੁੱਟੇ, ਹੋ ਕਿਰਪਾ ਤੇ ਹੋਮੇ ਟੁੱਟੇ, ਹੁਮ ਲਾਵੋ ਤੋ ਲਾਗੇ ਸੇਵ, ਹਮ ਤੇ ਕਸ਼ੂ ਨਾ ਹੋਵੇ ਦੇਵ, ਹਰਹਾਵ ਤੂੰ ਭਾਵੇ ਤਾਂ ਗਾਵਾਂ ਬਾਣੀ, ਤੂੰ ਭਾਵੇ ਤਾਂ ਸੱਚ ਵਖਾਣੀ, ਤੂੰ ਭਾਵੇ ਤਾਂ ਸਤਿਗੁਰਮਇਆ, ਫਿਰ ਸੁਖਾਂ ਪਰ ਤੇਰੀ ਦਇਆ, ਜੋ ਤੂੰ ਭਾਵੇ ਸੋ ਨਿਰਮਲ ਕਰਮਾ, ਜੋ ਤੂੰ ਭਾਵੇ ਸੋ ਸਤਰਮਾ, ਸਰਮਨਦਾਨ ਗੁਣ ਤੂੰ ਹੀ ਪਾਸ, ਤੂੰ ਸਾਹਿਬ ਸੇਵ ਅਰਦਾਸ, ਮਨ ਤਨ ਨਿਰਮਲ ਹੋਏ ਹਰ ਰੰਗ।

ਕਮ ਸੋ ਜਾਨ ਜੋ ਸੌਦਾ ਜੋਰ ਮੈਲ ਸਾਹ ਕਾ ਕਿਨ ਬਿਦ ਪਾਵੇ ਕਮ ਸੋ ਬਿਦ ਜਿਦ ਪੀਤਰ ਬੁਲਾਵੇ ਤੂੰ ਵਟ ਸਾਹੋ ਜਾ ਕੇ ਕੂੜ ਬਣ ਜਾ ਰੇ ਕਮ ਸੋ ਦਾਤਾ ਲੈ ਸੰਚਾਰੇ ਖੋਜਤ ਖੋਜਤ ਨੇ ਕਰ ਪਾਇਆ ਅਮੋ ਰਤਨ ਸਾਹ ਦਿਖਲਾਇਆ ਹਰ ਕਿਰਪਾ ਜਾਮੇ ਲੈ ਸਾਹੇ ਕਹੋ ਨਾਨਕ ਗੁਰ ਕੈ ਵੇ ਸਾਹੇ ਗੌੜੀ ਮਹੱਲਾ ਪੰਜਵਾਂ ਗੁਵਾਰੇਰੀ ਰਹਿਣ ਦਿਸ ਰਹੇ ਕਰੰਗਾ ਪ੍ਰਭ ਕੋ ਜਾਣੇ ਸਦਕੀ ਸੰਗਾ ਠਾਕਰ ਨਾਮ ਕੀ ਉਨ ਵਰਤਨ ਤ੍ਰਿਪਤ ਅਗਾਮਨ ਹਰ ਕੈ ਦਰਸ਼ਨ ਹਰ ਸੰਗ ਰਾਤੇ ਮੰਤਨ ਹਰੇ ਗੁਰਪੂਰੇ ਕੀ ਸਰਣੀ ਪਰੇ ਰਹਾਓ ਚਰਨ ਕਮਲ ਆਤਮ ਆਧਾਰ ਏਕ ਨਿਹਾਰੇ ਆਗਿਆਕਾਰ ਏਕੋ ਬਨਜ ਏਕੋ ਬਿਉਹਾਰੀ ਅਵਰ ਨ ਜਾਣੇ ਬਿਨ ਰੰਕਾਰੀ ਹਰਗ ਸੋਖ ਦੁਹੂ ਤੇ ਮੁਕਤੇ ਸ ਅਲਿਪਤ ਜੋ ਘਰ ਜੋਤੇ ਦੀਸੇ ਸਭ ਮੈਂ ਸਭ ਤੇ ਰਹਿਤੇ ਪਾਰ ਬ੍ਰਹਮ ਕਾ ਓਏ ਧਿਆਨ ਤਰਤੇ ਸੰਤਨ ਕੀ ਮਹਿਮਾ ਕਾ ਮਨ ਵਖਾਨੋ

ਬਣੀ ਜਾਕੀ ਸੋਭਾ ਕੜਕੜ ਬਣੀ ਜੇ ਸਿਮਰਤ ਤੂੰ ਡੇਰਾ ਟਹਿ ਜੇ ਸਿਮਰਤ ਜਮ ਕਿਸ਼ੂ ਨਾ ਕਹੇ ਜੇ ਸਿਮਰਤ ਖੁਦ ਸੁੱਕੇ ਖਰੇ ਜੇ ਸਿਮਰਤ ਡੂਬਦ ਪਾਣ ਤਰੇ ਸੰਸਬਾ ਕੋ ਸਦਾ ਜੈਕਾਰ ਹਰ ਘਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਗੌੜੀ ਗੁਆਰੇਰੀ ਮੁਹੱਲਾ ਪਨਵਾ ਤਾਗੁਰ ਦਰਸ਼ਨ ਅਗ ਨਿਵਾਰੀ ਤਾਗੁਰ ਪੇੜ ਤਹੋ ਮੈਂ ਮਾਰੀ ਤਾਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਸਭ ਜਗ ਸਾਚਾ ਜਾਂ ਸਤ ਮੇਰਾ ਤੇ ਸੀਤਲ ਸਾਂਤ ਗੁਰਤੇ ਪ੍ਰਭ ਜਾਤੇ ਰਹਾਓ ਸੰਤ ਪ੍ਰਸਾਦ ਜਪੇ ਹਰ ਨਾਉ ਸੰਤ ਪ੍ਰਸਾਦ ਹਰ ਕੀਰਤਨ ਗਾਓ ਸੰਤ ਪ੍ਰਸਾਦ ਸਗਰ ਦੁਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁੱਟੇ ਸੰਤ ਕਿਰਪਾ ਤੇ ਮਿਟੇ ਮੋਹ ਪਰਮ ਸਾਧ ਰੇਣ ਮੱਜਨ ਸਭ ਧਰਮ ਸਾਧ ਕਿਰਪਾਲ ਦਿਆਲ ਗੋਵਿੰਦ ਸਾਧਾ ਮੈਂ ਇਹ ਹਮਰੀ ਜਿੰਦ ਕਿਰਪਾ ਨਿਤ ਕਿਰਪਾਲ ਤੇ ਆਵ ਸਾਧ ਸੰਗਤਾਂ ਬੈਠਣ ਪਾਵ ਹੋਏ ਨਿਰਗੁਣ ਕੋ ਪ੍ਰਭ ਕੀ ਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਗੌੜੀ ਗੁਆਰੇਰੀ ਮੁਹੱਲਾ ਪੰਜਵਾਂ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਓ ਗੁਰਮੰਤ ਅਜ ਅਵਮਾਨ ਪਏ ਨਿਰਵੈਰ ਆੜ ਪੈਰ ਪੂਜੇ ਗੁਰ ਪੈਰ ਆਵ ਮਤ ਬਿਰਸੀ ਦੁਸ਼ਟ ਬਗਾਨੀ ਜਾਤੇ ਸੁਣਿਆ ਹਰ ਸਕਾਨੀ ਹਰਹਾਉ ਸਹਿ ਸੁਖ ਆਨੰਦ ਨਿਧਾਨ ਰਾਖਣ ਹਾਰ ਰੱਖ ਲੇ ਨਿਦਾਨ ਦੁਖ ਦਰਦ ਬਿਨਸੇ ਪਏ ਪਰਮ ਆਮਣ ਜਾਣ ਰੱਖੇ ਕਰ ਕਰਮ ਏਖੇ ਬੋਲੇ ਸੁਣੇ ਸਵਿਆਪ ਸਦਾ ਸੰਗਤਾ ਕੋ ਮਨ ਜਾਪ ਸੰਤ ਪ੍ਰਸਾਦ ਪਇਓ ਪ੍ਰਗਾਸ

ਪ੍ਰੀਤ ਗੁਰਪੂਰੇ ਮਿਟਿਆ ਅੰਧਿਆਰਾ ਨਾਨਕਾ ਪ੍ਰਭ ਅਪਰੇ ਅਪਾਰਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਜਿਸ ਮਨ ਵਸੈ ਤਰੇ ਜਨ ਸੋਏ ਜਾ ਕੇ ਕਰਮ ਪ੍ਰਾਪਤ ਹੋਏ ਤੂ ਗੁਰੂ ਕਛ ਪਉ ਨਾ ਵਿਆਪੇ ਅੰਮ੍ਰਿਤ ਨਾਮ ਹਿਰਦੇ ਹਰ ਜਾਪੇ ਪਾਰ ਬ੍ਰਹਮ ਪਰਮੇਸ਼ਰ ਧਿਆਈਏ ਗੁਰਪੂਰੇ ਤੇ ਇਹ ਮਦ ਪਾਈਏ ਰਹਾਓ ਕਰਨ ਕਰਾਮਨ ਹਾਰ ਦਿਆਲ ਜੀ ਜੰਤ ਸਗਲੇ ਪ੍ਰਤਪਾਲ ਅਗਮ ਅਗੋਚਰ ਸਦਾ ਬੇਅੰਤਾ ਸਿਮਰ ਮਨਾ ਪੂਰੇ ਗੁਰਮੰਤਾ ਜਾਕੀ ਸੇਵਾ ਸਰਬ ਨਿਧਾਨ ਪ੍ਰਭ ਕੀ ਪੂਜਾ ਪਾਈਏ ਮਾਨ ਜਾਕੀ ਟਹਿਲ ਨਾ ਬਿਰਥੀ ਜਾਏ ਸਦਾ ਸਦਾ ਹਰ ਕੇ ਗੁਣ ਗਾਏ ਹਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਲਖ ਸੁਆਮੀ ਜੀ ਜੰਤ ਤੇਰੀ ਸਰਣਾਈ ਨਾਨਕ ਨਾਮ ਮਿਲੇ ਵਡਿਆਈ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਜੀ ਜੁਤ ਜਾ ਕੇ ਹੈ ਹਾਥ ਓ ਸਿਮਰੋ ਅਨਾਥ ਕੋ ਨਾਥ ਕਬ ਚਿਤ ਆਏ ਸਭ ਦੁਖ ਜਾਏ ਐਸਾ ਬਿਨ ਤੇ ਹਰ ਕੇ ਨਾਏ ਬਿਨ ਹਰ ਪਉ ਕਾਹੇ ਕਾ ਮਾਨੇ ਹਰ ਬਿਸਰਤ ਕਾਹੇ ਸੁਖ ਜਾਨੇ ਰਹਾਓ ਜਿਨ ਧਾਰੇ ਬੋ ਤਰਨ ਅਗਾਸ ਜਾ ਕੀ ਜੋਧ ਜੀ ਪਰਗਾਸ ਜਾ ਕੀ ਬਖਸਨਾ ਮੇਟੇ ਕੋਏ ਸਿਮਰ ਸਿਮਰ ਪ੍ਰਭ ਨਿਰਪ ਹੋਏ ਆੜ ਪੈਰ ਸਿਮਰੋ ਪ੍ਰਭ ਨਾਮ ਅਨਕ ਤੀਰਥ ਮੱਜਨ ਇਸਨਾਨ ਪਾਰ ਬ੍ਰਹਮ ਕੀ ਸਰਣੀ ਪਾਹੇ ਕੋੜ ਤਲੰਕ ਫਿਰ ਮੈਂ ਮਿਟ ਜਾਹੇ ਬੇਮੋਤਾ ਪੂਰਾ ਪਾਸਾਹੋ ਪ੍ਰਭ ਸੇਵਕ ਸਾਚਾ ਵੇਸਾਹੋ ਗੁਰਪੂਰੇ ਰਾਖੇ ਦੇਹਾਤ ਨਾਨਕ ਪਾਰ ਬ੍ਰਹਮ ਸਮਰਾਥ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਗੁਰਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅਮਰ ਗੁਣ ਉਚਰੇ ਪ੍ਰਾਬਾਣੀ ਪੂਰੇ ਗੁਰ ਕੀ ਸੁਮਤ ਪੁਰਾਣੀ ਪ੍ਰਾ ਸਿਮਰਤ ਕੁਸਲ ਸਾ ਪਾਏ ਤਾਰ ਬਾਹਰ ਸੁਖ ਸਹਿ ਸੁਭਾਏ ਰਹਾਓ ਹੋਈ ਪਛਾਤਾ ਜਨੇ ਉਪਾਇਆ ਹਰ ਕਿਰਪਾ ਪ੍ਰਭ ਆ ਮਿਲਾਇਆ ਪਾ ਪਕਰ ਲੀਨੋ ਕਰੇ ਆਪਣਾ ਹਰ ਹਰ ਕਥਾ ਸਦਾ ਜਪ ਜਪਣਾ ਮੰਤਰ ਤੰਤਰ ਔਹਦ ਪੁਣੇ ਚਾਰ ਹਰ ਹਰ ਨਾਮ ਜੀ ਪ੍ਰਾਣੇ ਧਾਰ ਸਾਚਾ ਤਨ ਪਾਇਓ ਹਰ ਰੰਗ ਦੁੱਤਰ ਤਰੇ ਸਾਧ ਕੇ ਸੰਗ ਸੁਖ ਬੈਸੋ ਸੰਤ ਸੱਜਣ ਪਰਵਾਰ ਹਰ ਤਨ ਖੱਟਿਓ ਜਾ ਕਾ ਨਾਏ ਸੁਮਾਰ ਜੇ ਪ੍ਰਾਪਤ ਗੁਰਦੇ ਨਾਨਕ ਬਿਰਥਾ ਕੋਏ ਨਾ ਹੈ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਹਤ ਪੁਨੀਤ ਹੋਏ ਤਰਕਾਲ ਬਿਨ ਸਜਾਏ ਮਾਇਆ ਜੰਜਾਲ ਕਸਨਾ ਰਮੋ ਰਾਮ ਗੁਣਨੀਤ ਤੁਖ ਪਾਵੋ ਮੇਰੇ ਪਾਈ ਮੀਤ ਲਿਖ ਲੇਖਣ ਕਾਗਜ ਮੁਸਵਾਣੀ ਆਰਾਮ ਨਾਮ ਹਰ ਅੰਮ੍ਰਿਤ ਬਾਣੀ ਰਹਾਓ ਇਹ ਕਾਰਜ ਤੇਰੇ ਜਾਏ ਵਿਕਾਰ ਸਿਮਰਤ ਰਾਮ ਨਾਹੀ ਜਮ ਮਾਰ ਧਰਮ ਰਾਏ ਕੇ ਦੂਤ ਨਾ ਜੋ ਹੈ ਮਾਇਆ ਮਗਨ ਨਾ ਕਸ਼ੂ ਹੈ ਮੋਹ ਹੈ ਉਧਰੇ ਆਪ ਤਰੇ ਸੰਸਾਰ ਰਾਮ ਨਾਮ ਜਬ ਏਕ ਅੰਕਾਰ ਆਪ ਕਮਾਓ ਅਬਰਾ ਉਪਦੇਸ਼ ਰਾਮ ਨਾਮ ਹਿਰਦੇ ਪਰਮੇਸ਼ ਜਾ ਕੇ ਮਾਥੇ ਇਹੋ ਨਿਧਾਨ ਤੋਈ ਪੁਰਖ ਜਪੇ ਭਗਵਾਨ ਆਠ ਪੈਰ ਹਰ ਗੁਣ ਗਾਓ ਕਹੋ ਨਾਨਕ ਕਹੋ ਤੁਸ ਬਲ ਜਾ

ਜਾ ਕੋ ਰਾਸ ਹਾਰਸ ਆਯੋ ਤੂ ਅਨਸ ਨਹੀ ਲਪਟਾਯੋ ਜਾਕਾ ਕਹਿਆ ਦਰਗਹਿ ਚੱਲੈ ਸੋ ਕਿਸ ਕੋ ਨਦਰ ਲੈ ਆਵੇ ਤਲੈ ਜਾਕਾ ਸਭ ਕੁਛ ਤਾਕਾ ਹੋਏ ਨਾਨਕ ਤਾ ਕੋ ਸਦਾ ਸੁਖ ਹੋਏ ਗੌੜੀ ਮਹੱਲਾ ਪੰਜਵਾਂ ਜਾ ਕੈ ਦੁਖ ਸੁਖ ਸਮ ਕਰ ਜਾਪੈ ਤਾ ਕੋ ਕਾਲਾ ਕਾਂ ਬਿਆਪੇ ਹੈ ਅਨੰਦ ਘਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਏ ਹਰਹਾਓ ਜਾ ਕੇ ਚਿੰਤ ਵਸੇ ਮਨ ਆਏ ਤਾ ਕੋ ਚਿੰਤਾ ਕਤਹੂ ਨਾਹੇ ਜਾ ਕੇ ਬਿਨਸਿਉ ਮਨ ਤੇ ਪਰਮਾ ਤਾ ਕੇ ਕਛੂ ਨਾਹੀ ਡਰ ਜਮਾ ਜਾ ਕੇ ਹਿਰਦੇ ਦੀਓ

ਤੈ ਕਥਾ ਕੇ ਅੰਮ੍ਰਿਤ ਕੁੰਟਾ ਜਿਸੇ ਪ੍ਰਾਪਤ ਤਿਸ ਲੈ ਪੁੰਚਾ ਹਰਹਾਉ ਅਨਹਤ ਬਾਣੀ ਥਾਨ ਨਿਰਾਲਾ ਤਾ ਕੀ ਤੁਨ ਮੋਹੇ ਗੋਪਾਲਾ ਤੈ ਸਹਿਜ ਅਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਖ ਨਹੀਂ ਬੀਆ ਤੋ ਘਰ ਗੁਰੂ ਨਾਨਕ ਕੋ ਦੀਆ ਗੌੜੀ ਮਹੱਲਾ ਪੰਜਵਾਂ ਕਮਨ ਰੂਪ ਤੇਰਾ ਆਰਾਧੁ ਕਮਨ ਯੋਗ ਤਾਇਆ ਲੈ ਸਾਧੁ ਕਮਨ ਗੁਣ ਜੋ ਤੁਝ ਲੈ ਗਾਵ ਕਬਲ ਮੋਲ ਪਾਰ ਬ੍ਰਹਮ ਰਿਝਾਵ ਹਰਹਾਉ ਕਮਨ ਸੋ ਪੂਜਾ ਤੇਰੀ ਕਰੋ ਕਮਨ ਸੋ ਵਿਦ ਜਿਦ ਪਵਜਲ ਤਰੋ ਕਮਨ ਤਾਪ ਜਿਦ ਤਪੀਆ ਹੋਏ ਕਮਨ ਸੋ ਨਾਮ ਹੋਮੇ ਮਲਖ ਹੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਹਾਲ ਜਿਸ ਕਰ ਕਿਰਪਾ ਸਤਿਗੁਰ ਮੇਲੇ ਦਿਆਲ ਇਸ ਹੀ ਗੁਣ

ਸੁਤ ਬੰਤਾ ਆਪਨ ਨਹੀਂ ਭਾਈ, ਇਸ਼ਟ ਮੀਤ ਆ ਬਾਪ ਨਮਾਈ, ਦੋਇਨਾ ਰੂਪਾ ਫੁਨ ਨਹੀਂ ਦਾਮ, ਹੈਵਰ ਗੈਵਰ ਆਪਨ ਨਹੀਂ ਕਾਮ, ਕਹੋ ਨਾਨਕ ਜੋ ਗੁਰ ਬਖਸ਼ ਮਲਾਇਆ, ਇਸ ਕਾ ਸਭ ਕਿਸ਼

ਮਿਲ ਸੰਯੋਗ ਹੁਕਮ ਤੂੰ ਆਇਆ ਰਹਾਉ। ਏਕਾ ਮਾਟੀ ਏਕਾ ਜੋਤ, ਏਕੋ ਪਾਵਨ ਕਹਾ ਕੌਣ ਰੋਤ। ਮੇਰਾ ਮੇਰਾ ਕਰ ਬਿਰਲਾ ਹੀ, ਮਰਨ ਹਾਰ ਇਉ ਜੀਰਾ ਨਾਹੀ। ਕਹੋ ਨਾਨਕ ਗੁਰ ਖੋਲੇ ਕਪਾਟ, ਮੁਕਤ ਭਏ।

ਯੋਗ ਹਰ ਕੈ ਮਾਰਗ ਪਦ ਪੁਨੀਤ ਪੂਰੀ ਸੋਭਾ ਪੂਰਾ ਲੋਕੀਕ ਕਰਨ ਹਾਰ ਸਦਵਸੇ ਹਦੂਰਾ ਕਉ ਨਾਨਕ ਮੇਰਾ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਸੰਤ ਕੀ ਤੂਰ ਮਿਟੇ ਅਕੋਟ ਸੰਤ ਪ੍ਰਸਾਦ ਜਨਮਨ ਤੇ ਛੋਟ ਸੰਤ ਕਾ ਦਰਸ ਪੂਰਨ ਇਸਨਾਨ ਸੰਤ ਕਿਰਪਾ ਤੇ ਜਪੀਏ ਨਾਮ ਰਹਾਉ ਸੰਤ ਕੈ ਸੰਗ ਮਿਟਿਆ ਅਹੰਕਾਰ ਦਿਟ ਆਵੇ ਸਭ ਏਕੰਕਾਰ ਸੰਸੋ ਪ੍ਰਸੰਨ ਆਏ ਵਸ ਪੰਚਾ

ਚਰਨ ਕਮਲ ਅਰਾਧ ਭਗਵੰਤ, ਹਰ ਸਿਮਰ ਤੇ ਮਿੱਟੀ ਮੇਰੀ ਚਿੰਤਾ, ਸਭ ਤਜ ਅਨਾਥ ਏਕ ਸਰਣ ਆਇਓ, ਊਚ ਅਸਥਾਨ ਤਰਸੈ ਜੇ ਪਾਇਓ, ਦੁਖ ਦਰਦ ਪਰਮ ਪਉ ਨਸਿਆ, ਕਰਨ ਹਰ ਨਾਨਕ ਮਨ ਬਸਿਆ, ਗੌੜੀ ਮਹੱਲਾ ਪੰਜਵਾਂ, ਕਰ ਕਰ ਟਹਿਲ ਰਸਨਾ ਗੁਣ ਗਾਓ, ਚਰਨ ਠਾਕਰ ਕੈ ਮਾਰਗ ਥਾਓ, ਪਲੋ ਸਮੋ ਸਿਮਰਨ ਕੀ ਬਰੀਆ, ਸਿਮਰਤ ਨਾਮ ਹੈ ਪਾਰ ਉਤਰੀਆ ਰਹਾਓ, ਨਿਤ ਸੰਤਨ ਕਾ ਦਰਸ਼ਨ ਪੇਖ, ਪ੍ਰਭ ਅਵਨਾਸੀ ਮਨ ਮੈਂ ਲੇਖ, ਸੁਣ ਕੀਰਤਨ ਸਾਧ ਪੈ ਜਾਏ।

ਵਿਆਪੇ। ਸਿਮਰਤ ਨਾਮ ਪਰਮ ਪੋ ਭਾਗੇ ਰਗਾਓ, ਹਰ ਕੀਰਤਨ ਸੁਣੇ ਹਰ ਕੀਰਤਨ ਗਾਏ, ਤੇ ਜਨ ਦੁਖ ਨਿਕਟ ਨਹੀਂ ਆਵੇ, ਹਰ ਕੀ ਟਹਿਲ ਕਰਤ ਜਨ ਸੋਹੇ, ਤਾਕੋ ਮਾਇਆ ਅਗਨ ਨਾ ਪੋਹੇ।

ਆਪਣਵਾ ਅਨਕਰਸਾ ਖਾਏ ਜਿਸੇ ਢੋਰ ਮੋਹ ਕੀ ਜੇਵਰੀ ਬਾਧ ਚੋਰ ਮਿਰਤਕ ਦੇ ਸਾਧਸੰਗ ਬਿਹੂਨਾ ਆਪ ਜਾਤ ਜੋਨੀ ਦੁਖੀ ਨਾ ਰਖਾਓ ਅਨਕ ਬਸਤਰ ਸੁੰਦਰ ਪਹਿਰਾਇਆ ਜੋ ਡਰਨਾ ਖੇਤ ਮੈਂ ਡਰਾਇਆ ਸਗਲ ਸਰੀਰ ਆਪ ਸਭ ਕਾਮ ਨਿਹਫੁਲ ਮਾਨਖ ਜਪੇ ਨੀਨਾਮ ਕਹੋ ਨਾਨਕ ਜਾ ਕੋ ਪਏ ਦਯਾਲਾ ਸਾਧ ਸੰਗ ਪਰੇ ਗੋਪਾਲਾ ਗੌੜੀ ਮਹੱਲਾ ਪੰਜਵਾਂ ਕਲ ਕਲੇਸ਼ ਗੁਰਸ਼ਬਦ ਨਿਵਾਰੇ ਆਮਣ ਜਾਣ ਰਹੇ ਸੁਖਸਾਰੇ ਹੈ ਬਿਨ ਸੇ ਨਿਰਪੋ ਹਰ ਤਿਆਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਖਾਓ ਚਰਨ ਕਵਲ ਅੰਤਰ ਤਾਰੇ ਅਗਨ ਸਾਗਰ ਗੁਰ ਭਾਰੇ ਉਤਾਰੇ ਬੂੜਤ ਜਾਤ ਪੂਰੇ ਗੁਰ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਹੋ ਨਾਨਕ ਤੇ ਗੁਰ ਬਲਿਹਾਰੀ ਜਿਸ ਪੇੜਤ ਗਲ ਪਈ ਹਮਾਰੀ ਗੌੜੀ ਮਹੱਲਾ ਪੰਜਵਾਂ ਸਾਧ ਸੰਗਤਾ ਕੀ ਸਰਣੀ ਪਰਹੋ ਮੰਤਨ ਆਪਣਾ ਆਗੇ ਤਰਹੋ ਅੰਮ੍ਰਿਤ ਨਾ ਪੀ ਹੋ ਮੇਰੇ ਭਾਈ ਤੇਮਰ ਸਿਮਰ ਸਭ ਤਤ ਬੁਝਾਈ ਰਹਾਓ ਤਜ ਅਭਿਮਾਨ ਜਨਮ ਮਰਨ ਨਿਵਾਰੋ ਹਰ ਕੇ ਦਾਸ ਕੇ ਚਰਨ ਨਮਸਕਾਰ ਹੋ ਸਾਧ ਸਾਧ ਭਰਾਵਣੇ ਸੰਭਾਲੇ ਤੋਤਨ ਸੰਚੋ ਜੋ ਚਾਲੇ ਨਾਲੇ ਕਿਸੇ ਪ੍ਰਾਪਤ ਜਿਸ ਮਸਤਕ ਭਾਗ ਕਹੋ ਨਾਨਕ ਤਾਕੀ ਚਰਨੀ ਲਾਗ ਗੌੜੀ ਮਹੱਲਾ ਪੰਜਵਾਂ ਸੁੱਕੇ ਹਰੇ ਕੀਏ ਖਿਨ ਮਾਹੇ ਅਮਰ ਦਿਸ਼ਟ ਸੰਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵ ਕੋ ਦੀਨੀ ਆਪਣੀ ਸੇਵ ਹਰਹਾਓ ਮਿੜਗੀ ਚਿੰਤਪੁਨੀ ਮਨ ਆਸਾ ਕਰੀ ਦਇਆ ਸਵ ਗੁਰ ਗੁਣ ਤਾਸਾ ਦੁਖ ਨਾਠੇ ਸੁਖ ਆਏ ਸਮਾਏ ਤੀਲ ਨਾ ਪਰੀ ਜਾਂ ਗੁਰ ਫੁਰਮਾਏ ਕਿਸ਼ ਪੁਨੀ ਪੂਰੇ ਗੁਰ ਮਿਲੇ ਨਾਨਕ ਤੇਜਨ ਸਫਲ ਫਲੇ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਸਾਤ ਸੀਤਲ ਪੈ ਕਿੰਨੀ ਪ੍ਰਦਾਤ ਪ੍ਰਭ ਕਿਰਪਾ ਤੇ ਪਏ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਓ ਹਗਰੋ ਕਾ ਬਿਨ ਸਾਥਾਓ ਸਹਿ ਸੁਪੈ ਬੋਲੇ ਹਰ ਬਾਣੀ ਆੜ ਪੈ

ਜਿਸ ਭੇਟੇ ਪਾਰ ਬ੍ਰਹਮ ਨਿਰਯੋਗ ਉਹ ਬੇਲਾ ਕਹੋ ਬਲ ਜਾਓ ਚਿਤ ਮੇਰਾ ਮਨ ਜਪੇ ਹਰਨਾਓ ਰਹਾਓ ਸਫਲ ਮੂਰਤ ਸਫਲ ਉਹ ਘਰੀ ਜਿਤ ਰਸਨਾ ਉਚਰੇ ਹਰ ਹਰੀ।

ਮਨ ਲਾ ਪੰਜਵਾਂ ਗੁਰ ਕਾ ਸ਼ਬਦ ਰਾਖ ਮਨ ਮਾਹੇ, ਨਾਮ ਸਿਮਰ ਚਿੰਤਾ ਸਭ ਜਾਹੇ, ਬਿਨ ਭਗਵੰਤ ਨਾਹੀ ਅਨਕੋਏ, ਮਾਰੇ ਰਾਖੇ ਏਕੋ ਸੋਏ ਰਹਾਉ, ਗੁਰ ਕੇ ਚਰਨ ਹਿਰਦੇ ਉਰਤਾਰ, ਅਗਨ ਸਾਗਰ ਜਾ ਉਤਰੇ ਪਾਰ, ਗੁਰਮੂਰ ਸਿਉ ਲਾਏ ਧਿਆਨ, ਈਹਾ ਊਹਾ ਪਾਵੇ ਮਾਨ, ਸਗਲ ਤਿਆ ਗੁਰ ਸਰਣੀ ਆਇਆ, ਮਿਡੇ ਅੰਦੇਸੇ ਨਾਨਕ ਸੁਭ ਪਾਇਆ, ਗੌੜੀ ਮਹੱਲਾ ਪੰਜਵਾਂ, ਜਿਸ ਸਿਮਰਤ ਦੂਗ ਸਭ ਜਾਏ, ਨਾਮ ਰਤਨ ਵਸੇ ਮਨ ਆਏ, ਜਾਮਣ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ, ਰਖਾਓ ਇਸ ਬਿਨਾਂ ਹੀ ਦੂਜਾ ਕੋਏ, ਜਾ ਕੀ ਦ੍ਰਿਟ ਸਦਾ ਸੁਖ।

ਹੋਏ, ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਓ। ਤੂੰ ਮਨ ਵਸੇ ਤਾਂ ਦੁੱਖ ਨ ਲਾਗੇ, ਤੁਮਰੀ ਕਿਰਪਾ ਤੇ ਪਰਮ ਪਉ ਪਾਗੇ, ਪਾਰ ਬ੍ਰਹਮ ਅਪਰਮ ਪ੍ਰਸਵਾਮੀ, ਸਗਲ ਘਟਾਂ ਕੇ ਅੰਤਰ ਜਾਮੀ, ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾਮ ਮਿਲੇ ਸਚ ਰਾਸ, ਗੌੜੀ ਮਹੱਲਾ ਪੰਜਵਾਂ, ਕਣ ਬਿਨਾਂ ਜੈਸੇ ਥੋਥਰ ਤੁੱਖਾ, ਨਾਮ ਬਿਹੂਨ ਸੂਨੇ ਸੇ ਮੁੱਖਾ, ਹਰ ਹਰ ਨਾਮ ਜਪੂ ਨਿਤ ਪ੍ਰਾਣੀ, ਨਾਮ ਬਿਹੂਨ ਹਿਰਦੇ ਬਗਾਨੀ ਰਖਾਓ, ਨਾਮ ਬਿਨਾਂ ਨਾਹੀ ਮੁਖ ਭਾਗ, ਵਰਤ ਬਿਹੂਨ ਕਹਾਂ ਸੁਹਾਗ, ਨਾਮ ਸਾਰ ਲੱਗੇ ਅਨੁਸਾਰ।

ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੇ ਜਾਂ ਪ੍ਰਬਾਦਾ ਝੂਟਾਂ ਖਾਵੇ ਅੰਗ ਪੜਦੇ ਮੈਂ ਕਮਾਵੇ ਵਿਕਾਰ ਫਿਰ ਮੈਂ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸਰਾਤਾ ਨਾਨਕ ਤਿਸ ਕਿਰਪਾਲ ਬਿਧਾਤਾ ਗੌੜੀ ਮਹੱਲਾ ਪੰਜਵਾਂ ਰਾਮ ਰੰਗ ਕਦੇ ਉੱਤਰ ਨਾ ਜਾਏ ਗੁਰਪੂਰਾ ਜੇ ਦੇਹ ਬੁਝਾਏ ਹਰ ਰੰਗਰਾਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਵਿਧਾਤਾ ਰਹਾਉ ਸੰਤੈ ਸੰਗ ਬੈਸ ਗੁਣ ਗਾਏ ਤਾਕਾ ਰੰਗ ਨ ਉਤਰੈ ਜਾਏ ਬਿਨ ਘਰ ਸਿਮਰਨ ਸੁਖ ਨੀ ਪਾਇਆ ਆ ਰੰਗ ਫੀਕੇ ਸਾ ਮਾਇਆ ਗੁਰ ਰੰਗੇ ਸੇ ਪਏ ਨਿਹਾਲ ਕਹੋ ਨਾਨਕ ਗੁਰ ਪਏ ਹੈ ਦਿਆਲ ਗੌੜੀ ਮਹੱਲਾ ਪੰਜਵਾਂ ਸਿਮਰ ਸਵਾਮੀ ਕਿਲ ਬਿਖਨਾਸੇ ਸੋਗ ਸਹਿਜ ਆਨੰਦ ਨਿਵਾਸੇ ਰਾਮ ਜਨਾ ਕੋ ਰਾਮ ਭਰੋਸਾ ਨਾਮ ਜਬਤ ਸਭ ਮਿਟਿਓ ਅੰਦੇਸਾ ਰਹਾਉ ਸਾ ਸੰਗਤ ਪਉ ਨਾ ਪ੍ਰਾਪੀ ਗੁਣ ਗੋਪਾਲ ਗਾਏ ਗਏ ਦਿਨ ਰਾਤੀ ਹਰ ਕਿਰ ਪ੍ਰਭ ਬੰਧਨ ਛੋਟ ਚਰਨ ਕਮਨ ਕੀ ਦਿਨੀ ਓਟ ਕਹੋ ਨਾ

ਪੁਰ ਕੀ ਪਾਈ ਚੋਗ ਸਹਿਜ ਸਾਂਤ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਨਾਮ ਰਾਸ ਸਾ ਸੰਘਾਟੀ ਕਹੋ ਨਾਨਕ ਪ੍ਰਭ ਅਵਧਾ ਕਾਟੀ ਗੌੜੀ ਮਹੱਲਾ ਪੰਜਵਾ ਹਰ ਸਿਮਰਤ ਸਾ ਮਿਟੇ ਕਲੇਸ਼ ਚਰਨ ਕਮਲ ਮਨ ਮੈਂ ਪਰਵੇਸ਼ ਉਚਰੋ ਰਾਮ ਨਾਮ ਲਖ ਬਾਰੀ ਅੰਮ੍ਰਿਤ ਰਹਿ ਪੀਓ ਪਿਆਰੀ ਰਖਾਓ ਸੋਗ ਸਹਿਜ ਰਸਮਹਾ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋ ਮਲਖੋਏ ਸਾਧ ਕੇ ਸੰਗ ਕਿਲਬ ਸਭ ਥੋਏ ਹਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੇ ਸਾਧ ਰਵਾਲਾ ਗੌੜੀ ਮਹੱਲਾ ਪੰਜਵਾ ਜਿਸ ਕਾ ਦੀਆ ਪਹਿਨੇ ਖਾਏ ਇਸ ਆਸ ਕਿਉਂ ਬਣੇ ਮਾਏ ਖਮਸਾਰ ਆਨ ਕਮ ਲਾਗੇ ਹੋਡੀ ਬਦਲੇ ਰਤਨ ਤਿਆਗੇ ਰਖਾਓ ਪ੍ਰਭੂ ਤਿਆਗ ਲਾਗਤ ਅਨ ਲੋਭਾ ਦਾ ਸਲਾਮ ਕਰਤ ਕਾ ਸੋਭਾ ਅੰਮ੍ਰਿਤ ਰਸ ਖਾਵੇ ਖਾਨ ਪਾਨ ਜਿਨ ਦੀਏ ਤਸੇ ਨਾ ਜਾਣੇ ਸਵਾਨ ਕਹੋ ਨਾਨਕ ਹਮ ਲੂਣ ਹਰਾਮੀ ਬਖਸ ਲਿਓ ਪ੍ਰਭ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਪ੍ਰਭ ਕੇ ਚਰਨ ਮਨਮਏ ਧਿਆਨ ਸਗਲ ਤੀਰਥ ਮੱਜਨ ਇਸਨਾਨ ਹਰ ਦਿਨ ਹਰ ਸਿਮਰਨ ਮੇਰੇ ਪਾਈ ਹੋਰ ਜਨਮ ਕੀ ਮਨ ਲੈ ਜਾਈ ਰਹਾਉ ਹਰ ਕੀ ਕਥਾ ਹਿਰਮਾਏ ਵਸਾਈ ਮਨ ਬਾਂਝਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪ੍ਰਵਾਨ ਜਾ ਕਰਦ ਵਸੇ ਭਗਵਾਨ ਹੋ ਨਾਨਕ ਸੇਈ ਜਨ ਪੂਰੇ ਜਿਨਾ ਪ੍ਰਾਪਤ ਸਾਧੂ ਤੂਰੇ ਗੌੜੀ ਮਹੱਲਾ ਪੰਜਵਾ ਖਾਂਦਾ ਪਹਿਨਦਾ ਮੂੰਹ ਕਰ ਪਾਏ ਤਿਸ ਨੂੰ ਜੋ ਹੈ ਤੂ ਧਰਮ ਰਾਏ ਤਿਸ ਤੋਂ ਬੇਮੁਖ ਜਿਨ ਜੀਉ ਪਿੰਡ ਦੀਨਾ ਹੋਰ ਜਨਮ ਪਰਮੇ ਬੋਜੂ ਨਾ ਰਹਾਉ ਸਾਗਤ ਕੀ ਐਸੀ ਹੈ ਰੀਤ ਚੂਝ ਕਰੈ ਸਗਲ ਵਿਪਰੀਤ ਜਿਉ ਪ੍ਰਾਣ ਜਨ ਮਨ ਤਨ ਤਾਰਿਆ ਸੋਈ ਠਾਕਰ ਮਨੋ ਵਸਾਰਿਆ ਵਧੇ ਵਿਕਾਰ ਲਿਖੇ ਬੋ ਕਾਗਰ ਨਾਨਕ ਉਧਰ ਕਿਰਪਾ ਸੁਖ

ਤਾਰਿਆ, ਦੁਖ ਦਰਦ ਰੋਗ ਸਗਲ ਬਦਾਰਿਆ, ਰਗਨਾ ਗਿੱਧੀ ਬੋਲ ਤਰਾਮ, ਪੂਰਨ ਹੋਵੇ ਸਗਲੇ ਕਾਮ, ਅਨਕ ਬਾਰ ਨਾਨਕ ਬਲਿਹਾਰਾ, ਸਬਲ ਦਰਸ਼ਨ ਗੋਬਿੰਦ ਹਮਾਰਾ, ਗੌੜੀ ਮਹੱਲਾ ਪੰਜਵਾਂ, ਕੋਟ ਬਿਘਨ ਹਿਰੇ ਕਿਨ ਮਾਹੇ, ਹਰ ਹਰ ਕਥਾ ਸਾਧ ਸੰਗ ਸੁਨਾਹੇ, ਪੀਪ ਤਰਾਮ ਰਸ ਅੰਮ੍ਰਿਤ ਗੁਣ ਜਾਤ, ਜਪ ਚਰਨ ਮਿੱਟੀ ਖੋਤਾ ਸਰਹਾਵ, ਸਰਬ ਕਲਿਆਣ ਸੁਖ ਸਹਿਜ ਨਿਧਾਨ, ਜਾ ਕੈ ਹਿਰਦੇ ਵਸੇ ਭਗਵਾਨ, ਔਖਦ ਮੰਤਰ ਤਨਸ ਵਿਚਾਰ, ਕਰਨੇ ਹਾਰ ਦੇ ਮੈਂ ਤਾਰ, ਤਸ ਪਰਮ ਪਜੋ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹੋ ਧਰਮ, ਗੌੜੀ ਮਹੱਲਾ ਪੰਜਵਾ, ਕਰ ਕਿਰਪਾ ਪੇਟੇ ਗੁਰਸੋਈ, ਤਿਤ ਬਲ ਰੋਗ ਨਾ ਵਿਆਪੇ ਕੋਈ, ਰਾਮ ਰਮਣ ਤਰਨ ਪੈ ਸਾਗਰ, ਤਰਨ ਸੂਰ ਫਾਰੇ ਜਮਕਾਗਰ, ਹਰਹਾਉ ਤਗੁਰ ਮੰਤਰ ਦੀ ਹੋਰ ਨਾਮ, ਇਹ ਆਸਰ ਪੂਰਨ ਪੈ ਕਾਮ, ਜਬ ਤਕ ਸੰਜਮ ਪੂਰੀ ਵਡਿਆਈ, ਗੁਰ ਕਿਰਪਾਲ ਹਰ ਪਏ ਸਗਾਈ, ਮਾਨ ਮੁਖ ਹੋਏ ਗੁਰ ਪਰਮ, ਏਖ ਨਾਨਕ ਪਸਰੇ ਪਾਰ ਬ੍ਰਹਮ, ਗੌੜੀ ਮਹੱਲਾ ਪੰਜਵਾਂ, ਦਿਖੇ ਰਾਜ ਤੇ ਅੰਦਲਾ ਪਾਰੀ, ਦੁਖ ਲਾਗੇ ਰਾਮ ਨਾਮ ਚਿਤਾਰੀ, ਤੇਰੇ ਦਾਸ ਕੋ ਤੁਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਈ, ਰਹਾਓ ਰੋਗ ਗ੍ਰਸਤ ਚਿਤਾਰੇ ਨਾਓ, ਦਿਖ ਮਾਤੇ ਕਾ ਠੌਰ ਨਾ ਠਾਓ, ਚਰਨ ਕਮ ਸਿਉਂ ਲਾਗੀ ਪ੍ਰੀਤ, ਆਣ ਸੁਖਾ ਨੀ ਆਵੇ ਚੀਤ, ਸਦਾ ਸਦਾ ਸਿਮਰੋ ਪ੍ਰਾ ਸਵਾਮੀ, ਮਿਲ ਨਾਨਕ ਹਰ ਅੰਤਰ ਜਾਮੀ, ਗੌੜੀ ਮਹੱਲਾ ਪੰਜਵਾਂ, ਆੜ ਪਰ ਸੰਗੀ ਪਟਵਾਰੇ, ਕਰ ਕਿਰਪਾ ਪ੍ਰਭ ਲਏ ਨਿਵਾਰੇ, ਐਸਾ ਹਾਰ ਸਰਮੋ ਸਭ ਕੋਏ, ਸਰਬ ਕਲਾ ਪੂਰਨ ਪ੍ਰਸੋਏ, ਰਹਾਉ ਮਹਾਂ ਤਪਤ ਸਾਗਰ ਸੰਸਾਰ, ਪ੍ਰਭ ਖਿਰਮੇ ਪਾਰ ਉਤਾਰਨ ਹਾਰ, ਅਨਕ ਬੰਧਨ ਤੋਰੇ ਨਹੀਂ ਜਾਹੇ, ਸਿਮਰਤ ਨਾਮ ਮੁਗਧ ਫਲ ਪਾਹੇ, ਉਗਤ ਸਿਆਣਪ ਇਸਤੇ ਕਸ਼ਨਾਹੇ, ਹਰ ਕਿਰਪਾ ਨਾਨ ਗੁਣ ਗਾਹੇ, ਗੌੜੀ ਮਹੱਲਾ ਪੰਜਵਾਂ, ਸਾਤੀ ਪਾਈ ਹਰ ਕੋ ਨਾਮ, ਵਿਚਰ ਸੰਸਾਰ ਪੂਰਨ ਸਭ ਕਾਮ, ਵਡਭਾਗੀ ਹਰ ਕੀਰਤਨ ਗਾਈਏ, ਪਾਰ ਬ੍ਰਹਮ ਤੂੰ ਦੇਹ ਤਾਂ ਪਾਈਏ, ਰਹਾਉ ਹਰ ਕੇ ਚਰਨ ਹਿਰਦੇ ਉਰਤਾਰ, ਪਾਲ ਸਾਗਰ ਚੜ ਉਤਰੇ ਪਾਰ, ਸਾਧੂ ਸੰਗ ਕਰੋ ਸਭ ਕੋਏ, ਸਦਾ ਕਲਿਆਣ ਫਿਰ ਦੁਖ ਨਾ ਹੋਏ।

ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹੱਲਾ ਪੰਜਵਾਂ। ਪਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਾਰ ਆਤੇ ਪਏ ਭੰਜਨ ਪ੍ਰਾਮਨ ਨਾ ਵਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਹਰਹਾਉ ਜਾ ਕੇ ਹਿਰਦ ਵਸਿਓ ਹਰ ਨਾਮ ਸਗਲ ਮਨੋਰਥਤਾ ਕੇ ਪੂਰਨ ਕਾਮ ਜਨਮ ਜਰਾ ਮਿਰਤ ਜਸਵਾਤ ਤੋ ਸਮਰੱਥ ਸਿਮਰ ਸਾਧ ਗਰਾਸ।

ਮਹੱਲਾ ਪੰਜਵਾਂ। ਹਰ ਕੇ ਦਾਸੋਂ ਸਾਖਤ ਨਹੀਂ ਸੰਗ, ਓ ਬਖਈ ਉਸ ਰਾਮ ਕੋ ਰੰਗ ਰਹਾਓ। ਮਨ ਅਸਵਾਰ ਜਿਹੇ ਤੁਰੀ ਸੀ ਗਾਰੀ, ਕਿਉਂਕਾ ਪੁਰਖ ਵਿਚਾਰੇ।

ਸਿਉ ਲਾਗੋ ਮਨਾ ਬਿਸਰ ਨਹੀਂ ਇਕਤਲ ਦਾ ਤਾਰ ਨਾਨਕੇ ਪ੍ਰਾ ਪ੍ਰਾਣੇ ਧਾਰ ਗੌੜੀ ਮਹੱਲਾ ਪੰਜਵਾਂ ਰਾਮ ਰਸਾਇਣ ਜੋਜਨ ਗੀਤੇ ਚਰਨ ਕੰਪਰੇ ਭਗਤੀ ਬੀਦੇ ਰਖਾਵ ਆਣਸਾ ਦੀਸੇ ਸਭ ਸ਼ਾਰ ਨਾ ਬਿਨਾ ਨੇਫਲ ਸੰਸਾਰ ਅੰਧ ਕੂਪ ਤੇ ਕਾਢੇ ਆਪ ਗੁਣ ਗੋਵਿੰਦ ਅਚਰਜ ਪ੍ਰਤਾਪ ਵਣ ਤ੍ਰਿਣ ਤ੍ਰਿਪਵਣ ਪੂਰਨ ਗੋਪਾਲ ਬ੍ਰਹਮ ਸਾਰ ਜੀ ਸੰਗ ਦਿਆਲ ਕਹੋ ਨਾਨਕ ਤਾ ਕਥਨੀ ਸਾਰ ਮਾਨ ਲੇਤ ਜਿਸ ਸਿਰਜਨਹਾਰ ਗੌੜੀ ਮਹੱਲਾ ਪੰਜਵਾਂ ਨਿਤ ਪ੍ਰਤ ਨਾਵਣ ਰਾਮ ਸਰ ਕੀਜੇ ਚੋਲ ਮਹਾਰਸ ਹਰ ਅੰਮ੍ਰਿਤ ਪੀਜੇ ਰਗਾਵ ਨਿਰਮਲ ਉਦਕ ਗੋਬਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ ਸੰਸੰਗਤ ਗੋਸ਼ਟ ਹੋਏ।

ਤਿਨ ਤਰੇ ਵਿਕਾਰ। ਗੌੜੀ ਮੁਹੱਲਾ ਪੰਜਵਾਂ, ਜੀਵਤ ਛਾੜ ਜਾਏ ਦੇਵਾਨੇ, ਮੋਇਆ ਉਣਤੇ ਕੋ ਵਰਸਾਨੇ, ਸਿਮਰ ਗੋਵਿੰਦ ਮਨ ਤਨ ਤੁਰ ਲਿਖਿਆ, ਕਾਹੂ ਕਾਜਨ ਆਪਦ ਵਿਖੇ ਆ ਰਹਾਓ, ਵਿਖੇ ਠਗੌਰੀ ਜਿਨ ਦਿਨ ਖਾਈ, ਤਾ ਕੀ ਤਿਸਨਾ ਕਬਹੂ ਨਾ ਜਾਈ, ਦਾਰਨ ਦੁੱਖ ਦੁੱਤਰ ਸੰਸਾਰ, ਰਾਮ ਨਾ ਮਿਨ ਕੈਸੇ ਉਤਰ ਸਪਾਰ, ਸਾਧ ਸੰਗ ਮਿਲ ਦੋਇ ਕੁਲ ਸਾਧ, ਰਾਮ ਨਾਮ ਨਾਨਕ ਆਰਾਧ। ਗੌੜੀ ਮੁਹੱਲਾ ਪੰਜਵਾਂ, ਗਰੀਬਾਂ ਉਪਰ ਜੇ ਖਿੰਜੇ ਦਾੜੀ, ਪਾਰ ਬ੍ਰਹਮ ਸ ਅਗਨਮੈ ਸਾੜੀ, ਪੂਰਾ ਨਿਆਉ ਕਰੇ ਕਰਤਾਰ, ਆਪਣੇ ਦਾਸ ਕੋ ਰਾਖਣ ਹਾਰ, ਹਰਹਾਓ ਆ ਜੁਗਾ ਪ੍ਰਗਟ ਪ੍ਰਤਾਪ, ਨਿੰਦਕ ਮੁਆ ਉਜ ਵਰਤਾਪ, ਤਿਨ ਮਾਰਿਆਂ ਦੇ ਰੱਖੇ।

ਸਿਰਹਾਲ ਪਛੋੜੇ ਅੰਧਾ ਮੂੜ, ਰੋਗ ਵਿਆਪੇ ਕਰਦੇ ਪਾਪ, ਅਦਲੀ ਹੋਏ ਬੈਠਾ ਪ੍ਰਵਿਆਪ, ਅਬਨ ਕਮਾਇਆ ਆਪੇ ਬੰਧ, ਦਰਬ ਗਿਆ ਸਭ ਜੀ ਕੈ ਸਾਥੇ, ਨਾਨਕ ਸਰਨ ਪਰੇ ਦਰਬਾਰ, ਰਾਖੀ ਪੈਜ ਮੇਰੇ ਕਰਤਾਰ। ਗੌੜੀ ਮਹੱਲਾ ਪੰਜਵਾਂ, ਜਨ ਕੀ ਤੂਰ ਮਨ ਮੀਠ ਖਟਾਨੀ, ਪੂਰਵ ਕਰਮ ਲਿਖਿਆ ਤੁਰਪ੍ਰਾਨੀ, ਰਹਾਉ ਅਹੰ ਬੁੱਧ ਮਨ ਪੂਰਤ ਥਾਈ, ਸਾ ਤੂਰ ਕਰ ਸੁਧ ਮੰਜਾਈ, ਅਨਕ ਜਰਾ ਜੇ ਤੋਵੇ ਦੇਹੀ, ਮੈਲ ਨ ਉਤਰੇ ਸੁਧ ਨ ਤੇਹੀ, ਅਗੁਰ ਪੇਟੁ ਸਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਫੋਕਾਰ, ਮੁਕਤ ਭੁਗਤ ਜੁਗਤ ਹਰ ਨਾਉ, ਪ੍ਰੇਮ ਭਗਤ ਨਾਨ ਗੁਣ ਗਾਉ। ਗੌੜੀ ਮਹੱਲਾ ਪੰਜਵਾਂ, ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ ਪ੍ਰਗਾਸ, ਹਰ ਕਾ ਸਿਮਰਨ ਸੁਨ ਮਨ ਕਾਨੀ, ਤੂੰ ਪਾਵੇ ਹਰ ਦੁਆਰ ਪੁਰਾਨੀ, ਰਹਾਉ ਆੜ ਪਿਰ ਤਾਈ ਗੇ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ। ਗੌੜੀ ਮਹੱਲਾ ਪੰਜਵਾਂ, ਸਾਂਤ ਪਈ ਗੁਰੂ ਗੋਬਿੰਦ ਪਾਈ, ਤਾਪਾ ਬਿਨਸੇ ਮੇਰੇ ਪਾਈ, ਰਹਾਉ ਰਾਮ ਨਾਮ ਨਿਤ ਰਸਨ ਬਖਾਨ, ਬਿਨਸੇ ਰੋਗ ਪਏ ਕਲਿਆਣ, ਪਾਰ ਬ੍ਰਹਮ ਗੁਣ ਅਗੁਣ ਵਿਚਾਰ, ਸਾਧੂ ਸੰਗ ਮਹਿ ਨਿਸਤਾਰ, ਨਿਰਮਲ ਗੁਣ ਗਾਓ ਨਿਤਨੀਤ, ਗਈ ਵਿਆਹ ਉਭਰੇ ਜਨਮੀਤ, ਮਨ ਬੈ ਕਰਮ ਪ੍ਰਭ ਆਪਣਾ ਤਿਆਈ,

ਪਾਰ ਬ੍ਰਹਮ ਕਿਰਪਾ ਧਾਰੀ, ਨਾਨਕ ਨਾਮ ਜਪੇ ਸੋ ਜੀਵੇ, ਸਾਧ ਸੰਗਤ ਅੰਮ੍ਰਿਤ ਪੀਵੇ, ਗੌੜੀ ਮਹੱਲਾ ਪੰਜਵਾਂ। ਤਨ ਉਹ ਮਸਤਕ ਤਨ ਤੇਰੇ ਨੇਤ, ਤਨ ਉਹ ਭਗਤ ਜਿਨ ਤੁਮ ਸੰਗੇਤ, ਨਾ ਬਿਨਾ ਕੈਸੇ ਸੁਖ ਲਈਏ, ਰਸਨਾ ਰਾਮ ਨਾਮ ਜਿਸ ਕਹੀਏ ਰਖਾਓ, ਤੇਨ ਉਪਰ ਜਾਏਗੇ ਕੁਰਬਾਨ, ਨਾਂਗ ਜਿਨ ਜਪਿਆ ਨਿਰਵਾਣ, ਗੌੜੀ ਮਹੱਲਾ ਪੰਜਵਾਂ। ਤੂੰ ਹੈ ਮਸਲਤ ਤੂੰ ਹੈ ਨਾਲ, ਤੂੰ ਹੈ ਰਾਖੇ ਸਾਰ ਸਮਾਲ, ਐਸਾ ਰਾਮ ਦੀਨ ਦੁਨੀ ਸਹਾਈ, ਦਾਸ ਕੀ ਪੈਜ ਰੱਖੇ ਮੇਰੇ ਭਾਈ ਰਖਾਓ, ਆਗੇ ਆਪ ਤੂੰ ਥਾਨ ਵਜ ਜਾ ਕੇ

ਸੀ ਸੋਪਾਇਆ ਮਾਇਆ ਕਰੀ ਪੂਰਨ ਹਰਾਇਆ ਰਹਾਓ। ਕਹੋ ਨਾਨਕ ਜਾ ਕੇ ਪੂਰੇ ਭਾਗ, ਹਰ ਹਰ ਨਾਮ ਅਸਤਰ ਸੁਹਾਗ, ਗੌੜੀ ਮਹੱਲਾ ਪੰਜਵਾ, ਧੋਤੀ ਖੋਲ ਵਿਛਾਏ ਹੇਠ, ਗਰਦ ਵਾਂਗੂ ਲਾਗੇ ਪੇਟ, ਬਿਨ ਕਰਤੂਤੀ ਮੁਕਤ ਨਾ ਪਾਈਐ, ਮੁਦ ਪਦਾਰਥ ਨਾਮ ਧਿਆਈਐ ਰਹਾਓ। ਪੂਜਾ ਤਿਲਕ ਕਰਤ ਇਸਨਾਨਾ, ਚੁਰੀ ਕੱਢ ਲੈਵੇ ਹਸਦਾਨਾ, ਵੇਦ ਪੜੇ ਮੁਖ ਮੀਠੀ ਬਾਣੀ, ਜੀਆਂ ਕੋਤ ਨਾ ਸੰਗੇ।

ਪਵਨ ਅਸੇ ਹਰ ਸੰਗਰਾਤੇ ਮਤ ਉਤਮ ਹੋਏ ਹਰ ਸੰਗਰਾਤੇ ਨਿਰਮਲ ਸੋਏ ਕਹੋ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਗੌੜੀ ਮਹੱਲਾ ਪੰਜਵਾਂ ਉਦਮ ਕਰਤ ਸੀਤ ਮਨ ਪਏ ਮਾਰਗ ਚਲਤ ਸੁਖ ਲੋ ਗਏ ਨਾਮ ਜਿਤ ਮਨ ਪਏ ਆਨੰਦ ਰਸ ਗਾਏ ਗੁਣ ਪਰਮਾਨੰਦ ਖੇ ਪਇਆ ਕੁਸਲ ਕਰ ਆਏ ਭੇਟਤ ਸਾ ਸੰਗਈ ਬਲਾਏ ਰਹਾਉ ਨੇਤਰ ਪੁਨੀਤ ਪਿਗਤ ਹੀ ਦਰਸ ਹਰ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਟਹਿਲ ਸਬਲ ਏਕ ਆਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨਕੀ ਕੀਨੀ ਆਪ ਸਿਖਾਏ ਤੁਕ ਪਾਇਆ ਲਗਦਾ ਸੇ ਪਾਏ ਆਪ ਗਇਆ ਤਾਂ ਆਪੇ ਭਏ ਕਿਰਪਾ ਨਿਧਾਨ ਕੀ ਸਰਣੀ ਪਏ ਜੋ ਚਾਹਤ ਸੋਈ ਜਾ ਪਾਇਆ ਤਬ ਢੂੰਡਨ ਕਾਂ ਕੋ ਜਾਇਆ ਹਸਤਰ ਪਏ ਬਸੇ ਸੁਖ ਆਸਨ ਗੁਰ ਪ੍ਰਸਾਦ ਨਾਨਕ ਸੁਖ ਬਾਸਨ ਗੌੜੀ ਮਹੱਲਾ ਪੰਜਵਾਂ ਕੋੜ ਮੱਜਨ ਕੀਨੂੰ ਇਸਨਾਨ ਲਾਖ ਅਰਬ ਖਰਬ ਦੀਨੋ ਦਾਨ ਜਾਮਨੋ ਵਸਿਓ ਹਰ ਕੋ ਨਾਮ ਸਗਲ ਪਵਿੱਤ ਗੁਣ ਗਾਏ ਗੋਪਾਲ ਪਾ ਮਿਟੇ ਸਾਧੂ ਸਰਨ ਦਿਆਲ ਰਹਾਉ ਬਹੁਤ ਉਰਤਵ ਸਾਧਨ ਸਾਧੇ ਅਨਕ ਲਾਭ ਮਨੋਰਥ ਲਾਧੇ ਹਰ ਹਰ ਨਾਮ ਰਸਨ ਆਰਾਧੇ ਸਿਮਰਤ ਸਾਤ ਵੇਦ ਬਖਾਨੇ ਜੋ ਗਿਆਨ ਸੇ ਸੁਖ ਜਾਨੇ ਨਾਮ ਜਪ ਪ੍ਰਸਿਓ ਮਨ ਮਾਨੇ ਆਗਾਧ ਬੋਧ ਹਰ ਅਗਮੇ ਪਾਰੇ ਨਾਮ ਜਪਤ ਨਾਮ ਹਿਰਦੇ ਵਿਚਾਰੇ ਨਾਨਕੋ ਪ੍ਰਕਿਰਪਾ ਤਾਰੇ ਗੌੜੀ ਮਹੱਲਾ ਪੰਜਵਾਂ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਗੁਰਦੇਵ ਸਾਇਆ ਗੁਰ ਗੋਬਿੰਦ ਪਾਰ ਬ੍ਰਹਮਪੂਰਾ ਤਿਸੇ ਅਰਾਧ ਮੇਰਾ ਮਨ ਤੀਰਾ ਰਹਾਉ ਅਨਦਿਨ ਜਪੋ ਗੁਰੂ ਗੁਰ ਨਾਮ ਤਾ ਤੇ ਸਤ ਪੈ ਸਗਲ ਕਾਮ ਦਰਸ਼ਨ ਦੇ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਬਖ ਗਏ ਕਹੋ ਨਾਨਕ ਕਾਂ ਪੈ ਭਾਈ ਆਪਣੇ ਸੇਵਕ ਕੀ ਆਪੈ ਦਰਖਾਈ ਗੌੜੀ ਮਹੱਲਾ ਪੰਜਵਾਂ ਆਪਣੇ ਸੇਵਕ ਕੋ ਆਪ ਸਿਖਾਈ ਨਿਤ ਪਤ ਪਾਰੇ ਬਾਪ ਜਸੇ ਮਾਈ ਰੱਬ ਕੀ ਸਨ ਉਭਰੇ ਸਭ ਕੋਏ।

ਜਾਏ ਭੌਕੀ ਵਡਿਆਈ, ਨਾਨਕ ਦਾਸ ਸਦਾ ਸਰਣਾਈ। ਰਾਗ ਗੌੜੀ ਚੇਤੀ ਮਹੱਲਾ ਪੰਜਵਾਂ, ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਮ ਕੋ ਬਲ ਪੂਰਨ ਪਾਈ, ਤਾਤੇ ਬਿਰਥਾ ਨਾ ਵਿਆਪੇ ਕਾਈ। ਰਹਾਉ ਜੋ ਜੋ ਚਿਤਵੇ ਦਾਸ ਗਰਮਾਈ, ਤੁਸ ਕਰਤਾ ਆਪ ਕਰਾਈ। ਨਿੰਦਕ ਕੀ ਪ੍ਰਾਪਤ ਗਵਾਈ, ਨਾਨਕ ਹਰ ਗੁਣ ਨਿਰਭੋ ਗਾਈ। ਗੌੜੀ ਮਹੱਲਾ ਪੰਜਵਾਂ, ਬੋਝ ਬਲਬੀਰ ਬ੍ਰਹਮ ਸੁਖ ਸਾਗਰ। ਗਰਤ ਪਰਤ ਗਹਿਲੇ ਅੰਗੁਰੀਆ, ਰਹਾਉ ਸਰਵਨ ਸੁਰਤ ਨੈ ਸੁੰਦਰ ਨਈ। ਆਰਤ ਦੁਆਰ ਰੜਤ ਪਿੰਗੁਰੀਆ, ਦੀਨਾ ਨਾਲ ਅਨਾਦ ਕਰਨਾ ਮੈਂ।

ਕਵਨ ਗੁਣ ਪ੍ਰਾਣ ਪਦ ਮਿਲੋ ਮੇਰੀ ਮਾਈ, ਰਹਾਉ ਰੂਪਹੀਨ ਬੁੱਧ ਬਲਹੀਨੀ, ਮੋਹ ਪਰਦੇਸੁਨ ਦੂਰ ਤੇ ਆਈ, ਨਾਹਿਨ ਦਰਬਨ ਜੋ ਬਨ ਮਾਤੀ, ਮੋਹ ਨਾਥ ਕੀ ਕਰੋ ਸਮਾਈ, ਖੋਜਤ ਖੋਜਤ ਪਈ ਬੈਰਾਗਨ, ਪ੍ਰਭ ਦਰਸ਼ਨ ਕਉ ਫਿਰ ਤਸਾਈ, ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗਤ ਮੇਰੀ ਜਲਨ ਬੁਝਾਈ, ਗੌੜੀ ਮਹੱਲਾ ਪੰਜਵਾਂ, ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ, ਪਾਏ ਲੱਗੋ ਮੋਹ ਕਰੋ ਬੇਨਤੀ, ਕੋਉ ਸੰਤ ਮਿਲੇ ਬੜ ਭਾਗੀ, ਰਹਾਉ ਮਨ ਅਰਪੋ ਤਨ ਰਾਖੋ ਆਗੇ, ਮਨ ਕੀ ਮਤ ਮੋਹ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੇ, ਅਨ ਦਿਨ ਫਿਰੋ ਤੇ ਪਿਛੇ ਵੈਰਾਗੀ, ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ, ਗੌੜੀ ਮਹੱਲਾ ਪੰਜਵਾਂ, ਨਿਗਸਰੇ ਪੰਖੀ ਸਿਮਰ ਹਰ ਪਾਂਖ, ਮਿਲ ਸਾਧ ਸਰਨ ਗਉ ਪੂਰਨ, ਰਾਮ ਰਤਨ ਹੀਰੇ ਸੰਗ ਰਾਖ, ਰਹਾਉ ਪ੍ਰਾਮ ਕੀ ਕੋਈ ਜਨਾਰਜ ਪੰਕਜ, ਅਧ ਤੀਖੇਣ ਮੋਹ ਕੀ ਬਾਤ, ਤਟਨ ਹਾਰ ਜਗ ਗੁਰ ਗੋਬਿੰਦ, ਚਰਨ ਕਮਲ ਤਾਕੇ ਕਰੋ ਨਿਵਾਸ, ਹਰ ਕਿਰਪਾ ਗੋਬਿੰਦ ਪ੍ਰਾਪ੍ਰੀਤਮ, ਦੀਨਾ ਨਾ ਸੁਨੋ ਅਰਦਾਸ, ਕਰ ਗੈ ਲਿਓ ਨਾਨਕ ਕੇ ਸਵਾਮੀ, ਜੀਓ ਪਿੰਡ ਸਭ ਤੁਮ ਰੀਰਾਸ, ਗੌੜੀ ਮਹੱਲਾ ਪੰਜਵਾਂ, ਹਰ ਪੇਖਣ ਕੋ ਸਿਮਰਤ ਮਨ ਮੇਰਾ, ਆਸ ਪਿਆਸੀ ਚਿਤਵੋ ਦਿਨ ਰਹਿਣੀ, ਹੈ ਕੋਈ ਸੰਤ ਮਿਲਾ ਵੇ ਨੇਰਾ, ਰਹਾਓ ਸੇਵਾ ਕਰੋ ਦਾ ਦਾਸਨ ਕੀ, ਅਨਕ ਭਾਂਤ ਕਰੋ ਨਿਹੋਰਾ, ਤੁਲਾ ਤਾਰ ਤੋਲੇ ਸੋ ਸਗਲੇ, ਬਿਨ ਘਰ ਦਰਸ ਸਭੋ ਗੀ ਤੋਰਾ, ਸੰਤ ਪ੍ਰਸਾਦ ਗਾਏ ਗੁਣ ਸਾਗਰ, ਜਨਮ ਜਨਮ ਕੋ ਜਾਤ ਬਹੋਰਾ, ਆਂਦ ਸੂਗ ਪੇੜਤ ਹਰ ਨਾਨਕ, ਜਨਮ ਕਰਤਾਰਥ ਸਬਲ ਸਵੇਰਾ, ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਇਕ ਓਅੰਕਾਰ ਸਤਗੁਰ ਪ੍ਰਸਾਦ, ਕਿਨਬਦ ਮਿਲੇ ਗੁਸਾਈ ਮੇਰੇ ਰਾਮ ਰਾਏ, ਕੋਈ ਐਸਾ ਸੰਤ ਸਹਿ ਸੁਖਦਾਤਾ, ਮੋਹਿ ਮਾਰਗ ਦੇ ਬਤਾਈ, ਰਹਾਓ ਅੰਤਰ ਅਲਖ ਨ ਜਾਈ, ਲਖਿਆ ਵਿਚ ਪੜਦਾ ਹੋਮੇ ਪਾਈ, ਮਾਇਆ ਮੋਹਿ ਸਭ ਜਗ ਸੋਇਆ, ਤੋ ਪਰਮ ਕਹੋ ਕਿਉ ਜਾਈ, ਏਕਾ ਸੰਗਤ ਇਕ ਗ੍ਰਹਿ ਬਸਤੇ, ਮਿਲ ਬਾਤ ਨ ਕਰਤੇ ਪਾਈ, ਏ ਬਦਨ ਬੰਜ ਦੁਹੇਲੇ, ਉਹ ਬਸਤੇ ਅਗੋ ਚਰਠਾਈ, ਜਿਸਕਾ ਗ੍ਰਿਧਨ ਦੀ ਆ ਤਾਲਾ, ਕੁੰਜੀ ਗੁਰ ਸੋ ਪਾਈ, ਆਨਕ ਪਾਪ ਕਰੇ ਨਹੀਂ ਪਾਵੇ, ਬਿਨ ਸਤਗੁਰ ਸਰਣ ਆਈ, ਜਿਨਕੇ ਬੰਧਨ ਕਾਟੇ ਸਤਗੁਰ, ਤਿਨ ਸਾਧ ਸੰਗਤ ਲਿਵਲਾਈ, ਪੰਜ ਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਪਾਈ, ਮੇਰੇ ਰਾਮ ਰਾਏ ਇਨ ਵਿਧ ਮਿਲੇ ਗੁਸਾਈ, ਸਹਿਜ ਭਇਆ ਪ੍ਰਮੁਖਿਨ ਮੈ ਨਾਠਾ, ਮਿਲ ਜੋਤੀ ਜੋ ਸਮਾਈ, ਰਹਾਓ ਦੂਜਾ ਗੌੜੀ ਮਹੱਲਾ ਪੰਜਵਾਂ, ਐਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਠਲੇ, ਸਤਗੁਰ ਮੁਝੇ ਬਤਾਇਓ ਰਹਾਓ, ਜਦ ਕਾ ਦੇਖੋ ਤਤ ਤਤ ਤੁਮ ਹੀ, ਮੋਹਿ ਇਉ ਵਿਸ਼ਵਾਸ ਹੋ ਆਇਓ, ਕਹਿ ਪੈ ਕਰੋ ਅਰਦਾਸ ਬੇਨਤੀ, ਜੋ ਸੁਨਤੋ ਹੈ ਰਗ ਰਾਇਓ, ਲਿਓ ਸਹਿਸਾ ਬੰਧਨ ਗੁਰ ਤੋਰੇ, ਤਾਂ ਸਦਾ ਸਹਿ ਸੋ ਪਾਇਓ, ਹੋਣਾ ਸਾ ਸੋਈ ਪੁਨ ਹੋਸੀ, ਤੁਧ ਕਾਂ ਦਿਖਾਇਓ, ਖੰਡ ਬ੍ਰਹਿਮੰਡ ਕਾ ਇਕ ਉਠਾਣਾ, ਗੁਰ ਪਰਦਾ ਖੋਲ ਦਿਖਾਇਓ, ਨੌ ਨਿਤ ਨਾਮ ਨਿਦਾਨ ਇਕਠਾਈ, ਤੋ ਬਾਰ ਕੈਠੇ ਜਾਇਓ, ਇਕ ਕਣਕ ਅਨਕ ਪਾਸਾ ਜੀ, ਬਹੁ ਪ੍ਰਕਾਰ ਜਾਇਓ, ਕਹੋ ਨਾਨਕ ਪਰਮ ਗੁਰ ਖੋਈ ਹੈ, ਇਵ ਤੱਤੇ ਤੱਤ ਮਿਲਾਇਓ, ਗੌੜੀ ਮਹੱਲਾ ਪੰਜਵਾਂ, ਔਧ ਘਟੈ ਦਿਨ ਸਰੈਣਾਰੇ, ਮਨ ਗੁਰਮਿਲ ਕਾ ਸਵਾਰੇ, ਰਹਾਓ ਕਰੋ ਬੇਨੰਤੀ ਸੁਨ ਮੇਰੇ ਮੀਤਾ, ਸੰਤ ਪਹਿਲ ਕੀ ਬੇਲਾ, ਈਹਾਂ ਖਾੜ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਇਹ ਸੰਸਾਰ ਵਿਕਾਰ ਸਹਿਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪੀ ਆਏ ਹਰ ਅਸ, ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਵਿਹਾਜੋ, ਹਰ ਗੁਰਤੇ ਮਨੇ ਬਸੇਰਾ, ਨਿਜ ਘਰ ਮਾਇਲ ਪਾਸੂ ਸਹਿਜੇ, ਬਹੁਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਬੇਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਕਈ ਸੁਖ ਮੰਗੇ, ਮੋਕੋ ਕਰ ਸੰਤਨ ਕੀ ਤੂਰੇ, ਗੌੜੀ ਮਹੱਲਾ ਪੰਜਵਾਂ, ਰਾਖ ਪਿਤਾ ਪ੍ਰਾ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਰਹਾਓ ਪੰਚ ਵਿਖਾਦੀ ਏ ਗਰੀਬਾ, ਰਾਖੋ ਰਾਖਨ ਹਾਰੇ, ਖੇਡ ਕਰੇ ਅਰ ਬਹੁ ਸੰਤਾਵੇ, ਆਇਓ ਸਰਨ ਤੁਹਾਰੇ, ਕਰ ਕਰ ਹਾਰਿਓ ਅਨਕ ਬਹੁ ਭਾਤੀ, ਛੋਡੇ ਕਤਹੂ ਨਾਹੀ, ਏਕ ਬਾਸੁਨ ਤਾ ਕੀ ਓਟਾ, ਸਾਧ ਸੰਗਮ ਨੇ ਜਾਹੀ, ਹਰ ਕਿਰਪਾ ਸੰਤ ਮਿਲੇ ਮੋਏ, ਤਿੰਨ ਤੇ ਤੀਰ ਜਪਾਇਆ, ਸੰਤੀ ਮਨ ਦੀ ਉਹ ਮੋਏ ਨਿਰਪਉ, ਗੁਰ ਕਾ ਸ਼ਬਦ ਕਮਾਇਆ, ਜੀਤ ਲੈ ਓਏ ਮਹਾਂ ਵਿਖਾਦੀ, ਸਹਿ ਸੁਹੇਲੀ ਬਾਣੀ, ਕਹੋ ਨਾਨਕ ਮਨ ਪਇਆ ਪ੍ਰਗਾਸਾ, ਪਾਇਆ ਪਦ ਨਿਰਬਾਣੀ, ਗੌੜੀ ਮਹੱਲਾ ਪੰਜਵਾਂ, ਉਹ ਅਬਨਾ ਸੀਰ ਆਇਆ, ਨਿਰਪੋ ਸੰਗ ਤੁਮਾਰੇ ਬਸਤੇ, ਇਹ ਡਰਨ ਕਹਾਂ ਤੇ ਆਇਆ, ਰਹਾਓ ਏਕ ਮਹਿਲ ਤੂੰ ਹੋਏ ਅਫਾਰੋ, ਏਕ ਮਹਿਲ ਨਿਮਾਨੋ, ਏਕ ਮਹਿਲ ਤੂੰ ਆਪੇ ਆਪੇ, ਏਕ ਮਹਿਲ ਗਰੀਬਾਨੋ, ਏਕ ਮਹਿਲ ਤੂੰ ਪੰਡਿਤ ਬਗਤਾ, ਏਕ ਮਹਿਲ ਖਲ ਹੋਤਾ,
ایک میل توں سب کچھ گراہج، ایک میل کشو نہ لیتا، تاڑ کی پتری کہاں کرے بپری، کھلامن خا روزانے جیسا پیک کراوے باریگر، او تیسو ہی سا جانے، آنک کوٹری بہت پات کریا، آپ ہوا رخوارا، جیسے میل راکے تیسے رہنا، کیا او کرے بیچارا، جن کسکیا سو ہی جانے، جن اے سب ساجی، کہو نان اپرم پرسوامی، قیمت اپنے کاجی، گوڑی محلہ پنجواں، چھوڑ چھوڑ رے بکھیا کے رسوا، اڑ جرے ہو رے باور گاور، جو کرکھے خرے آئے ہو پسوا رگاؤ، جو جانے تو اپنے کاجے، تو سانگ نہ چالے تیرے تسوا، نانگو آئے ہو نانگ سداسی، پھر پھرو ارکال گرسوا، پیخ پیخ رے کسم کی لیلا، راج مات تن ہوں لو ہسوا، شیت ڈور دن سارینی، جی کو کاج نہ کینو کشوا، کارت کارت اے ہی بردھانو، ہار اتے تنخی نسوا، جو موہ ان موہ نی بالا، اس تے کٹے نہیں روج چسوا، جگ ایسا موہ گرے دکھائیو، تو سرن پریو تے گربسوا، مار پرو کو سنت بتائیو، درڑی نانک داس، بھگت گھر جسوا، گوڑی محلہ پنجواں، تجھ بن کمن ہمارا، میرے پریتم پران ادھارا رہاؤ، انتر کی بید تم ہی جانی، تم ہی سجن سہیلے، ترسو کا میں تو تے پائے، میرے ٹھاکر اگے اتولے، برن نہ ساکو تم رے رنگا، گن ندان سکھ داتے، آمے گوتر پرب اویناسی، پورے گرتے جاتے، پرام کو کاڑ کیے نے کیول، جبتے ہو میں ماری، جن مرن کو چوکو سیسا، سا سنگ درساری، چرن پکھار کرو گرسیوا، بار جو لکھبریا، جے پرساد او پوجل تریا، جن نانک پریسنگ مریا، گوڑی محلہ پنجواں، تجھ بن کمری جاوے تو ہی، تیرو روپ سگل دیکھ موہی رگاؤ، سرگ پیال مرت پو منڈل، سرب سمانو ایک اوہی، سس کرت سگل کر جورے، سرمیا ٹھاکر تیری دوہی، پاتت پاون ٹھاکر نام تمرا، سگدائی نرمل سیت لوہی، گیان تین نانک وڈے آئی، سنت ریسیوں گال گلوہی، گوڑی محلہ پنوان، ملو پیارے جیا، پرکیا تمہارا تھیا رگاؤ، انگ جون بو جونی پرمیا، بور بور دکھ پایا، تمری کرپا تے مان خدے پائی ہے، دیو درس گھر رایا، سوئی ہوا جس پانا، اور نہ کن ہی کیتا، تمرے پانے پرم مہم ہویا، جاگتنا ہی سوتا، بینو سنو تم پران پر پیارے، کرپا ند دیالا، راکھ لے ہو پتا پر میرے، اناتھے کر پرد پالا، جسنو تمہیں دکھائے ہو درسن، سا سنگت کے پاچھے، کر کرپا تور دیو سنتن کی،

ਕੀਰਤਿ ਗਣੀਏ ਜਨ ਪਾਰ ਬ੍ਰਹਮ ਰੰਗ ਰਾਤੇ ਸੂਗ ਸਹਿਜ ਆਨੰਦ ਤਿਨਾ ਸੰਗ ਹੁਣ ਸੰਸਰ ਅਵਰ ਨਾ ਦਾਤੇ ਜਗਤੇ ਉਦਾਹਰਣ ਸੇਈ ਆਏ ਜੋ ਜਨ ਦਰਸ ਪਿਆਸਾ ਹੁਣ ਕੀ ਸਰਨ ਪਰੇ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾ ਕੇ ਚਰਨ ਪਰੋਤਾ ਜੀਵਾਂ ਚਰਨ ਕੇ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜੋਬਨ ਅਬ ਜੋ ਦਿਸ ਸਭਗੇ ਜੁਗ ਮੈਂ ਕਾਟਿਆ ਨਾਮ ਨਿਧਾਨ ਸਰ ਨਪਨ ਨਿਰਮਲ ਇਹ ਨਾਨਕ ਹਰ ਤਨ ਖਾਟਿਆ ਗੌੜੀ ਮਹੱਲਾ ਪੰਜਵਾਂ ਜੋ ਜੋ ਸੁਨ ਆਯੋ ਗੁਰ ਤੇ ਮੋਕੋ ਸਗੁਰ ਸ਼ਬਦ ਬੁਝਾਇਓ ਰਹਾਵ ਨੌਖਣ ਪ੍ਰਿਥਵੀ ਤਨ ਮੈਂ ਰਵਿਆ ਨਿਮਖ ਨਿਮਖ ਨਮਸਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜੋ ਏਕ ਨਿਰੰਕਾਰਾ ਪੰਜ ਚੇਲੇ ਮਿਲ ਪਏ ਇਕੱਤਰਾ ਇਕੇ ਫਸਕੀਏ ਦਰਬੈ ਰਾਗਨ ਆਗਿਆਕਾਰੀ ਤਬ ਨਿਰਮਲ ਜੋ ਗੀਥੀਏ ਪਰਮ ਜਰਾਏ ਚਰਾਈ ਬਿਪੂਤਾ ਪੰਥ ਏਕ ਕਰ ਪੇਖਿਆ ਸਹਿ ਸੁਸੋ ਕੀ ਨੀ ਪੂਤਾ ਜੋ ਠਾਕੁਰ ਮਸਤਕ ਲੇਖਿਆ ਜੇ ਭੋ ਨਾਹੀ ਤਾਂ ਆਸਨ ਬੰਧਿਓ ਚਿੰਗੀ ਅਨਹਤ ਬਾਨੀ ਤਤ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾ ਮਨ ਪਾਨੀ ਐਸਾ ਜੋਗੀ ਵਡਭਾਗੀ ਪਿੱਟ ਮਾਇਆ ਕੇ ਬੰਧਨ ਕੱਟ ਸੇਵਾ ਪੂਜ ਕਰੋ ਜਿ ਮੂਰਤ ਕੀ ਨਾਨਕ ਤਿਸ ਭਗ ਚੱਟ ਗੌੜੀ ਮਹੱਲਾ ਪੰਜਵਾਂ ਅਨੂਪ ਦਾਰਥ ਨਾਮ ਸੁਣੋ ਸਗਲ ਤਿਆਗ ਲੈ ਮੀਤਾ ਹਰ ਔਹਦੇ ਜਾ ਕੋ ਗੁਰਦੀਆ ਆਕੇ ਨਿਰਮਲ ਚੀਤਾ ਰਖਾਓ ਅੰਧਕਾਰ ਮਿਟਿਓ ਤੇ ਤਨ ਤੇ ਗੁਰ ਸ਼ਬਦੀ ਪਰਗਾਸਾ ਰੰਕੀ ਜਾਲੀ ਤਾ ਕੀ ਕਾਟੀ ਜਾ ਕੋ ਸਾ ਸੰਤ ਵਿਸਵਾਸਾ ਤਾਰੀ ਲੈ ਪੁਜਲ ਤਾਰੂ ਬਿਖੜਾ ਹੋਇਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਪੇਟਿਓ ਹਰ ਰੰਗਾ ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਗਾਏ ਨਾਨਕ ਹਰ ਜੀਉ ਤਾ ਕੋ ਦੇਵੈ ਜਾ ਕੋ ਕੁਮਨ ਆਏ ਗੌੜੀ ਮਹੱਲਾ ਪੰਜਵਾਂ ਦਇਆ ਮਯਾ ਕਰ ਪ੍ਰਾਣ ਪਦ ਮੋਰੇ ਮੋਇ ਅਨਾਸਰਨ ਪ੍ਰਤੋਰੀ ਅੰਧ ਕੂ ਮੈਂ ਹੱਥ ਦੇ ਰਾਖੋ ਪਸ਼ੂ ਸਿਆਨ ਭੁਗਤ ਨਾ ਮੋਰੀ ਰਖਾਓ ਕਰਨ ਕਰਾਮਨ ਸਭ ਕਿਸ ਤੁਮਗੀ ਤੁਮ ਸਮਰਥ ਨਾਹੀ ਅਨਹੋਰੀ ਤੁਮਰੀ ਗਤ ਮੈਂ ਤਾਂ ਤੁਮਗੀ ਜਾਨੀ ਸੇ ਸੇਵ ਜਨ ਪਾਗ ਮਥੋਰੀ ਆਪਣੇ ਸਿਵ ਸੰਗ ਤੁਮ ਪ੍ਰਵਰਾਤੇ ਓਤ ਪੁਤ ਭਗਤਨ ਸੰਜੋਰੀ ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੇ ਜੈਸੇ ਦ੍ਰਿਸ਼ਟ ਓ ਚੰਦ ਚਕੋਰੀ ਰਾਮ ਸੰਤ ਮੈਂ ਪੇਦਕ ਸ਼ਨਾਹੀ ਏਕ ਜਨ ਕਈ ਮੈਂ ਲਾ ਕਰੋਰੀ ਜਾ ਕਹੀਏ ਪ੍ਰਗਟ ਪ੍ਰਹੋਵਾ ਅਨਦਿਨ ਕੀਰਤਨ ਰਸਨ ਰਮੋਰੀ ਤੂੰ ਸਮਰਥ ਅਪਾਰਾ ਤੂਚੇ ਸੁਖਦਾ ਤੇ ਪ੍ਰਾਣੇ ਧੋਰੀ ਨਾਨਕੋ ਪ੍ਰਭ ਕੀ ਜੇ ਕਿਰਪਾ ਉਨ ਸੰਤਨ ਕੇ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾਂ ਤੁਮ ਹਰ ਸੇ ਤੀਰਾ ਤੇ ਸੰਤੋ ਨਿਭਾਏ ਲਿਓ ਮੁਖ ਪੁਰਖ ਵਿਦਾਤੇ ਹੋੜ ਪਚਾਵੋ ਦਾਤੇ ਰਖਾਓ ਤੁਮਰਾ ਮਰਮ ਤੁਮਾ ਹੀ ਜਾਣਿਆ ਤੁਮ ਪੂਰਨ ਪੁਰਖ ਵਿਧਾਤੇ ਰਾਖੋ ਸਰਨ ਅਨਾਦੀਨ ਕਹੋ ਕਰੋ ਮਾਰੀ ਗਾਤੇ ਤਰਨ ਸਾਗਰ ਬੁੱਧ ਚਰਨ ਤੁਮਾਰੇ ਤੁਮ ਜਾਨੋ ਆਪਣੀ ਭਾਤੇ ਹਰ ਕਿਰਪਾ ਦੇ ਰਾਖੋ ਸੰਗੇ ਤੇ ਪਾਰ ਪਰਾਤੇ ਈਤ ਊਤ ਪਰ ਤੁਮ ਸਮਰੱਥਾ ਸਭ ਕੁਝ ਤੁਮ ਰਹੇ ਹਾਥੇ ਐਸਾ ਨਿਧਾਨ ਮੁਕੋ ਹਰ ਜਨ ਚੱਲੇ ਹਮਾਰੇ ਸਾਥੇ ਨਿਰਗੁਣਿਆਰੇ ਕਉ ਗੁਣ ਕੀਜੈ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਭੇਟੇ ਮਨ ਤਨ ਸੀਤਲ ਧਰਾਪੇ ਗੌੜੀ ਮਹੱਲਾ ਪੰਜਵਾਂ ਸਹਿ ਸਮਾਇਓ ਦੇਵ ਮੁਕੋ ਸਗੁਰ ਪਏ ਦਿਆਲ ਦੇਵ ਰਖਾਓ ਕਾਲ ਜੇ ਵਰੀ ਕਿਉ ਦਾਸਰੋ ਸੰਤਨ ਟਹਿਲਾਓ ਏਕ ਨਾਮ ਕੋ ਥੀਓ ਪੂਜਾਰੀ ਮੋਕੋ ਅਚਰਜ ਗੁਰੇ ਦਿਖਾਇਓ ਪਯੋ ਪ੍ਰਗਾਸ ਸਰ ਉਜੀਆਰਾ ਗੁਰ ਗਿਆਨ ਮਨੇ ਪ੍ਰਗਟਾਇਓ ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ ਅਨਪੈ ਠਹਿਰਾਇਓ ਮਾਨ ਆਗਿਆ ਸਰ ਸੋ ਪਾਏ ਦੁਖ ਠਾਓ ਗਵਾਇਓ ਜੋ ਸੋ ਪ੍ਰਸੰਨ ਪਏ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ ਨਾ ਕਿਛ ਆਵਤ ਨਾ ਕਿਛ ਜਾਵਤ ਸਭ ਖੇਲ ਕੀਓ ਹਰ ਆਇਓ ਕਹੋ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਤੇ ਘਰ ਨਾ ਆਇਓ ਗੌੜੀ ਮਹੱਲਾ ਪੰਜਵਾਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਕੀ ਓੜ ਗਹੀ ਜੈ ਰੇ ਜਿਨ ਧਾਰੇ ਬ੍ਰਹਿਮੰਡ ਖੰਡ ਹਰ ਤਾਕੋ ਨਾਮ ਜਪੀ ਜੈ ਰੇ ਰਖਾਓ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਏ ਰੇ ਤੂੰ ਪ੍ਰਭ ਕਰੇ ਸੋਈ ਫਲ ਮਾਨੋ ਸੁਖਦ ਓਈ ਧਿਆਈਏ ਰੇ ਓੜ ਪਤ ਓਧਾਰੇ ਖਿਨ ਮੈਂ ਕਰਤੇ ਬਾਰ ਨਾ ਲਾਗੇ ਰੇ ਦੀਨ ਦਰਦ ਹੋ ਪੰਜਨ ਸਵਾਮੀ ਜੇ ਭਾਵੇ ਸੇ ਨਿਵਾਜੇ ਰੇ ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਂ ਸੁਖ ਸਾਗਰ ਰੇ ਦੇਂਦੇ ਤੋੜ ਨਾਹੀ ਤਿਸ ਕਰਤੇ ਪੂਰੇ ਹੋਰ ਤਨਾਗਰ ਰੇ ਜਾਜਗ ਜਾਤੇ ਨਾਮ ਤੇਰਾ ਸਵਾਮੀ ਘੜ ਘੜ ਅੰਤਰ ਸੋਈ ਰੇ ਨਾਨਕ ਦਾਤਾ ਕੀ ਸਰਣਾਈ ਜਾਤ ਤੇ ਬਿਰਥਾ ਨਾ ਕੋਈ ਰੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬੂ ਨਾ ਮਨੋ ਵਿਸਾਰੇ ਈਗਾ ਊਆ ਸਰਬ ਸੁਖ ਦਾਤਾ ਸਗਲ ਕਟਾਂ ਪ੍ਰਤਪਾਰੇ ਰਖਾਓ ਮਹਾਂ ਕਟ ਕਾਟੇ ਖ ਪੀਤਰ ਰਸਨਾ ਨਾਮ ਪਿਤਾਰੇ ਸੀਤਲ ਸਾਂਤ ਸੁਖਰ ਸਰਣੀ ਜਲਤੀ ਅਗਨ ਨਿਵਾਰੇ
गर्भ कुंड नरक ते रख हुजल पारे उतारे चरण कमल आरा तुम मन में जमकी त्रास बेदारे पूर्ण पार ब्रह्म परमेश्वर ऊंचा अगमे पारे गुण गावत त्यात सुख सागर जुए जन्म नगारे काम क्रोध लोभ मोह मन लीनो निर्गुण के दातारे हर कृपा अपनो नाम दीजे नानक सुत बलिहारे राग गौड़ी चेती महला पंजवा एक ओंकार सतगुर प्रसाद सुगना ही रे घर भगत बेना जीत जन रतने मोलक सा संगत जप एखे ना रहाओ सुत संपत बनता बिनोद छोड़ गए बो लोग भोग हैवर गैबर राज रंग जागत लो गए मूड रंग चूवा चंदन दे पूलिया सो तन तरसंग रूलिया मोय मोया जाने दूर है कहो नानक सदा हदूर है गौड़ी महला पंजवा मन कर तरबे हर नाम नो सागर लहर संसार संसार गुर बोझ पार ग्राम नो रखाओ कल कालख अंधियारिया गुर ज्ञान दीप उजियारिया बिख बिखिया पसरी अत कनी उबरे जब जब हर गुनी मतवारो माया सोया गुर पेड़त प्रम पखोया कहो नानक एक तिहाया कालख नदरी आया गौड़ी महला पंजवा दीवान हमारो तुही एक सेवा तारी गुरे टेक रखाओ अंग जुगत नहीं पाया गुर चाकर ले लाया मारे पंच बिखा दिया गुर कृपा ते दल साध्या बगसी जो मिल एक नाम सूग सहज आनंद विश्राम प्रभ के चाकर से पले नानक तेन मुख उजले गौड़ी महला पंजवा जीरे ओला नाम का अवर जे करण कराम नो तिन मैं पोहे जाम का रखाओ अवर जतन नहीं पाई है वडे पा घर त्याई है लाख इकमती जानिए आगे तिल नहीं मानिए अंग बुद्ध कर्म कमावने गृह बालू नीर बगावने प्रभ कृपाल कृपा करे नाम नानक साधु संग मिले गौड़ी महला पंजवा बार ने बलिहार ने लख बरिया नाम हो नाम साहब को प्राण अधरिया रहाओ करण करावन तुही एक जी जंद की तुही टेक राज ओम प्रा तू तनी तू निर्गुण तू सरगुनी ईगा ऊगा तुम रखे गुर कृपा ते को लखे अंतर जामी प्रसुजान नांग तकिया तुही तान गौड़ी महला पंजवा हर घर हर आरा दिए संत संघर मन मसे पर मोह पो सदिये रहाओ वेद पुराण सिमरत पने सब ऊच ब्राजत जन सुने सगल स्थान पे पीत कीन राम सेव कह रहत कीन लख चौरासी जून फिरे गोविंद लोक नी जन्म मरे बाल बुस जान पहो में रही हर सासरण नानक गही गौड़ी महला पंजवा मन राम नाम गुण गाई है नीत नीत घर सेवी है सास हर त्याई है रखाओ संत संघर मन मसे दुख दर्द अनहेरा प्रमन से संत प्रसाद हर जापी है तुझने दुख ना व्यापी है जा को गुरु हर मंत्र दे तो उभरिया माया अगन ते नानक को प्रमया कर मेरे मन तन वसे नाम हर गौड़ी महला पंजवा रसना जपिए एक नाम ईगा सुख आनंद कना आगे जी के संग काम रखाओ कटिए तेरा अंग रोग तू गुरु प्रसाद का राजोग हर जन जन चाखिया ताकि ना लाथिया हर विश्राम पाया तो बौर नकद ही ताया हर घर नाम जाको गुरदिया नाक ताका पाओ गया गौड़ी महला पंजवा जाको बिसरे राम नाम ताऊ को पीर सा संत मिल हर वे से गुणी गहीर रखाओ जाको गुरमुख हृदय बुद्ध ताके करतल नवन सिद्ध जो जाने घर प्रतनी किश नाही ताके कमी करने घर पछानिया सर्व सुख रंग मानिया हरतन जाके गृह बसे कहो नानक तिन संग दुख नसे गौड़ी महला पंजवा गड़बड़ो मूल इतनो रह नहीं गो कितनो रहाओ बे बरचित बे संतना वाउ स्यों रेहतनो हार जुआर जुआ विदे इंद्री वसले जितनो हरन परन संपूर्णा चरण कमल रंग रितनो नान उदरे सा संग किरपा निध मैं दितनो गौड़ी महला पंजवा मुए दासरो ठाकुर को आन प्रभु का खाना रखाओ ऐसो हैरे खसवा मारा किन में सास सवार नहा।

ਮਹੱਲਾ ਪੰਜਵਾਂ ਹੈ ਕੋਈ ਐਸਾ ਹੋ ਮੈਂ ਤੋਰੇ ਇਸ ਮਿੱਠੀ ਤੇ ਉਹ ਮਨ ਹੋ ਰਹੇ ਰਹਾਓ ਅਗਿਆਨੀ ਮਾਨੁਖ ਪਿਆ ਜੋ ਨਾਹੀ ਸੋ ਲੋਰੇ ਰਹਿਣ ਅੰਧਾਰੀ ਕਾਰੀਆ ਕਵਨ ਜੁਤ ਜਿਤ ਪੋਰੇ ਪ੍ਰਮਤੋ ਪ੍ਰਮਤੋ ਹਾਰਿਆ ਅੰਗ ਵਿਧੀ ਕਰ ਟੋਰੇ ਕਹੋ ਨਾਨਕ ਕਿਰਪਾ ਭਈ ਸਾਧ ਸੰਤਨ ਮੋਰੇ ਗੌੜੀ ਮਹੱਲਾ ਪੰਜਵਾਂ ਚਿੰਤਾ ਮਨ ਕਰਨਾ ਮੈ ਰਹਾਓ ਦੀਨ ਦਇਆ ਲਾਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਪਏ ਅਕਾਲ ਪੁਰਖ ਅਗਾਦ ਬੋਧ ਸੁਨਤ ਜਸੋ ਕੋੜ ਅਖੈ ਕਿਰਪਾ ਪਰਮਿਆ ਧਾਰ ਨਾਨਕ ਹਰ ਹਰ ਨਾਮ ਲੈ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਸਰਨ ਪ੍ਰਭੂ ਸੁਖ ਪਾਏ ਜਨ ਵਿਸਰੇ ਪ੍ਰਾਣ ਸੁਦਾਤਾ ਤੋਦਨ ਜਾਤ ਅਜਾਏ ਰਖਾਓ ਏਕ ਰਹਿਣ ਕੇ ਪੌਣ ਤੁਮੇ ਆਏ ਬਹੁ ਜੁਗ ਆਸ ਬੰਧਾਏ ਗ੍ਰਹਿ ਮੰਦਰ ਸੰਪੇ ਜੋ ਦੀਸੈ ਜੋ ਤਰਵਰ ਕੀ ਛਾਏ ਤਨ ਮੇਰਾ ਸੰਪੇ ਸਾ ਮੇਰੀ ਬਾਗ ਮਿਲ ਸਭ ਜਾਏ ਦੇਵਨ ਹਾਰਾ ਬਿਸਰਿਓ ਠਾਕੁਰ ਕਿਨ ਮੈਂ ਹੋਤ ਪਰਾਏ ਪਹਿਰੇ ਬਾਗਾ ਕਰ ਇਸਨਾਨਾ ਤੂਆ ਚੰਦਨ ਲਾਏ ਨਿਰਭਉ ਨਿਰੰਕਾਰ ਨੀ ਚੀਨਿਆ ਜੋ ਹਸਤੀ ਨਾ ਭਾਏ ਤੋ ਹੋਏ ਕਿਰਪਾਲ ਤਸ ਗੁਰ ਮਿਲੇ ਸਭ ਸੁਖਰ ਕੇ ਨਾਏ ਮੁਗਤ ਪਇਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਗੁਰ ਗੁਰ ਗੁਰ ਸਦ ਕਰੀਏ ਰਤਨ ਜਨਮ ਸਬਲ ਗੁਰ ਕੀਆ ਦਰਸ਼ਨ ਕਉ ਬਲ ਹਰੀਏ ਰਖਾਓ ਜੇਤੇ ਸਾਧ ਰਸ ਮਨ ਲੇਤਾ ਤੇਤੇ ਹੀ ਗੁਣ ਗਾਈਏ ਤੋ ਹੋਏ ਦਇਆਲ ਸਦ ਗੁਰ ਆਪਣਾ ਤਾਂ ਇਹ ਮਤ ਬੁੱਧ ਪਾਈਏ ਮੇਰੇ ਮਨ ਨਾਮ ਲੈ ਜਾ ਮਨ ਤੇ ਛੂਟੇ ਸਰਬ ਸੁਖਾਂ ਸੁਖ ਪਾਈਏ ਸੇਵ ਸਵਾਮੀ ਸਦ ਗੁਰਦਾਤਾ ਮਨ ਬੰਸ਼ਿਤ ਫਲ ਆਈਏ ਨਾਮ ਇਸ਼ਟਮੀ ਸੁਖ ਕਰਤਾ ਮਨ ਸੰਗ ਤੁਹਾਰੇ ਚਾਲੇ ਕਰ ਸੇਵਾ ਸਗੁਰੇ ਆਪਣੇ ਕੀ ਗੁਰ ਤੇ ਪਾਈਏ ਪਾਲੇ ਗੁਰ ਕਿਰਪਾਲ ਕਿਰਪਾ ਪ੍ਰਥਾਰੀ ਬਿਰਸੇ ਸਰਬ ਅੰਦੇਸਾ ਨਾਨਕ ਸੁਖ ਪਾਏ ਹਰ ਕੀਰਤਨ ਮਿਟੇ ਸਗਲ ਕਲੇ

ਹਰ ਨਾਮ ਲੇਹੋ ਮੀਤਾ ਲੇਹੋ, ਆਗੇ ਬਿਖਮ ਪੰਥ ਪਿਆਨ ਰਹਾਉ। ਸੇਵਤ ਸੇਵਤ ਸਦਾ ਸੇਵ, ਤੇਰੇ ਸੰਗ ਬਸਤ ਹੈ ਕਾਲ। ਕਰ ਸੇਵਾ ਤੂੰ ਸਾਧਕੀ, ਹੋ ਕੱਟ ਗਏ ਜਮਜਾਲ। ਹੋਮ ਜਗ ਤੀਰਥ ਕੀਏ, ਵਿਚ ਹੋਮੇ ਬਧੇ ਵਿਕਾਰ। ਨਰਕ ਸੁਰਗ ਦੋਇ ਪੁੰਚਨਾ, ਹੋਏ ਬਹੁਰ ਬਹੁਰ ਅਵਤਾਰ। ਸ਼ਿਵਪੁਰੀ ਬ੍ਰਹਮ ਇੰਦਰਪੁਰੀ, ਨਿਚਲ ਕੋ ਥਾਉ ਨਾਹੇ। ਬਿਨ ਹਰ ਸੇਵਾ ਸੁਖ ਨਹੀਂ, ਹੋ ਸਾਗ ਤੇ ਆਵੇ ਜਾਹੇ। ਜੈਸੋ ਗੁਰ ਉਪਦੇਸਿਆ, ਮੈਂ ਤੈਸੋ ਕਹਿਆ ਪੁਕਾਰ। ਨਾਨਕ ਕਹੇ ਸੁਨ ਰੇ ਮਨਾ, ਕਰ ਕੀਰਤਨ।

ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦ ਅੱਗੇ ਓ ਰਹਾਓ। ਮਾਨ ਅਭਿਮਾਨ ਦੋ ਸਮਾਨੇ ਮਸਤਕ ਡਾਰ ਗੁਰ ਪਾਗੇ ਓ। ਸੰਪਤ ਹਰਖਣਾ ਆਪਤ ਦੁਖਾ ਰੰਗ ਠਾਕੁਰ ਲਾਗੇ ਓ। ਬਾਸ ਬਾਸਰੀ ਇਕ ਸਵਾਮੀ।

ਹੋ, ਸਾਧ ਸੰਗਤ ਪ੍ਰਸਾਦ ਸੰਤਨ ਕੈ, ਸੋਇਓ ਮਨ ਜਾਗਿਓ, ਜਨ ਨਾਨਕ ਓੜ ਤੁਹਾਰੀ ਪਰਿਓ, ਆਇਓ ਸਰਣਾਗਿਓ, ਨਾਮ ਰੰਗ ਸਹਿਜ ਰਸਮਾਣੇ, ਫਿਰ ਦੁਖ ਨਾ ਲਾਗਿਓ, ਗੌੜੀ ਮਾਲਾ ਮਹੱਲਾ ਪੰਜਵਾਂ, ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਨ ਮਨ ਸੀਤਲ ਥੀਆ, ਸਤਿਗੁਰ ਸਬਦ ਸਮਾਇਆ ਰਹਾਓ, ਲਾਤੀ ਭੂਖ ਤ੍ਰਿਸ਼ਨ ਸਭ ਲਾਤੀ, ਚਿੰਤਾ ਸਗਲ ਵਿਸਾਰੀ, ਕਰਮਸਤ ਗੁਰ ਪੂਰੇ ਧਰਿਓ, ਮਨ ਜੀਤੋ ਜਗ ਸਾਰੀ, ਤ੍ਰਿਪਤ ਅਗਾਏ ਰਹੇ ਰਿਦ ਅੰਤਰ, ਡੋਲਣ ਤੇ ਅਬ ਚੁਕੇ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਟੋਟ ਨਹੀਂ ਰੇ ਮੁਕੇ, ਅਚਰਜ ਏਕ ਸੁਨੋ ਰੇ ਪਾਈ, ਗੁਰ ਐਸੀ ਬੂਝ ਬੁਝਾਈ, ਲਾਹੇ ਪਰਦਾ ਠਾਕੁਰ ਜੋ ਪੇਟਿਓ, ਤੋ ਬਿਸਰੀ ਤਾਤ ਪਰਾਈ, ਕਹਿਓ ਨਾ ਜਾਈ ਇਉ ਅਚੰਭਉ, ਸੋ ਜਾਣੈ ਜਿਨ ਚਾਖਿਆ, ਕਹੋ ਨਾਨਕ ਸਚ ਪਏ ਬੇਗਾਸਾ, ਗੁਰ ਨਿਧਾਨ ਹਿਰਦੇ ਲੈ ਰਾਖਿਆ, ਗੌੜੀ ਮਾਲਾ ਮੁਹੱਲਾ ਪੰਜਵਾਂ, ਉਬਰਤ ਰਾਜਾ ਰਾਮ ਕੀ ਸਰਣੀ, ਸਰਬ ਲੋਕ ਮਾਇਆ ਕੇ ਮੰਡਲ, ਗਿਰ ਗਿਰ ਪਰਤੇ ਤਰਣੀ ਰਹਾਉ, ਸਾਸਤ ਸਿਮਰਤ ਵੇਦ ਵਿਚਾਰੇ, ਮਹਾਂਪੁਰਖਨ ਇਉਂ ਕਹਿਆ, ਬਿਨ ਹਰ ਭਜਨ ਨਾਹੀ ਨਿਸਤਾ।

ਮੋਕੋ ਏਬਦ ਕੋ ਸਮਝਾਵੇ, ਕਰਤਾ ਹੋਏ ਜਨਾਵੇ ਰਹਾਓ, ਅਣਜਾਣਤ ਕਿਸ ਇਨੇ ਕਮਾਨੋ, ਜਬ ਤਬ ਕਛੂ ਨਾ ਸਾਧਾ, ਦਹਿਦਸ ਲੈ ਓ ਮਨ ਦੌਰਾਇਓ, ਕਮਨ ਕਰਮ ਕਰ ਵਾਧਾ, ਮਨ ਤਨ ਧਨ ਭੂਮ ਕਾ ਠਾਕੁਰ, ਹਉ ਇਸਕਾ ਇਹੋ ਮੇਰਾ, ਪਰਮ ਮੋਹ ਕਛ ਸੂਝ ਸੁਨਾਹੀ, ਏ ਪੈਖਿਰ ਪੈ ਪੈਰਾ, ਤਬ ਓ ਕਾਂ ਕਮਾਮਨ ਪਰਿਆ, ਜਦ ਓ ਕਛੂ ਨਾ ਹੋਤਾ, ਜਬ ਏਕ ਨਿਰੰਜਨ ਨਿਰੰਕਾਰ ਪ੍ਰਭ, ਸਭ ਕਿਛ ਆਪੇ ਕਰਤਾ, ਆਪਣੇ ਕਰਤਬੇ ਆਪੇ ਜਾਣੈ, ਜਿਨ ਇਹੋ ਰਚਨ ਰਚਾਇਆ, ਕਹੋ ਨਾਨਕ ਕਰਨਹਾਰ ਹੈ ਆਪੇ, ਸਤਿਗੁਰ ਪਰਮ ਚੁਕਾਇਆ, ਗੌੜੀ ਮਾਲਾ ਮੁਹੱਲਾ ਪੰਜਵਾਂ, ਹਰ ਬਿਨ ਅਵਰ ਕਿਰਿਆ ਬਿਰਥੇ, ਜਬ ਤਬ ਸੰਜਮ ਕਰਮ ਕਮਾਣੇ, ਇਹ ਓਰੈ ਮੂਸੇ ਰਹਾਓ, ਬਰਤ ਨੇਮ ਸੰਜਮ ਮੈਂ ਰਹਿਤਾ, ਤਿਨਕਾ ਆੜ ਨਾ ਪਾਇਆ, ਆਗੇ ਚੱਲਣ ਔਰ ਹੈ ਪਾਈ, ਊਹਾਂ ਕਾਮਨਾ ਆਇਆ, ਤੀਰਥ ਨਹਾਏ ਅਰ ਧਰਨੀ ਪ੍ਰਮਤਾ, ਆਗੇ ਠੌਰ ਨਾ ਪਾਵੇ, ਊਹਾਂ ਕਾਮਨਾ ਆਵੇ ਇਹ ਵਿਧ, ਓ ਲੋਗ ਨਹੀਂ ਪਤੀ ਆਵੇ।

ਵਾਂ ਮਾਂਜ ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। ਆਠ ਪੈਰ ਆਰਾਧੀਐ ਪੂਰਨ ਸਤਿਗੁਰ ਗਿਆਨ ਰਹਾਓ, ਜਿਤ ਕੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਓ। ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਓ, ਸੇਵਾ ਸੁਰਤ ਨ ਜਾਣੀਆਂ ਨਾ ਜਾਪੇ ਆਰਾਧ, ਓੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ।

ਗੁਰ ਗੁਰ ਸੱਚਾ ਸਿਰਜਣਹਾਰ, ਗੁਰ ਤੁੱਠੇ ਸਭ ਕੁਛ ਪਾਇਆ, ਜਨ ਨਾਨਕ ਸਦ ਬਲਿਹਾਰ, ਗੌੜੀ ਮਾਝ ਮਹੱਲਾ ਪੰਜਵਾਂ, ਹਰ ਰਾਮ ਰਾਮ ਰਾਮ ਰਾਮਾ।

ਆਏ। ਕਿਉਂ ਗੋਬਿੰਦ ਮਨੋ ਵਿਸਾਰੀ ਹੈ, ਜੇ ਸਿਮਰਤ ਦੁਖ ਜਾਹੇ, ਜਿਸ ਲੜ ਲੱਗੇ ਜੀਵੀ ਹੈ, ਭਵਜਲ ਪਈ ਏ ਪਾਰ, ਮਿਲ ਸਾਧੂ ਸੰਗ ਉਧਾਰ ਹੋਏ।

ਹੋਏ। ਵਿਣ ਪਰਮੇਸ਼ਰ ਜੋ ਕਰੇ ਫਿਰ ਸੋ ਜੀਵਨ ਸੋਏ। ਅੰਚਲ ਗਏ ਕੇ ਸਾਧਕਾ ਤਰਣਾ ਇਹ ਸੰਸਾਰ, ਪਾਰ ਬ੍ਰਹਮ ਆਰਾਧੀਏ ਉਧਰ ਐਸਾ ਪਰਿਵਾਰ, ਸਾਜਨ ਬੰਸੋ ਮਿੱਤਰ ਸੋ।

ਤੂ ਤਿਆਗ ਖੋਜੇ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂ ਗੁਰਮੁਖ ਜਾਨਾ। ਗੌੜੀ ਮਹੱਲਾ ਨਾਵਾਂ, ਸਾਧੋ ਰਚਨਾ ਰਾਮ ਬਨਾਈ, ਇਕ ਬਿਨਸੈ ਇਕ ਅਸਥਿਰ ਮਨ, ਅਚਰਜ ਲਖਿਓ ਨਾ ਜਾਈ ਰਹਾਉ। ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਹਰ ਮੂਰਤ ਬਿਸਰਾਈ। ਝੂਠਾ ਤਾਨ ਸਾਚਾ ਕਰ ਮਾਨਿਓ, ਜੋ ਸੁਪਨਾ ਰਹਿ ਨਾਈ। ਜੋ ਦਿਸੈ ਸੋ ਸਗਲ ਬਿਨਸ, ਜੋ ਬਾਦਰ ਕੀ ਛਾਈ। ਜਨ ਨਾਨਕ ਜਗ ਜਾਨਿਓ ਮਿਥਿਆ, ਰਹਿਓ ਰਾਮ ਸਰਨਾਈ। ਗੌੜੀ ਮਹੱਲਾ ਨਾਵਾਂ, ਪ੍ਰਾਨੀ ਕਉ ਹਰ ਜਿਸ ਮਨ ਨਹੀਂ ਆਵੇ, ਅਹੇ ਨਿਸ ਮਗਨ ਰਹੇ ਮਾਇਆ ਮੈਂ, ਤਉ ਕੈਸੇ ਗੁਣ ਗਾਵੇ ਰਹਾਉ। ਪੂਤ ਮੀਤ ਮਾਇਆ ਮਮਤਾ ਸਿਉ, ਹੇ ਵਿਦ ਆਪ ਬੰਧਾਵੇ, ਮ੍ਰਿਤ ਸਿਨਾ ਜੋ ਝੂਠ।

ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਏ ਸਮਝਾ ਕੇ ਲੋਭ ਮੋਹ ਹੁਣ ਤੈਸਾ ਦੁਖ ਸੁਖ ਇਹ ਬਾਧੇ ਜੇ ਨਾ ਹਨ ਹੇ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਏ ਤੁਮ ਮਾਨੋ ਹੇ ਬਿਦ ਕੋ ਜੋ ਪ੍ਰਾਨੀ ਗੌੜੀ ਮਹੱਲਾ ਨਾਵਾ ਮਨ ਰੇ ਕਾਂ ਪਯੋ ਤੈ ਬੋਰਾ ਅਹੇ ਇਸ ਔਦ ਕਟੇ ਨਹੀਂ ਜਾਣੇ ਪਯੋ ਲੋਭ ਸੰਗ ਹੋਰਾ ਰਹਾਓ ਜੋ ਤਾਨ ਤੈ ਆਪਣੋ ਕਰ ਮਾਨਿਓ ਹਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਾਸ਼ ਤੇਰੋ ਰੇ ਨਾਹਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੇ ਹਾਰਿਓ ਗੋਬਿੰਦ ਗਿਤ ਨਹੀਂ ਜਾਣੀ ਨਿਮਖ ਨਾ ਲੀਨ ਪਯੋ ਚਰਨਨ ਸਿਉ ਬਿਰਥਾ ਔਦ ਸਿਰਾਨੀ ਕਹੋ ਨਾਨਕ ਸੋਈ ਨਰ ਸੁਹੀਆ ਰਾਮ ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੇ ਗੌੜੀ ਮਹੱਲਾ ਨਾਵਾ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਭੈ ਪੰਜਨ ਸਰਨ ਤਾਏ ਤੁਮ ਪਰ ਰੇ ਰਹਾਓ ਵੇਦ ਪੁਰਾਨ ਜਸ ਗੁਣ ਗਾਵਤ ਤਾਕੋ ਨਾਮ ਹੀ ਏ ਮੋ ਤਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ ਮਾਨਸ ਦੇ ਭੌਰ ਨ ਪਾਵੇ ਕਸ਼ੂ ਉਪਾਵ ਮੁਕਤ ਕਾ ਕਰ ਰੇ ਨਾਨਕ ਕਹਿਤ ਗਾਏ ਕਰਨਾ ਮੈਂ

ਮਾਏ ਸਮਾਨਾ, ਲਿਖਤ ਮਿਟੇ ਨੀ ਸ਼ਬਦ ਨਿਸ਼ਾਨਾ, ਕਰਤਾ ਕਰਣਾ ਕਰਤਾ ਜਾਨਾ, ਨਹਿ ਪੰਡਿਤ ਨਹਿ ਚਦਰ ਸਿਆਨਾ, ਨਹਿ ਪੂਲੋ ਨਹਿ ਪਰਮ ਫੁਲਾਨਾ, ਕਥੋ ਨਾ ਕਥਨੀ ਹੁਕਮ ਪਛਾਨਾ, ਨਾਨਕ ਗੁਰਮਤ ਸਹਿ ਸਮਾਨਾ, ਗੌੜੀ ਗੁਵਾਰੇ ਰੀ ਮਹੱਲਾ ਪਹਿਲਾ, ਮਨ ਕੁੰਚਰ ਕਾਇਆ ਉਦਿਆਨ, ਗੁਰ ਅੰਕਸ ਸਹਿ ਸ਼ਬਦ ਨਿਸ਼ਾਨ, ਰਾਜ ਦੁਆਰੇ ਸੋਭ ਸਮਾਨ, ਚਿਤਰਾਈ ਨਹਿ ਚੀਨਿਆ ਜਾਏ, ਬਿਨ ਮਾਰੇ ਕਿਉ ਕੀਮਤ ਪਾਏ ਰਖਾਓ, ਘਰ ਮੈਂ ਅੰਮ੍ਰਿਤ ਤਸਕਰ ਲਈ, ਨੰਨਾ ਕਾਰਨ ਕੋਏ ਕਿਰੇਈ, ਰਾਖੇ ਆਪ ਵਡਿਆਈ ਦੇਈ, ਨੀਲ ਅਨੀਲ ਅਗਨ ਇਕਠਾਈ, ਜਲ ਨਿਵਰੀ ਗੁਰ ਬੂਝ ਬੁਝਾਈ, ਮਨ ਦੇ ਲੀਆ ਰਹਿਸ ਗੁਣ ਗਾਈ, ਜੈਸਾ ਘਰ

ਦਾ ਪਹਿਲਾ ਨਾ ਮਨ ਮਰੇ ਨਾ ਕਾਰਜ ਹੋਏ, ਮਨ ਵਸ ਦੂਤਾ ਦੁਰਮਤ ਦੋਏ। ਮਨ ਮਾਨੇ ਗੁਰ ਤੇ ਇੱਕ ਹੋਏ, ਨਿਰਗੁਣ ਰਾਮ ਗੁਣੇ ਵਸ ਹੋਏ।

ਦੁਰਬਾਰ, ਸੁਖ ਸਹਿਜੇ ਜਾਪੁ ਹਿਰਦੇ ਮੁਰਾਰ, ਨਦਰ ਕਰੇ ਤਾਂ ਮੇਲ ਮਿਲਾਏ, ਗੁਣ ਸੰਗ੍ਰਹਿ ਔਗੁਣ ਸ਼ਬਦ ਜਲਾਏ, ਗੁਰਮੁਖ ਨਾਮ ਪਦਾਰਥ ਪਾਏ, ਦਿਨ ਆਵੇ ਸਭ ਦੁਖ ਨਿਵਾਸ, ਮਨਮੁਖ ਮੂੜ ਮਾਇਆ ਚਿਤਵਾਸ, ਗੁਰਮੁਖ ਗਿਆਨ ਤੁਰ ਕਰਮ ਲਿਖਿਆਸ,

ਤਰੰਜਨ ਗੁਰਮੁਖ ਜਾਤਾ, ਦੂਜਾ ਮਾਰ ਸ਼ਬਦ ਪਛਾਤਾ, ਇਕ ਹੁਕਮ ਵਰਤੇ ਸਭ ਲੋਈ, ਇਕ ਤੇ ਸਭ ਓਪਤ ਹੋਈ, ਰਾਹ ਦੋਵੇ ਖਸਮ ਏਕੋ ਜਾਣ, ਗੁਰ ਕੈ ਸ਼ਬਦ ਹੁਕਮ ਪਛਾਣ, ਸਗਲ ਰੂਪ ਵਰਨ ਮਨ ਮਾਹੀ, ਕਹੋ ਨਾਨਕ ਏਕੋ ਸਾ ਲਾਹੀ, ਗੌੜੀ ਮਹੱਲਾ ਪਹਿਲਾ, ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੇ ਕਾਚਾ, ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਉਰ ਤਾਰੈ ਰਹਾਓ, ਜਿਸਕੇ ਅੰਤਰ ਸਾਚ ਵਸਾਵੇ, ਜੋਗ ਜੁਗਤ ਕੀ ਕੀਮਤ ਪਾਵੇ, ਰਸ ਏਕੋ ਗ੍ਰਹਿ ਉਦਿਆਨੈ, ਕਰਣੀ ਕੀਰਤ ਕਰਮ ਸਮਾਨੈ, ਏਕ ਸ਼ਬਦ ਇਕ ਭਿਖਿਆ ਮੰਗੇ, ਗਿਆਨ ਧਿਆਨ ਜੁਗਤ ਸਜ ਜਾਗ, ਪਏ ਰਚ ਰਹੇ ਨਾ ਬਾਹਰ ਜਾਏ, ਕੀਮਤ ਕੌਣ ਰਹੇ ਲਿਵ ਲਾਏ, ਆਪੇ ਮੇਲੇ ਪਰਮ ਚੁਕਾਏ, ਗੁਰ ਪ੍ਰਸਾਦ ਪਰਮ ਪਦ ਪਾਏ, ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਣੀ ਸਾਰ, ਜਬ ਤਬ ਸੰਜਮ ਪਾਠ ਪੁਰਾਣ, ਕਹੋ ਨਾਨਕ ਅਪਰਮ ਪਰਮਾਨ, ਗੌੜੀ ਮਹੱਲਾ ਪਹਿਲਾ, ਖਿਮਾ ਗਹੀ ਬ੍ਰਤਸ਼ੀਲ ਸੰਤੋਖੰ, ਰੋਗ ਨਾ ਵਿਆਪੇ ਨਾ ਜਮ ਦੁਖੰ, ਮੁਕਤ ਭਏ ਪ੍ਰਾਰੂਪ ਨਾ ਰੇਖੰ, ਜੋਗੀ ਕਉ ਕੈਸਾ ਡਰ ਹੋਏ, ਰੂਖ ਬਿਰਖ ਗ੍ਰਹਿ

ਆਸ ਕਰੇ ਬਲ ਜਾਓ, ਹੁਣ ਰੱਬ ਜਨਮ ਨਹੀਂ ਗੁਣ ਗਾਓ। ਅੰਤਰ ਬਾਹਰ ਏਕੋ ਜਾਣੇ, ਗੁਰ ਕੇ ਸ਼ਬਦੇ ਆਪ ਛਾਣੇ, ਸਾਚੇ ਸ਼ਬਦ ਦਰ ਨੀਸਾਣੇ। ਸ਼ਬਦ ਵਰੇ ਤਿੰਨ ਕਰ ਵਾਸਾ, ਆਵੇ ਨਾ ਜਾਵੇ ਚੁੱਕੇ ਆਸਾ, ਗੁਰ ਕੇ ਸ਼ਬਦ ਕਮਲ ਪਰਗਾਸਾ। ਜੋ ਦੀਸੈ ਤੋ ਆਸ ਨਰਾਸਾ, ਤਾਮ ਕ੍ਰੋਧ ਬਿਖ ਭੂਖ ਪਿਆਸਾ, ਨਾਨਕ ਬਿਰਲੇ ਮਿਲੇ ਉਦਾਸਾ। ਗੌੜੀ ਮਹੱਲਾ ਪਹਿਲਾ, ਐਸੋ ਦਸ ਮਿਲੇ ਸੁਖ ਹੋਈ, ਦੁਖ ਵਿਸਰੇ ਪਾਵੇ ਸਰਸੋਈ, ਦਰਸ਼ਨ ਦੇਖ ਪਈ ਮਦਪੂਰੀ। ਅੜਸਠ

ਪਾਵੇ ਨਾਮ ਸੁਹੇਲਾ, ਦੂਜੇ ਪਾਏ ਅਗਿਆਨ ਦੁਹੇਲਾ। ਬਿਨ ਦਮਕੇ ਸੌਦਾ ਨਹੀਂ ਰਾਟ, ਬਿਨ ਬੋਹਿਤ ਸਾਗਰ ਨਹੀਂ ਵਾਟ, ਬਿਨ ਗੁਰਸੇਵੇ ਘਾਟੇ ਘਾਟ। ਤਿਸ ਕੋ ਵਾਹ ਵਾਹੋ ਜੇ ਵਾਟ ਦਿਖਾਵੇ, ਤਿਸ ਕੋ ਵਾਹ ਵਾਹੋ ਜੇ ਸ਼ਬਦ ਸੁਣਾਵੇ, ਤਿਸ ਕੋ ਵਾਹ ਵਾਹੋ ਜੇ ਮੇਲ ਮਿਲਾਵੇ। ਵਾਹੋ ਵਾਹੋ ਤਿਸ ਕੋ ਜਿਸਕਾ ਇਹੋ ਜੀਓ, ਗੁਰ ਸ਼ਬਦੀ ਮਤ ਅੰਮ੍ਰਿਤ ਪੀਓ। ਨਾ ਵਡਾਈ ਤੁਧ ਪਾਣੇ ਦੀਓ, ਨਾ ਬਿਨਾ ਕਿਉ ਜੀਵਾ ਮਾਏ। ਅਨ ਦਿਨ ਜਪਤ ਰਹੋ ਤੇਰੀ ਸਰਣਾਏ, ਨਾਨਕ ਨਾਮ ਰਤੇ ਪਦ ਪਾਏ। ਗਾਹੋ ਵਾਹੋ ਤਿਸ ਕੋ ਜਿਸਕਾ ਇਹੋ ਜੀਓ, ਗੁਰ ਸ਼ਬਦੀ ਮਤ ਅੰਮ੍ਰਿਤ ਪੀਓ। ਨਾ ਵਡਾਈ ਤੁਧ ਪਾਣੇ ਦੀਓ, ਨਾ ਬਿਨਾ ਕਿਉ ਜੀਵਾ ਮਾਏ। ਅਨ ਦਿਨ ਜਪਤ ਰਹੋ ਤੇਰੀ ਸਰਣਾਏ, ਨਾਨਕ ਨਾ

ਨਾਮ ਰੱਤੇ ਪਦ ਪਾਏ। ਗੌੜੀ ਮਹੱਲਾ ਪਹਿਲਾ, ਹਉਮੈ ਕਰਤ ਪੇਖੀ ਨਹੀਂ ਜਾਣਿਆ, ਗੁਰਮੁਖ ਭਗਤ ਵਿਰਲੇ ਮਨ ਮਾਨਿਆ। ਹਉ ਕਰਤ ਨਹੀਂ ਸਿ ਪਾਈਏ, ਹਉਮੈ ਜਾਏ ਪਰਮ ਪਦ ਪਾਈਏ ਰਹਾਓ। ਹਉਮੈ ਕਰ ਰਾਜੇ ਬੋਤਾਵੇ, ਹਉਮੈ ਖਪੇ ਜਨਮ ਮਰ ਆਵੇ। ਹਉਮੈ ਨਿਵਰੇ ਗੁਰ ਸ਼ਬਦ ਵਿਚਾਰ, ਚੰਚਲ ਮਤ ਤਿਆਗੇ ਪੰਜ ਸੰਹਾਰ। ਅੰਤਰ ਸਾਚ ਸਹਿਜ ਕਰ ਆਵੇ, ਰਾਜਨ ਜਾਣ ਪਰਮ ਗਦ ਪਾਵੇ। ਸਤ ਕਰਣੀ ਗੁਰ ਪਰਮ ਚੁਕਾਵੇ, ਨਿਰਭਉ ਕੈ ਕਰ ਤਾੜੀ ਲਾਵੇ। ਹਉ ਕਰ ਮਰਣਾ ਕਿਆ ਪਾਵੇ, ਪੂਰਾ ਗੁਰ ਭੇਟੇ ਸੋ ਚਗਰ ਚੁਕਾਵੇ। ਜੇਤੀ ਹੈ ਤੇਤੀ ਕਿਉ ਨਾਹੀ, ਗੁਰਮੁਖ ਗਿਆਨ ਪੇਟ ਗੁਣ ਗਾਹੀ। ਹਉਮੈ ਬੰਧਨ ਬੰਧ ਪਵਾਵੇ, ਨਾਨਕ ਰਾਮ ਭਗਤ ਸੁਖ ਪਾਵੇ। ਗੌੜੀ ਮਹੱਲਾ ਪਹਿਲਾ, ਪ੍ਰਥਮੇ ਬ੍ਰਹਮਾ ਕਾਲੇ ਕਰ ਆਇਆ, ਬ੍ਰਹਮ ਕਮਲ ਪਏ ਆਲ ਨਾ ਪਾਇਆ। ਆਗਿਆ ਨੀ ਲੀਨੀ ਪਰਮ ਭੁਲਾਇਆ, ਜੋ ਉਪਜੇ ਸੋ ਕਾਲ ਸੰਘਾਰਿਆ। ਹਮਹਾ ਰਾਖੇ ਗੁਰ ਸ਼ਬਦ ਵਿਚਾਰਿਆ ਰਖਾਉ, ਮਾਇਆ ਮੋਹੇ ਦੇਵੀ ਸਭ ਦੇਵਾ। ਕਾਲ ਨਾ ਛੋਡੇ ਬਿਨ ਕੁਰ ਕੀ ਸੇਵਾ,

ਹਰ ਅੰਮ੍ਰਿਤ ਨਾਮ ਰਈਅਤ ਮਹਿਰ ਮੁਕਦਮ ਸਿਕਦਾਰ ਨਿਚਲ ਕੋਈ ਨਾ ਦਿਸੇ ਸੰਸਾਰ ਅਫਰ ਕਾਲ ਕੂੜ ਸਿਰ ਮਾਰ ਨਿਚਲ ਏਕ ਸੱਚਾ ਸਸੋਈ।

ਕਾਲ ਨਾ ਛੋਡੈ ਬਿਨ ਸਤਿਗੁਰ ਕੀ ਤੀਰਾ, ਕਾਲ ਜਲ ਜੇਵਾ ਅਰਨੈਣੀ, ਕਾਨੀ ਕਾਲ ਸੁਣੇ ਬਿਖਬਾਇਣੀ, ਬਿਨ ਸਬਦੇ ਮੂਠੇ ਦਿਨ ਰੈਣੀ, ਹਿਰਦੇ ਸਾਚ ਵਸੇ ਹਰਨਾਏ, ਕਾਲ ਨਾ ਜੋਏ ਸਕੇ ਗੁਣ ਗਾਏ, ਨਾਨਕ ਗੁਰਮੁਖ ਸਭ ਸੁਮਾਏ, ਗੌੜੀ ਮਹੱਲਾ ਪਹਿਲਾ, ਬੋਲੇ ਸਾਜ ਮਿਥਿਆ ਨੀਰ ਆਈ, ਚਾਲੇ ਗੁਰਮੁਖ ਹੁਕਮ ਰਜਾਈ, ਰਹੇ ਅਤੀਤ ਸੱਚੇ ਸਰਣਾਈ, ਸਤ ਕਰ ਬੈਸੇ ਕਾਲ ਨਾ ਜੋਹ, ਮਨਮੁਖ ਆਵਤ ਜਾਵਤ ਦੁਖ ਮੋਹ, ਰਹਾਓ ਆਪਿਓ ਪੀਓ ਅਕਥ ਕਥ ਰਹੀਏ, ਨਿਰ ਕਰ ਬੈਸ ਸਹਿਜ ਕਰ ਲਈਏ, ਹਰਸ ਮਾਤੇ ਉਸ ਕਹੀਏ, ਗੁਰਮਤ ਚਾਲ ਨਿਚਲ ਨਹੀਂ ਡੋਲੇ, ਗੁਰਮਤ ਸਾਚ ਸਹਿਜ ਕਰ ਬੋਲੇ, ਪੀਵੇ ਅੰਮ੍ਰਿਤ ਤਤ ਵਿਰੋਲੇ, ਸਤਿਗੁਰ ਦੇਖਿਆ ਦੀਖਿਆ ਲੀਨੀ, ਮਨ ਤਨ ਅਰਪਿਓ ਅੰਤਰਗਤ ਕੀਨੀ, ਗਤ ਮਿਤ ਪਾਈ ਆਤਮ ਚੀਨੀ, ਭੋਜਨ ਨਾਮ ਨਿਰੰਜਨ ਸਾਰ, ਪਰਮ ਹੰਸ ਸਜੋ ਤਿਉ ਪਾਰ, ਜੈ ਦੇਖੋ ਹੈ ਏਕੰਕਾਰ, ਰਹੇ ਨਿਰਾਲਮ ਏਕ ਅਸਰ ਕਰਨੀ, ਪਰਮ ਪਦ ਪਾਇਆ ਸੇਵਾ ਗੁਰ ਚਰਣੀ, ਮਨ ਤੇ ਮਨ ਮਾਨਿਆ ਚੁੱਕੀ ਅੰਗ ਭ੍ਰਮਣੀ, ਇਨ ਬਿਰ ਕੌਣ ਕੌਣ ਨਹੀਂ ਤਾਰਿਆ, ਹਰ ਜਸ ਸੰਤ ਭਗਤ ਨਿਸਤਾਰਿਆ, ਪ੍ਰਭ ਪਾਏ ਹਮ ਅਵਰ ਨਾ ਪਾਰਿਆ, ਸਾਚ ਮਹਿਲ ਅਲਖ ਲਖਾਇਆ, ਨਿਚਲ ਮਹਿਲ ਨਿਸ਼ਾਇਆ ਮਾਇਆ, ਸਾਸਨ ਤੋਖੇ ਪਰਮ ਚੁਕਾਇਆ, ਜਿਨ ਕੇ ਮਨ ਮਸਿਆ ਸਸੋਈ, ਤਿਨ ਕੀ ਸੰਗਤ ਗੁਰਮੁਖ ਹੋਈ, ਨਾਨਕ ਸਾਚ ਨਾ ਮਲਖ ਹੋਈ, ਗੌੜੀ ਮਹੱਲਾ ਪਹਿਲਾ, ਰਾਮ ਨਾ ਚਿਤਰਾ ਪੇ ਜਾਕਾ, ਉਪਜੰਬ ਦਰਸ਼ਨ ਕੀ ਜੇ ਤਾਕਾ, ਰਾਮ ਨਾ ਜਪੋ ਅਭਾਗ ਤੁਮਾਰਾ, ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ, ਰਹਾਓ ਗੁਰਮਤ ਰਾਮ ਜਪੇ ਜਨ ਪੂਰਾ, ਤਿਤ ਘਟ ਅਨਹਦ ਬਾਜੇ ਤੂਰਾ, ਜੋ ਜਨ ਰਾਮ ਭਗਤ ਹਰ ਪਿਆਰ, ਹੇ ਪ੍ਰਭ ਰਾਖੇ ਕਿਰਪਾ ਧਾਰ, ਜਿਨ ਕੈ ਹਿਰਦੇ ਹਰ ਹਰ ਸੋਈ, ਤਿਨ ਕਾ ਦਰਸ ਪਰ ਸੁਖ ਹੋਈ, ਸਰਬ ਜੀਆਂ ਮੈਂ ਏਕੋ ਰਵੈ, ਮਨ ਅਹੰਕਾਰੀ ਫਿਰ ਜੂਨੀ ਪਵੇ, ਸੋ ਬੂਝੇ ਜੋ ਸਤਿਗੁਰ ਪਾਏ, ਹਉਮੈ ਮਾਰੇ ਗੁਰਸਬ ਦੇ ਪਾਏ, ਅਰਧ ਉਰਧ ਕੀ ਸੰਦ ਕਿਉ ਜਾਣੇ, ਗੁਰਮੁਖ ਸੰਦ ਮਿਲੇ ਮਨ ਮਾਨੇ, ਹਮ ਪਾਪੀ ਨਿਰਗੁਣ ਕਉ ਗੁਣ ਕਰੀਏ, ਪ੍ਰਭ ਹੋਏ ਦਿਆਲ ਨਾਨਕ ਜਨ ਕਰੀਏ, ਸੋ ਲੈ ਅਸ਼ਟਪਦੀਆਂ ਗੁਵਾਰੇ ਰੀ ਗੌੜੀ ਪੀਆਂ, ਗੌੜੀ ਬੈਰਾਗਣ ਮਹੱਲਾ ਪਹਿਲਾ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਜਿਉਂ ਗਾਈ ਕਉ ਗੋਇਲੀ, ਰਾਖੇ ਕਰ ਸਾਰਾ ਅਹਿੰਸ ਪਾਲੇ ਰਾਖ ਲੇਹੇ, ਆਤਮ ਸੁਖ ਤਾਰਾ ਇਹ ਤੁਤ ਰਾਖੋ ਦੀਨ ਦਿਆਲਾ, ਤਉ ਸਰਣਾਂਗਤ ਨਦਰ ਨਿਹਾਲਾ, ਹਰਹਾਉ ਜੈ ਦੇਖੋ ਤੈ ਰਵ ਰਹੇ, ਰਖ ਰਖ ਨਹਾਰਾ ਤੂੰ ਦਾਤਾ ਪੂਤਾ ਤੂੰ ਹੈ, ਤੂੰ ਪ੍ਰਾਣ ਅਧਾਰਾ, ਕਿਰਤ ਪਿਆ ਅਧ ਊਰ ਦੀ, ਬਿਨ ਗਿਆਨ ਵਿਚਾਰਾ, ਬਿਨ ਉਪਮਾ ਜਗਦੀਸ ਕੀ, ਬਿਨਸੇ ਨਾ ਅੰਧਿਹਾਰਾ, ਜਗ ਬਿਨਸਤ ਹਮ ਦੇਖਿਆ, ਲੋਭੇ ਅੰਕ

ਤੂੰ ਹਮਾਰਾ ਨਾਨਕ ਚੀਨੇ ਆਪ ਕਹੋ ਸੋ ਅਪਰ ਅਪਾਰਾ ਤਬ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝੀਏ ਸਭ ਬ੍ਰਹਮ ਸੁਮਾਇਆ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਪਾਓ ਪਰਮੇ ਪੂਲੇ ਆਪ ਹੋ ਜਾਓ ਮਨਮੁਖ ਸੂਤਕ ਕਵੇ ਨਾ ਜਾਏ ਜੇ ਚਿਰ ਸ਼ਬਦ ਨਾ ਭੀਜੇ ਹਰ ਕਹਿ ਨਾ ਆਏ ਰਹਾਓ ਸਭੋ ਸੂਤਕ ਜੇਤਾ ਮੋਹ ਆਕਾਰ ਮਰ ਮਰ ਜੰਮੇ ਵਾਰੋ ਵਾਰ ਸੂਤਕ ਅਗਨ ਪਾਉਣੇ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਛ ਖਾਹੇ ਸੂਤਕ ਕਰਮਨ ਪੂਜਾ ਹੋਏ ਨਾਮ ਰਤੇ ਮਨ ਨਿਰਮਲ ਹੋਏ ਸਤਿਗੁਰ ਸੇਵੇ ਸੂਤਕ ਜਾਏ ਮਰੇ ਨਾ ਜਨਮੇ ਕਾਲ ਨਾ ਖਾਏ ਸਾਸਤ ਸਿਮਰਤ ਸੋ ਦੇਖੋ ਕੋਏ ਵਿਣ ਨਾਵੇ ਕੋ ਮੁਕਤ ਨਾ ਹੋਏ ਜੁਗ ਚਾਰੇ ਨਾ ਉੱਤਮ ਸ਼ਬਦ ਵਿਚਾਰ ਕਾਲ ਮੈਂ ਗੁਰਮੁਖ ਉਤਰਸ ਪਾਰ ਸਾਚਾ ਮਰੇ ਨਾ ਆਵੇ ਜਾਏ ਨਾਨਕ ਗੁਰਮੁਖ ਰਹਿ ਸੁਮਾਏ ਗੌੜੀ ਮਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਣ ਅਧਾਰਾ ਹਰ ਜੂ ਰਾਖੋ ਹਿਰਦੇ ਉਰਤਾਰਾ ਗੁਰਮੁਖ ਸੋਭਾ ਸਾਜ ਦੁਆਰਾ ਪੰਡਿਤ ਹਰ ਪੜ ਤਜੋ ਵਿਕਾਰਾ ਗੁਰਮੁਖ ਭੌਜਲ ਉਤਰੋ ਪਾਰਾ ਰਹਾਓ ਗੁਰਮੁਖ ਵਿਚੋ ਹੋਮੇ ਜਾਏ ਗੁਰਮੁਖ ਮੈਲ ਨਾ ਲਾਗੇ ਆਏ ਗੁਰਮੁਖ ਨਾਮ ਵਸੇ ਮਨ ਆਏ ਗੁਰਮੁਖ ਕਰਮ ਧਰਮ ਸਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪ੍ਰਬੁੱਧ ਹੋ ਬੂਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਪ ਬਹੁ ਚਤਰਾਈ ਜੋ ਕੁਛ ਕਮਾਵੇ ਸੋ ਥਾਏ ਨਾ ਪਾਈ ਆਵੇ ਜਾਵੇ ਠੌਰ ਨਾ ਕਾਈ ਮਨਮੁਖ ਕਰਮ ਕਰੇ ਬਹੁਤ ਅਭਮਾਨਾ ਬਗ ਜਿਉ ਲਾਏ ਬਹਿ ਨਿਰਤਿਆਨਾ ਜਾਂ ਪਕੜਿਆ ਤਬ ਹੀ ਪਛਤਾਨਾ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੇ ਹਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵਡਿਆਈ ਸਾਇਰ ਕੀ ਪੁੱਤਰੀ ਬਿਦਾਰ ਗਵਾਈ ਨਾਨਕ ਬਿਨ ਨਾਵੇ ਝੂਠੀ ਚਤਰਾਈ ਗੌੜੀ ਮਹੱਲਾ ਤੀਜਾ ਇਹ ਜੋਕਾ ਧਰਮ ਪੜੋ ਤੁਮ ਪਾਈ ਪੂਰੇ ਗੁਰਸਬ ਸੋਜੀ ਪਾਈ ਐਥੇ ਅੱਗੇ ਹਰ ਨਾਮ ਸਿਖਾਈ ਆਰਾਮ ਪੜੋ ਮਨ ਕਰੋ ਵਿਚਾਰ ਗੁਰਪ੍ਰਸਾਦੀ ਮੈਲ ਉਤਾਰ ਰਹਾਓ ਵਾਦ ਵਿਰੋਧ ਨ ਪਾਇਆ ਜਾਏ ਮਨ ਤਨ ਫੀਕਾ ਦੂਜੇ ਪਾਏ ਗੁਰ ਕੈ ਸ਼ਬਦ ਸਚ ਲਿਵਲਾਏ ਹਉ ਮੈਂ ਮੈਲਾ ਇਹੋ ਸੰਸਾਰਾ ਨਿਤ ਤੀਰਥ ਨਹਾਵੇ ਨਾ ਜਾਏ ਅਹੰਕਾਰਾ ਬਿਨ ਗੁਰ ਭੇਟੇ ਜਮ ਕਰੇ ਖੁਵਾਰਾ ਸੋਜਨ ਸਾਚਾ ਦੇ ਹੋ ਮੈਂ ਮਾਰੇ ਗੁਰ ਕੈ ਸ਼ਬਦ ਪੰਜ ਸੰਘਾਰੇ ਆਪ ਤਰੇ ਸਗਲੇ ਕੁਲ ਤਾਰੇ ਮਾਇਆ ਮੋਏ ਨਟ ਬਾਜੀ ਪਾਈ ਮਨਮੁਖ ਅੰਦਰ ਹੈ ਲਿਵਟਾਈ ਗੁਰਮੁਖ ਅਲਿਪਤ ਰਹੇ ਲਿਵਲਾਈ ਬਹੁਤੇ ਪੇਖ ਕਰੇ ਪੇਖ ਧਾਰੀ ਅੰਤਰ ਨਾ ਫਿਰੇ ਅਹੰਕਾਰੀ ਆਪ ਨਾ ਚੀਨੇ ਬਾਜੀ ਹਾਰੀ ਕਾਪੜ ਪੈਰ ਕਰੇ ਚਿਤਰਾਈ ਮਾਇਆ ਮੋਏ ਅਧ ਪਰਮ ਫੁਲਾਈ ਬਿਨ ਗੁਰ ਸੇਵੇ ਬਹੁ ਦੁਖ ਪਾਈ ਨਾਮ ਰਤੇ ਸਦਾ ਬੈਰਾਗੀ ਗ੍ਰਹਿ ਅੰਤਰ ਸਾਚ ਲਿਵ ਲਾਗੀ ਨਾਨਕ ਸਤਿਗੁਰ ਸੇਵੈ ਸੇਵੜ ਭਾਗੀ ਗੌੜੀ ਮਹੱਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸਾ ਤੇਥੇ ਉਪਜੇ ਦੇ ਮੋਹ ਪਿਆਸਾ ਤ੍ਰੈ ਗੁਣ ਭਰਮੇ ਨਾਹੀ ਨਿਜ ਕਰ ਵਾਸਾ ਹਮ ਘਰ ਰਾਖੇ ਸਤਿਗੁਰੂ ਮਿਲਾਇਆ ਅਨ ਦਿਨ ਭਗਤ ਹਰ ਨਾਮ ਦਿਰੜਾਇਆ ਰਹਾਓ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ਪੜਵਾਦ ਵਖਾਣੇ ਸਿਰ ਮਾਰੇ ਜਮਕਾਲਾ ਤਤ ਨਾ ਚੀਨੇ ਬੰਨੇ ਪੰਡ ਪਰਾਲਾ ਮਨਮੁਖ ਅਗਿਆਨ ਕੁਮਾਰਗ ਪਾਏ ਹਰ ਨਾਮ ਸਾਰਿਆ ਬਹੁ ਕਰਮ ਦਿਰੜਾਏ ਪਵਦਲ ਡੂਬੇ ਦੂਜੇ ਪਾਏ ਮਾਇਆ ਕਾ ਮੋਹਤਾਜ ਪੰਡਿਤ ਕਹਾਵੇ ਵਿਖਿਆ ਰਾਤਾ ਬਹੁ ਦੁਖ ਪਾਵੇ ਜਮ ਕਾ ਗਲ ਜੇਵੜਾ ਨਿਤਕਾਲ ਸੰਤਾਵੇ ਗੁਰਮੁਖ

ਮਾਇਲ ਪਾਵੇ, ਸਦਗੀ ਨਿਰਮਲ ਸਹਿ ਸੁਮਾਵੇ, ਹਰ ਕਥਾ ਸੁਣੇ ਸੇ ਧਨਵੰਤ ਦਿਸੇ ਜੁਗ ਮਾਹੀ, ਤਿਨ ਕੋ ਸਭ ਨਵੇ ਅਨਦਿਨ ਪੂਜ ਕਰਾਹੀ, ਸਹਿਜੇ ਗੁਣ ਰਵੇ ਸਾਚੇ ਮਨ ਮਾਹੀ, ਪੂਰੇ ਸਤਗੁਰ ਸਦ ਸੁਣਾਇਆ, ਤ੍ਰੈ ਗੁਣ ਮੇਟੇ ਚੌਥੇ ਚਿਤਲਾਇਆ, ਨਾਨਕ ਹਉ ਮੇ ਮਾਰ ਬ੍ਰਹਮ ਮਿਲਾਇਆ, ਗੌੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜੇ ਵਾਦ ਵਖਾਣੇ, ਅੰਤਰ ਤਾਮਸ ਆਪਣਾ ਪਛਾਣੇ, ਤਾਂ ਪ੍ਰਪਾਏ ਗੁਰ ਸ਼ਬਦ ਵਖਾਣੇ, ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ, ਮਨਮੁਖ ਖਾਦੇ ਦੂਜੇ ਪਾਏ ਹਰਹਾਉ, ਗੁਰਮੁਖ ਪ੍ਰਾਣੀ ਅਪਰਾਧੀ ਸੀਧੇ, ਗੁਰ ਕੇ ਸ਼ਬਦ ਅੰਤਰ ਸਹਿਜ ਰੀਧੇ, ਮੇਰਾ ਪ੍ਰਪਾਇਆ ਗੁਰ ਕੇ ਸ਼ਬਦ ਸੀਧੇ, ਸਤਗੁਰ ਮੇਲੇ ਪ੍ਰਵਿਆ ਮਿਲਾਏ, ਮੇਰੇ ਪ੍ਰਸਾਚੇ ਕਈ ਮਨ ਪਾਏ, ਹਰ ਗੁਣ ਗਾਵੇ ਸਹਿ ਸੁਭਾਏ, ਬਿਨ ਗੁਰ ਸਾਚੇ ਪਰਮ ਫੁਲਾਏ, ਮਾਨਮੁਖ ਅੰਧੇ ਸਦਾ ਦਿਖ ਖਾਏ, ਜਮ ਡੰਡ ਸਹਿ ਸਦਾ ਦੁਖ ਪਾਏ, ਜਮੁਆਨਾ ਜੋ ਹੈ ਹਰ ਕੀ ਸਰਣਾਈ, ਹਉ ਮੇ ਮਾਰ ਸਚ ਲਿਵਲਾਈ, ਸਦਾ ਰਹੇ ਹਰ ਨਾਮ ਲਿਵਲਾਈ, ਸਤਗੁਰ ਸੇਵੈ ਸੇ ਜਨ ਨਿਰਮਲ ਪਵਿੱਤਾ, ਮਨ ਸਿਉ ਮਨ ਮਿਲਾਏ ਸਭ ਜਗ ਜੀਤਾ, ਏਨ ਬਿਲ ਕੁਸਲ ਤੇਰੇ ਮੇਰੇ ਮੀਤਾ, ਸਤਿਗੁਰੂ ਸੇਵੇ ਸੋ ਫਲ ਪਾਏ, ਹਿਰਦੇ ਨਾਮ ਵਿੱਚੋਂ ਆਪ ਗਵਾਏ, ਅਨਹਦ ਬਾਣੀ ਸ਼ਬਦ ਵਜਾਏ, ਸਤਿਗੁਰ ਤੇ ਕਵਨ ਕਵਨ ਨਾ ਸੀਧੋ ਮੇਰੇ ਪਾਈ, ਭਗਤੀ

ਮੁਕਤ ਦਾਤਾ ਸਤਿਗੁਰ ਜੋ ਗੁਮਾਹ ਗੁਰਮੁਖ ਪ੍ਰਾਣੀ ਪਰਮ ਗਵਾਏ ਸਹਿਤ ਉਪਦੇ ਹਰ ਲਿਵਲਾਏ ਅਰਹਾਉ ਤ੍ਰੈ ਗੁਣ ਕਾਲੇ ਕੀ ਸਰਕਾਰਾ ਨਾਮ ਨ ਚੇਤੇ ਉਪਾਵਣ ਹਾਰਾ ਮਰ ਜੰਮੇ ਫਿਰ ਵਾਰੋ ਵਾਰਾ ਅੰਧੇ ਗੁਰੂ ਤੇ ਪਰਮ ਨ ਜਾਈ ਮੂਲ ਛੋੜ ਲਾਗੇ ਦੂਜੇ ਪਾਈ ਵੇਖਾ ਮਾਤਾ ਵਿਖਮਾਏ ਸੁਮਾਈ ਮਾਇਆ ਕਰ ਮੂਲ ਜੰਤਰ ਫਰਮਾਏ ਹਰ ਜੀਵ ਵਿਸਰਿਆ ਦੂਜੇ ਪਾਏ ਜਿਸ ਨਿਰ ਕਰੇ ਸੋ ਪਰਮ ਗਤ ਪਾਏ ਅੰਤਰ ਸਾਚ ਬਾਹ ਸਾਚ ਵਰਤਾਏ ਸਾਚ ਨਾ ਛਪੇ ਜੇ ਕੋ ਰੱਖੇ ਛੁਪਾਏ ਗਿਆਨੀ ਬੂਝੇ ਸਹਿਜ ਸੁਪਾਏ ਗੁਰਮੁਖ ਸਾਜ ਰਹਿਆ ਲਿਵਲਾਏ ਹੋਮੇ ਮਾਇਆ ਸ਼ਬਦ ਜਲਾਏ ਮੇਰਾ ਪ੍ਰਸਾਚਾ ਮੇਲ ਮਿਲਾਏ ਸਤਿਗੁਰ ਦਾਤਾ ਸ਼ਬਦ ਸੁਣਾਏ ਤਾਪ ਤੇ ਰਾਖੇ ਠਾਕ ਰਖਾਏ ਪੂਰੇ ਗੁਰ ਤੇ ਸੋਜੀ ਪਾਏ ਆਪੇ ਕਰਤਾ ਸ੍ਰਿਸ਼ਟ ਸਿਰਜਨ ਗੋਈ ਇਸ ਬਿਨ ਦੂਜਾ ਅਵਰ ਨ ਕੋਈ ਨਾਨਕ ਗੁਰਮੁਖ ਬੂਝੇ ਕੋਈ ਗੌੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੇ ਨਾਮੋ ਸੇਵੇ ਨਾਮ ਸਹਿ ਸਮਾਵੇ ਅੰਮ੍ਰਿਤ ਨਾਮ ਰਸਨਾ ਨਿਤ ਗਾਵੇ ਜਿਸ ਨੂੰ ਕਿਰਪਾ ਕਰੇ ਸੋ ਹਰਸ ਪਾਵੇ ਅੰਧ ਹਿਰਦੇ ਜਪੋ ਜਗਦੀਸ਼ ਗੁਰਮੁਖ ਪਾਵੋ ਪਰਮ ਪਸੂਖ ਰਖਾਓ ਹਿਰਦੇ ਸੁਖ ਪਇਆ ਪ੍ਰਗਾਸ ਗੁਰਮੁਖ ਗਾਵੇ ਸੱਚ ਗੁਣ ਤਾਸ ਦਾਸਨ ਦਾਸ ਨਿਤ ਹੋਵੇ ਦਾਸ ਗ੍ਰਹਿ ਕੁਟੰਬ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੇ ਸੋਈ ਤ੍ਰੈ ਗੁਣ ਮੇਟੇ ਨਿਰਮਲ ਹੋਈ ਸਹਿਜੇ ਸਾਚ ਮਿਲੇ ਪ੍ਰਸੋਈ ਮੋਹ ਕੁਟੰਬ ਸਿਉ ਪ੍ਰੀਤ ਨਾ ਹੋਏ ਜਾਂ ਹਿਰਦੇ ਵਸਿਆ ਸਸੋਏ ਗੁਰਮੁਖ ਮਨ ਵੇਦਿਆ ਅਸਥਿਰ ਹੋਏ ਹੁਕ ਪਛਾਣੇ ਬੂਝੇ ਸਸੋਏ ਤੂੰ ਕਰਤਾ ਮੈਂ ਅਵਰ ਨ ਕੋਏ ਹੋ ਸੇਵੀ ਤੁਤੇ ਪਦ ਹੋਏ ਕਿਰਪਾ ਕਰੇ ਗਾਵਾਂ ਪ੍ਰਸੋਏ ਨਾਮ ਰਤਨ ਸਜਗ ਮੈ ਲੋਏ ਗੁਰਮੁਖ ਬਾਣੀ ਮੀਠੀ ਲਾਗੀ ਅੰਤਰ ਬਿਗਸੇ ਅਣ ਦਿਨ ਲਿਵ ਲਾਗੀ ਸਹਿਜੇ ਸਤ ਮਿਲਿਆ ਪ੍ਰਸਾਦੀ ਸਤਿਗੁਰ ਪਾਇਆ ਪੂਰੇ ਵਡਭਾਗੀ ਹਉਮੈ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੇ ਰਾਮ ਨਾਮ ਗੁਣਤਾਸ ਗੁਰਮੁਖ ਬੁਧ ਪ੍ਰਤੀ ਪ੍ਰਵਜਾਸ ਜਬ ਹਿਰਦੇ ਰਵਿਆ ਚਰਨ ਨਿਵਾਸ ਜਿਸ ਨਾਮ ਦੇ ਸੋਈ ਜਨ ਪਾਏ ਗੁਰਮੁਖ ਮੇਲੇ ਆਪ ਗਵਾਏ ਹਿਰਦੇ ਸਚਾ ਨਾਮ ਸਾਏ ਨਾਨਕ ਸਹਿਜੇ ਸਾਹ ਸਮਾਏ ਗੌੜੀ ਮਹੱਲਾ ਤੀਜਾ ਮਨ ਹੀ ਮਨ ਸਵਾਰਿਆ ਪੈ ਸਹਿ ਸੁਭਾਏ ਸਦਮਾ ਰੰਗਿਆ ਲਿਵਲਾਏ ਨੇਕਰ ਵਸਿਆ ਪ੍ਰਭ ਕੀ ਰਜਾਏ ਸਤਿਗੁਰ ਸੇਵਿਆ ਜਾਏ ਅਬ ਮਹਾਨ ਗੋਬਿੰਦ ਪਾਏਗੇ ਗੁਣੀ ਨਿਧਾਨ ਹਰਹਾਉ ਮਨ ਬੈ ਰਾਗੀ ਜਾਂ ਸ਼ਬਦ ਪੌਖਾਏ ਮੇਰਾ ਪ੍ਰਭ ਨਿਰਮਲਾ ਸਭ ਤੇ ਰਹਿਆ ਸੁਮਾਏ ਗੁਰ ਕਿਰਪਾ ਤੇ ਮਿਲੇ ਮਿਲਾਏ ਹਰ ਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇਨਬਦ ਪਾਇਆ ਜਾਏ ਹਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲੱਗੇ ਪਿਆਰ ਤ੍ਰਿਗ ਸੇ ਸੁਖਾਲੀ ਕਾਮਣ ਹੋ ਗਵਾਰ ਤਿਨ ਸਬਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਿਉ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ ਸੋਏ ਹਰ ਨਾਮ ਬਿਨਾ ਮੈਂ ਅਵਰ ਨਾ ਕੋਏ ਸਤਿਗੁਰ ਤੇ ਹਮ ਗਤ ਪਦ ਪਾਈ ਹਰ ਨਾਮ ਧਿਆਇਆ ਦੁਖ ਸਗਲ ਮਿਟਾਈ ਸਦਾ ਆਨੰਦ ਹਰ ਨਾਮ ਲਿਵਲਾਈ ਗੁਰ ਮਿਲਿਆ ਹਮ ਕਉ ਸਰੀਰ ਸੁਧ ਪਈ ਹਉਮੈ ਤ੍ਰਿਸ਼ਨਾ ਸਾ ਅਗਨ ਬੁਝਈ ਬਿਨਸੇ ਕ੍ਰੋਧ ਖਿਮਾ ਗਏ ਲਈ ਹਰ ਆਪੇ ਕਿਰਪਾ ਕਰੇ ਨਾਮ ਦੇਵੇ ਗੁਰਮੁਖ ਰਤਨ ਕੋ ਬਿਰਲਾ ਲੇਵੇ ਨਾਨਕ ਗੁਣ ਗਾਵੇ ਹਰ ਅਲਖ ਅਪੇਵੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਬੈਰਾਗਣ ਮਹੱਲਾ ਤੀਜਾ ਸਤਿਗੁਰ ਤੇਜੋ ਮੋਹ ਫੇਰੇ ਤੇ ਵੇਮੁਖੋ ਬੁਰੇ ਦਸੰਨ ਅਨਦਨ ਬੱਤੇ ਮਾਰੀਅਨ ਫਿਰ ਵੇਲਾ ਨਾ ਲਹਨ ਹਰਗਾ ਰਾਖੋ ਕਿਰਪਾ ਧਾਰ ਸਤਸੰਗਤ ਮੇਲਾਏ ਪ੍ਰਭ ਹਰ ਹਿਰਦੇ ਹਰ ਗੁਣ ਸਾਰ ਹਰਹਾਓ ਸੇ ਭਗਤ ਹਰ ਪਾਵਦੇ ਜੋ ਗੁਰਮੁਖ ਪਾਏ ਚਲਨ ਆਪ ਛੋੜ ਸੇਵਾ ਕਰਨ।

ਨਾ ਮੰਨਿਆ ਸੁਖ ਹੋਏ, ਸਗੁਰ ਤੇ ਨਾਮ ਪਾਈਏ ਧਰਮ ਮਿਲੇ ਪ੍ਰਸੋਏ, ਸਗੁਰ ਤੇ ਜੋ ਮੋਹ ਫੇਰੇ ਓਏ ਭ੍ਰਮ ਦੇ ਨਾ ਟਿਕਨ, ਤਰਤ ਅਸਮਾਨ ਨਾ ਚੱਲਈ ਵਿਚ ਵਿਸ਼ਟਾ ਪਏ ਪਚੰਨ, ਇਹੋ ਜਗ ਪਰਮ ਭੁਲਾਇਆ ਮੋਹਿ ਠਗੋ ਲੀ ਪਾਏ, ਜਿਨ੍ਹਾਂ ਸਗੁਰ ਫਿਟਿਆ ਤੇ ਨੇੜ ਨਾ ਫਿੱਟੇ ਮਾਏ, ਸਗੁਰ ਸੇਵਨ ਸੋ ਸੋਹਣੇ ਹਉਮੈ ਮਹਿਲ ਗਵਾਏ, ਸਬਦਰ ਤੇ ਸੇ ਨਿਰਮਲੇ ਚੱਲੇ ਸਤਿਗੁਰ ਪਾਏ, ਹਰ ਪ੍ਰਦਾਤਾ ਏਕ ਤੂੰ ਤੂੰ ਆਪੇ ਬਖਸ ਮਿਲਾਏ, ਜਨ ਨਾਨਕ ਸਰਣਾਗਤੀ ਜੋ ਭਾਵੇ ਤਵੇ ਛਿੜਾਏ, ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਰ ਹਲੇ, ਇਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਹਲੇ ਮਨ ਪਰਦੇਸੀਆ, ਕਿਉ ਮਿਲ ਗਏ ਹਰਮਾਏ ਗੁਰ ਭਾਗ ਪੂਰੇ ਪਾਇਆ, ਗਲ ਮਿਲਿਆ ਪਿਆਰਾ ਆਏ, ਮਨ ਕਰ ਹਲਾ ਸਗੁਰ ਪੁਰਖ ਤਿਆਏ, ਹਰਹਾਓ ਮਨ ਕਰ ਹਲਾ ਵਿਚਾਰੀਆ ਹਰ ਰਾਮ ਨਾਮ ਤੇ ਆਏ, ਜਿੱਥੇ ਲੇਖਾ ਮੰਗੀਏ ਹਰ ਆਪੇ ਲਏ।

ਇਸ ਮਾਰੀ ਬਿਨ ਝੂਠ ਨਾ ਤੋਈ, ਇਸ ਮਾਰੀ ਬਿਨ ਸਬਕ ਸ਼ਮੈਲਾ, ਇਸ ਮਾਰੀ ਬਿਨ ਸਬਕ ਜੌਲਾ, ਜਾ ਕੋ ਭਏ ਕਿਰਪਾਲ ਕਿਰਪਾ ਨਿਧ, ਇਸ ਭਈ ਖਲਾਸੀ ਹੋਈ ਸਗਲ ਸਿੱਧ, ਗੁਰਦੁਬਦਾ ਜਾ ਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੀ, ਗੌੜੀ ਮਹੱਲਾ ਪੰਜਵਾਂ।

ਸਨੀਚ ਕੁਲ ਸੁਣੈ ਤਿਸ ਕੇ ਸੰਗ ਖਿਨਮੈ ਉਦਹਿ ਕੋੜ ਮੱਜਨ ਜਾ ਕੇ ਸੁਣ ਨਾਮ ਕੋੜ ਪੂਜਾ ਜਾ ਕੇ ਹੈ ਧਿਆਨ ਕੋੜ ਪੁੰਨ ਸੁਨ ਹਰ ਕੀ ਬਾਣੀ ਕੋੜ ਫਲਾ ਗੁਰ ਤੇ ਵਿਧ ਜਾਣੀ ਮਨ ਆਪਣੇ ਮੈਂ ਫਿਰ ਫਿਰ ਚੇਤ ਬਿਨਸ ਜਾਹੇ ਮਾਇਆ ਕੇ ਹੇਤ।

ਸੂਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਤੋ ਸੇਵਕ ਨਾਨਕ ਸਿਭਾਗਾ ਗੌੜੀ ਮਹੱਲਾ ਪੰਜਵਾ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ ਤਿਉ ਜੀਵੇ ਸਾਖਤ ਨਾਮ ਵਿਸਾਰੀ ਏਕ

ਤ੍ਰਿਸ਼ਟ ਫਿਰਾਹੀ, ਬਿਨ ਸਿਮਰਨ ਕੂਕਰ ਹਰਕਾਇਆ, ਤਾਕਤ ਲੋਭੀ ਬੰਧ ਨਾ ਪਾਇਆ, ਬਿਨ ਸਿਮਰਨ ਹੈ ਆਤਮ ਘਾਤੀ, ਸਾਗਤ ਨੀਚ ਤਿਸ ਕੁਲ ਨਹੀਂ ਜਾਤੀ, ਜਿਸ ਭਇਆ ਕਿਰਪਾਲ ਤਿਸ ਸਤਸੰਗ ਮਿਲਾਇਆ, ਕਹੋ ਨਾਨਕ ਗੁਰ ਜਗਤ ਤਰਾਇਆ, ਗੌੜੀ ਮਹੱਲਾ ਪੰਜਵਾਂ, ਗੁਰ ਕੈ ਬਚਨ ਮੋਹੇ।

ਕੀ ਬਾਣੀ ਗੁਰ ਕੇ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੜ ਪ੍ਰਤਾਪ ਗੁਰ ਕੇ ਬਚਨ ਮਿਟਿਆ ਮੇਰਾ ਭਰਮ ਗੁਰ ਕੇ ਬਚਨ ਪੇਖਿਓ ਸਾ ਬ੍ਰਹਮ ਗੁਰ ਕੇ ਬਚਨ ਕਿੰਨੂ ਰਾਜ ਜੋਗ ਗੁਰ ਕੇ ਸੰਗ ਤਰਿਆ ਸਭ ਲੋਗ ਗੁਰ ਕੇ ਬਚਨ ਮੇਰੇ ਕਾਰਜ ਸਿੱਧ ਗੁਰ ਕੇ ਬਚਨ ਪਾਇਆ ਨਾਉ ਨਿਧ ਜਿਨ ਜਿਨ ਕਿੰਨੀ ਮੇਰੇ ਗੁਰ ਕੀ ਆਸਾ ਤਿਸ ਕੀ ਕੱਟੀਏ ਜਮ ਕੀ ਫਾਸਾ ਗੁਰ ਕੇ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਫਿਟਿਆ ਪਾਰ।

ਅਨਕਾਜ, ਬਿਨ ਸਜਾਏ ਝੂਠੇ ਸਪਾਜ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋੜ ਕਰਮ ਕਰਤੋ ਨਰਕ ਜਾਵੇ, ਹਰ ਕਾ ਨਾਮ ਜਿਨ ਮਨ ਨਾ ਆਰਾਧਾ, ਚੋਰ ਕਿਨਾਈ ਜੰਪੁਰ ਵਾਧਾ, ਲਾਖ ਅਡੰਬਰ ਬਹੁਤ ਵਿਸਤਾਰਾ, ਨਾ ਬਿਨਾ ਝੂਠੇ ਪਾਸਾਰਾ, ਹਰ ਕਾ ਨਾਮ ਸੋਈ ਜਨ ਲੇ, ਕਰ ਕਿਰਪਾ ਨਾਨਕ ਜਿਸ ਦੇ, ਗੌੜੀ ਮਹੱਲਾ ਪੰਜਵਾਂ, ਆਦ ਮਰ ਜੋ ਅੰਤ ਨਿਬਾਹ, ਸੋ ਸਾਜਨ ਮੇਰਾ ਮਨ ਚਾਹੈ, ਹਰ ਕੀ ਪ੍ਰੀਤ ਸਦਾ ਸੰਗ ਚਾਲੈ, ਦਇਆਲ ਪੁਰਖ ਪੂਰਨ ਪ੍ਰਤਪਾਲੈ, ਰਹਾਓ ਬਿਨ ਸਤ

ਕਰਮ ਸੋਚ ਪ੍ਰਾਪ ਗਏ ਪੂਜਾ ਆ ਪਾਇਓ ਪਾਉ ਖੰਡਨ ਦੁਖ ਪੰਜਨੋ ਭਗਤ ਵਛਲ ਹਰਨ ਆਇਓ ਅਨਾਥ ਨਾਥ ਕਿਰਪਾਲ ਦੀਨ ਸਮ੍ਰਿਤ ਸੰਤ ਉਟਾਇਓ।

ਰੰਗ ਸੰਗ ਦਿਖਿਆ ਕੇ ਪੋਗਾ, ਇਨ ਸੰਗ ਅੰਧ ਨਾ ਜਾਨੀ, ਹਉ ਸੰਚੋ ਹਉ ਖਾੜਤਾ, ਸਗਲੀ ਅਬਦ ਬਿਹਾਨੀ ਰਹਾਉ, ਹਉ ਸੂਰਾ ਪ੍ਰਧਾਨ ਹੋ, ਉਹ ਨਾਹੀ ਮੁਝੇ ਸਮਾਨੀ, ਜੋ ਬਨਵੰਤ ਅਚਾਰ ਕੁਲੀਨਾ, ਮਨਮੈ ਹੋਏ ਗੁਮਾਨੀ, ਜੋ ਉਲਝਾਇਓ ਬਾਦ ਬੁੱਧ, ਕਾਮ ਰਤਿਆ ਨਹੀਂ ਬਿਸਰਾਨੀ, ਭਾਈ ਮੀਤ ਬੰਦਬ ਸਖੇ, ਪਾਛੇ ਤਿਨਹੂ ਕੋ ਸੰਪਾਨੀ।

ਨਾ ਬਿਨ ਕਰਵਾਸ ਨਾਹੀ। ਪੁੱਛੋ ਸਖੀ ਸਹੇਲੀਆਂ, ਬਿਨ ਨਾ ਪ੍ਰੀਤ ਪਿਆਰ ਨਾਹੀ। ਵਸੈ ਸਾਚ ਸੁਹੇਲੀਆਂ, ਸੱਚ ਮਾਨ ਸੱਜਣ ਸੰਤੋਖ ਮੇਲਾ। ਗੁਰਮਤੀ ਸੋ ਜਾਣਿਆ,

ਆਵੇਗਾ। ਗੁਰ ਪੁਛ ਲਿਖੋਗੀ ਜੀਓ ਸ਼ਬਦ ਸੁਨੇਹਾ, ਸ਼ਬਦ ਸਾਚਾ ਗੁਰ ਦਿਖਾਇਆ, ਮਨਮੁਖੀ ਪਛਤਾਣੀਆਂ, ਨਿਸ ਜਾਤੋ ਰਹਿ ਅਸਥਿਰ, ਜਾਮ ਸੱਚ ਪਛਾਣਿਆ, ਸਾਚ ਕੀ ਮਤ ਸਦਾ ਨੌਤਨ।

ਕੁਰਲਾਏ, ਨਾਨਕ ਸਾਧ ਤਨ ਮਿਲੇ ਮਿਲਾਈ, ਬਿਨ ਪ੍ਰੀਤ ਨੂੰ ਦੁਖ ਪਾਏ। ਫਿਰ ਛੋਡੇੜੀ ਜੀਉ ਤਮਨ ਮਿਲਾਵੇ, ਰਸ ਪ੍ਰੇਮ ਮਿਲੀ ਜੀਉ ਸ਼ਬਦ ਸੁਹਾਵੇ, ਸ਼ਬਦੇ ਸੁਹਾਵੇ ਤਾਂ ਪਦ ਪਾਵੇ, ਦੀਪਕ ਦੇ ਉਜਾਰੇ ਤੁਣ ਸਖੀ ਸਹੇਲੀ ਸਾ ਸੁਹੇਲੀ, ਸਾਚੇ ਕੇ ਗੁਣ ਸਾਰੇ ਸਤਿਗੁਰ ਮਿਲਲੀ ਤਾਂ ਪ੍ਰੇਰਾਵੀ, ਬਿਗਸੀ ਅੰਮ੍ਰਿਤ ਬਾਣੀ ਨਾਨਕ ਸਾ ਤਨ ਤਾਂ ਪਿਰ ਰਾਵੇ, ਜਾਂ ਤਿਸ ਕਹਿ ਮਨ ਪਾਣੀ।

ਹੋਵੇ। ਪੁੰਨ ਦਾਨ ਅਨੇਕ ਨਾਮਣ ਕਿਉਂ ਅੰਤਰ ਮਲਕ ਹੋਵੇ, ਨਾ ਬਿਨਾਗਤ ਕੋਈ ਨਾ ਪਾਵੇ, ਹਠ ਨਿਗ੍ਰਹਿ ਬੇਬਾਣ ਨਾਨਕ ਸਚ ਕਰ ਸ਼ਬਦ ਸੰਜਾਪੇ।

ਪਿਆਰੇ, ਬਿਨ ਹਰ ਪਿਆਰੇ ਰਹਿ ਨਾ ਸਕੈ, ਗੁਰ ਬਿਨ ਮਹਿਲ ਨਾ ਪਾਈਐ, ਜੋ ਗੁਰ ਕਹੇ ਸੋਈ ਪਰ ਕੀਜੈ, ਤਿਸ ਨਾ ਅਗਨ ਬੁਝਾਈਐ, ਹਰ ਸਾਚਾ ਸੋਈ, ਤਿਸ ਬਿਨ ਅਵਰ ਨਾ ਕੋਈ, ਬਿਨ ਸੇਵੈ ਸੁਖ ਨਾ ਪਾਏ, ਨਾਨਕ ਸਾਧ ਤਨ ਮਿਲੈ ਮਿਲਾਈ, ਜਿਸ ਨੂੰ

ਲਈ ਗੁਰ ਕੈ ਸਬਦ ਸਮਾਉ, ਹਰ ਗੁਣ ਸਾਰੀ ਤਾਂ ਕੰਤ ਪਿਆਰੀ, ਨਾਮੇ ਤਰੀ ਪਿਆਰੋ, ਨਾਨਕ ਕਾਮਣ ਨਾ ਪਿਆਰੀ, ਰਾਮ ਨਾਮ ਗਲਹਾਰੋ, ਕਨ ਇਕਲੜੀ ਜੀਓ ਬਿਨ ਨਾ ਪਿਆਰੇ, ਦੂਜੇ ਪਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ, ਬਿਨ ਸ਼ਬਦ ਪਿਆਰੇ ਕੌਣ ਦੁ ਤਰਤਾਰੇ, ਮਾਇਆ ਮੋਹੇ ਖੁਆਈ ਊੜ ਵਿਗੁੱਤੀ ਤਾਂ ਪਿਰਮੁੱਤੀ, ਸਾ ਤਨ ਮਹਿਲ ਨਾ ਪਾਈ, ਗੁਰ ਸ਼ਬਦੇ ਰਾਤੀ ਸਹਿਜੇ ਮਾਤੀ, ਅਨਦਿਨ ਰਹੇ ਸਮਾਏ,

ਭਾਵੇ ਅੰਨ ਨਾ ਪਾਣੀ, ਪਾਣੀ ਅੰਨ ਨਾ ਪਾਵੇ, ਮਰੀਏ ਖਾਵੇ, ਬਿਨ ਪਰ ਕਿਉਂ ਸੁਖ ਪਾਈਏ, ਗੁਰ ਆਗੇ ਕਰੋ ਬੇਨੰਤੀ, ਜੇ ਗੁਰ ਪਾਵੇ, ਜੋ ਮਿਲੇ ਤਵੇ ਮਿਲਾਈਏ, ਆਪੇ ਮਿਲ ਲਏ ਸੁਖਦਾਤਾ, ਆ ਮਿਲਿਆ ਕਰ ਆਏ, ਨਾਨਕ ਕਾਮਣ ਸਦਾ ਸੁਹਾਗਣ, ਨਾ ਤਿਰ ਮਰੇ ਨਾ ਜਾਏ, ਗੌੜੀ ਮੁਹੱਲਾ ਤੀਜਾ, ਕਾਮਣ ਹਰ ਰਸ ਵੇਦੀ ਜੀਉ, ਹਰ ਕੇ ਸਹਿਜ ਸੁਪਾਏ, ਮਨ ਮੋਹਨ ਮੋਹ ਲੀਆ ਜੀਉ, ਦੁਬਦਾ ਸਹਿਜ ਸੁਮਾਏ, ਦੁਬਦਾ ਸਹਿਜ ਸੁਮਾਏ, ਕਾਮਣ ਵਰ ਪਾਏ, ਗੁਰਮਤੀ ਰੰਗ ਲਾਏ, ਇਉ ਸਰੀਰ ਕੂੜ ਕੁਸਤ ਭਰਿਆ, ਗਲਤਾਈ ਪਾਪ ਕਮਾਏ, ਗੁਰਮੁਖ ਭਗਤ ਜਿਤ ਸਹਿਤ ਉਪਜੈ।

ਪਿਆਰੇ, ਰਹਿਣ ਸੁ ਸੁੱਤੀ ਜੀਉ ਅੰਤਰ ਉਰਥਾਰੇ, ਅੰਤਰ ਉਰਥਾਰੇ ਮਿਲ ਗਏ ਪਿਆਰੇ, ਅਣ ਦਿਨ ਦੁੱਖ ਨਿਵਾਰੇ, ਅੰਤਰ ਮਹਿਲ ਪਿਰਾਵੇ ਕਾਮਣ, ਗੁਰਮਤੀ ਵਿਚਾਰੇ, ਅੰਮ੍ਰਿਤ ਨਾਮ ਪੀਆ ਦਿਨ ਰਾਤੀ, ਦੁਬਦਾ ਮਾਰ ਨਿਵਾਰੇ, ਨਾਨਕ ਸੱਚ ਮਿਲੀ ਸੁਹਾਗਣ, ਗੁਰ ਕੈ ਹੇਤ ਅਪਾਰੇ, ਆਵੋ ਦਇਆ ਕਰੇ ਜੀਉ ਪ੍ਰੀਤਮ ਅਤ ਪਿਆਰੇ, ਕਾਮਣ ਬਿਨੋ ਕਰੇ ਜੀਉ ਸੱਚ ਸ਼ਬਦ ਸੀਗਾਰੇ, ਸੱਚ ਸ਼ਬਦ ਸੀਗਾਰੇ ਹੋ ਮੇ ਮਾਰੇ, ਗੁਰਮੁਖ ਕਾਰਜ ਸਵਾਰੇ, ਜੋ ਜੁਗ ਏਕੋ ਸੱਚਾ ਸੋਈ, ਬੂਝੈ ਗੁਰ ਵਿਚਾਰੇ, ਮਨਮੁਖ ਕਾਮ ਆਪੀ ਮੁਹਿ ਸੰਤਾਪੀ, ਕਿਸੇ ਅੱਗੇ ਜਾਏ ਪੁਕਾਰੇ, ਨਾਨਕ ਮਨਮੁਖ ਥਾਉ ਨ ਪਾਏ, ਬਿਨ ਗੁਰ ਅਤ ਪਿਆਰੇ, ਮੁੰਦ ਇਆਣੀ ਭੋਲੀ ਨਿਗੁਣੀਆਂ ਜੀਉ, ਫਿਰ ਅਗਮ ਅਪਾਰਾ, ਆਪੇ ਮੇਲ ਮਿਲੀਏ ਜੀਉ, ਆਪੇ ਬਖਸਣਹਾਰਾ, ਅਵਗਣ ਬਖਸਣਹਾਰਾ, ਕਾਮਣ ਕੰਤ ਪਿਆਰਾ, ਘਟ ਘਟ ਰਹਿਆ ਸਮਾਈ, ਪ੍ਰੇਮ ਪ੍ਰੀਤ ਪਾਏ ਭਗਤੀ ਪਾਈਏ, ਸਤਿਗੁਰ ਬੂਝ ਬੁਝਾਈ, ਸਦਾ ਆਨੰਦ ਰਹੇ ਦਿਨ ਰਾਤੀ, ਅਨਦਿਨ ਰਹੇ ਲਿਵਲਾਈ, ਨਾਨਕ ਸਹਿਜੇ ਹਰ ਵਰ ਪਾਇਆ, ਸਾਤ ਹਨ ਨੌ ਨਿਧ ਪਾਈ।

ਕੀਓ ਸ਼ਬਦ ਖੇਬਟ ਵਿੱਚ ਪਾਏ, ਸ਼ਬਦ ਖੇਬਟ ਵਿੱਚ ਪਾਏ ਹਰ ਆਪ ਲੰਘਾਏ। ਇਨ ਵਿਧ ਦੁੱਤਰ ਤਰੀਏ ਗੁਰਮੁਖ ਭਗਤ ਪ੍ਰਾਪਤ ਹੋਵੇ, ਜੀਵਤਿਆਂ ਇਓ ਮਰੀਏ ਖਿਨਮੈ ਰਾਮ ਨਾਮ ਕੇ ਲਿਖ ਕਾਟੇ, ਭਏ ਪਵਿੱਤ ਸਰੀਰਾ ਨਾਨਕ ਰਾਮ ਨਾਮ ਨਿਸਤਾਰਾ, ਕੰਚਨ ਭਏ ਮਨੂਰਾ ਇਸਤਰੀ ਪੁਰਖ ਕਾਮ ਆਪੇ ਜੀਉ, ਰਾਮ ਨਾਮ ਕੀ ਵਿਧ ਨੀ ਜਾਣੀ, ਮਾਤ ਪਿਤਾ ਸੁ ਭਾਈ ਖਰੇ ਪਿਆਰੇ ਜੀਉ, ਡੂਬ ਮੋਏ ਬਿਨ ਪਾਣੀ, ਡੂਬ ਮੋਏ ਬਿਨ ਪਾਣੀ ਗਤ ਨੀ ਜਾਣੀ, ਹਉਮੈ ਤਾਤ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ, ਉਬਰੇ ਗੁਰ ਵਿਚਾਰੇ ਗੁਰਮੁਖ ਹੋਵੇ ਰਾਮ ਨਾਮ ਵਖਾਣੇ, ਆਪ ਤਰੈ ਕੁਲ ਤਾਰੇ ਨਾਨਕ ਨਾਮ ਵਸੇ ਘਟਿਅੰਤਰ, ਗੁਰਮਤ ਮਿਲੇ ਪਿਆਰੇ ਰਾਮ ਨਾਮ ਬਿਨ ਕੋ ਥਿਰ ਨਾਹੀ ਜੀਉ, ਬਾਜੀ ਗਏ ਸੰਸਾਰਾ ਦ੍ਰਿੜ ਭਗਤ ਸੱਚੀ ਜੀਉ, ਰਾਮ ਨਾਮ ਵਾਪਾਰਾ ਰਾਮ ਨਾਮ ਵਾਪਾਰਾ ਅਗਮ ਅਪਾਰਾ, ਗੁਰਮਤੀ ਤਨ ਪਾਈਏ ਸੇਵਾ ਸੁਰਤ ਭਗਤ ਇਹ ਸਾਚੀ, ਵਿਚੋਂ ਆਪ ਗਵਾਈਏ ਹਮ ਮਤਹੀਣ ਮੂਰਖ ਮੁਗਧ ਅੰਧੇ, ਸਤਿਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ, ਅਨਦਿਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜੀਉ, ਆਪੇ ਸ਼ਬਦ ਸਵਾਰੇ ਆਪੇ ਸਤਿਗੁਰ ਆਪ ਸ਼ਬਦ ਜੀਉ, ਜੁਗ ਜੁਗ ਭਗਤ ਪਿਆਰੇ ਜੁਗ ਜੁਗ ਭਗਤ ਪਿਆਰੇ।

ਤੀਜਾ ਗੁਰ ਕੀ ਸੇਵਾ ਕਰ ਪਿਰਾ ਜੀਓ, ਹਰ ਨਾਮ ਤੇ ਆਏ ਮੰਝੋ ਦੂਰ ਨਾ ਜਾਏ ਪਿਰਾ ਜੀਓ, ਘਰ ਬੈਠਿਆਂ ਘਰ ਪਾਏ, ਘਰ ਬੈਠਿਆਂ ਘਰ ਪਾਏ ਸਦਾ ਚਿਤ ਲਾਏ, ਸਹਿਜੇ ਸਤ ਸੁਖਾਏ, ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੂੰ ਆਪ ਕਰਾਏ, ਨਾਮੋ ਵੀ ਜੇ ਨਾਮੋ ਜੰਮੈ ਨਾਮੋ ਮਨ ਵਸਾਏ, ਨਾਨਕ ਸਚ ਨਾਮ ਵਡਿਆਈ ਪੂਰਬ ਲਿਖਿਆ ਪਾਏ।

ਘਰ ਪਾਏ, ਰਸਨਾ ਸ਼ਬਦ ਸੁਹਾਏ, ਨਾਮ ਧਿਆਏ ਸਦਾ ਸੁਭ ਪਾਏ, ਨਾਮ ਰਹੇ ਲਿਵਲਾਏ, ਨਾਮੇ ਉਪਜੇ ਨਾਮੇ ਬਿਨਸੇ, ਨਾਮੇ ਸਚ ਸਮਾਏ, ਨਾਨਕ ਨਾਮ ਗੁਰਮਤੀ ਪਾਈਏ, ਆਪੇ ਲਏ ਲਵਾਏ, ਇਹ ਵਡਾਣੀ ਚਾਕਰੀ ਤਰਾਜੀਓ, ਤਨ ਛੋੜ ਪਰਦੇਸ ਸਿਧਾਏ, ਦੂਜੇ ਕਿਨੇ ਸੁਗਨਾ ਪਾਇਓ ਪਿਰਾ ਜੀਓ, ਵਿਖਿਆ ਲੋਭ ਲੁਭਾਏ, ਵਿਖਿਆ ਲੋਭ ਲੁਭਾਏ, ਪਰਮ ਫੁਲਾਏ, ਉਹ ਕਿਉਂ ਕਰ ਸੁਖ ਪਾਏ, ਚਾਕਰੀ ਵਡਾਣੀ ਖਰੀ ਦੁਖਾਲੀ, ਆਪ ਵੇਚ ਧਰਮ ਗਵਾਏ, ਮਾਇਆ ਬੰਧਨ ਟਿਕੇ ਨਾਹੀ, ਖਿਣ ਖਿਣ ਦੁਖ ਸੰਤਾਏ, ਨਾਨਕ ਮਾਇਆ ਕਾ ਦੁਖ ਤਵੇ ਚੁੱਕੇ, ਜਾਂ ਗੁਰਸਬ ਦੀ ਚਿਤ ਲਾਏ, ਮਨਮੁਖ ਮੁਧ ਗਵਾਰ ਪਿਰਾ ਜੀਓ, ਸ਼ਬਦ ਮਨ ਨਾਮ ਸਾਏ, ਮਾਇਆ ਕਾ ਪ੍ਰਮ ਅੰਧ ਪਿਰਾ ਜੀਓ, ਹਰ ਮਾਰਗ ਕਿਉਂ ਪਾਏ, ਕਿਉਂ ਮਾਰਗ ਪਾਏ, ਬਿਨ ਸਤਿਗੁਰ ਪਾਏ, ਮਨਮੁਖ ਆਪ ਗਿਣਾਏ, ਹਰ ਕੇ ਚਾਕਰ ਸਦਾ ਸੁਹੇਲੇ, ਗੁਰਚਰਣੀ ਚਿਤ ਲਾਏ, ਜਿਸ ਨੂੰ ਹਰ ਜੀਓ ਕਰੇ ਕਿਰਪਾ, ਸਦਾ ਹਰ ਕੇ ਗੁਣ ਗਾਏ, ਨਾਨਕ ਨਾਮ ਰਤਨ ਜਗ ਲਾਹਾ, ਗੁਰਮੁਖ ਆਪ ਬੁਝਾਏ, ਰਾਗ ਗੌੜੀ ਸ਼ੰਤ ਮਹੱਲਾ ਪੰਜਵਾਂ।

ਮਾਰੇ ਦੇ ਖਮੋਹੀ ਉਦਾਸ ਤਨ ਕਿਉਂ ਤੀਰੈ ਗੁਣਵੰਤ ਨਾ ਦਇਆਲ ਬਾਲਾ ਸਰਬ ਗੁਣ ਭਰਪੂਰ ਹੈ ਫਿਰ ਦੋਸ ਨਾਹੀ ਸੁਖੇ ਦਾਤੇ ਹੋ ਮਿਛੜੀ ਬੁਰਿਆਰੇ ਬਿਨਵੰਤ ਨਾਨਕ ਦਇਆ ਧਾਰਹੁ ਤਾਰ ਆਵਹੁ ਨਾ ਪਿਆਰੇ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਜ਼ਮੀਤ ਪਿਆਰੇ ਜੋ ਪ੍ਰਾਦੇ ਸੰਦੇਸਾ ਅਰਪਿਆ ਤਾਂ ਸੀਸ ਸੁਥਾਨ ਗੁਰ ਪੈ ਤੰਗ ਪ੍ਰਭੂ ਦੁਖਾਇਆ ਖਿਰਮਾਏ ਸਗਲਾ ਦੁਖ ਮਿਟਿਆ ਮਨੋ ਚਿੰਦਿਆ ਪਾਇਆ ਦਿਨ ਰਹਿਣ ਰਲੀਆ ਕਰੇ ਕਾਮਣ

ਦੀ ਵਾਧ ਆਈ, ਹਰ ਲਾਲ ਆਇਆ ਪਿਆਰਾ, ਸਭ ਤਿਖਾ ਬੁਝਾਈ, ਮਿਲਿਆ ਤਾਂ ਲਾਲ ਗੋਪਾਲ ਠਾਕੁਰ, ਸਖੀ ਮੰਗਲ ਗਾਇਆ, ਥਾ ਮੀਤ ਬੰਦਪ ਹਰਖ ਉਪਜਿਆ, ਦੂਤ ਥਾਉ ਗਵਾਇਆ, ਅਨਹਤ ਵਾਜੇ ਵਜੇ ਕਰਮ, ਪ੍ਰੇ ਸੰਗ ਸੇਜ ਵਿਛਾਈ।

ਧਰਮਸਾਲਾ ਧਰਮਸਾਲ ਅਪਾਰ ਦਿਆਲ ਠਾਕੁਰ ਸਦਾ ਕੀਰਤਨ ਗਾਵਹੇ। ਜੇ ਸਾਧ ਸੰਤ ਇਕੱਤਰ ਹੋਵੇ ਤਾਂ ਤੁਝੇ ਤੇ ਆਵਹੇ। ਕਰ ਦਇਆ ਮਾਇਆ ਦਿਆਲ ਸੁਆਮੀ ਉਹ ਦੀਨ ਕਿਰਪਾਰਾ। ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸਨ ਸੁਖ ਸਾਰਾ। ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ। ਮੋਹਨ ਤੂੰ ਮਾਨੇ ਏਕ ਜੀ ਅਵਰ ਸਵਰਾਲੀ। ਮਾਨੇ ਤਾਂ ਏਕ ਅਲੇਖ ਠਾਕੁਰ ਜਿਨੇ ਸਭ ਕਲਤਾਰੀਆ। ਤੂੰ ਬਦਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ। ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲਤਾਰੀਆ। ਬਿਨਵੰਤ ਨਾਨਕ ਪੈਜ ਰਾਖੋ ਸਭ ਸੇਵਕ ਸਰਨ ਤੁਮਾਰੀਆ। ਮੋਹਨ ਤੁ ਸਤ ਸੰਗਤ ਆਵੇ ਦਰਸ ਧਿਆਨਾ। ਮੋਹਨ ਜਮ ਨੇੜ ਨ ਆਵੇ ਤੁਧ ਜਪੇ ਨਿਦਾਨਾ। ਜਮ ਕਾਲ ਤਿਨ ਕੋ ਲੱਗੇ ਨਾਹੀ ਜੋ ਇਕ ਮਨ ਤਿਆਗ ਹੈ। ਮਨ ਬਚਨ ਕਰਮ ਜੇ ਤੁਧ ਅਰਧ ਹੈ ਸੇ ਸਭੇ ਫਲ ਪਾਵ ਹੈ। ਮਲ ਮੂਤ ਮੂਲ ਜੇ ਮੁਕਤ ਹੋਤੇ ਸੇ ਦੇਖ ਦਰਸ ਸੁਗਿਆਨਾ। ਬਿਨਵੰਤ ਨਾਨਕ ਰਾਜ ਨਿਚਲ ਪੂਰਨ ਪੁਰਖ ਭਗਵਾਨਾ। ਮੋਹਨ ਤੂੰ ਸੁਬਲ ਫਲਿਆ ਸਣ ਪਰਵਾਰੇ। ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ। ਤਾਰਿਆ ਜਹਾਨ ਲਿਆ ਅਭਿਮਾਨ ਜਿੰਨੀ ਦਰਸਨ ਪਾਇਆ। ਜਿੰਨੀ ਤੁਧ ਨੂੰ ਤਨ ਕਹਿਆ ਤਿੰਨ ਜਮ ਨੇੜ ਨਾ ਆਇਆ। ਬੇਅੰਤ ਗੁਣ ਤੇਰੇ ਕਥੇ ਨਾ ਜਾਹੀ ਸਤਿਗੁਰ ਪੁਰਖ ਮੁਰਾਰੇ। ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗਤ ਰਿਆ ਸੰਸਾਰੇ। ਗੌੜੀ ਮੁਹੱਲਾ ਪੰਜਵਾਂ ਸਲੋਕ ਪਤਤ ਅਸੰਖ ਪੁਨੀਤ ਕਰ ਪੁਣੇ ਪੁਣੇ ਬਲਿਹਾਰ। ਨਾਨਕ ਰਾਮ ਨਾਮ ਜਪ ਪਾਪ ਕੋ ਤਿਨ ਕਿਲਬਖ ਦਾਨ ਹਾਰ। ਸ਼ੰਤ ਜਪ ਮਨਾ ਤੂੰ ਰਾਮ ਨਾਰਾਇਣ ਗੋਵਿੰਦਾ ਹਰ ਮਾਧੋ। ਧਿਆਏ ਮਨਾ ਮੁਰਾਰ ਮੁਕੰਦੇ ਕੱਟੀਏ ਕਾਲ ਦੁਖ ਫਾਧੋ। ਦੁਖ ਹਰਣ ਦੀਨ ਸਰਣ ਸ੍ਰੀ ਤਰ ਚਰਨ ਕਮ ਅਰਾਧੀਏ। ਜਾਂ ਪੰਥ ਬਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧੀਏ। ਕਲ ਮਲੇ ਦਹਿਤਾ

ਸਮੁੰਦਰ ਦੁਖ ਹਰ ਪਏ ਪੰਜਨ ਘਰ ਰਾਇਆ, ਸ੍ਰੀ ਰੰਗੋ ਦਯਾਲ ਮਨੋਹਰ ਭਗਤ ਵਛਲ ਬਿਰਦਾਇਆ। ਭਗਤ ਵਛਲ ਪੁਰਖ ਪੂਰਨ ਮਨੇ ਚਿੰਦਿਆ ਪਾਈਐ, ਤਮ ਅੰਧ ਕੂਬ ਤੇ ਉਧਾਰੇ ਨਾਮ ਮਨ ਵਸਾਈਐ। ਸੁਰ ਸਿੱਧ ਗਣ ਗੰਧਰਵ ਮੁਨ ਜਨ ਗੁਣ ਅੰਗ ਭਗਤੀ ਗਾਇਆ, ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰ ਰਾਇਆ। ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਨਤਾਰੀ, ਕਰਣਾਮਯ ਸਮਰੱਥ ਸੁਆਮੀ ਘਟ ਘਟ ਪ੍ਰਾਣ ਅਧਾਰੀ। ਪ੍ਰਾਣ ਮਨ ਤਨ ਜੀ ਦਾਤਾ ਬੇਅੰਤ ਅਗਮ ਅਪਾਰੋ, ਸਰਨ ਜੋਗ ਸਮਰੱਥ ਮੋਹਨ ਸਰਬ ਦੁਖ ਬੇਦਾਰੋ। ਰੋਗ ਸੋਗ ਸਭ ਦੁਖ ਬਿਨਸਹਿ ਜਗਤ ਨਾਮ ਮੁਰਾਰੀ, ਬਿਨਵੰਤ ਨਾਨਕ ਕਰੋ ਕਿਰਪਾ ਸਮਰੱਥ ਸਭ ਕਲਤਾਰੀ। ਗੁਣ ਗਾਓ ਮਨਾ ਅਚੁਤ ਅਵਿਨਾਸੀ ਸਭ ਤੇ ਊਜ ਦਯਾਲਾ, ਬੇਸਮ ਪਰਦੇਵਨ ਕਉ ਏਕੈ ਸਰਬ ਕਰੇ ਪ੍ਰਤਪਾਲਾ, ਪ੍ਰਤਪਾਲ ਮਹਾ ਦਯਾਲ ਦਾਨਾ ਦਯਾ ਧਾਰੇ ਸਭ ਕਿਸੈ। ਕਾਲ ਕੰਟਕ ਲੋਭ ਮੋਹ ਨਾਸੈ ਜੀ ਜਾ ਕੇ ਪ੍ਰਭਸੈ, ਤੋ ਪ੍ਰਸੰਨ ਦੇਵਾ ਸਬਲ ਸੇਵਾ ਪਈ ਪੂਰਨ ਕਾਲਾ, ਬਿਨਵੰਤ ਨਾਨਕ ਕਿਸ਼ ਪੁੰਨੀ ਜਗਤ ਦੀਨ ਦਯਾਲਾ। ਗੌੜੀ ਮਹੱਲਾ ਪੰਜਵਾਂ ਸੁਣ ਸਹੀਏ ਮਿਲ ਉਦਮ ਕਰੇਗਾ, ਮਨਾਏ ਲੈ ਹਰ ਕੰਤ ਮਾਨ ਚਾਕਰ ਭਗਤ ਠਗੋਰੀ, ਮੋਹ ਹੈ ਸਾਧੂ ਮੰਤ ਸਖੀ ਵਸਿਆਇਆ ਫਿਰ ਛੋੜ ਨ ਜਾਈ। ਏ ਰੀਤ ਭਲੀ ਭਗਵੰਤ ਨਾਨਕ ਜਰਾ ਮਰਨ ਭਏ ਨਰਕ ਨਿਵਾਰ, ਉਨੀਤ ਕਰੇਥ ਜੰਤ ਸੁਣ ਸਖੀਏ ਇਹ ਭਰੀ ਬੇਨੰਤੀ, ਇਹੋ ਮਤਾਂ ਤਪਕਾਈਏ ਸਹਿ ਸੁਭਾਏ ਉਪਾਧ ਰਹਿਤ ਹੋਏ, ਗੀਤ ਗੋਬਿੰਦ ਗਾਈਏ ਕਲ ਕਲੇਸ਼ ਮਿੱਟੇ ਭ੍ਰਮ ਨਸ, ਮਨ ਚਿੰਦਿਆ ਫਲ ਪਾਈਏ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਏ। ਸਖੀ ਇਸ਼ ਕਰੀ ਨਿਤ ਸੁਖ ਮਨਾਈ, ਪ੍ਰਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਬੈਰਾਗਨ, ਵੇਖੋ ਥਾਨ ਸਬਾਏ ਖੋਜ ਲਉ ਹਰ ਸੰਤ ਜਨਾ ਸੰਗ, ਸਮ੍ਰਿਥ ਪੁਰਖ ਮਿਲਾਏ ਨਾਨਕ ਤਿਨ ਮਿਲਿਆ ਸੁਰਜਨ ਸੁਖਦਾਤਾ, ਸੇਵੜ ਭਾਗੀ ਮਾਏ ਸਖੀ ਨਾਲ ਵਸਾਂ ਆਪਣੇ ਨਾ ਪਿਆਰੇ, ਮੇਰਾ ਮਰਤਨ ਹਰ ਸੰਘ ਹਿਲਿਆ ਸੁਣ ਸਵੀਏ ਮੇਰੀ ਨੀਂਦ ਭਲੀ, ਮੈਂ ਆਪਣਾ ਪਿਰ ਮਿਲਿਆ ਪ੍ਰਮ ਖੋਇਓ ਸਾਂਤ ਸਹਿ ਸੁਆਮੀ, ਪ੍ਰਗਾਸ ਪਇਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰਜਾਮੀ, ਨਾਨਕ ਸੁਹਾਗ ਨਾ ਟਲਿਆ ਇਕ ਓਅੰਕਾਰ। ਸਤਿਗੁਰ ਪ੍ਰਸਾਦ ਗੌੜੀ ਬਾਮਨ ਅਖਰੀ ਮਹੱਲਾ ਪੰਜਵਾਂ ਸਲੋਕ। ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਪ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਰੋਦਰਾ, ਗੁਰਦੇਵ ਸਾਂਤ ਸਦਬੁਦ ਮੂਰਤ ਗੁਰਦੇਵ ਪਾਰਸ ਪਰਸ ਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ, ਗੁਰਦੇਵ ਕਰਤਾ ਸਾ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਆਦ ਜੁਗਾਦ ਜੋ ਜੁਗ ਗੁਰਦੇਵ ਮੰਤ ਹਰ ਜਪ ਉਧਰਾ, ਗੁਰਦੇਵ ਸੰਗਤ ਪ੍ਰਾਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ।

ਆਕਾਰਿਆ ਨਿਰਗੁਣ ਸਰਗੁਣ ਏਕ ਏਕੈ ਏਕ ਬਖਾਨਨ ਨਾਨਕ ਏਕ ਅਨੇਕ ਪੌੜੀ ਓਅੰ ਗੁਰਮੁਖੀਉ ਅਕਾਰਾ ਏਕੈ ਸੂਦ ਪਰੋਵਨ ਹਾਰਾ ਭਿੰਨ ਭਿੰਨ ਤ੍ਰੈਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਧ੍ਰਿਟਾਰੰ ਸਗਲ ਭਾਂਤ ਕਰ ਕਰੇ ਉਪਾਇਓ ਜਨਮ ਮਰਨ ਮਨਮੋਹ ਬਢਾਇਓ ਦੂਪ ਭਾਤ ਤੇ ਆਪ ਨਿਰਾਰਾ ਨਾਨਕ ਅੰਤ ਨ ਪਾਰਾ ਵਾਰਾ ਸਲੋਕ ਸੇਈ ਸਾ ਭਗਵੰਤ ਸੇ ਸਚ ਸੰਪੈ ਹਰ ਰਾਸ ਨਾਨਕ ਸਚ ਸੁਚ ਪਾਈਐ ਤੇ ਸੰਤਨ ਕੈ ਪਾਸ ਪਵੜੀ ਸੱਸਾ ਸਤ ਸਤ ਸਸੋ ਸਤ ਪੁਰਖ ਤੇ ਪਿੰਨ ਨ ਕੋਉ ਤੋਉ ਸਰਨ ਪਰੇ ਜੇ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਸੰਸੈ ਪਰਮ ਨਹੀਂ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਤੋ ਸਾਧੂ ਇਹ ਪੁੰਚਨ ਹਾਰਾ ਨਾਨਕ ਤਾਕੈ ਸਦ ਬਲਿਹਾਰਾ ਸਲੋਕ ਤਨ ਤਨ ਖਾਂ ਪੁਕਾਰ ਤੇ ਮਾਇਆ ਮੋਹ ਸਭ ਕੂਰ ਨਾਮ ਬਿਹੂਨੇ ਨਾਨਕਾ ਹੋਤ ਜਾ ਸਭ ਧੂਰ ਪਵੜੀ ਧੱਦਾ ਧੂਰ ਪੁਨੀਤ ਤੇਰੇ ਜਨੂਆ ਤਨ ਤੇਊ ਜੇ ਰੁਚ ਇਆ ਮਨੁਆ ਤਨ ਨਹੀਂ ਬਾਛੈ ਤੁਰਗ ਨ ਅਛੈ ਆਤ ਪ੍ਰੇ ਪ੍ਰੀਤ ਸਾਧ ਰਜ ਰਾਚੈ ਧੰਦੇ ਕਾਂ ਬੇਆਪੈ ਤਾਹੂ ਜੋ ਏਕ ਛਾੜ ਅਨ ਕਤਹਿ ਨਾ ਜਾਹੂ ਜਾ ਕੇ ਹੀਏ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਨਕ ਪੇਖ ਅਰ ਗਿਆਨ ਧਿਆਨ ਮਰਹੜ ਮਿਲਿਓ।

ਨਿੰਦਨ ਜਾ ਸਕੇ। ਹੋਆ ਸਾਧੂ ਸੰਗ ਜੋ ਰਤੇ ਰੰਗ ਏਕ ਕੈ, ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਯਾ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ, ਰੇ ਰੇ ਦਰਗਹਿ ਕਹੇ ਨ ਕੋਊ, ਆਓ ਬੈਠ ਆਦਰ ਸੁਭ ਦੇਉ, ਵਾ ਮਹਿਲ ਨੀ ਪਾਵੇ ਤੂੰ ਬਾਸਾ, ਜਨਮ ਮਰਨ ਨਹਿ ਹੋਏ ਬਿਨਾਸਾ, ਮਸਤ ਕਰਮ ਲਿਖਿਓ ਤੁਰ ਜਾ ਕੇ, ਹਰ ਸੰਪੈ ਨਾਨਕ ਕਰਤਾ ਕੇ ਸਲੋਕ, ਲਾਲਚ ਝੂਠ ਬੇਕਾਰ ਮੋਹ ਵਿਆਪਤ ਮੂੜੇ ਅੰਧ, ਲਾਗ ਪਰੇ ਦੁਰਗੰਧ ਸਿਉ, ਨਾਨਕ ਮਾਇਆ ਬੰਦ ਪੌੜੀ, ਲੱਲਾ ਲਪਟ ਬੇਖੇ ਰਸ ਰਾਤੇ, ਅੰਗ ਬੁੱਧ ਮਾਇਆ ਮਦ ਮਾਤੇ, ਇਹ ਮਾਇਆ ਮੈਂ ਜਨਮੇ ਮਰਨਾ, ਜਿਉਂ ਜੋ ਹੁਕਮ ਤੇਰੇ ਤਿਉ ਕਰਨਾ, ਕੋ ਊਨ ਨਾ ਕੋ ਪੂਰਾ, ਕੋ ਸੁਗਰ ਨਾ ਕੋ ਮੂਰਾ, ਜਿਤ ਜਿਤ ਲਾਭੋ ਤਿਤ ਤਿਤ ਲਗਨਾ, ਨਾਨਕ ਠਾਕੁਰ ਸਦਾ ਅਲਿਪਨਾ। ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ, ਦੂਸਰ ਹੀ ਅਵਰ ਕੋ ਨਾਨਕ ਬੇ ਪ੍ਰਵਾਹ ਪੌੜੀ, ਲੱਲਾ ਤਾਕੇ ਲਵੇ ਨਾ ਕੋਊ, ਏਕੇ ਆਪ ਅਵਰ ਨਹਿ ਹੋਉ, ਹੋਵਨ ਹਾਰ ਹੋ ਸਦ ਆਇਆ, ਉਹ ਆਖਾ ਅੰਤਨ ਕਾਹੂ ਪਾਇਆ, ਕੀਠ ਹਸਤ ਮੈਂ ਪੂਰ ਸਮਾਨੇ, ਫਟ ਪੁਰਸਭ ਠਾਹੂ ਜਾਨੇ, ਜਾਕੋ ਦੀਨੋ ਹਰ ਸ ਆਪਣਾ, ਨਾਨਕ ਗੁਰਮੁਖ ਹਰ ਹਰ ਤੇ ਜਪਣਾ। ਸਲੋਕ ਆਤਮ ਰਸ ਹੇ ਜਾਣਿਆ ਹਾਰੰਗ ਸਹਿਜੇ ਮਾਣ, ਨਾਨਕ ਤਨ ਤਨ ਤਨ ਜਨ ਆਏ ਤੇ ਪ੍ਰਵਾਨ ਪੌੜੀ, ਆਇਆ ਸਬਲ ਤਾਉ ਕੋ ਗਣੀਏ, ਜਾਸ ਰਸਨ ਹਰ ਹਰ ਜਸ ਪਣੀਏ, ਆਏ ਬਸੇ ਸਾਧੂ ਕੇ ਸੰਗ, ਅਨਦਨ ਨਾਮ ਧਿਆਵੇ ਰੰਗ, ਆਵਤ ਸੋਜਨ ਨਾਮੇ ਰਾਤਾ, ਜਾ ਕੋ ਦਇਆ ਮਇਆ ਵਿਧਾਤਾ, ਇਕ ਆਵਨ ਫਿਰ ਜੋ ਨ ਆਇਆ, ਨਾਨਕ ਹਰ ਕੈ ਦਰਸ ਸੁਮਾਇਆ। ਸਲੋਕ ਯਾ ਜਿਤ ਮਨ ਹੋਏ ਆਨੰਦ, ਬਿਨ ਸੇ ਦੂਜਾ ਪਾਓ, ਦੁਖ ਦਰਦ ਤ੍ਰਿਸ਼ਨਾ ਬੁਝੇ।

ਰਿਜਕ ਕਰ ਮਾਤਾ ਗਿਆਨ ਧਿਆਨ ਤੀਰਥ ਸਨਾਨੀ ਸੋਮ ਪਾਕ ਅਪਰਸ ਉਦਿਆਨੀ ਰਾਮ ਨਾਮ ਸੰਗ ਮਾਨੀ ਹੇਤਾ ਜੋ ਕੁਛ ਕੀਨੋ ਸੋ ਅਨੇਤਾ ਹੋਆ ਤੇ ਉਤਮ ਗਨੋ ਚੰਡਾਲਾ ਨਾਨਕ ਜੇ ਮਨ ਬਸੇ ਗੋਪਾਲਾ ਸਲੋਕ ਕੁੰਡ ਚਾਰ ਦੈਸ ਪ੍ਰਮੇ ਕਰਮ ਕਿਰਤ ਕੀ ਰੇਖ ਸੁਖ ਦੁਖ ਮੁਕਤ ਜੋਨ ਨਾਨਕ ਲਿਖਿਓ ਲੇਖ ਪਵੜੀ ਤੱਕਾ ਕਾਰਨ ਕਰਤਾ ਸੋ ਲਿਖਿਓ ਲੇਖ ਨਾ ਮੇੜਤ ਕੋ ਨਹੀਂ ਹੋਦ ਕਹਿ ਦੋ ਬਾਰਾ ਕਰਨੇ ਹਾਰ ਨਾ ਭੂਲਨ ਹਾਰਾ ਕਾਹੂ ਪੰਥ ਦਿਖਾਰੇ ਆਪੇ ਕਾਹੂ ਉਦਿਆਨ ਪ੍ਰੰਤ ਪਛਤਾਪੇ ਆਪਨ ਖੇਲ ਆਪ ਹੀ ਕੀਨੋ ਜੋ ਜੋ ਦੀਨੋ ਤੋ ਨਾਨਕ ਲੀਨੋ ਸਲੋਕ ਖਾਤ ਖਰਚਤ ਬਿਰਛਤ ਰਹੇ ਟੂਟ ਨਾ ਜਾਏ ਭੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਏ ਸੁਮਾਰ ਪੌੜੀ ਖੱਖਾ ਖੂਹ ਨਾ ਕਛ ਨਹੀਂ ਤੇ ਸਮਰਥ ਕੈ ਪਾਹੇ ਜੋ ਦੇਣਾ ਸੋ ਦੇ ਰਹੋ ਭਾਵੇ ਤੈ ਤੈ ਜਾਹੇ ਖਰਚ ਖਜਾਨਾ ਨਾਮ ਧਨ ਇਹ ਭਗਤਨ ਕੀ ਰਾਸ ਹਿਮਾ ਗਰੀਬੀ ਅੰਧ ਸਹਿਜ ਜਪਤ ਰਹਿ ਗੁਣਤਾਸ ਖੇਲੇ ਬਗਿਸੇ ਅੰਧ ਸਿਓ

ਜੋ ਬਣੈ ਨੈ ਬਿਰਦੀ ਕਛ ਬੰਦ, ਉਹ ਬੇਰਾ ਨੈ ਬੂਝੀਐ ਜੋ ਆਏ ਪਰੇ ਜਮ ਫੰਦ, ਗਿਆਨੀ ਧਿਆਨੀ ਚਤਰ ਪੇਖ ਰਹਿਣ ਨਹੀਂ ਏਠਾਏ, ਛਾੜ ਛਾੜ ਸਗਲੀ ਗਈ ਮੂੜ ਤਾਂ ਲਪਟਾਵੇ, ਗੁਰ ਪ੍ਰਸਾਦ ਸਿਮਰਤ ਰਹੇ ਜਾਹੂ ਮਸਤਕ ਭਾਗ, ਨਾਨਕ ਆਏ ਸਬਲ ਤੇ ਜਾ ਕੋ ਪ੍ਰੇ ਸੁਹਾਗ। ਸਲੋਕ ਭੁੱਖੇ ਸ਼ਸਤਰ ਬੇਟ ਸਭ ਆਨ ਨਾ ਕਸਤੋ ਕੋਏ, ਆ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ, ਪੌੜੀ ਕੱਗਾ ਘਾਲੋ ਮਨੇ ਇਹ ਬਿਨ ਘਰ ਦੂਸਰ ਨਾਗੇ, ਨੈ ਹੋਵਾ ਨੈ ਹੋਵਨਾ ਜਦ ਕਤ ਹੋਈ ਸੁਮਾਗੇ, ਭੂਲੇ ਤੋ ਮਨ ਜੋ ਆਵੇ ਸਰਨਾ, ਨਾਮ ਤਤ ਕਰਮੈ ਪੁਨੇ ਚਰਨਾ, ਕਾਲ ਕਾਲ ਅਨਕ ਪਛਤਾਵੇ ਬਿਨ ਘਰ ਭਗਤ ਕਹਾਂ ਸਿਤ ਪਾਵੇ, ਕੋਲ ਮਹਾਰਸ ਅੰਮ੍ਰਿਤ ਤੇ ਪੀਆ ਨਾਨਕ।

ਜੀਵਤ ਜੇ ਜੀਵਤ ਜਪਿਆ ਪ੍ਰਗਟ ਪਏ ਨਾਨਕ ਨੇ ਛਪਿਆ ਸਲੋਕ ਚਿਤ ਚਿਤਬੋ ਚਰਨਾਰਵਿੰਦ ਬੂੰਦ ਕਮਲ ਬਿਗਸਾਂਤ ਪ੍ਰਗਟ ਪਏ ਆਪੇ ਗੋਬਿੰਦ ਨਾਨਕ ਸੰਤ ਮਤਾਂਤ ਪੌੜੀ ਚੱਚਾ ਚਰਨ ਕਮਲ ਗੁਰ ਲਾਗਾ ਤਨ ਤਨ ਓਆ ਦਿਨ ਸੰਜੋਗ ਸੁਭਾਗਾ ਚਾਰ ਕੁੰਟ ਦੈਸ ਪ੍ਰਮ ਆਯੋ ਭਈ ਕਿਰਪਾ ਤਵ ਦਰਸ਼ਨ ਪਾਯੋ ਚਾਰ ਵਿਚਾਰ ਬਿਨਸੋ ਸਭ ਦੂਆ ਸਾਧ ਸੰਗ ਮਨ ਨਿਰਮਲ ਹੂਆ ਚਿੰਤ ਸਾਰੀ ਏਕ ਦ੍ਰਿਟੇਤਾ ਨਾਨਕ ਗਿਆਨ ਅੰਜਨ ਜੇ ਨੇਤਰਾ ਸਲੋਕ ਜਾਤੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਿਸਾਏ ਪੌੜੀ ਛੱਛਾ ਸ਼ੋਰੇ ਦਾ ਤੁਮਾਰੇ ਦਾ ਦਾਸਨ ਕੇ ਪਾਣੀ ਹਾਰੇ ਛੱਛਾ ਛਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਣ ਬਭੋ ਚਤਰਾਈ ਸੰਤਨ ਕੀ ਮਨ ਟੇਕ ਟਕਾਈ ਚਾਰ ਕੀ ਪੁੱਤਰੀ ਪਰਮ ਗਦ ਪਾਈ ਨਾਨਕ ਜਾਕੋ ਸੰਤ ਸਹਾਈ ਸਲੋਕ ਜੋਰ ਜੁਲਮ ਫੂਲੇ ਤਨੋ ਕਾਚੀ ਦੇਹ ਵਿਕਾਰ ਅੰਗ ਬੁੱਧ ਬੰਧਨ ਪਰੇ ਨਾਨਕ ਨਾਮ ਛੁਟਾਰ ਪੌੜੀ ਜੱਜਾ ਜਾਣੈ ਹਉ ਕਛ ਹੂਆ ਵਾਧਿਓ ਜੋ ਨਲਨੀ ਪ੍ਰਮਸੂਆ ਜੋ ਜਾਣੈ ਹਉ ਭਗਤ ਗਿਆਨੀ ਆਗੇ ਠਾਕੁਰੋ ਤਿਲਨੀ ਮਾਨੀ ਜੋ ਜਾਣੈ ਮੈਂ ਕਥਨੀ ਕਰਤਾ ਵਿਆਪਾਰੀ ਬਜਦਾ ਜੋ ਫਿਰਤਾ ਸਾਧ ਸੰਗ ਜੇ ਹੋਮੇ ਮਾਰੀ ਨਾਨਕ ਤਾਕੋ ਮਿਲੇ ਮੁਰਾਰੀ ਸਲੋਕ ਝਾਲਾਂਗੇ ਉਠ ਨਾਮ ਜਪ ਨਿਸਬਸਰ ਆਰਾਧ ਤਾਰਾ ਤੁਦੇ ਨਾ ਵਿਆਪਈ ਨਾਨਕ ਮਿਟੇ ਉਪਾਧ ਪੌੜੀ ਝੱਜਾ ਝੂਰ ਮਿਟੇ ਤੁਮਾਰੋ ਰਾਮ ਨਾਮ ਸਿਉ ਕਰ ਵਿਓਹਾਰੋ ਝੂਰਤ ਝੂਰਤ ਸਾਕਤ ਮੂਆ ਜਾ ਕਿਰੇ ਹੋਦ ਪਾਉ ਬੀਆ ਚਰੇ ਕਸੰਬਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਨੁਆ ਚਰੇ ਕਾਮ ਕ੍ਰੋਧ ਦੁਸ਼ਟਾਈ ਨਾਨਕ ਜਾਕੋ ਕਿਰਪਾ ਗੁਸਾਈ ਸਲੋਕ ਯਤਨ ਕਰੋ ਤੁਮ ਅਨਕ ਬਿਧ ਰਹਿਣ ਨਾ ਪਾਵੋ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪਵੜੀ ਨਿਆ ਜਾਣੋ ਦ੍ਰਿੜ ਸਹੀ ਬਿਰਸ ਜਾਤ ਇਹ ਹੇਤ ਗਣਤੀ ਗਣੋ ਨਾ ਗਣ ਸਕੋ ਊੜ ਸਿਧਾਰੇ ਕੇਤ ਯੋ ਪੇਖੋ ਤੋ ਬਿਨਸਤੋ ਕਾਸਿਓ ਕਰੀਏ ਸੰਗ ਜਾਣੋ ਅਭ ਸਹੀ ਚਿਤ ਝੂਠੋ ਮਾਇਆ ਰੰਗ ਜਾਣਤ ਸੋਏ ਸੰਤ ਸੋਏ ਪ੍ਰਮ ਤੇ ਕੀ ਚਿਤ ਭਿੰਨ ਅੰਧਕੂਪ ਤੇ ਕਢੋ ਜੇ ਹੋਵੋ ਸੋ ਪ੍ਰਸੰਨ ਯਾ ਕੇ ਹਾਥ ਸਮਰਤ ਕਾਰਨ ਕਰਨੇ ਜੋਗ ਨਾਨਕ ਤੇ ਉਸਤਤ ਕਰੋ ਯਾਉ ਕੀਓ ਸੰਯੋਗ ਸਲੋਕ ਟੂਟੇ ਬੰਧਨ ਜਨਮ ਮਰਨ ਸਾਸੇ ਸੁਖ ਪਾਏ

ਸਾਧੂ ਸੰਗਤ ਤੋ ਬਸ ਜੋ ਆਪਣ ਹੋਏ ਦਿਆਲ ਟੋਹੇ ਟਾਹੇ ਬਹੁ ਪਾਵਨ ਬਿਨਾਵੇ ਸੁਖ ਨਾਹੇ ਤਲੇ ਜਾਮ ਕੇ ਦੂਤ ਤਿਹੇ ਜੋ ਸਾਧੂ ਸੰਗ ਸਮਾਹੇ ਬਾਰ ਬਾਰ ਜਾਓ ਸੰਤ ਸਦਕੇ ਨਾਨਕ ਪਾਪ ਬਿਨਾਸੇ ਕਦ ਕੇ ਸਲੋਕ ਠਾਕ ਨ ਹੋ ਤੀਤਨ ਹੋ ਦਰ ਜੇ ਹੋਵੋ ਸੋ ਪ੍ਰਸੰਨ ਜੋ ਜਨ ਪ੍ਰਮ ਆਪਣੇ ਕਰੇ ਨਾਨਕ ਤੇ ਤਨ ਤਨ ਪੌੜੀ ਠੱਠਾ ਮਨੁਆ ਠਾਹ ਹੈ ਨਾਹੀ ਜੋ ਸਗਲ ਚਾ ਕੇ ਲਪਟਾਹੀ ਠਹਿਕ ਠਹਿਕ ਮਾਇਆ ਸੰਗਮੂਏ ਹੋਆ ਕੇ ਕੁਸਲ ਨ ਕਤ ਹੋਏ ਠਾਣ ਪਰੀ ਸੰਤੇ ਸੰਗ ਬਸਿਆ ਅੰਮ੍ਰਿਤ ਨਾਮ ਤਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਓਆ ਕਾ ਮਨ ਸੀ ਤਲਾਇਆ ਸਲੋਕ ਡੰਡੋਤ ਬੰਧਨ ਅਣਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਇਹੋ ਨਹੀਂ ਜੈ ਡੇਰਾ ਤੈ ਜਾਨ ਓਆ ਡੇਰਾ ਕਾ ਸੰਜਮੋ ਗੁਰ ਕੈ ਸਬਦ ਪਛਾਣ ਇਹ ਡੇਰਾ ਕਹੋ ਸ਼ਰਮ ਕਰ ਖਾਲੇ ਤਾਕ ਕਾ ਤਸੂ ਨਹੀਂ ਸੰਗ ਚਾਲੇ ਓਆ ਡੇਰਾ ਕੀ ਸੋ ਮਿਤ ਜਾਨੇ ਜਾ ਕਹੋ ਦਿਸ਼ਟ ਪੂਰਨ ਭਗਵਾਨ ਡੇਰਾ।

ਗਿਆਨ ਕੁਬਰੇ ਜਪ ਹਰੀ ਸਾ ਸੰਗ ਸੰਬੰਧ ਪੌੜੀ ਢੱਡਾ ਢੂੰਡਤ ਕਿਆ ਫਿਰੋ ਢੂੰਡ ਇਆ ਮਨੁ ਮਾਘੇ ਸੰਗ ਤੁਹਾਰੇ ਪ੍ਰਭ ਸੇ ਬਨ ਮਨ ਕਹਾਂ ਫਿਰ ਆਗੇ।

ਕੀਤੇ ਕੋਏ, ਹੋਮੇ ਅਣਸੋ ਲਰ ਮਰੇ, ਸੋ ਸੋਭਾ ਦੂ ਹੋਏ, ਮਣੀ ਮਿਟਾਏ ਜੀਵਤ ਮਰੇ, ਹੁਰ ਪੂਰੇ ਉਪਦੇਸ਼, ਮਨੁਆ ਜੀਤੇ ਹਰ ਮਿਲੇ, ਤੇ ਸੂਰਤਨ ਵੇਸ, ਅਣਾ ਕੋ ਜਾਣੇ ਆਪਣੋ, ਏਕੇ ਟੇਕ ਅਧਾਰ, ਰਹਿਣ ਦਿਨਸ ਸਿਮਰਤ ਰਹੇ, ਸੋਪਰਾ ਪੁਰਖੇ ਪਾਰ, ਰੇਣ ਸਗਲ ਇਆ ਮਨ ਕਰੇ, ਏਉ ਕਰਮ ਕਮਾਏ, ਹੁਕਮੇ ਬੂਝੇ ਸਦਾ ਸੁਖ, ਨਾਨਕ ਲਿਖਿਆ ਪਾਏ। ਸਲੋਕ ਤਾਨ ਮ ਤਾਨ ਅਰਪੋ ਤਿਸੈ, ਪ੍ਰਭੂ ਮੇਲਾ ਵੇ ਮੋਹ, ਨਾਨ ਪ੍ਰੰਪੋ ਕਾਟੀਏ, ਚੁਕੇ ਜਮਕੀ ਜੋ ਪੌੜੀ, ਤੱਤਾ ਤੈਸੋ ਪ੍ਰੀਤ ਕਰ, ਗੁਣ ਨਿਤ ਗੋਬਿੰਦ ਰਾਏ, ਹਲ ਪਾਵੇ ਮਨ ਬਾਜਤੇ, ਤਪਤ ਤੁਹਾਰੀ ਜਾਏ, ਤ੍ਰਾਸ ਮਿੱਟੇ ਜਮ ਪੰਥ ਕੀ, ਜਾਸ ਬਸੇ ਮਨ ਨਾਓ, ਗਦ ਪਾਵੇ ਮਤ ਹੋਏ ਪ੍ਰਗਾਸ, ਮੈਲਨੀ ਪਾਵੇ ਠਾਓ, ਤਾਊ ਸੰਗ ਨਾ ਤਨ ਚੱਲੇ, ਗ੍ਰਹਿ ਜੋ ਬੰਨਹਿ ਰਾਜ, ਸੰਤ ਸੰਗ ਸਿਮਰਤ ਰਹੋ, ਹੈ ਤੁਹਾਰੇ ਕਾਜ, ਤਾਤਾ ਕਛੂ ਨਾ ਹੋਈ ਗਏ, ਜੋ ਤਪ ਨਿਵਾਰੇ ਆਪ, ਪ੍ਰਤਪਾਲੇ ਨਾਨਕ ਹਮੈ, ਆਪੇ ਮਾਈ ਬਾਪ। ਸਲੋਕ ਥਾਕੇ ਬਹੁਵਿਧ ਕਾਲ ਤੇ, ਤ੍ਰਿਪਤਨਾ ਤ੍ਰਿਸ਼ਨਾ ਲਾਥ, ਸੰਚ ਸੰਚ ਸਾਖਤ ਮੂਏ, ਨਾਨਕ ਮਾਇਆ ਨਾ ਸਾਥ ਪੌੜੀ, ਥੱਥਾ ਥਿਰ ਕੋਊ ਨਹੀਂ, ਕਾਏ ਪਸਾਰੋ ਪਾਵ, ਅਨਕ ਬੰਚ ਬਲ ਛਲ ਕਰੋ, ਮਾਇਆ ਏ ਕਿਉ ਪਾਵ, ਥੈਲੀ ਸੰਚੋ ਸ਼ਰਮ ਕਰੋ, ਥਾ ਕੇ ਪਰੋ ਗਾਵਾਰ, ਮਨ ਕੇ ਕਾਮਨ ਆਵਈ, ਅੰਤੇ ਅਵਸਰ ਵਾਰ, ਸਿਤ ਪਾਵੋ ਗੋਬਿੰਦ ਭਜੋ, ਸੰਤੇ ਕੀ ਸਿਕਲੇ ਹੋ, ਪ੍ਰੀਤ ਕਰੋ ਸੋ ਏਕ ਸਿਉ, ਇਹ ਸੱਚਾ ਅਸਨੇ ਹੋ, ਕਾਰਨ ਕਰਨ ਕਰਾਮਨੋ, ਸਭ ਏਕੇ ਹਾਥ, ਜਿਤ ਜਿਤ ਲਾਭੋ, ਤਿਤ ਤਿਤ ਲੱਗੇ, ਨਾਨਕ ਜੰਤ ਅਨਾਥ। ਸਲੋਕ ਦਸ ਏਕ ਨਿਹਾਰਿਆ, ਸਭ ਕਾ ਦੇ ਮਨਹਾਰ, ਸਾਸ ਸਾਸ ਸਿਮਰਤ ਰਹਿ, ਨਾਨਕ ਦਰਸ ਆਧਾਰ।

ਜਾ ਕੇ ਆਪੇ ਨਾਨਕ ਤੇ ਗੁਰਮੁਖ ਤਰਾਪੇ ਸਲੋਕ ਹਰ ਜੀਰੇ ਇੱਕ ਟੇਕ ਤੂੰ ਲਾਏ ਬਿੜਾ ਨੀ ਆਸ ਨਾਨਕ ਨਾਮ ਤੇ ਆਈ ਹੈ ਕਾਰਜ ਆਵੇ ਰਾਸ ਪੌੜੀ ਤੱਦਾ ਧਾਵਤ ਤੋਂ ਮਿਟੇ ਸੰਤ ਸੰਗ ਹੋਏ।

ਹੋ ਸਭ ਜਾਕੀ, ਤਜ ਅਭਮਾਨ ਛੁੱਟੇ ਤੇਰੀ ਬਾਕੀ, ਰਣ ਦਰਗੇ ਤੋਸੀ ਜਹ ਪਾਈ, ਜੋ ਗੁਰਮੁਖ ਰਾਮ ਨਾਮ ਲਿਵ ਲਾਈ, ਰਹਿਤ ਰਹਿਤ ਰਹਿ ਜਾਏ ਵਿਕਾਰਾ, ਗੁਰ ਪੂਰੇ ਕੇ ਸ਼ਬਦ ਅਪਾਰਾ, ਰਾਤੇ ਰੰਗ ਨਾਮ ਰਸਮਾਤੇ, ਨਾਨਕ ਹਰ ਗੁਰਕੀਨੀ ਦਾਤੇ, ਸਲੋਕ ਲਾਲਚ ਝੂਠ ਬਿਖੇ ਵਿਆਦ, ਇਆ ਦੇਹੀ ਮੈਂ ਬਾਸ, ਹਰ ਹਰ ਅੰਮ੍ਰਿਤ ਗੁਰਮੁਖ ਪੀਆ, ਨਾਨਕ ਸੁਖ ਨਿਵਾਸ ਪੌੜੀ, ਲੱਲਾ ਲਾਵੋ ਔਖਦ ਜਾਹੂ, ਦੁਖ ਦਰਦ ਤੇ ਮਿਟੇ ਖਿਨਾਹੂ, ਨਾਮ ਔਖਦ ਜੇ ਹਿਰਦੇ ਹਤਾਵੇ, ਤਾਹੇ ਰੋਗ ਸੁਪਨੇ ਨਹੀਂ ਆਵੇ, ਹਰ ਔਖਦ ਸਭ ਕਟ ਹੈ ਪਾਈ, ਗੁਰਪੂਰੇ ਬਿਨ ਬਿਧਨਾ ਬਨਾਈ, ਗੁਰਪੂਰੇ ਸੰਜਮ ਕਰ ਦੀਆ, ਨਾਨਕ ਤੋ ਫਿਰ ਦੁਖ ਨ ਥੀਆ, ਸਲੋਕ ਵਾਲਦੇ ਸਰਬਤਰ ਮੈਂ, ਊਨ ਨਕਤ ਹੂੰ ਠਾਏ, ਅੰਤਰ ਬਾਹਰ ਸੰਗ ਹੈ, ਨਾਨਕ ਕਾਏ ਦੁਰਾਏ ਪੌੜੀ, ਵਵਾ ਵੈਰ ਨਾ ਕਰੀਏ ਕਾਹੂ, ਕਟ ਕਟ ਅੰਤਰ ਬ੍ਰਹਮ ਸਮਾਹੂ, ਵਾਸਦੇਵ ਜਲਥਲ ਮੈਂ ਰਵਿਆ, ਗੁਰ ਪ੍ਰਸਾਦ ਵਿਰਲੇ ਹੀ ਗਵਿਆ, ਵੈਰ ਵਿਰੋਧ ਮਿਟੇ ਤੇ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਨਤੇ, ਵਰਨ ਚੇਨ ਸਗਲੇ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ, ਸਲੋਕ ਹੋ ਹੋ ਕਰਤ ਬਿਹਾਨੀਆ, ਸਾਗਤ ਮੁਗਧ ਅਜਾਨ, ਰੜਕ ਮੋਏ ਜਿਉ ਤ੍ਰਿਖਾਵੰਤ, ਨਾਨਕ ਕਿਰਤ ਕਮਾਨ ਪੌੜੀ, ਅੜਾੜਾ ਡਾੜ ਮਿਟੇ ਸੰਗ ਸਾਧੂ, ਕਰਮ ਧਰਮ ਤਤ ਨਾਮ ਅਰਾਧੂ, ਰੂੜੋ ਜੇ ਬਸਿਓ ਰਿਦਮਾਹੀ, ਓਆ ਕੀ ਡਾੜ ਮਿਟਤ ਬਿਨ ਸਾਹੀ, ਅੜਾੜ ਕਰਤ ਸਾਗਤ ਗਾਵਾਰਾ, ਜੇ ਹੀਏ ਅੰਗਬੁੱਧ ਵਿਕਾਰਾ, ਅੜਾੜਾ ਗੁਰਮੁਖ ਅੜਾੜ ਮਿਟਾਈ, ਨਿਮਖ ਮਾਇ ਨਾਨਕ ਸਮਝਾਈ, ਸਲੋਕ ਸਾਧੂ ਕੀ ਮਨ ਓਟ ਕਹੋ, ਉਗਤ ਸਿਆਨ ਪਤਿਆਗ, ਗੁਰ ਦੀਖਿਆ ਦੇ ਮਨ ਵਸੈ, ਨਾਨਕ ਮਸਤਕ ਭਾਗ ਪੌੜੀ, ਸੱਸਾ ਸਰਨ ਪਰੇ ਅਵਹਾਰੇ, ਸ਼ਾਸਤਰ ਸਿਮਰਤ ਵੇਦ ਬੁਕਾਰੇ, ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਸਾਸ ਸਾਸ ਹਮ ਫੂਲਨਹਾਰੇ, ਤੁਮ ਸਮਰੱਥ ਅਗਨਤ ਅਪਾਰੇ।

ਬਖਸਨ ਹਾਰ ਬਖਸ ਲੈ ਨਾਨਕ ਭਾਰੇ ਉਤਾਰ ਪੌੜੀ ਲੂਣ ਹਰਾਮੀ ਗੁਨਹਗਾਰ ਇਹ ਗਾਨਾ ਅਲਪ ਮਤ ਜੀਓ ਪਿੰਡ ਜਿਨ ਸੁਖ ਦੀਏ ਤਾਹੇ ਨ ਜਾਣਤ ਤਤ ਲਾਹਾ ਮਾਇਆ ਕਾਰਨ ਦੈਦ ਢੂੰਡਣ ਜਾਏ ਦੇਵਨ ਹਾਰ ਦਾ ਤਾਰ ਪ੍ਰਭ ਨਿਮਖ ਨ ਮਨੇ ਵਸਾਏ ਲਾਲਚ ਚੂੜ ਵਿਕਾਰ ਮੋਹ ਇਆ ਸੰਪੇ ਮਨ ਮਾਹੇ ਲੰਪੜ ਚੋਰ ਨਿੰਦਕ ਮਹ ਤਿਨਹੂ ਸੰਗ ਵਿਹਾਏ ਤੁਧ ਪਾਵੇ ਤਾਂ ਬਖਸ ਲਹਿ ਖੋਟੇ ਸੰਗ ਖਰੇ ਨਾਨਕ ਭਾਵੇ ਪਾਰ ਬ੍ਰਹਮ ਪਾਨ ਨੀਰ ਤਰੇ ਸਲੋਕ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਵਜਲ ਤੇ ਕੱਢ ਹੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਗੁਰ ਬਚਨ ਸਮਾਏ ਖਿਮਾ ਗਈ ਸਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਅੰਧ ਸੂਖ ਬਿਸਰਾਮ ਖੇਪ ਨਿਮਾਹੀ ਬਹੁਤ ਲਾ।

ਨਾਨਕ ਸੋਊ ਸਰਾਈ ਹੈ ਜੇ ਘਟਕੜ ਰਹਿਆ ਬਿਆਪ ਸਲੋਕ ਆਏ ਪ੍ਰਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮੈਂ ਤਿਰਪਾਉਣ ਪ੍ਰਤਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸ਼ਾਸਤਰ ਸਿਮਰਤ ਪੁਰਾਣਾ ਅੱਖਰ ਨਾਦ ਕਥਨ ਵਖਿਆਨਾ ਅੱਖਰ ਮੁਗਤ ਜੁਗਤ ਪਏ ਪਰਮਾ ਅੱਖਰ ਕਰਮ ਕਿਰਤ ਸੁਜ ਧਰਮਾ ਦਿੱਟ ਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹੱਥ ਕਲਮ ਅਗਮ।

ਗੁਰਦੇਵ ਸਵਾਮੀ ਪਰਮੇਸ਼ਵਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਦਪ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸ, ਗੁਰਦੇਵ ਮੰਤ ਨਰੋਦਰਾ, ਗੁਰਦੇਵ ਸਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ।

ਕਰ ਕਿਰਪਾ। ਅਮ ਮੂੜ ਪਾਪੀ ਜਿਤ ਲਗਤਾਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ। ਇਹੋ ਸਲੋਕ ਆਦ ਅੰਤ ਪੜਨਾ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਦਿਗੁਰ ਏ ਨਮਹ, ਜੁਗਾਦਿਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਸਿਮਰੋ ਜਾਸ ਵਿਸ਼ੰਪਰ ਇਕ, ਨਾਮ ਜਪਤ ਅਗਨਤ ਅਨੇਕ, ਵੇਦ ਪੁਰਾਨ ਸਿਮਰਤ ਸੁਧਾਖਿਰ, ਇਨੇ ਰਾਮ ਨਾਮ ਇਕ ਆਖਿਰ, ਇਨਕਾ ਏਕ ਜੇ ਜੀ ਬਸਾਵੇ, ਤਾਕੀ ਮਹਿਮਾ ਗਨੀ ਨ ਆਵੇ, ਕਾਂਖੀ ਇਕ ਦਸਤ ਹੋਆਰੋ, ਨਾਨਕੋ ਸੰਗ ਮੋਹਿ ਉਧਾਰੋ, ਸੁਖ ਬਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਸਰਾਮ ਰਹਾਓ। ਪ੍ਰਭ ਕੇ ਸਿਮਰਨ ਗਰਭ ਨ ਵਸੈ, ਪ੍ਰਭ ਕੇ ਸਿਮਰਨ ਦੁਖ ਜਮ ਨਸੈ, ਪ੍ਰਭ ਕੇ ਸਿਮਰਨ ਕਾਲ ਪਰ ਹਰੈ, ਪ੍ਰਭ ਕੇ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਗੜੈ।

ਏ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ। ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੇ ਸਿਮਰਨ ਸਭ ਕੇ ਸੁਝੈ। ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਹਿਰਦਮਾਏ ਸੁਮਾਏ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੇ ਸੇ ਤਨਵੰਤ, ਪ੍ਰਭ ਕੋ ਸਿਮਰੇ ਸੇ ਪੁਤਵੰਤ। ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਤੇ ਬੇ ਮੋਹਤਾਜ, ਪ੍ਰਭ ਕੋ ਸਿਮਰੇ ਤੇ ਸਰਬ ਕੇ ਰਾਜ। ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੇ ਰਵਾਲਾ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਗਾਰੀ। ਪ੍ਰਭ ਕੋ ਸਿਮਰੇ ਤੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੇ। ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਰਮਲ ਰੀਤਾ। ਪ੍ਰਭ ਕੋ ਸਿਮਰੇ ਤਿਨ ਅੰਧ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਭੂ ਨਾ ਚੂਰੇ। ਪ੍ਰਭ ਕੇ ਸਿਮਰਨ ਹਰ ਗੁਰਬਾਨੀ, ਪ੍ਰਭ ਕੇ ਸਿਮਰਨ ਸਹਿ ਸੁਮਾਨੀ। ਪ੍ਰਭ ਕੇ ਸਿਮਰਨ ਨਿਚਲ ਆਸਨ, ਪ੍ਰਭ ਕੇ ਸਿਮਰਨ ਕਮਲ ਬੇਗਾਸਨ। ਪ੍ਰਭ ਕੇ ਸਿਮਰਨ ਅਨਹਾ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰੈ ਸੇ ਜਨ ਜਿਨ ਕਉ ਪ੍ਰਮਿਆ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚੌ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਘੜ ਘੜ ਨਾਥ ਅਨਾਥ। ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਸਾਥ ਅਸ਼ਟਪਦੀ। ਜੈ ਮਾਤ ਪਿਤਾ ਸੁਦਮੀਤ ਨ ਪਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਯਾਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜੈ ਮੁਸ਼ਕਲ ਹੋਵੇ ਅਧ ਪਾਰੀ, ਹਰ ਕੋ ਨਾਮ ਖਿਰ ਮਹੇ ਉਧਾਰੀ। ਅਨਕ ਪੁਨੇ ਚਰਨ ਕਰਤਨੀ ਤਰੈ, ਹਰ ਕੋ ਨਾਮ ਕੋੜ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਹਰ ਸੇਠ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਖਨਾ ਬੁਝਾਵੇ, ਹਰ ਕਾ ਨਾਮ ਜਪਤ ਆਘਾਵੇ। ਜੇ ਮਾਰਗ ਇਓ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋ ਸੁਹੇਲਾ। ਐਸਾ ਨਾਮ ਮਨਸ ਦਾ ਧਿਆਈ ਹੈ, ਨਾਨਕ ਗੁਰਮੁਖ ਪਰਮ ਗਦ ਪਾਈ ਹੈ। ਝੂਠ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ। ਅਨਕ ਵਿਘਨ ਜੈ ਆਏ ਸੰਘਾਰ, ਹਰ ਕਾ ਨਾਮ ਤਤਕਾਲ ਉਧਾਰ। ਅਨਕ ਜੂਨ ਜਨਮ ਮੈਂ ਮਰ ਜਾਮ, ਨਾਮ ਜਪਤ ਪਾਵੇ ਬਿਸਰਾਮ। ਹਉ ਮੈਲਾ ਮਲ ਕਭੂ ਨ ਥੋਵੇ, ਹਰ ਕਾ ਨਾਮ ਕੋੜ ਪਾਪ ਖੋਵੇ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੈ ਸੰਗ। ਜੇ ਮਾਰ ਕੇ ਗਣੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾ ਸੰਤੋਸਾ। ਜੇ ਪੈਂਡੇ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਾਂ ਪੰਥ ਤੇਰਾ

ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਸਰਾਤੇ, ਤੁਨ ਸਮਾਧ ਨਾਮ ਰਸਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਭਗਤ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇ।

ਕੱਲੀ ਮਨ ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾਏ, ਪਿਆਰ ਪਦਾਰਥ ਜੇ ਕੋ ਮੰਗੈ, ਸਾਧ ਜਿਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੇ, ਹਰ ਹਰ ਨਾਮ ਹਿਰਦੇ ਸਦਗਾਵੇ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਿਨਾ ਕੀ ਸਰਣੀ ਪਰੈ, ਜੇ ਜਨ ਕੋ ਪ੍ਰਭ ਦਿਸ ਪਿਆਸਾ, ਨਾਨਕ ਤਾ ਕੇ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਿਟੇ ਅਭਿਮਾਨ।

ਬਸਾਰੇ ਮੁਗਦ ਅਜਾਨ, ਸਦਾ ਸਦਾ ਇਹੋ ਫੂਲਨਹਾਰ, ਨਾਨਕ ਰੱਖਣਹਾਰੇ ਪਾਰ, ਰਤਨ ਤਿਆਗ ਕੌਡੀ ਸੰਗ ਰਚ, ਸਾ ਛੋਟ ਚੂੜ ਸੰਗ ਮਚ, ਜੋ ਛੱਡਣਾ ਸੋ ਅਸਥਿਰ ਕਰ ਮਨ, ਜੋ ਹੋ ਮਨ ਸੋ ਦੂਰ ਪਰਾਨ, ਛੋੜ ਜਾਏ ਜਿਸਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰ, ਚੰਦਨ ਲੇ ਪਿਓ ਤਾਰੇ ਧੋਏ, ਕਰਦ ਪ੍ਰੀਤ ਪਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਬਾਹਰ ਪੇਖ ਅੰਤਰ ਮਲ ਮਾਇਆ, ਸ਼ਬ ਸੁਨਾਹ ਕਛ ਕਰੇ ਛੁਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੇ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਹਾ, ਕਲ ਪਾਤਰ ਕੈਸੇ ਤਰੇ ਅਥਾਹ, ਜਾ ਕੇ ਅੰਤਰ ਬਸੇ ਪ੍ਰਵੇ ਆਪ, ਨਾਨਕ ਤੇਜਨ ਸਹਿਜ ਸਮਾਤ, ਤੁਨ ਅੰਧਾ ਕੈਸੇ ਮਾਰਗ ਪਾਵੇ, ਕਰ ਗਏ ਲਿਹੋ ਓੜ ਨਿਭਾਵੇ, ਤਹਾਂ ਬੁਝਾਰਤ ਬੂਝੇ ਡੋਰਾ, ਨਿਸ ਕਹੀਏ ਤੋ ਸਮਝੇ ਫੋਰਾ, ਤਹਾਂ ਬਿਸਨ ਪਦ ਗਾਵੇ ਗੁੰਗ, ਯਤਨ ਕਰੇ ਤੋ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂਆ ਉਸ ਗਵਨ, ਕਰਤਾ ਕਰਨਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੇ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬੈਰਾਈ ਤਾ ਸੋ ਪ੍ਰੀਤ, ਬਲੂਆ ਕੇ ਗ੍ਰਹਿ ਪੀਤਰ ਬਸੈ, ਅੰਧ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੇ ਮਨੇ।

ਕੀਜੈ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਾ ਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸੋ ਆਪਣੀ ਦੇ ਰਾਸ ਖਾਦ ਪੀਤ ਵਰਤੇ ਅਨਦੇ ਉਲਾਸ ਆਪਣੀ ਅਮਾਨ ਕਛ ਬਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ।

ਕਾਲ ਅਣਖ ਪਾਂਧ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਓ ਰੰਗ ਲਾਵੇ ਓ ਬਿਨਸੇ ਓ ਮਨ ਪਛਤਾਵੇ ਜੋ ਦੀਸੇ ਸੋ ਚਾਲਨ ਹਾਰ ਲਪਟ ਰਹੋ ਤੈ ਅੰਧ ਅੰਧਾਰ ਬਟਾਊ ਸਿਓ ਜੋ ਲਾਵੇ ਨੇਹ ਤਾਕੋ ਹੱਥ ਨ ਆਵੇ ਕੇਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਹਸਤ ਮਿਥਿਆ ਤ੍ਰੋ ਮੋ ਅਭਮਾਨ ਮਿਥਿਆ ਆਪਸੀ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਣ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਭ ਕੋ ਹਿਰੈ ਮਿਥਿਆ ਨੇਤਰ ਪੇਖਤ ਪਰਤਰੈ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰਵ ਕਾਰ ਕੋ ਥਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਾਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੈ ਦਿਵਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਬਲ ਦੇ ਨਾਨਕ ਹਰ ਹਰ ਨਾਮ ਲੈ ਬਿਰਤੀ ਸਾਖਤ ਕੀ ਆਰਜਾ ਸਾਜ ਬਿਨਾ ਕੇ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੇ ਦੁਰਗੰਧ ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਿਆ ਜੋ ਖੇਤੀ ਜਾਏ ਗੋਵਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਕੜ ਬਸਿਓ ਹਰਨਾਓ ਨਾਨਕ ਤਾਕੇ ਬਲ ਬਲ ਜਾਓ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਪੇਖ ਨਾ ਕਾਹੂ ਪੀਨ ਅਵਰ ਉਪਦੇਸੈ ਆਪ ਨ ਕਰੈ ਆਪਤ ਜਾਵਤ ਜਨਮੈ ਮਰੈ ਜਿਸਕੇ ਅੰਤਰ ਬਸੈ ਨਿਰੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੂੰ ਪਾਨੇ ਤਿਨ ਪ੍ਰਵਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੈ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤ ਨਬੇਰਾ ਕਿਸੇ ਦੂਰ ਜਿਨਾਵਤ ਕਿਸੇ ਬੁਝਾਵਤ ਨੇਰਾ ਉਹ ਪਾਪ ਸਿਆਣਪ ਸਗਲ ਤੇ ਰਹਿਤ ਸਭ ਕਾ ਜਾਨੈ ਆਤਮ ਕੀ ਰਹਿਤ ਜਿਸ ਭਾਵੈ ਜਿਸ ਲੈ ਲੜ ਲਾਏ ਥਾਨ ਸੁਨੰਤਰ ਰਹਿਆ ਸਮਾਏ ਹੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਤਾਮ ਕ੍ਰੋਧ ਅਰ ਲੋਭ ਮੋਹ ਬਿਰਸ ਜਾਏ ਅਹਮੇਵ ਨਾਨਕ ਪ੍ਰਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਗਾਹੇ ਤਿਸ ਠਾਕਰ ਕਉ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਦ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਕਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਕ੍ਰੇ ਸੰਗ ਸੁਖ ਬਸਨਾ ਆੜ ਪੈ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਕੋਗ ਨਾਨਕ ਸਦਾ ਧਿਆਈਏ ਤਿਆ ਮਨ ਜੋਗ ਜੇ ਪ੍ਰਸਾਦ ਪਾੜ ਪਟੰਬਰ ਹੰਡਾਵੇ ਕਿਸੇ ਤਿਆਗ ਤਦ ਅਵਰ ਲੋਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆੜ ਪੈਰਤਾ ਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਸ ਸਭ ਕੋ ਮਾਨੈ ਮੁਗਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਾਸੇ ਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸ਼ਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰੋਤਾਕੇ ਜੇ ਪ੍ਰਸਾਦ ਤੁਸ ਕੋ ਨਾ ਪਹੁੰਚੇ ਮਨ ਸਾਸ ਸਾਸ ਸਿਮਰੋ ਪ੍ਰਭੂ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਅਪੂਖਣ ਪੈ ਰੀਜੈ ਮਨ ਤੇ ਸਿਮਰਤ ਕਿਉ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤੇ ਪ੍ਰਭ ਕੋ ਕਭੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਭ ਤਿਸੇ ਧਿਆਈ ਤਿਸੇ ਧਿਆ ਜੋ ਏਕ ਅਲਖ ਈਗਾ ਊਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਨ ਆੜ ਪੈਰ ਕਰ ਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤੇ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਰ ਸੁੰਦਰ ਰੂਪ ਹੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤਿਰਨੀ ਕੀ ਜਾਤ
ਤੂੰ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹੇ। ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪੇਖੇ ਬਿਸਮਾਦ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਤੁਗ ਸਹਿਜੇ ਬਸਨਾ। ਜੇ ਪ੍ਰਸਾਦ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੈ। ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਤੁਗ ਸਹਿ ਸਮਾਵੇ। ਐਸਾ ਪ੍ਰਤਿਆਗ ਅਵਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੇ ਪ੍ਰਭ ਕੋ ਮੂਲ ਨਾ ਮਰੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੇਰੇ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੇ ਸਾਥ ਹਰੇ ਮਨ ਮੇਰੇ ਤੂੰ ਤਾਂ ਸਿਉਂ ਰਾਤ। ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ। ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੁਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ। ਸਰਬਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੂ ਲਿਆ। ਜਿਤ ਜਿਤ ਲਾਭ ਤਿਤ ਲੱਗੇ ਹਰਨਾਥ ਨਾਨਕ ਇਨਕੇ ਕਛੂ ਨ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁਮੁਗਤਾ ਹੋਏ। ਤੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ। ਸਾਧ ਕੇ ਸੰਗ ਮਿਟੇ ਅਭਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ। ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋ ਤਨਬੇਰਾ। ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧ ਕੀ ਸੋਭਾ ਪ੍ਰਮਹਿ ਸੁਮਾਨੀ। ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁੱਲੇ। ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ। ਸਾਧ ਕੇ ਸੰਗ ਨਾ ਕਤਹੂ ਤਾਵੇ ਸਾਧ ਸੰਗ ਅਸਤਿਤ ਮਨ ਪਾਵੇ। ਸਾਧ ਕੇ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਸੋ ਪ੍ਰਸੰਨ। ਸਾਧ ਸੰਗ ਦੁਸਮਨ ਸਾ ਮੀਤ ਸਾਧੂ ਕੈ ਸੰਗ ਮਹਾ ਪੁਨੀਤ। ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੇ ਸੰਗ ਨਾ ਬੀਗਾ ਪੈਰ। ਸਾਧ ਕੇ ਸੰਗ ਨਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ। ਸਾਧ ਕੇ ਸੰਗ ਨਹੀਂ ਹੋ ਤਾਪ ਸਾਧ ਕੇ ਸੰਗ ਤਜੇ ਸਵੇ ਆਪ। ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਣਿਆਈ। ਸਾਧ ਕੇ ਸੰਗ ਨਾ ਕਬੂ ਤਾਵੇ ਸਾਧ ਕੇ ਸੰਗ ਸਦਾ ਸੁਖ ਪਾਵੇ। ਸਾਧ ਸੰਗ ਬਸਤਿਆ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ। ਸਾਧ ਕੇ ਸੰਗ ਬਸੇ ਸਥਾਨ ਉੱਚੇ ਸਾਧੂ ਕੈ ਸੰਗ ਮਹਿਲ ਪਹੁੰਚੇ। ਸਾਧ ਕੇ ਸੰਗ ਦ੍ਰਿੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ। ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ। ਸਾਧ ਕੇ ਸੰਗ ਸਭ ਕੁਲ ਉਧਾਰ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ। ਸਾਧੂ ਕੈ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ। ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ। ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਬਲ ਜਨਮ। ਸਾਧ ਕੇ ਸੰਗ ਨਹੀਂ ਕਛ ਤਾਲ ਦਰਸ਼ਨ ਪੇਟਤ ਹੋ ਤਨਿਹਾਰ। ਸਾਧ ਕੇ ਸੰਗ ਕਲੂਖਤ ਹਰ ਸਾਧ ਕੇ ਸੰਗ ਨਰਕ ਪਰਹਰ। ਸਾਧ ਕੇ ਸੰਗ ਈਗਾ ਉਹਾ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ। ਜੋ ਇੱਛੇ ਸੋਈ ਫਲ ਪਾਵੇ ਸਾਧ ਕੇ ਸੰਗ ਨਾ ਬਿਰਥਾ ਜਾਵੇ। ਪਾਰ ਬ੍ਰਹਮ ਸਾਧਰਿਤ ਬਸੈ ਨਾਨਕ ਕੁਦਰੇ ਸਾਧ ਸੁਨ ਰਸੈ। ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੇ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਭ ਪਰ ਨਿਸਤਰ। ਸਾਧ ਕੇ ਸੰਗ ਲੱਗੇ ਪ੍ਰਮੀਠਾ ਸਾਧੂ ਕੈ ਸੰਗ ਕੜਕਾ ਡੀਠਾ। ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ। ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਭ ਪੇਟੇ ਸੰਜੋਗ। ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ। ਸਾਧ ਕੀ ਉਮਾ ਤੇ ਗੁਣ ਤੇ ਦੂਰ ਸਾਧ ਕੀ ਉਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾ ਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ
ਊਜ ਤੇ ਊਚੀ ਸਾਧ ਕੀ ਸੋਭਾ ਮੂਜ ਤੇ ਮੂਚੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਏਕ ਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦਿਸ਼ਟ ਸੁਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲਪਵਾਨ।

ਬੌਰ ਨ ਆਵੇ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ। ਮੰਤਲ ਨਾਮ ਰਤੇ ਇਕ ਰੰਗ, ਸਦਾ ਬਸੇ ਪਾਰ ਬ੍ਰਹਮ ਕੇ ਸੰਗ। ਜਿਉਂ ਜਲ ਮੈਂ ਜਲਿਆ ਇਹ ਖਟਾਨਾ, ਤਿਉਂ ਜੋਤੀ ਸਿੰਘ ਜੋਤ ਸਮਾਨਾ। ਮਿੜ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਦ ਕੁਰਬਾਨ। ਸਲੋਕ ਸੁਖੀ ਬਸੇ ਮਸਕੀਨੀਆਂ, ਆਪ ਨਿਵਾਰ ਤਲੇ। ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਬ ਗਲੇ। ਅਸ਼ਟਪਦੀ ਜਿਸਕੇ ਅੰਤਰ ਰਾਜ ਅਭਮਾਨ, ਤੋ ਨਰਕ ਪਾਤੀ ਹੋਵਤ ਸਵਾਨ। ਜੋ ਜਾਣੇ ਮੈਂ ਜੋ ਬਨਵੰਤ, ਤੋ ਹੋਵਤ ਵਿਸ਼ਟਾ ਕਾ ਜੰਤ। ਆਸ ਕੋ ਕਰਮਵੰਤ ਕਹਾਵੇ, ਜਨਮ ਮਰੇ ਬਹੁ ਜੋਨ ਪਰਮਾਵੇ। ਤਨ ਭੂਮਿਕਾ ਜੋ ਕਰੇ ਗੁਮਾਨ, ਤੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ, ਨਾਨਕੀ ਹਾਂ ਮੁਕਤ ਆਗੇ ਸੁਖ ਪਾਵੇ। ਧਨਵੰਤਾ ਹੋਏ ਕਰ ਗਰਬਾਵੇ, ਤਿੰਨ ਸਮਾਨ ਕਾ ਸੰਗ ਨ ਜਾਵੇ। ਬਹੁ ਲਸਕਰ ਮਾਨਖ ਉਪਰ ਕਰੇ ਆਸ, ਪਲ ਪੀਤਰ ਤਾਕਾ ਹੋਏ ਬਿਨਾਸ। ਸਭ ਤੇ ਆਪ ਜਾਣੇ ਬਲਵੰਤ, ਕਿਨ ਮੈਂ ਹੋਏ ਜਾਏ ਪਸਮੰਤ। ਕਿਸੇ ਨਾ ਵਧੇ ਆਪ ਅਹੰਕਾਰੀ, ਧਰਮ ਰਾਇਤ ਕਰੇ ਖੁਵਾਰੀ। ਗੁਰ ਪ੍ਰਸਾਦ ਜਾਕਾ ਮਿਟੇ ਅਭਮਾਨ, ਤੋਜਨ ਨਾਨਕ ਦਰਗਹਿ ਪਰਵਾਨ। ਕੋੜ ਕਰਮ ਕਰੇ ਹੋ ਤਾਰੇ, ਸ਼ਰਮ ਪਾਵੇ ਸਗਲੇ ਬਿਰਤਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਅਨਕ ਜਿਤਨ ਕਰ ਆਤਮ ਨਹੀਂ ਦਰਵੇ, ਹਰ ਦਰਗੇ ਗੋ ਕੈਸੇ ਗਵੇ। ਆਸ ਕੋ ਜੋ ਭਲਾ ਕਹਾਵੇ, ਕਿਸੇ ਭਲਾਈ ਨਿਟ ਨ ਆਵੇ। ਸਰਬ ਕੀ ਰੇਨ ਜਾਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬਸ ਕੋ ਸੁਗੁਨਾ ਹੀ ਕੋਏ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਤਾਰੇ ਕੋ ਬੈਰੀ ਮੀਤ, ਤਬ ਲਗ ਨਿਚਲ ਨਾ ਹੀ ਕੀਤ। ਜਬ ਲਗ ਮੋਹ ਮਗਨ ਸੰਗਮਾਏ, ਤਬ ਲਗ ਧਰਮ ਰਾਏ ਦੇਸ ਜਾਏ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹੋ ਛੂਟੈ। ਸਹਿਜ ਕੱਟੇ ਲੱਕ ਉੜਤਾਵੇ, ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ। ਅਨਕ ਭੋਗ ਵਿਖਿਆ ਕੇ ਕਰੇ, ਨੇ ਤ੍ਰਿਪਤਾਵੇ ਖਪ ਖਪ ਮਰੇ। ਬਿਨਾ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਨਾਮ ਰੰਗ ਸਰਬ ਸੁਖੋਏ, ਬੜਭਾਗੀ ਕਿਸੇ ਪ੍ਰਾਪਤ ਹੋਏ। ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ। ਕਰਨ ਕਰਾਵਨ ਕਰਨੇ ਹਾਰ, ਇਸਕੇ ਹਾਥ ਕਹਾਂ ਵਿਚਾਰ। ਜੈਸੀ ਦ੍ਰਿਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਸੋਏ। ਜੋ ਸ਼ਕੀਨੋ ਸੋ ਆਪਣੇ ਰੰਗ, ਹਫਤੇ ਦੂਰ ਸਭੂ ਕੈ ਸੰਗ। ਬੂਝੇ ਦੇਖੇ ਕਰੇ ਬਵੇਕ, ਆਪੇ ਏਕ ਆਪੇ ਅਨੇਕ। ਮਰੇ ਨਾ ਮਿਲਸੇ ਆਵੇ ਨਾ ਜਾਏ, ਨਾਨਕ ਸਦਗੀ ਰਿਹਾ ਸੁਮਾਏ। ਆਪ ਉਪਦੇਸੇ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ। ਆਪ ਕੀਨੂ ਆਪਣ ਵਿਸਤਾਰ, ਸਭ ਕਸ ਕਾ ਉਹ ਕਰਨੇ ਗਾਰ। ਉਸ ਤੇ ਪਿੰਨ ਕਹੋ ਕਿਛ ਹੋਏ, ਥਾਂ ਸਨੰਤਰ ਇਕ ਸੋਏ। ਆਪਣੇ ਚਲਤ ਆਪ ਕਰਨੇ ਗਾਰ, ਭੌਤਕ ਕਰੇ ਰੰਗ ਆਪਾਰ। ਮਨ ਮੈਂ ਆਪ ਮਨ ਆਪਣੇ ਮਾਘ, ਨਾਨਕ ਕੀਮਤ ਕਹਿਣ ਨਾ ਜਾਏ। ਸਤ ਸਤ ਸਤ ਪ੍ਰਸਵਾਮੀ, ਗੁਰ ਪ੍ਰਸਾਦ ਕਿਨੇ ਵਿਖਿਆਨੀ। ਸੱਚ ਸੱਚ ਸਭ ਸਭ ਕੀਨਾ, ਹੋੜ ਮਦੇ ਕਿਨੇ ਬਿਰਲੇ ਚੀਨਾ। ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰੇ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਕਰ ਕਰ ਸੁਣੀ ਸ਼ਰਮਨ ਵਿਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਨ ਜੋ ਜਨ ਪਰ, ਤੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਸ਼ਟਪਦੀ ਸੰਤ ਕੇ ਦੁੱਖ ਨਿਆਰ ਜਾ ਕਟੈ, ਸੰਤ ਕੇ ਦੁੱਖਨ ਜਨ ਤੇ ਨਹੀਂ ਛੁੱਟੈ। ਸੰਤ ਕੇ ਦੁੱਖਨ ਸੁਖ ਸਭ ਜਾਏ, ਸੰਤ ਕੇ ਦੁੱਖਨ ਨਰਕ ਮੈਂ ਪਾਏ। ਸੰਤ ਕੇ ਦੁੱਖਨ ਮਤ ਹੋਏ ਮਲੀਨ, ਸੰਤ ਕੇ ਦੁੱਖਨ ਸੋਭਾ ਤੇ ਹੀਨ। ਸੰਤ ਕੇ ਹੱਤੇ ਕੋ ਰੱਖੇ ਨਾ ਕੋਏ, ਸੰਤ ਕੇ ਦੁੱਖਨ ਥਾਨ ਪ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਪੀਤਰ। ਸੰਤ ਕੇ ਦੁੱਖਨ ਤੇ ਮੁਖ ਪਾਵੇ, ਸੰਤਨ ਕੇ ਦੁੱਖਨ ਕਾਗ ਜੂ ਲਵੇ। ਸੰਤਨ ਕੇ ਦੁੱਖਨ ਸਰਪ ਜੋਨ ਪਾਏ, ਸੰਤ ਕੇ ਦੁੱਖਨ ਤ੍ਰਿਗਤ ਜੋਨ ਕਿਰਮਾਏ। ਸੰਤਨ ਕੇ ਦੁੱਖਨ ਤ੍ਰਿਸ਼ਨਾ ਮੈਂ ਜਲੇ, ਸੰਤ ਕੇ ਦੁੱਖਨ ਸਭ ਕੋ ਛਲੇ। ਸੰਤ ਕੇ ਦੁੱਖਨ ਤੇਜ ਸਭ ਜਾਏ, ਸੰਤ ਕੇ ਦੁੱਖਨ ਨੀਚ ਨੀਚ ਆਏ। ਸੰਦੋਖੀ ਕਾ ਥਾਓ ਕੋ ਨਾਗੇ, ਨਾਨਕ ਸੰਤ ਪਾਵੇ ਤਾਂ ਓਏ ਪੀ ਗਦ ਪਾਗੇ।
संत का निंदक मा अतताई, संत का निंदक खिन टिकन ना पाई, संत का निंदक महा त्यारा, संत का निंदक परमेश्वर मारा, संत का निंदक राज ते हीन, संत का निंदक दुखिया अरदीन, संत के निंदक को सर्व रोग, संत के निंदक को सदा बिजोग, संत की निंदा दोख मैं दोख, नानक संत पावे ता उसका पी होए मोख, संत का दोखी सदा अपवित, संत का दोखी

ਸੰਕਾ ਦੁਖੀ ਜਨਮ ਮਰੇ, ਸੰਕੀ ਦੁੱਖ ਨਾ ਸੁਖ ਤੇ ਟਰੇ, ਸੰਕੇ ਦੁਖੀ ਕੋ ਨਾ ਗੀਟਾਓ, ਨਾਨਕ ਸੰਤ ਭਾਵੇ ਤਾਂ ਲਏ ਮਿਲਾਏ। ਸੰਤ ਕਾ ਦੁਖੀ ਅਦ ਬੀਜ ਤੇ ਟੂਟੇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ, ਸੰਕੇ ਦੁਖੀ ਕੋ ਉਦਿਆਨ ਪਰਮਾਈਏ, ਸੰਕਾ ਦੁਖੀ ਉਜੜ ਪਾਈਏ, ਸੰਕਾ ਦੁਖੀ ਅੰਤਰ ਤੇ ਥੋਤਾ, ਜੋ ਸਾਥ ਬਿਨਾ ਮ੍ਰਿਤਕ ਕੀ ਲੋਥਾ। ਸੰਕੇ ਦੁਖੀ ਕੀ ਜੜ ਕਿਛੁ ਨਾਗੇ, ਆਪਨ ਬੀਜ ਆਪੇ ਹੀ ਖਾਗੇ, ਸੰਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਪਾਵੇ ਤਾਂ ਲਏ ਓਵਾਰ। ਸੰਕਾ ਦੁਖੀ ਇਉਂ ਬਿਲ ਲਾਏ, ਜਿਉ ਜਲ ਬਿਹੂਨ ਮਛਲੀ ਤੜਫੜਾਏ, ਸੰਕਾ ਦੁਖੀ ਭੁੱਖਾ ਨਹੀਂ ਰਾਜੇ, ਜਿਉ ਪਾਵਕ ਈਦਨ ਨਹੀਂ ਤਾਪੇ, ਸੰਕਾ ਦੁਖੀ ਛੁੱਟੇ ਅਕੇਲਾ, ਜਿਉ ਬੁਆੜ ਤਿਰ ਖੇਤ ਮਹਿ ਦੁਹੇਲਾ, ਸੰਕਾ ਦੁਖੀ ਧਰਮ ਤੇ ਰਹਿਤ, ਸੰਕਾ ਦੁਖੀ ਸਭ ਮਿਥਿਆ ਕਹਿਤ, ਕਿਰਤ ਨਿੰਦਕ ਕਾ ਤੁਰ ਹੀ ਪਇਆ, ਨਾਨਕ ਜੋ ਤੁ ਪਾਵੇ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਤੋ ਦਰਗਹਿ ਮਿਲੇ ਸੁਜਾਏ, ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ, ਸੰਕੇ ਦੁਖੀ ਕੀ ਪੁੱਜੇ ਨਾ ਆਸਾ, ਸੰਕਾ ਦੁਖੀ ਉੜ ਚੱਲੇ ਨਿਰਾਸਾ, ਸੰਤ ਕੇ ਦੁਖ ਨਾ ਤ੍ਰਿਸ਼ਟੇ ਕੋਏ, ਜੈਸਾ ਪਾਵੇ ਤੈਸਾ ਕੋਈ ਹੋਏ, ਪਇਆ ਕੀਰਤਨਾ ਮੇਟੇ ਕੋਏ, ਨਾਨਕ ਜਾਣੇ ਸੱਚਾ ਸੋਏ। ਸਭ ਕਰ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ।

ਬੜਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਹੁ ਜਾਏ। ਅਸ਼ਟਪਦੀ ਮਾਨੋ ਕੀਟਕ ਬਿਰਤੀ ਸਵਜਾਨ ਦੇਵਨ ਕੋ ਏਕੇ ਭਗਵਾਨ ਜਿਕੇ ਦੀਏ ਰਹੇ ਅਗਾਏ। ਬੌਰ ਨ ਤਿਸ ਨਾ ਲਾਗੇ ਆਏ ਮਾਰੇ ਰੱਖੇ ਏਕੋ ਆਪ ਮਾਨੁਖ ਕੈਕਸ਼ ਨਾ ਹੀ ਹਾਸ ਤਿਸ ਕਾ ਹੁਕਮ ਬੂਝ ਸੋ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਸੋਏ ਨਾਨਕ ਬਿਘਨ ਨਾ ਲਾਗੇ ਕੋਏ। ਉਸਤਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਸੁਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇ ਜੀਓ। ਨੈਨੋ ਪੇਖ ਠਾਕੁਰ ਕਾ ਰੰਗ ਸਾ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪਗੇ ਹਰ ਬਿੰਦ ਕਰ ਹਰ ਕਰਮ ਸਰਮਨ ਹਰ ਕਥਾ ਹਰ ਦਰ ਗਏ ਨਾਨਕ ਉਜਲ ਮੱਥਾ। ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ। ਏਕੋ ਏਕ ਏਕ ਪਛਾਣੇ ਇਹ ਤੁਦ ਕੀਓ ਸੋਝੀ ਜਾਣੇ। ਨਾਮ ਸੰਗ ਸਿੱਕਾ ਮਨ ਮਾਨਿਆ ਨਾਨਕ ਤੈ ਨਿਰੰਜਨ ਜਾਣਿਆ। ਗੁਰ ਪ੍ਰਸਾਦ ਆਪਣੇ ਆਪ ਸੁਝੈ ਤੁਸ ਕੀ ਜਾਣੋ ਤਿਸ ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਉ ਹਰ ਜਨ।

ਬਸ ਪਾਰ ਬ੍ਰਹਮ ਕੀ ਤਿਸ ਮਨ ਭੂਖ, ਨਾਨਕ ਤਿਸੇ ਨਾ ਲਾਗੇ ਦੁਖ, ਜਿਸ ਕੋ ਹਰ ਪ੍ਰਾ ਮਨ ਚਿਤ ਆਵੇ, ਸੋ ਸੰਸ ਹੋਇਲਾ ਨਹੀਂ ਡੋਲਾਵੇ, ਜਿਸ ਪ੍ਰਭੇ ਆਪਣਾ ਕਿਰਪਾ ਕਰੇ, ਹੋ ਸੇਵਕ ਉਹ ਕਿਸ ਤੇ ਡਰੇ, ਜੈਸਾ ਸਤ ਤੈਸਾ ਦ੍ਰਿਟਾਇਆ, ਆਪਣੇ ਕਾਰਜ ਮੈਂ ਆਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਸਾ ਬੂਝਿਆ, ਜਬ ਦੇਖੋ ਤਾਂ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ, ਨੈ ਕਿਸ ਜਨਮੇ ਨੈ ਕਿਸ ਮਰੇ, ਆਪਣ ਚਲਤ ਆਪ ਕੀ ਕਰੇ, ਆਮਨ ਜਾਮਨ ਦ੍ਰਿਟ ਅਨਦ੍ਰਿਟ, ਆਗਿਆਕਾਰੀ ਧਾਰੀ ਸਭ ਸਿੱਟ, ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਜ ਥਾਪ ਥਾਪ, ਅਵਨਾਸੀ ਨਾਹੀ ਕਿਸ ਖੰਡ, ਧਾਰਨ ਧਾਰ ਹੋ ਬ੍ਰਹਿਮੰਡ, ਅਲਖ ਪੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਧਰੇ ਤਿਨ ਮੰਤ, ਪ੍ਰਕੇ ਸੇਵਕ ਸਗਲ ਉਧਾਰਨ, ਪ੍ਰਕੇ ਸੇਵਕ ਦੁਖ ਵਸਾਰਨ, ਆਪੇ ਮੇਲ ਲੈ ਕੇ ਪਾਲ,

ਸੋਗ, ਨਾਨਕ ਸੋਜਨ ਸਦਾ ਅਰੋਗ, ਜੋ ਮੰਦਰ ਕਉ ਥੰਮੇ ਥੰਮਣ, ਤਿਉ ਗੁਰ ਕਾ ਸ਼ਬਦ ਮਨੇ ਅਸ ਥੰਮਣ, ਜਿਉ ਪਾਖਾਣ ਨਾਵ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਜੋ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਜੋ ਮਾਂ ਉਦਿਆਨ ਮੈਂ

ਬਿਰਲਾਈ ਹੈ ਪੁਰਬ ਲੇਖੇ ਕਾ ਲਿਖਿਆ ਪਾਈ ਹੈ ਦੂ ਸੂ ਪ੍ਰਭ ਦੇ ਮਨਹਾਰ ਅਵਰ ਤਿਆਗ ਤੂੰ ਤਿਸੇ ਚਿਤਾਰ ਜੋ ਕਛ ਕਰੇ ਸੋਈ ਸੁਖਮਾਨ ਉਲਾ ਕਾਹੇ ਫਿਰੇ ਅਜਾਨ ਕੌਣ ਬਸਤ ਆਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ।

ਚਿੰਤਨ ਕਰ ਪਾਇਆ। ਤਜ ਅਪਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤਹਿ ਸੰਚਾਲ, ਅਵਰ ਤਿਆਗ ਬਿਖਿਆ ਜੰਜਾਲ। ਧਨ ਧਨ ਕਹੇ ਸਭ ਕੋਇ, ਮੁਖ ਉਜਲ ਹਰ ਦਰਗਹਿ ਸੋਇ, ਇਉ ਵਾਪਾਰ ਵਿਰਲਾ ਵਾਪਾਰ, ਨਾਨਕ ਤਾਕੇ ਸਦ ਬਲਿਹਾਰ, ਚਰਨ ਸਾਧਕੇ ਤੁਹ ਤੁਹ ਪੀਓ, ਅਰਪ ਸਾਧਕੋ ਆਪਣਾ ਜੀਓ, ਸਾਧਕੀ ਤੂਰ ਕਰੋ ਇਸਨਾਨ, ਸਾਧ ਉਪਰ ਜਾਈਏ ਕੁਰਬਾਨ, ਸਾਧ ਸੇਵਾਵਟ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਵਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ, ਓੜ ਗਈ ਸੰਤੇ ਦਰਿਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕਉ ਜੀਵ ਲਨਹਾਰ, ਭੁਖੇ ਕਉ ਦੇਵਤ ਆਧਾਰ, ਸਰਬਨ ਦਾਨ ਜਾਕੀ ਦ੍ਰਿਸ਼ਟੀ ਮਾਗੇ, ਪੁਰਬ ਲਿਖੇ ਕਾ ਲੈਣਾ ਪਾਏ, ਸਭ ਕਿਸ ਤਿਸਕਾ ਉਹ ਕਰਨੇ ਜੋਗ, ਜਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਾਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਰ ਇਹ ਕਰਣੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋਜਨ ਨਿਰਮ

ਹਿਰਦੇ ਏਕੋ ਹੋਏ। ਸਚ ਕਰਨੀ ਸਚ ਤਾਕੀ ਰਹਿਤ, ਸਚ ਹਿਰਦੇ ਸਤ ਮੁਕਹਿਤ, ਸਾਚੀ ਦ੍ਰਿਸ਼ਟ ਸਚਾ ਆਕਾਰ, ਸਚ ਵਰਤੇ ਸਚਾ ਪਾਸਾਰ, ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼, ਤ੍ਰਿਉ ਗੁਣ ਤੇ ਪ੍ਰਾਪਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਅਸ਼ਟਪਦੀ ਅਬਨ

ਸਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਹਿਬ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨਰਾਓ।

ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੋਨਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਪਾਵਨ, ਨਾਮ ਕੇ ਸੰਗ ਉਦਰੇ ਸੁਨ ਸ੍ਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮ ਹੈ ਸੋ ਜਨ ਗਦ ਪਾਏ, ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਹੇ ਸੁਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤ ਵਚਨ ਸਾਧੂ ਉਪਦੇਸ਼, ਸਤ ਤੇਜਨ ਜਾਕਰ ਦੇ ਪਰਵੇਸ਼, ਸਤ ਨਿਰਤ ਬੂਝੇ ਜੇ ਕੋਏ, ਨਾਮ ਜਪਤ ਤਾਕੀ ਗਦ ਹੋਏ, ਆਪ ਸਤ ਕੀ ਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸਿਰਸੋ ਕਰਨੇ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀ ਆ, ਨਾਨਕ ਜੋਤ ਭਾਵੇ ਸੋ ਵਰਤੀ ਆ, ਬਿਸਮਨ ਬਿਸਮ ਪਏ ਬਿਸਮਾਦ, ਜਿਨ ਬੂਝਤ ਆਇਆ ਸਵਾਦ, ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੋ ਕਟਨਹਾਰ, ਜਾ ਕੇ ਸੰਗ ਤਰੇ ਸੰਸਾਰ, ਜਨ ਕਾ ਸੇਵਕ ਸੋਵਟ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ, ਆਦਿ ਸੱਚ ਜੁਗਾ ਦੇ ਸੱਚ, ਹੈ ਭੇ ਸੱਚ ਨਾਨਕ ਹੋਸੀ, ਭੇ ਸੱਚ ਅਸ਼ਟਪਦੀ, ਚਰਨ ਸਸ ਪਰਸਨਹਾਰ, ਪੂਜਾ ਸਤ ਸਤ।

ਸ਼ਬਦ ਸਤ, ਸਤ ਪ੍ਰਭਗਤਾ, ਸੁਰਤ ਸਤ, ਸਤ ਜਸ ਸੁਨਤਾ, ਬੁਝਣ ਹਰ ਕੋ ਸਰ ਸਭ ਹੋਏ, ਨਾਨਕ ਸਤ, ਸਤ ਪ੍ਰਸ ਹੋਏ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਮਨ ਤਿਨ ਮੂਲ ਪਛਾਨਿਆ, ਜਾ ਕੇ ਹਿਰਦੇ ਵਿਸ਼ਵਾਸ ਪ੍ਰਵਿਆਇਆ, ਤਤ ਗਿਆਨ ਤਿਸੁ ਮਨ ਪ੍ਰਗਟਾਇਆ, ਹੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸੁ ਮਾਏ ਸੁਮਾਨਾ, ਬਸਤ ਮਾਹੇ ਲੇ ਬਸਤ ਗਡਾਈ, ਤਾ ਕੋ ਪਿਨ ਨਾ ਕਹਿ ਨਾ ਜਾਈ, ਬੂਝੈ

ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹੇਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕੱਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਕਉ ਕਰ ਕਛਨਾ ਜਨਾਵੇ ਹਰ ਹਰ ਨਾਮ ਹਿਰਦੇ ਸਵ ਧਿਆਵੇ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਦ ਪ੍ਰਾਪ ਸਵਾਮੀ ਆਪਣੀ ਕਿਰਪਾ ਜਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਦ ਜਾਣੈ ਸੋ ਸਤਿਗੁਰ ਜਿਸ ਦੇ ਹਰਨਾਉ ਅਨਕ ਬਾਰ ਗੁਰ ਕਉ ਬਲ ਜਾਓ ਸਰਬਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇਕ ਆਪ ਨਹੀਂ ਕਛ ਪਰਮ ਸਹਿਸ ਸਿਆਣ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਬੁੜਭਾਗੀ ਪਾਈਐ ਸਬਲ ਦਰਸ਼ਨ ਪੇਖਤ ਪੁਨੀਤ ਪਰਸਦ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਆਘਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦਿੱਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਹੇ ਪਾਵੇ ਤੇ ਲਏ ਮਿਲਾਏ ਜੇਬਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮੇ ਗੋਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੇ ਸਿਮਰੈ ਸਤ ਬਲਿਹਾਰੀ ਸਤਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣ ਤਾਸ ਆਠ ਪੈਰ ਹਰ ਕਾ ਨਾਮ ਲੇ ਸਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੇ ਸੰਗ ਨ ਲੇਪ ਮਨ ਮੈ ਰੱਖੇ ਹਰ ਹਰ ਏਕ ਅੰਧਕਾਰ ਦੀਪਕ ਪਰਗਸ ਨਾਨਕ ਪਰਮ ਮੋਹ ਦੁਖਤੇ ਤੇ ਨਸ ਤਬ ਤੁਮੈ ਠਾਂਡ ਵਰਤਾਈ ਅੰਧ ਭਇਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੂਕਾ ਨਿਰਪਉ ਹੋਏ ਬਸੇ ਸਗਲ ਵਿਆਦ ਮਨ ਤੇ ਖੇ ਨਸੇ

ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਧਾਰ ਹਰ ਘਰ ਸਿਮਰ ਪ੍ਰਾਨ ਆਧਾਰ ਅਨਕ ਪਾਵਨ ਛੂਟਨ ਹਾਰ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬੰਤਾ ਇਨ ਤੇ ਕਹੋ ਤੁਮ ਕਮਲ ਸੁਨਾਥ ਰਾਜ ਰੰਗ ਮਾਇਆ ਵਿਸਤਾਰ ਇਨ ਤੇ ਕਹੋ ਕਮਲ ਛੁਟਕਾਰ ਆਸ ਹਸਤੀ ਰਸ ਅਸਵਾਰੀ ਝੂਠਾ ਡੰਪ ਝੂੜ ਪਾਸਾਰੀ ਜਿਨ ਦੀ ਇਥ ਬੁਝੇ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਇਆਨੇ ਭਗਤ ਬੇਨਾ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਦ ਪਾਵੋ ਸਾਰ ਭੂਤ ਸਤ ਹਰ ਕੋ ਨਾਓ ਸਹਿ ਸੁਪਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੇ ਦਿਖ ਪੈਲ ਹੋਏ ਚਿੰਤ ਬਸੇ ਸੁਖ ਨਾਲ ਸਾਧ ਗਰਾਸਗਰ ਨਾਮ ਸਮਾਲ ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਕੀ ਹਾਂ ਸੁਖ ਦਰਗਹ ਜੈਕਾਰ ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹੋ ਪ੍ਰਵਿਆਪ ਅਨਕ ਵਿਸਤਾਰ ਏਕ ਤੇ ਭਏ ਏਕ ਅਰਾਧ ਪ੍ਰਾਸ਼ਤ ਗਏ ਮਨ ਤਨ ਅੰਤਰ ਏ ਪ੍ਰਵਰਤ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਤੇ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ ਤਾਜਨਾ ਕੀ ਮੰਗੋ ਤੂਰ ਪਾਰ ਬ੍ਰਹਮ ਮੇਰੀ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਾਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਿਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋਭਰ ਫਰੇ ਪ੍ਰੇਮ ਰਸ ਰੰਗ ਉਬਜੇ ਚਾਓ ਸਾਧ ਕੇ ਸੰਗ ਪਰੇ ਸਰਨਿਆਨ ਸਭ ਤਿਆਗ ਅੰਤਰ ਪ੍ਰਗਾਸ ਅਨਦਿਨ ਨਿਵਲਾਗ ਬੜਭਾਗੀ ਜਪਿਆ ਪ੍ਰਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੂ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨਮ ਮਰਨ ਦੁਖ ਭ੍ਰਮ ਗਇਆ ਇਸ ਪੁੰਨੀ ਸਰਧਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸੁਮਾਏ ਸੋ ਕਿਉਂ ਵਿਸਰੈ ਜੇ ਕਾਲ ਨਾ ਪਨ ਸੋ ਕਿਉਂ ਵਿਸਰੈ ਜੇ ਕੀ ਆ ਜਾਣੈ ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜੇ ਅਗਨ ਮੈਂ ਰੱਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਵਿਸਰੈ ਜੇ ਵਿਖਤੇ ਕੱਢ ਹੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰ ਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਓ ਕਾਮ ਆਣ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਪੈ ਤਰੀਗੇ ਸੰਸਾਰ ਤਿਨ ਭਗਤੀ ਤਨ ਹੋ ਸੀਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਓ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਵਿਗਸੈ ਸਾਧ ਚਰਨ ਤੋਏ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਲਦੀ ਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸੁਮਾਏ ਪ੍ਰਭ ਸੰਤ ਦੀਨ ਦਇਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ
सो होए पुनीत। भगत पाए लावे मन गीत, हम निर्गुनियार नीच अजान। नानक तुमरी शरण पुरख भगवान, सर्ब कुंठ मुक्त मोख पाए। एक निमख हरके गुण गाय, अंतराज भोग बढ़ियाई। हरके नाम की कथा मन पाई, बहु भोजन का पर संगीत। रसना जपती हर घर नीत, फली सुकरणी शोभा तनवंत। हृदय बसे पूर्ण गुरुमंत, साध संग प्रद्यो निवास। सर्व सुख नानक परगास, श्लोक सरगुण निर्गुण निरंकार। सुन समाधि आप, अपन किया नानका, आपे ही फिर जाप। अष्टपदी जब अकार, यो कछना दृढ़ता। पाप उन तब कहते होता, जब तारी अपन सुन समाद। तबैर विरोध के संक मात, जब इसका वर्ण चिन्ह न जापत। तब हरक सोग हो किसे व्याप्त, जब अपने आप पार ब्रह्म। तम हो कहाँ कस हो वद परम, आपन खेल आप वर्ती जा। नानक करने हार ना दूजा, जब होत प्रभ केवल तनी। ता बंद मुक्त को किस को गनी, जा बेके घर अगमे अपार। तब नरक सुर्ग को कौन अवतार, जब निर्गुण प्रभ सहज सुपाय। तब से सकत कहो कत जाय, जब आपे आप अपनी जोत तर। तब कमन निडर कमन कद डर, अपन चलते आप करने हार। नानक ठाकुर अगमे अपार, अविनाशी सुख अपने असन। ते जन्म मरण कहो कहाँ बेनासन, जब पूर्ण करता प्रसोय। तब जम की त्रास कहो किस होय, जब अवगत अगोत्र प्रावेक। तब चित्र गुप्त इस पूछत लेख, जब नाथ निरंजन अगोचर अगध। तब कौन छुटे कौन बंधन बद्ध, अपने आप की अचरजा। नानक अपन रूप आप की उपरजा, ये निर्मल पुरख पुरख पद होता। तय बिन मैल कहो क्या तोता, जय निरंजन निरंकार निर्वाण। ते कौन को मान कौन अवमान, जय स्वरूप केवल जगदीश। तय शल छिद्र लगत कहो कीस, जय ज्योत स्वरूपी जो संग सुमावे। ते किसे पूख तमन त्रिवतावे, करण करामन करने हार। नानक करते का नाय सुमार, जब अपनी शोभा अपन संग बनाई। तब कमन माए बाप मित्र सुध पाई, जय सर्व कलाया पे परवीन। तय वेद कतेव कहाँ को चीन, जब अपने आप उतार। तो सगन अब सगन कहाँ विचार, जय अपने ऊच अपने आप नेरा। ते कौन ठाकुर कौन कही है तेरा, बिस्मन बिस्मर है बिस्माद। नानक अपनी गत जन हो आप, जय अचल अछेद पे सुमाया। ऊगा किसे व्यापत माया, आस को आपे आदेश। त्यो गुण का नाही प्रवेश, जय एक एक एक भगवंता। तै कौन अचिंत इस लागे चिंता, जय अपने आप पतियारा। ते कौन कथे कौन सुनने हारा, बहु बेअंत ऊच ते ऊचा। नानक आपस को आपे पहुंचा, जय आपर चोपर पंचकार। यो गुण मैं किन्नू विस्तार, पापुन ते पई कहावत। को नरक ओ सुर्ग बंशावत, आल जाल माया जंजाल। होमे मो परम पे पार, दुख सुख मान अपमान। अनक प्रकार कियो बखियान, अपन खेल आप कर देख। खेल संकोच हो नानक एक, जय अवगत भगत तय आप। जय पसरे पासार संत प्रताप, धूपा काया पे तनी। उनकी शोभा उनहू बनी, आपे कौतुक करे अंध चोज। आपे रस पोग निरजोग, जिस भावे तसे अपन नाए लावे। जिस भावे ये खेल खिलावे, बेसुमार अथागन ते अतुल। जो बुलावो त्यो नानक दास बोले, श्लोक जी जंत के ठाकुर आपे वर्तनहार। नानक एको पसरिया, दूजा कह दृष्टार। अष्टपदी आप कथे आप सुनने गार, आपे एक या विस्तार। ज्ञात पावे ता सिर चुपाय, अपने पाने लय सुमाए। तुम ते पिन नहीं किश होय, आपन सूत सजत परोय। जाको प्रभु आप बुझाए, सच नाम सोई जन पाए। सो समुद्र

ਜਿਸ ਰਾਖੇ ਤਿਸ ਕੋਈ ਨਾ ਮਾਰੇ, ਸੋ ਮੂਆ ਜਿਸ ਮਨੋ ਬਸਾਰੇ, ਤਿਸ ਤਜ ਅਵਰ ਕਹਾਂ ਕੋ ਜਾਏ। ਸਭ ਸਰ ਏਕ ਨਿਰੰਜਨ ਰਾਏ, ਜੀ ਕੀ ਜੁਤ ਜਾ ਕੇ ਸਭ ਗਾਥ, ਅੰਤਰ ਬਾਹਰ ਜਾਨੋ ਸਾਥ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਸਦਾ ਬਲਿਹਾਰ, ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਦ ਕਿਰਪਾਲ, ਆਪਣੇ ਕਰਤਬ ਜਾਨੇ ਆਪ, ਅੰਤਰ ਜਾਮੀ ਰਿਹੋ ਬਿਆਪ, ਪ੍ਰਤਪਾਲੇ ਜੀਅਨ ਬੋ ਪਾਤ, ਜੋ ਜੋ ਰਚਿਓ ਸੁਤ ਸੇ ਧਿਆਤ, ਜੇ ਭਾਵੇ ਤੇ ਲਏ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕਿਕ ਜਾਨਿਆ, ਜਨ ਲਾਗਾ ਹਰ ਏ ਕਹਿ ਨਾਏ, ਇਸ ਕੀ ਆਸਨਾ ਬਿਰਤੀ ਜਾਏ, ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ, ਇਸਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰ, ਅਨਦਿਨ ਪੂਜੇ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਵਿਆ ਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪਰ ਪਰਮਾਨੰਦ, ਰਾਮ ਨਾਮ ਤਲ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਂ ਤਰਨ ਕਾ ਇਹ ਸੁਭਾਓ, ਆੜ ਪੈਰ ਪ੍ਰਾਪੇਖੋ ਨੇਰਾ, ਮਿਟੇ ਅਗਿਆਨ ਬਿਨਸੇ ਅੰਧੇਰਾ, ਸੁਨ ਉਪਦੇਸ਼ ਹਿਰਦੇ ਵਸਾਵੋ, ਮਾਨ ਇੱਛੇ ਨਾਨਕ ਬਲ ਪਾਓ, ਹਲਤ ਪਲਤ ਦਿਲਿਓ ਸਵਾਰ, ਰਾਮ ਨਾਮ ਅੰਤਰ ਉਰ ਧਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੇ ਤੇ ਸਾਜ ਪਰਿਖਿਆ, ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਹੁ ਜਾਏ, ਸਚ ਵਪਾਰ ਕਰੋ ਵਪਾਰੀ, ਦਰ ਗਏ ਨਿਵ ਗਏ ਕੇਵ ਤੁਮਾਰੀ, ਏਕਾ ਟੇਕ ਰੱਖੋ ਮਨ ਮਾਗੇ, ਨਾਨਕ ਬਹੁਰ ਨ ਆਵੇ ਜਾਗੇ, ਤੇਤੇ ਦੂਰ ਕਹਾਂ ਕੋ ਜਾਏ, ਉਬਰੇ ਰੱਖਣ ਹਾਰ ਤੇ ਆਏ, ਨਿਰਭਉ ਜਪੇ ਸਗਲ ਪਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜੇ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੇ ਅਹੰਕਾਰ, ਤੇ ਜਨ ਕੋ ਕੋਈ ਨਾ ਪਹੁੰਚਣ ਹਾਰ, ਸਿਰੀ ਉਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਧਰ ਸਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਬਲ ਦਰਸ਼ਨ ਸੁੰਦਰ ਹਰ ਰੂਪ, ਤਨ ਸੇਵਾ ਸੇਵਕ ਪਰਵਾਨ, ਅੰਤਰਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੇ ਸੋਹਤ ਨਿਹਾਲ, ਤਾਕੇ ਨਿਵਟਨ ਆਵਤ ਕਾਲ, ਅਮਰ ਪਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ ਸਲੋਕ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪ੍ਰਗਾਸ, ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਿਗਰੀ ਏਕ ਸਕਟ ਮਾਹੇ, ਅਨਕਰੰਗ ਨਾਨਾ ਦ੍ਰਿਸ਼ਟਾਹੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਖਾ ਤੈਨਾਦ, ਕਹਿ ਨਾ ਜਾਈ ਅਜਨ ਬਿਸਮਾਧ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਹੇ ਜਨ ਸੋਜੀ ਪਾਏ, ਤੂ ਅੰਤਰ ਸੋ ਬਾਰ ਅਨੰਤ, ਕੜਕੜ ਵਿਆਪਰਿਆ ਭਗਵੰਤ, ਤਰਨ ਮਾਇ ਆਕਾਸ ਪਿਆਲ, ਸਰਬਲੋਕ ਪੂਰਨ ਪ੍ਰਤਪਾਲ, ਅਣ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈ ਸੁੰਤਰ ਮਾਹੇ, ਚਾਰ ਕੁੰਟ ਰਹਿ ਦਿਸੇ ਸੁਮਾਹੇ, ਤਿਸ ਤੇ ਪਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨਕ ਸੁਪਾਓ, ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪੇ ਡੋਲ ਨਾ ਕਬ ਹੂੰ ਡੋਲੇ, ਸਰਬ ਕਲਾ ਕਰ ਖੇਲੇ ਖੇਲ, ਮੋਲ ਨਾ ਪਾਈਏ ਗੁਣੇ ਅਮੋਲ, ਸਰਬ ਜੋਤ ਮੈਂ ਜਾ ਕੀ ਜੋਤ, ਤਾਰਿਓ ਸਵਾਮੀ ਓਤ ਪੋਤ, ਗੁਰਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਪੇਖਣ ਸਾ ਬ੍ਰਹਮ, ਸੰਤ ਜਨਾ ਕੇ ਹਿਰਦੇ ਸਭ ਧਰਮ, ਸੰਤ ਜਨਾ ਸੁਨੇ ਸੋ ਬਚਨ, ਸਰਬੇ ਆਪੀ ਰਾਮ ਸੰਘ ਰਚਨ, ਜਿਨ ਜਾਤਾ ਤੁਸੀਂ ਕੀ ਏ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਨ, ਕਰਨ ਕਰਾਵਨ ਹਾਰ ਪ੍ਰਭ ਜਾਨੇ, ਅੰਤਰ ਬਸੇ ਬਾਹਰ ਪੀ ਓਹੀ, ਨਾਨਕ ਦਰਸ਼ਨ ਦੇਖ ਸਾ ਮੋਹੀ, ਆਪ ਸਤ ਕੀਆ ਸਭ ਸਤ, ਤੇ ਪ੍ਰਭ ਤੇ ਸਗਲੀ ਉਤਪਤ, ਤੇ ਪਾਵੇ ਤਾਂ ਕਰੇ ਵਿਸਤਾਰ, ਤੇ ਭਾਵੇ ਤਾਂ ਏਕੰਕਾਰ, ਅਣਖ ਕਲਾ ਲਖੀ ਨਾ ਜਾਏ, ਜੇ ਭਾਵੇ ਤੇ ਲਏ ਮਿਲਾਏ, ਕਉਣ ਨਿਟਕਮ ਕਹੀਏ ਦੂਰ, ਆਪੇ ਆਪਿਆ ਭਰਪੂਰ, ਅੰਤਰਗਤ ਜੇ ਆਪ ਜਨਾਏ, ਨਾਂਗ ਤੇਜਨ ਆਪ ਬੁਝਾਏ,
ਸਰਬ ਭੂਤ ਆਪ ਵਰਤਾਰ, ਸਰਬ ਨੈਣ ਅਪੇਖ ਨਿਗਾਰ, ਸਗਲ ਸਮਗਰੀ ਜਾ ਕਤਨਾ, ਆਪਣ ਜਸ ਆਪ ਕੀ ਸੁਣਾ, ਆਮਨ ਜਾਨਕ ਖੇਲ ਬਨਾਇਆ, ਆਗਿਆਕਾਰੀ ਕੀ ਨੀਮ ਆਇਆ, ਸਭ ਕੇ ਮਦ ਅਲਿਪਤੋ ਰਹੇ, ਜੋ ਕੁਛ ਕਹਿਣਾ ਸੋ ਆਪੇਕ ਹੈ, ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਪਾਵੇ ਤਾਂ ਲੈ ਸੁਮਾਏ, ਇਸ ਤੇ ਹੋਏ ਸੋ ਨਾਹੀ ਬੁਰਾ, ਹੋਰ ਹੈ ਕਹੋ ਕਿਨੇ ਕੁਛ ਕਰਾ, ਆਪ ਭਲਾ ਕਰਤੂਤ ਅਤ ਨੀਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਭ ਤਾਰੀ ਸਭ ਸਾਚ, ਓਤ ਪੋਤ ਆਪਣ ਸੰਗ ਰਾਚ, ਤਾਂ ਕਿ ਗਤਮਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਸਿੱਕਾ ਕੀ ਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕਿਓ ਜਾਨ, ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਸੋਏ, ਉਹ ਧਨਵੰਤ ਕੁਲਵੰਤ ਪਦਵੰਤ, ਜੀਵਨ ਮੁਕਤ ਜਿਸ ਹਿਰਦੇ ਭਗਵੰਤ, ਤਨ ਤਨ ਤਨ ਜਨੇ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਮਨ ਕਾ ਐ ਸੁਭਾਉ, ਜਨ ਕੇ ਸੰਗ ਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤੇ ਜਨ ਕੋ ਸਦਾ ਨਮਸਕਾਰ, ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ ਅਸ਼ਟਪਦੀ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਟ ਕਰ ਪੇਖ, ਸਾਸ ਸਾਸ ਸਿਮਰ ਹੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਤੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰਹੋ, ਹਰ ਤਨ ਕੇ ਪਰਲਿਓ ਭੰਡਾਰ, ਨਾਨਕ ਗੁਰਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਪਰ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾਕੇ ਰੰਗ ਅਨੇਕ, ਗੋਪਾਲ ਦਾਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ, ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਏ ਰਤਨ, ਸੁੰਤ ਕੁਮਾਪਤ ਹੋ ਤੇ ਉਧਾਰ, ਆਪ ਤਰੈ ਲੋਕੇ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾਕੇ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਜ, ਸੁਣ ਸੁਣ ਅੰਧ ਕਰੇ ਪ੍ਰਭ ਗਜ, ਪ੍ਰਗਟੇ ਗੋਪਾਲ ਮਹਾਂਤ ਕਹੇ ਮਾਥੇ, ਨਾਨਕ ਉਧਰੇ ਤਿਨ ਕਹਿ ਸਾਥੇ, ਸਰਨ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿੜ ਗਏ ਬੈਰ ਪਏ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਤੋ ਪ੍ਰਸੰਨ ਪਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਣ ਰਸਨਾ ਕਹਿਤੇ, ਕਰ ਪ੍ਰਸਾਦ ਦਇਆ ਪ੍ਰਤਾਰੀ, ਨਾਨਕ ਨਿਧਿ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋਹੋ ਤਨਿਧਾਨ, ਸਰਬ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਬਲੋਏ, ਸਭ ਤੇ ਊਜ ਪਾਏ ਅਸਥਾਨ, ਬੌਰ ਨਾ ਹੋਵੇ ਆਮਨ ਜਾਨ, ਹਰ ਤਨ ਖਾੜ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂਤ ਰਿੱਧ ਨਵ ਨਿਧ, ਬੁੱਧ ਗਿਆਨ ਸਰਬ ਤੇ ਸਿੱਧ, ਵਿਦਿਆ ਤਪ ਜੋ ਪ੍ਰਤਿਆਨ, ਗਿਆਨ ਸ੍ਰੇਸ਼ਟ ਊਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮੱਧ ਸਗਰ ਤੇ ਉਦਾਸ, ਤੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦਿਸ ਟੇਤਾ, ਇਹ ਫਲ ਹੇ ਜਨ ਕੇ ਮੁਖ ਪਣੇ, ਗੁਰੂ ਨਾਨਕ ਨਾ ਬਚਨ ਮਨ ਸੁਣੇ, ਇਹੋ ਨਿਧਾਨ ਜਪੇ ਮਨ ਕੋਏ, ਸਭ ਜੁਗ ਮੈਂ ਤਾਕੀ ਗਦ ਹੋਏ, ਗੁਣ ਗੋਬਿੰਦ ਨਾਮ ਤੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੇ ਮਨ ਬਸਰਾਮ, ਕੋੜ ਅਪਰਾਧ ਸਾਧ ਸੰਗ ਮਿਟੈ, ਸੰਤ ਕੇ ਪਾਤੇ ਜਮ ਤੇ ਛੁੱਟੈ, ਜਾ ਕੇ ਮਸਤਕ ਕਰਮ ਪ੍ਰਾਪਾਏ, ਸਾਧ ਸਰਣ ਨਾਨਕ ਤੇ ਆਏ, ਜਿਸ ਮਨ ਬਸੇ ਸੁਨੇ ਲਾਏ ਪ੍ਰੀਤ, ਤੇਜਨ ਆਵੇ ਹਰ ਪ੍ਰਚੀਤ, ਜਨਮ ਮਰਨ ਤਾ ਕਾ ਦੁਖ ਨਿਵਾਰੇ, ਦੁਲਭ ਦੇਹ ਤਤਕਾਲ ਉਧਾਰੇ, ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ, ਏਕ ਨਾਮ ਮਨ ਮਾਏ ਸੁਮਾਨੀ, ਦੁਖ ਰੋਗ ਬਿਨਸੇ ਪਏ ਪਰਮ, ਸਾਧ ਨਾਮ ਨਿਰਮਲਤਾ ਕੇ ਕਰਮ, ਸਭ ਤੇ ਊਚ ਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ, ਸਿੱਤੀ ਗੌੜੀ ਮਹੱਲਾ ਪੰਜਵਾਂ ਸਲੋਕ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਜਲਥਲ ਮਹੀਲ ਪੂਰਿਆ ਸਵਾਮੀ ਸਿਰਜਨਹਾਰ,
ਅਨਕ ਪਾਂਧ ਹੋਏ ਪਸਰਿਆ। ਨਾਨਕ ਏਕੰਕਾਰ ਪੌੜੀ, ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਤਿਆਏ। ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰ ਰਾਏ। ਤਾਂ ਕਿ ਅਸ ਕਲਿਆਣ ਸੁਖ ਜਾਤੇ ਸਭ ਕਛ ਹੋਏ। ਚਾਰ ਕੁੰਟ ਦੈਸ ਪ੍ਰਮਿਓ ਤਿਸ ਬਿਨ ਅਵਰ ਨਾ ਕੋਏ। ਵੇਦ ਪੁਰਾਣ ਸਿਮਰਤ ਸੁਨੇ ਬਹੁਧ ਕਰੋ ਵਿਚਾਰ। ਪਤ ਉਧਾਰਨ ਪਏ ਹਰਨ ਸੁਖ ਸਾਗਰ ਨਿਰੰਕਾਰ। ਦਾਤਾ ਪੁੱਤਾ ਦੇਨ ਹਾਰ ਤਿਸ ਬਿਨ ਅਵਰ ਨਾ ਜਾਏ। ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ। ਗੋਬਿੰਦ ਜਸ ਗਾਈਏ ਹਰ ਨੀਤ ਮਿਲ ਭਜੀਏ ਸਾਧਸੰਗ ਮੇਰੇ ਮੀਤ। ਰਹਾਓ ਸਲੋਕ ਕਰੋ ਬੰਦਨਾ ਅਨਕਵਾਰ। ਸਰਨ ਪਰੋ ਹਰ ਰਾਏ ਪ੍ਰਮ ਕਟੀਏ ਨਾਨਕ ਸਾਧ ਸੰਗ। ਦੁਤੀਆ ਪਾਓ ਮਿਟਾਏ ਪੌੜੀ, ਦੁਤੀਆ ਦੁਰਮਤ ਦੂਰ ਕਰ ਗੁਰਸੇਵਾ ਕਰ ਨੀਤ। ਰਾਮ ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ। ਮਰਨ ਮਿਟੇ ਜੀਵਨ ਮਿਲੇ ਬਿਨਸੇ ਸਗਲ ਕਲੇਸ਼। ਆਪ ਤਜੋ ਗੋਬਿੰਦ ਭਜੋ ਪਾਓ ਭਗਤ ਪਰਵੇਸ਼। ਲਾਭ ਮਿਲੇ ਤੋਟਾ ਹਿਰੇ ਹਰ ਦਰਗੇ ਪਤਵੰਤ। ਰਾਮ ਨਾਮ ਤਨ ਸੰਚਵੈ ਸਾਚ ਸਾ ਭਗਵੰਤ। ਊਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ। ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ। ਸਲੋਕ ਤੀਨ ਬਿਆਪੇ ਜਗਤ ਕਉ ਤੁਰਿਆ ਪਾਵੇ ਕੋਇ। ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ। ਪੌੜੀ ਤ੍ਰਿਤੀਆ ਤ੍ਰੈ ਗੁਣ ਵਿਖੇ ਫਲ ਕਬ ਉੱਤਮ ਕਬ ਨੀਚ। ਨਰਕ ਸੁਰਗ ਭਮਤੋ ਕਹੋ ਸਦਾ ਸੰਘਾਰੇ ਮੀਚ। ਹਰਖ ਸੋਗ ਸਹਿਸਾ ਸੰਸਾਰ ਹਹੋ ਕਰਤ ਬਿਗਾਏ। ਜਿਨ ਕੀਏ ਤਿਸੇ ਨਾ ਜਾਣਨੀ ਚਿਤਵੇ ਅਣਕਿਓ ਪਾਏ। ਆਦ ਵਿਆਦ ਉਪਾਦਰਸ ਕਬੂ ਨ ਟੂਟੇ ਤਾਪ। ਪਾਰ ਬ੍ਰਹਮ ਪੂਰਨ ਧਨੀ ਨੈ ਬੂਝੇ ਪ੍ਰਤਾਪ। ਮੋਹ ਪਰਮ ਬੂੜਦ ਕਣੋ ਮਹਾਨਰਕ ਮੈਂ ਵਾਸ। ਕਰ ਕਿਰਪਾ ਪ੍ਰਭ ਰਾਖ ਲੇਹੋ ਨਾਨਕ ਤੇਰੀ ਆਸ। ਸਲੋਕ ਜਦ ਸਿਆਣਾ ਸੂੜ ਸੋਏ ਜਿਨ ਤਰਿਆ ਅਭਮਾਨ। ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰ ਨਾਮ ਪੌੜੀ। ਚਤਰਥ ਚਾਰੇ ਬੇਦ ਸੁਣ ਤੁਧ ਤਤ ਵਿਚਾਰ। ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਬ ਸਾਰ। ਨਰਕ ਨਿਵਾਰੇ ਦੁਖ ਹਰੇ ਟੂਟੇ ਅਣਕ ਕਲੇਸ਼। ਮੀਚ ਹੁਟੇ ਜਮ ਤੇ ਛੁੱਟੇ ਹਰ ਕੀਰਤਨ ਪਰਵੇਸ਼। ਪਉ ਬਿਨਸੇ ਅੰਮ੍ਰਿਤ ਰਸ ਰੰਗ ਰਤੇ ਨਿਰੰਕਾਰ। ਦੁਖ ਦਾਰਦ ਅਪਵਿੱਤਰਤਾ ਨਾਸੇ ਨਾਮ ਅਧਾਰ। ਸੁਰ ਨਰਮੁੰਜਨ ਖੋਜਤੇ ਸੁਖ ਸਾਗਰ ਗੋਪਾਲ। ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਹ ਦਰਵਾਲ। ਸਲੋਕ ਪੰਚ ਵਿਕਾਰ ਮਨ ਮੈਂ ਬਸੇ ਰਾਤੇ ਮਾਇਆ ਸੰਗ। ਸਾਧ ਸੰਗ ਹੋਏ ਨਿਰਮਲ ਨਾਨਕ ਪ੍ਰਭ ਕਹਿ ਰੰਗ। ਪੌੜੀ ਪੰਚਮ ਪੰਚ ਪ੍ਰਧਾਨ ਤੇ ਜੇ ਜਾਣਿਓ ਪਰਪੰਚ। ਕੁਸੁਮ ਬਸ ਬਹੁ ਰੰਗ ਘਣੋ ਸਮਿਸਿਆ ਬਲਬੰਚ। ਨੈ ਜਾਪੇ ਨੈ ਬੂਝੀਏ ਨੈ ਕਛ ਕਰਤ ਵਿਚਾਰ। ਸਵਾਦ ਮੋਹ ਰਸ ਬਿਦਿਓ ਅਗਿਆਨ ਰਚਿਓ ਸੰਸਾਰ। ਜਨਮ ਮਰਨ ਬਹੁ ਜੋਨ ਪ੍ਰਮਣ ਕੀਨੇ ਕਰਮ ਅਨੇਕ। ਰਚਨ ਹਰ ਨੈ ਸਿਮਰਿਓ ਮਨ ਨਾ ਵਿਚਾਰ ਵਿਵੇਕ। ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਾ ਰੰਚ। ਨਾਨਕ ਬਿਰਲੇ ਪਾਈਐ ਜੋ ਨਾ ਰਚੇ ਪਰਪੰਚ। ਸਲੋਕ ਖੱਟ ਸਾਸਤਰ ਉਚੋ ਕਹਿ ਅੰਤ ਨ ਪਾਰਾਵਾਰ। ਭਗਤ ਸੋਹ ਹੈ ਗੁਣ ਗਾਵਤ ਨਾਨਕ ਪ੍ਰਭ ਕੇ ਦੁਆਰ। ਪੌੜੀ ਖਸ਼ਟਮ ਖੱਟ ਸਾਸਤਰ ਕਹਿ ਸਿਮਰਤ ਕਥੇ ਅਨੇਕ। ਊਦਮ ਉਚੋ ਪਾਰ ਬ੍ਰਹਮ ਗੁਣ ਅੰਤ ਨ ਜਾਣੇ ਸੇਖ। ਨਾਰਦ ਮੁੰਡਨ ਸੁਖ ਵਿਆਸ ਜਿਸ ਗਾਵਤ ਗੋਬਿੰਦ। ਰਸ ਗੀਦੇ ਖਰਸੋ ਬੀਦੇ ਭਗਤ ਰਚੇ ਭਗਵੰਤ। ਮੋਹ ਮਾਨ ਪ੍ਰਮ ਬਿਨਸਿਓ ਪਾਈ ਸਰਨ ਦਿਆਲ। ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ। ਲਾਭ ਮਿਲੇ ਤੋਟਾ ਹਿਰੇ ਸਾਧ ਸੰਗ ਲਿਵਲਾਏ। ਖਾੜ ਖਜਾਨਾ ਗੁਣ ਦਖਰੇ ਨਾਨਕ ਨਾਮ ਤੇ ਆਏ। ਸਲੋਕ ਸੰਤ ਮੰਡਲ ਹਰਜ ਕਥੈ ਬੋਲੇ ਸਤ ਸੁਪਹਾਏ। ਨਾਨਕ ਮਨ ਸੰਤੋਖੀਏ ਏਕ ਸਿਉ ਲਿਵਲਾਏ। ਪੌੜੀ ਸਪਤਮ ਸੰਚੋ ਨਾਮ ਤਨ ਟੂਟ ਨਾ ਜਾਏ ਭੰਡਾਰ। ਸੰਤ ਸੰਗਤ ਮੈਂ ਪਾਈਏ ਅੰਤ ਨ ਪਾਰਾਵਾਰ। ਆਪ ਤਜੋ ਗੋਬਿੰਦ ਭਜੋ ਸਰਨ ਪਰੋ ਹਰ ਰਾਏ। ਦੁਖ ਹਰੇ ਭਵਜਲ ਤਰੇ ਮਨ ਚਿੰਦਿਆ ਫਲ ਪਾਏ। ਆੜ ਪੈਰ ਮਾ ਹਰ ਜਪੈ ਸਬਲ ਜਨਮ ਪਰਵਾਨ। ਅੰਤਰ ਬਾਰ ਸਦਾ ਸੰਗ ਕਰਨੇ ਹਾਰ ਪਛਾਣ। ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ। ਨਾਨਕ ਤਿਸ ਬਲਿਹਾਰਣੇ ਹਰ ਹਰ ਨਾਮ ਜਪੇ। ਸਲੋਕ ਆੜ ਪੈਰ ਗੁਣ ਗਾਈਏ
ਤਜੀਏ ਅਵਰ ਜੰਜਾਲ, ਜਮ ਕੰਕਰ ਜੋਏ ਨਾ ਸਕਈ, ਨਾਨਕ ਪ੍ਰਭੂ ਦਇਆਲ ਪੌੜੀ। ਅਸ਼ਟਮੀ ਅਸ਼ਟ ਸਿੱਧ ਨਵ ਨਿਧ, ਸਗਲ ਪਦਾਰਥ ਪੂਰਨ ਬੁੱਧ, ਕਵਲ ਪ੍ਰਗਾਸ ਸਦਾ ਆਨੰਦ, ਨਿਰਮਲ ਰੀਤ ਨਿਰੋਧਰ ਮੰਤ, ਸਗਲ ਧਰਮ ਪਵਿੱਤਰ ਇਸਨਾਨ, ਤਾਂ ਮੈਂ ਊਜ ਬਸੇਖ ਗਿਆਨ, ਹਰ ਹਰ ਭਜਨ ਪੂਰੇ ਗੁਰਸੰਗ, ਜਬ ਤਰੀਏ ਨਾਨਕ ਨਾਮ ਹਰ ਰੰਗ। ਸਲੋਕ ਨਾਰਾਇਣ ਨੇ ਸਿਮਰਿਓ ਮੋਇਓ ਸਵਾਦ ਵਿਕਾਰ, ਨਾਨਕ ਨਾਮ ਵਿਸਾਰਿਐ ਨਰਕ ਸੁਰਗ ਅਵਤਾਰ ਪੌੜੀ। ਨੌਮੀ ਨਵੇਂ ਸ਼ਿਦਰ ਅਪਵੀਤ, ਹਰ ਨਾਮ ਨਾ ਜਪੈ ਤਰਕ ਬਿਪਰੀਤ, ਪਰ ਤੇਰੇ ਰਮੇ ਬਕੇ ਸਾਧ ਨਿੰਦ, ਕਰ ਨਾ ਸੁਨਹੀ ਹਰ ਜ਼ਬਿੰਦ, ਹਿਰੇ ਪਰ ਦਰਬ ਉਦਰ ਕਹਿਤਾਈ, ਅਗਨ ਨਾ ਨਿਵਰੇ ਤ੍ਰਿਸ਼ਨਾ ਨਾ ਬੁਝਾਈ, ਹਰ ਸੇਵਾ ਬਿਨ ਇਹ ਫਲ ਲਾਗੇ, ਨਾਨਕ ਪ੍ਰਭ ਬਿਸਰਤ ਮਰ ਜਮੇ ਅਭਾਗੇ। ਸਲੋਕ ਦਸ ਦੇਖੋ ਇਕ ਮੈਂ ਫਿਰਿਓ, ਜਦ ਦੇਖੋ ਤਦ ਸੋਏ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਪੌੜੀ। ਦਸਵੀਂ ਦਸ ਵਾਰ ਬਸ ਪੀਨੇ, ਮਨ ਸੰਤੋਖ ਨਾਮ ਜਪ ਲੀਨੇ, ਕਰਨੀ ਸੁਣੀਏ ਜਸ ਗੋਪਾਲ, ਨੈਣੀ ਪੇਖਤ ਸਾ ਦਿਆਲ, ਰਸਨਾ ਗੁਣ ਗਾਵੇ ਬੇਅੰਤ, ਮਨ ਮੈਂ ਚਿਤਵੇ ਪੂਰਨ ਭਗਵੰਤ, ਹਸਤ ਚਰਨ ਸੰਟੈਲ ਕਮਾਈਏ, ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈਏ। ਸਲੋਕ ਏਕੋ ਏਕ ਬਖਾਨੀਏ, ਬਿਰਲਾ ਜਾਣੇ ਸਵਾਦ, ਗੁਣ ਗੋਬਿੰਦ ਨਾ ਜਾਣੀਏ, ਨਾਨਕ ਸਭ ਸਮਾਦ ਪੌੜੀ। ਏਕਾਸੀ ਨਿਵਿਟ ਪੇਖੋ ਹਰ ਰਾਮ, ਇੰਦਰੀ ਬਸ ਕਰ ਸੁਣੋ ਹਰ ਨਾਮ, ਮਨ ਸੰਤੋਖ ਸਰਬ ਜੀ ਦਇਆ, ਇਨ ਵਿਦ ਵਰਤ ਸੰਪੂਰਨ ਪਇਆ, ਤਾਪਤ ਮਨ ਰਾਖੇ ਇਕਠਾਏ, ਮਨ ਤਨ ਸੁਧ ਜਪਤ ਹਰਨਾਏ, ਸਭ ਮੈਂ ਪੂਰ ਹੈ ਪਾਰ ਬ੍ਰਹਮ, ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ। ਸਲੋਕ ਦੁਰਮਤ ਹਰੀ ਸੇਵਾ ਕਰੀ, ਭੇਟੇ ਸਦ ਕਿਰਪਾਲ, ਨਾਨਕ ਪ੍ਰਸਤ ਮਿਲ ਰਹੇ ਬਿਨਸੇ ਸਗਲ ਜੰਜਾਲ ਪੌੜੀ। ਦੁਆਸਤੀ ਦਾਨ ਨਾਮ ਇਸਨਾਨ, ਹਰ ਕੀ ਪੈਦ ਕਰੋ ਤਜਮਾਨ, ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ, ਮਨ ਤ੍ਰਿਪਤਾ ਸੇ ਕੀਰਤਨ ਪ੍ਰਵਰੰਗ, ਕੋਮਲ ਬਾਣੀ ਸਭ ਕੋ ਸੰਤੁਖ, ਪੰਚ ਪੂ ਆਤਮਾ ਹਰ ਨਾਮ ਰਸ ਪੁਖ, ਗੁਰਪੂਰੇ ਤੇ ਇਹ ਨਿਹ ਚੌਪਾਈਏ, ਨਾਨਕ ਰਾਮ ਰਮਤ ਫਿਰ ਜੋਨ ਨਾ ਆਈਏ। ਸਲੋਕ ਤੀਨ ਗੁਣਾ ਮੈਂ ਵਿਆਪਿਆ, ਪੂਰਨ ਹੋਤ ਨਾ ਕਾਮ, ਪਤਤ ਉਧਾਰਨ ਮਨ ਬਸੈ, ਨਾਨਕ ਛੂਟੇ ਨਾਮ ਪੌੜੀ। ਤ੍ਰਉ ਸੀ ਤੀਨ ਤਾਪ ਸੰਸਾਰ, ਆਪਤ ਜਾਤ ਨਰਕ ਅਵਤਾਰ, ਹਰ ਹਰ ਭਜਨ ਨਾ ਮਨ ਮੈਂ ਆਇਓ, ਸੁਖ ਸਾਗਰ ਪ੍ਰਭ ਨਿਖ ਨੰਗਾਇਓ, ਹਰਗ ਸੋਗ ਕਾ ਦੇ ਕਰ ਬਾਧਿਓ, ਦੀਰਘ ਰੋਪ ਮਾਇਆ ਆਸਾਧਿਓ, ਦਿਨੇ ਪਕਾਰ ਕਰ ਸੁਣ ਪਾਇਓ, ਨੈਣੀ ਨੀਂਦ ਸੁਪਨ ਬਰੜਾਇਓ, ਹਰ ਬਿਸਰਤ ਹੋਵਤ ਇਹ ਹਾਲ, ਸਰਨਾਂਗ ਪ੍ਰਪੁਰਖ ਦਇਆਲ। ਸਲੋਕ ਚਾਰ ਕੁੰਟ ਚੌਦੇ ਪਵਨ, ਸਗਲ ਵਿਆਪਤ ਰਾਮ, ਨਾਨਕ ਊਨ ਨਾ ਦੇਖੀਏ, ਪੂਰਨਤਾ ਕੇ ਕਾਮ ਪੌੜੀ। ਚੌਦੇ ਚਾਰ ਕੁੰਟ ਪ੍ਰਵਿਆਪ, ਸਗਲ ਪਵਨ ਪੂਰਨ ਪ੍ਰਤਾਪ, ਦਸੇ ਦਿਸਾ ਰਵਿਆ ਪ੍ਰਭ ਏਕ, ਤਰਨ ਆਕਾਸ ਹਮੇ ਪ੍ਰਾਪੇਖ, ਜਲ ਥਲ ਬਨ ਪਰਬਤ ਪਾਤਾਲ, ਪਰਮੇਸ਼ਵਰ ਤੇ ਬਸੇ ਦਇਆਲ, ਸੂਖਮ ਅਸਥੂਲ ਸਗਲ ਭਗਵਾਨ, ਨਾਨਕ ਗੁਰਮੁਖ ਬ੍ਰਹਮ ਪਛਾਨ। ਸਲੋਕ ਆਤਮ ਜੀਤਾ ਗੁਰਮਤੀ, ਗੁਣ ਗਾਏ ਗੋਬਿੰਦ, ਸੰਤ ਪ੍ਰਸਾਦੀ ਪੈ ਮਿਟੇ, ਨਾਨਕ ਬਿਨ ਸੀ ਚਿੰਦ ਪੌੜੀ। ਅਮਾਵਸ ਆਤਮ ਸੁਖੀ ਭਏ, ਸੰਤੋਖ ਦੀਆ ਗੁਰਦੇਵ, ਮੰਤਨ ਸੀਤਲ ਸਾਂਤ ਸਹਿਜ, ਲਾਗਾ ਪ੍ਰਭ ਕੀ ਸੇਵ, ਟੂਟੇ ਬੰਧਨ ਬਹੁ ਵਿਕਾਰ, ਸਬਲ ਪੂਰਨਤਾ ਕੇ ਕਾਮ, ਦੁਰਮਤ ਮਿਟੀ ਹੋਮ ਮੈਂ ਛੁੱਟੀ, ਸਿਮਰਤ ਹਰ ਕੋ ਨਾਮ, ਸਰਨ ਗਈ ਪਾਰ ਬ੍ਰਹਮ ਕੀ, ਮਿਟਿਆ ਆਵਾ ਗਮਨ, ਆਪ ਤਰਿਆ ਕੁਟੰਬ ਸਿਉ, ਗੁਣ ਗੋਬਿੰਦ ਪ੍ਰਭ ਰਮਨ, ਹਰ ਕੀ ਟਹਿਲ ਕਮਾਵਣੀ, ਜਪ ਗਏ ਪ੍ਰਭ ਕਾ ਨਾਮ, ਗੁਰਪੂਰੇ ਤੇ ਪਾਇਆ, ਨਾਨਕ ਸੁਖ ਬਸਰਾਮ। ਸਲੋਕ ਪੂਰਨ ਕਭੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜੇ ਸਵਾਇਆ, ਨਾਨਕ ਹੋਤ ਨਾ ਘਾਟ ਪੌੜੀ। ਪੂਰਨ ਮਾ ਪੂਰਨ ਪ੍ਰਵੇਕ, ਕਰਨ ਕਰਨ ਸਮਰੱਥ, ਜੀ ਜੰਤ ਦਇਆਲ ਪੁਰਖ, ਤਵੀ ਉਪਰ ਜਾ ਕਾ ਹੱਥ, ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾ ਕਾ ਹੋਏ, ਅੰਤਰਜਾਮੀ ਪ੍ਰਭ ਸੁਜਾਨ, ਅਲਖ ਨਿਰੰਜਨ ਸੋਏ, ਪਾਰ ਬ੍ਰਹਮ ਪਰਮੇਸ਼ਵਰੋ ਸਭਿਦ ਜਾਨਣ ਹਾਰ, ਸੰਤ ਸਹਾਈ ਸਰਨ ਜੋਗ, ਆੜ ਪੈਰ ਨਮਸਕਾਰ, ਅਕਥ ਕਥਾ ਨੈ ਬੂਝੀਏ, ਸਿਮਰੋ ਹਰ ਕੇ ਚਰਨ, ਪਤਤ ਉਧਾਰਨ ਅਨਾਥ ਨਾਥ, ਨਾਨਕ ਪ੍ਰਭ ਕੀ ਸਰਨ। ਸਰੋਕ ਦੁਖ ਬਿਨਸੇ ਸਹਿਸਾ ਗਏ, ਸਰਨ ਗਹੀ ਹਰ ਰਾਏ,
ਮਨ ਚਿੰਦੇ ਫਲ ਪਾਇਆ। ਨਾਨਕ ਹਰ ਗੁਣ ਗਾਏ ਪੌੜੀ, ਕੋਈ ਗਾਵੇ ਕੋ ਸੁਣੇ, ਕੋਈ ਕਰੇ ਵਿਚਾਰ, ਕੋ ਉਪਦੇਸੇ ਕੋ ਦ੍ਰਿੜ, ਜਿਸਕਾ ਹੋਏ ਉਧਾਰ, ਕਿਲਵੇ ਕਾਟੇ ਹੋਏ ਨਿਰਮਲ, ਜਨਮ ਜਨਮ ਮਲ ਜਾਏ, ਫਲਤ ਪਲਤ ਮੁਖ ਉਜਲ, ਨੈ ਪੋਹੈ ਤਸੁਮਾਏ, ਸੋ ਸੁਰਤਾ ਸੋ ਬੈਸਨੋ, ਸੋ ਗਿਆਨੀ ਤਨਵੰਤ, ਸੋ ਸੂਰਾ ਕੁਲਵੰਤ ਸੋਏ, ਜਿਨ ਪੜਿਆ ਭਗਵੰਤ, ਖੱਤਰੀ ਬ੍ਰਾਹਮਣ ਸੂਦ ਬੈਸ, ਉਦਰੇ ਸਿਮਰ ਚੰਡਾਲ, ਜਿਨ ਜਾਨਿਓ ਪ੍ਰਭ ਆਪਣਾ, ਨਾਨਕ ਤਿਸੈ ਰਵਾਲ।

ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਤੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਖ ਪਾਪ ਦੁਖ ਲਹਿ ਜਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਡਦਿਆਂ ਹਰ ਨਾਮ ਤੇ ਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ, ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਆਪ ਰਹੇ ਨਾਮ ਜਪਾਵੇ ਪੌੜੀ, ਜੋ ਤੂੰ ਸੱਚ ਤੇ ਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚਿਤ ਇਕ ਅਰਾਧ ਦੇ, ਤਿਨ ਕੀ ਬਰਕਤ ਖਾਏ ਅਸੰਘ ਕਰੋੜੇ, ਉਦ ਨੂੰ ਸਭ ਤੇ ਆਏ ਦੀ ਤੇ ਥਾਏ ਪਏ ਜੋ ਸਾਹਿਬ ਲੋੜੇ, ਜੋ ਬਿਨ ਸਤਿਗੁਰ ਸੇ ਵੇਖਣ ਦੇ ਪੈਨ ਦੇ, ਸੇ ਮੋਏ ਮਰ ਜੰਮੇ ਕੋੜੇ, ਓਏ ਹਾਜ਼ਰ ਮਿੱਠਾ ਬੋਲਦੇ, ਬਾਹਰ ਵਿਸ ਕੱਢੇ ਮੁਖ ਕੋਲੇ, ਮਨ ਖੋਟੇ ਦਈਏ ਵਿਛੋੜੇ। ਸਲੋਕ ਮਹੱਲਾ ਚੌਥਾ। ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਤਿਨ ਵੇ ਮੁਖ ਨੂੰ ਪਾਇਆ, ਪਾਸ ਨਾ ਦੇਈ ਕੋਈ ਬੈਣ ਜਗਤ ਮੈਂ, ਗੂ ਪੜ ਸਕਦੀ ਮਲ ਲਾਏ।

ਨਿਰ ਭੁੱਖਾ ਕੂਕੇ ਧਿਆਇਆ, ਧਨ ਧਨ ਸੁਆਮੀ ਕਰਤਾ ਪੁਰਖ ਹੈ, ਜਿਨ ਨਿਆਉ ਸਚ ਬਏ ਆਪ ਕਰਾਇਆ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਤੋ ਸਾਚੇ ਮਾਰ ਪਚਾਇਆ, ਇਹੋ ਅੱਖਰ ਤਿਨੇ ਆਖਿਆ, ਜਿਨ ਜਗਤ ਸਾਭਿਓ ਪਾਇਆ ਮਹੱਲਾ ਚੌਥਾ, ਸਾਹਿਬ ਜਿਸਕਾ ਨੰਗਾ ਭੁੱਖਾ ਹੋਵੇ, ਤਿਸਦਾ ਨਫਰ ਕਿੱਥੋਂ ਰਜ ਖਾਏ, ਜੇ ਸਾਹਿਬ ਕੈ ਕਾਰ ਵੱਥ ਹੋਵੇ, ਸੋ ਨਫਰੇ ਹੱਥ ਆਵੇ, ਅਣਹੁੰਦੀ ਕਿੱਥੋਂ ਪਾਏ, ਜਿਹਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰੋ, ਹਰ ਗੁਰ ਸਬਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ ਪੌੜੀ, ਨਾਨਕ ਵਿਚਾਰੇ ਸੰਤ ਜਨ, ਚਾਰ ਵੇਦ ਕਹੰਦੇ, ਭਗਤ ਮੁਖੇ ਤੇ ਬੋਲਦੇ, ਤੇ ਵਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ, ਸਭ ਲੋਕ ਸੁਣਨ ਦੇ, ਸੁਖ ਨਾ ਪਾਏ ਨ ਮੁਗਧ ਨਰ।

ਜਾਂ ਭਾਗ ਤੁਰ ਮੰਦੇ, ਜੋ ਮਾਰੇ ਤਿਨ ਪਾਰ ਬ੍ਰਹਮ, ਸੇ ਕਿਸੇ ਨਾ ਸੰਦੇ, ਵੈਰ ਕਰੇ ਨਿਰਵੈਰ ਨਾਲ, ਧਰਮ ਨਿਆਏ ਪਚੰਦੇ, ਜੋ ਜੋ ਸੰਤ ਸਰਾਪਿਆ, ਸੇ ਫਿਰੇ ਪਵੰਦੇ, ਪੇੜ ਮੁੰਡਾ ਹੂੰ ਕੱਟਿਆ, ਇਸ ਡਾਲ ਸੁਪੰਦੇ, ਸਲੋਕ ਮਹੱਲਾ ਚੌਥਾ, ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ, ਤੋ ਦਿੱਤੀ ਪੂਰੇ ਸਤਿਗੁਰੂ, ਕਟੇ ਨਾਹੀ ਇੱਕ ਤਿਲ ਕਿਸੇ ਦੀ ਕਟਾਈ, ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ, ਤਾਂ ਚਗ ਚਗ ਮਰੇ ਸਭ ਲੋਕਾਈ, ਨਿੰਦਕਾਂ ਕੇ ਮੋਕਾਲੇ ਕਰੇ, ਹਰ ਕਰਤੇ ਆਪ ਵਧਾਈ, ਜਿਉਂ ਜੋ ਨਿੰਦਕ ਨਿੰਦ ਕਰੇ, ਤਿਉਂ ਤਿਉਂ ਨਿਤ ਨਿਤ ਚੜੇ ਸਵਾਈ, ਜਨ ਨਾਨਕ ਹਰ ਆਰਾਧਿਆ, ਤਿਨ ਪੈਰੀ ਆਣ ਸਭ ਪਾਈ ਮਹੱਲਾ ਚੌਥਾ, ਸਤਿਗੁਰ ਸੇਤੀ ਗਣਤ ਜੇ ਰੱਖੇ, ਹਲਤ ਪਲਤ ਸਭ ਸਕਾ ਗਇਆ, ਨਿਤ ਚਹੀਆਂ ਪਾਏ ਝੱਗੂ ਸੁੱਟੇ, ਝਖਦਾ ਝਖਦਾ ਚੜ ਪਿਆ, ਨਿਤ ਉਹ ਪਾਪ ਕਰੇ ਮਾਇਆ ਤਨ ਕਾਰਨ, ਅਗਲਾ ਤਨ ਪੀ ਉੱਡ ਗਇਆ, ਕਿਆ ਉਹ ਖੱਟੇ ਕਿਆ ਉਹ ਖਾਵੇ, ਜਿਸ ਅੰਦਰ ਸਹਿਸਾ ਦੁੱਖ

ਪਇਆ। ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇ ਤੀਰ ਅਲ ਗਇਆ। ਜੇ ਗੁਰ ਕੀ ਸਰਣੀ ਫਿਰ ਉਹ ਆਵੇ ਤਾਂ ਪਿਛਲੇ ਔਗੁਣ ਬਖਸ ਲਿਆ। ਜਨ ਨਾਨਕ ਅਨਦਿਨ ਨਾਮ ਤੇ ਆਇਆ, ਹਰ ਸਿਮਰਤ ਕਿਲਵਖ ਪਾਪ ਗਇਆ। ਪੌੜੀ ਤੂੰ ਹੈ ਸੱਚਾ ਸੱਚ ਤੂੰ, ਸਬਦ ਉੱਪਰ ਤੂੰ ਦੀਵਾਨ। ਜੋਤ ਸੱਚ ਤੇ ਆਏਂਦੇ, ਸੱਚ ਸੇਵਨ ਸੱਚੇ ਤੇਰਾ ਮਾਣ। ਉਨ੍ਹਾਂ ਅੰਦਰ ਸੱਚ ਮੁਖ ਉਜਲੇ, ਸੱਚ ਬੋਲਣ ਸੱਚੇ ਤੇਰਾ ਤਾਣ। ਸੇ ਭਗਤ ਜਿਨੀ ਗੁਰਮੁਖ ਸਾਰਾਇਆ, ਸੱਚ ਸ਼ਬਦ ਨੀਸਾਨ। ਸੱਚ ਜੇ ਸੱਚੇ ਸੇਵਦੇ, ਤਿੰਨ ਵਾਰੀ ਸਦ ਕੁਰਬਾਨ। ਸਲੋਕ ਮਹੱਲਾ ਚੌਥਾ, ਤੁਰ ਮਾਰੇ ਪੂਰੇ ਸਤਿਗੁਰੂ, ਸੇ ਹੀ ਹੁਣ ਸਤਿਗੁਰੂ ਮਾਰੇ।

ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਇਸ ਮਾਰੇ ਜਮ ਜਿੰਦਾਰੇ ਗੁਰ ਬਾਬੇ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਇਹ ਨਿੰਦਕ ਦੁਸ਼ਟ ਸਰਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਇਸ ਕਾਰਜ ਸਭ ਸਵਾਰੇ ਜੋ ਇੱਛੇ ਸੋ ਫਲ ਪਾਏ ਸੀ ਪੁੱਤ ਧਨ ਲਖਮੀ ਖੜ ਮੇਲੇ ਘਰ ਨਿਸਤਾਰੇ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰਤਾਰੇ ਤੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ ਜਨ ਨਾਨਕ ਮੰਗੈ ਧੂੜ ਤੇਨ ਜੋ ਗੁਰਸਿੱਖ ਮਿੱਤ ਪਿਆਰੇ ਮਹੱਲਾ ਚੌਥਾ ਜਿਨ ਕੋ ਆਪਦੇ ਵਡਿਆਈ ਜਗਤ ਪੀ ਆਪੇ ਆਣ ਤਿਨ ਕੋ ਪੈਰੀ ਪਾਏ ਡਰੀਏ ਤਾਂ ਜੇ ਕਿਛ ਆਪਦੂ ਕੀਚੈ ਸਭ ਕਰਤਾ ਆਪਣੀ ਕਲਾ ਵਧਾਏ ਦੇਖੋ ਭਾਈ ਇਹੋ ਅਖਾੜਾ ਅਗਰ ਪ੍ਰੀਤਮ ਸੱਚੇ ਕਾ ਜਿਨ ਆਪਣੇ ਜੋਰ ਸਭ ਆਣ ਨਿਵਾਏ ਆਪਣਿਆਂ ਭਗਤਾਂ ਕੀ ਰੱਖ ਕਰੇ ਗਰ ਸਵਾਮੀ ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ ਸਤਿਗੁਰ ਕੀ ਵਡਿਆਈ ਨਿਤ ਚੜੇ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ ਅਨ ਦਿਨ ਨਾਮ ਜਪੋ ਗੁਰਸਿੱਖੋ ਹਰ ਕਰਤਾ ਸਤਿਗੁਰ ਕਰੀ ਵਸਾਏ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ।

ਸਾਰ ਸੰਸਾਰ ਸਬਦ ਕਰਾਏ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜਰ ਖਾਏ ਪੌੜੀ। ਤੂੰ ਸੱਚਾ ਸਾਹਿਬ ਆਪ ਹੈ, ਸਚ ਸਾਹ ਹਮਾਰੇ, ਸਚ ਪੂੰਜੀ ਨਾਮ ਦਿਰੜਾਏ ਪ੍ਰਭ, ਵਣਜਾਰੇ ਤਾਰੇ, ਸਚ ਸੇਵੈ ਸਚ ਵਣਜਲ ਹੈ, ਗੁਣ ਕਥੈ ਨਿਰਾਰੇ, ਸੇਵਕ ਪਾਏ ਸੇ ਜਨ ਮਿਲੇ, ਗੁਰ ਸ਼ਬਦ ਸਵਾਰੇ। ਤੂੰ ਸੱਚਾ ਸਾਹਿਬ ਅਲਖ ਹੈ, ਗੁਰ ਸ਼ਬਦ ਲਖਾਰੇ। ਸਲੋਕ ਮਹੱਲਾ ਚੌਥਾ, ਜਿਸ ਅੰਦਰ ਤਾਤ ਭਰਾਈ ਹੋਵੇ, ਤੇਦਾ ਕਦੇ ਨਾ ਹੋਵੀ ਭਲਾ, ਉਸ ਦੇ ਆਖਿਆ ਕੋਈ ਨਾ ਲੱਗੇ, ਨਿਤ ਉਜਾੜੀ ਪੁਕਾਰੇ ਖਲਾ। ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆ ਉਸ ਦਾ ਸਭ ਗਇਆ, ਨਿਤ ਚੁਗਲੀ ਕਰੇ ਅਣਹੁੰਦੀ ਪ੍ਰਾਈ, ਮੋਹ ਕੱਢ ਨਾ ਸਕੈ ਉਸ ਦਾ ਕਾਲਾ ਪਇਆ। ਕਰਮ ਧਰਤੀ ਸਰੀਰ ਕਲ ਯੁਗ ਵਿੱਚ, ਜਿਹਾ ਕੋ ਬੀਜੇ ਤਿਹਾ ਕੋ ਖਾਏ, ਗੱਲਾਂ ਉੱਪਰ ਤਪਾਸਨਾ ਹੋਈ, ਵਿਸ ਖਾਧੀ ਤਤਕਾਲ ਮਰ ਜਾਏ। ਭਾਈ ਵੇਖੋ ਨਿਆਉ ਸਚ ਕਰਤੇ ਕਾ, ਜਿਹਾ ਕੋਈ ਕਰੇ ਤਿਹਾ ਕੋਈ ਪਾਏ, ਜਨ ਨਾਨਕ ਕੋ ਸਭ ਸੋਝੀ ਪਾਈ, ਹਰ ਦਾਕੀਆਂ ਬਾਤਾਂ ਆਖ ਸੁਣਾਏ। ਮਹੱਲਾ ਚੌਥਾ, ਹੁੰਦੇ ਪ੍ਰਤੱਖ ਗੁਰੂ ਜੋ ਵਿਛੜੇ, ਤਿਨ ਕੋ ਦਰ ਢੋਈ ਨਾਹੀਂ, ਕੋਈ ਜਾਏ ਮਿਲੇ ਤਿਨ ਨਿੰਦਕਾਂ, ਮੋਹ ਫਿੱਕੇ ਥੁੱਕ ਥੁੱਕ ਮੋਏ ਪਾਹੀ, ਜੋ ਸਤਗੁਰ ਫਿਟਕੇ ਸੇ ਸਭ ਜਗਤ ਫਿਟਕੇ, ਨਿਧ ਭੰਬਲ ਪੂਸੇ ਖਾਹੀ, ਜਿਨ ਗੁਰ ਗੋ ਪਿਆ ਆਪਣਾ, ਸੇ ਲੈਂਦੇ ਟਹਾ ਫਿਰਾਹੀ, ਤਿਨ ਕੀ ਭੁੱਖ ਕਦੇ ਨਾ ਉਤਰੈ, ਨਿਧ ਭੁੱਖਾ ਭੁੱਖ ਕੂਕਾਹੀ, ਉਹਨਾਂ ਦਾ ਆਖਿਆ ਕੋ ਨਾ ਸੁਣੇ, ਜੋ ਸਤਗੁਰੂ ਮਾਰੇ ਤਿਨ ਜਾਏ ਮਿਲੇ, ਰਹਿੰਦੀ ਖੋਂਦੀ ਸਭ ਪਤ ਗਵਾਹੀ, ਓਏ ਅੱਗੇ ਕੁਸ਼ਤੀ ਗੁਰਕੇ ਫਿਟਕੇ, ਜੇ ਉਸ ਮਿਲੇ ਤੁਸ ਕੁਛ ਤੇ ਉਠਾਹੀ। ਹਰ ਤਿਨਕਾ ਦਰਸ਼ਨ ਨਾ ਕਰੋ, ਜੋ ਦੂਜੇ ਪਾਏ ਚਿਤ ਲਾਹੀ, ਉਰ ਕਰਤੇ ਆਪ ਲਿਖ ਪਾਇਆ, ਇਸ ਨਾਲ ਕਿਉ ਚਾਰਾ ਨਾਹੀ, ਜਨ ਨਾਨਕ ਨਾਮ ਅਰਾਧ ਤੂੰ, ਅੱਪੜ ਕੋ ਨਾ ਸਕਾਹੀ, ਨਾਵੇ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜੇ ਚੜਾਹੀ। ਮਹੱਲਾ ਚੌਥਾ, ਜੇ ਹੁੰਦੇ ਗੁਰੂ ਬੈਠ ਗਿਆ, ਤੇ ਜਨ ਕੀ ਵਡਿਆਈ ਵੱਡੀ ਹੋਈ, ਇਸ ਕੋ ਜਗਤ ਨਿਵਿਆ ਸਭ ਪੈਰੀ ਪਇਆ, ਜਸ ਵਰਤਿਆ ਲੋਈ, ਇਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੇ, ਜਿਸਕੇ ਮਸਤਕ ਹੱਥ ਧਰਿਆ, ਗੁਰ ਪੂਰੇ ਸੋ ਪੂਰਾ ਹੋਈ, ਗੁਰ ਕੀ ਵਡਿਆਈ ਨਿਚੜੇ ਸਵਾਈ, ਅੱਪੜ ਕੋ ਨਾ ਸਕੋਈ, ਜਨ ਨਾਨਕ ਹਰ ਕਰਤੇ ਆਪ ਬੈਠ ਗਿਆ, ਆਪੇ ਪੈਜ ਰੱਖੇ ਪ੍ਰਸੋਈ ਪੌੜੀ, ਤਾਇਆ ਕੋਟ ਅਪਾਰ ਹੈ ਅੰਦਰ ਹਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਵਤ ਸੰਭਾਲੇ, ਨਾਮ ਦਾਨ ਹਰਵਣ ਜੀਏ ਹੀਰੇ ਪੁਰਵਾਲੇ।

ਜਿਹਾ ਪੁਰਬ ਕਿਨੇ ਬੋਇਆ, ਜਿਸ ਕਿਰਪਾ ਕਰੇ ਪ੍ਰਵੇ ਆਪਣੀ, ਤਿਸ ਸਤਿਗੁਰ ਕੇ ਚਰਨ ਧੋਇਆ, ਗੁਰ ਸਤਿਗੁਰ ਪਿੱਛੇ ਤਰ ਗਇਆ, ਜਿਉਂ ਲੋਹਾ ਕਾਠ ਸੰਗੋਇਆ, ਜਨ ਨਾਨਕ ਨਾਮ ਧਿਆਏ ਤੂੰ, ਜਪ ਹਰ ਹਰ ਨਾਮ ਸੁਖ ਹੋਇਆ। ਮਹੱਲਾ ਚੌਥਾ, ਵਡ ਭਾਗੀਆ ਸੁਹਾਗਣੀ, ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ, ਅੰਤਰ ਜੋਧ ਪ੍ਰਗਾਸੀਆ, ਨਾਨਕ ਨਾਮ ਸੁਮਾਏ ਪੌੜੀ। ਇਹੋ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੁਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ। ਸਭ ਆਤਮ ਰਾਮ ਪਛਾਣਿਆ, ਤਾਂ ਇੱਕ ਰਵਿਆ ਇੱਕੋ ਓਧ ਪੋਤ, ਇੱਕ ਦੇਖਿਆ ਇੱਕ ਮੰਨਿਆ, ਇੱਕੋ ਸੁਣਿਆ ਸਰਮ ਸਰੋਤ। ਜਨ ਨਾਨਕ ਨਾਮ ਸਰਾਏ ਤੂੰ, ਸਚ ਸੱਚੇ ਸੇਵਾ ਤੇਰੀ ਹੋਤ। ਸਲੋਕ ਮਹੱਲਾ ਚੌਥਾ, ਸਭ ਰਸ ਤਿਨ ਘੇਰਦੇ ਹੈ, ਜਿਨ ਹਰ ਵਸਿਆ ਮਨ ਮਾਹੇ, ਹਰ ਦਰਗੇ ਤੇ ਮੁਖ ਉਜਲੇ।

ਰਹਿਣਾ, ਸਾ ਸੱਚਾ ਪੁਰਖ ਨਿਰਾਲੇ, ਸੱਚ ਸੇਵੀ ਸੱਚ ਮਨ ਵਸੇ, ਸਾ ਸੱਚਾ ਹਰਖ ਵਾਲੇ, ਸਾ ਸੱਚਾ ਜਿਨੀ ਅਰਾਧਿਆ, ਥੇ ਜਾਇ ਰਲੇ ਸੱਚ ਨਾਲੇ, ਸਾ ਸੱਚਾ ਜਿਨੀ ਨਾ ਸੇਵਿਆ, ਥੇ ਮਨ ਮੁਖਬੂੜ ਬਿਤਾਲੇ। ਉਹ ਆਲ ਪਤਾਲ ਮੋਹ ਬੋਲਦੇ, ਜੋ ਪੀਤੇ ਮਦ ਮਤਵਾਲੇ,

ਸੱਚਾ ਸਬਦ ਪਤਾਰ ਹੈ ਸਦਾ ਸਦਾ ਰਾਵੇ ਜੋ ਉਬਲੀ ਮਜੀਠੇ ਰੰਗ ਗਹਿ ਗਹ ਤਿਉ ਸੱਚੇ ਨੂੰ ਜੀਓ ਦੇ ਰੰਗ ਚਲੂਲੇ ਅਤਰਤੀ ਸੱਚੇ ਸਿਉ ਲੱਗਾ ਨੇਹੋ ਕੂੜ ਠੱਗੀ ਗੁੱਜੀ ਨਾ ਰਹੇ ਕੂੜ ਮੁਲੰਮਾ ਪ੍ਰੇਟ ਤਰੇ ਹੋ ਕੂੜੀ ਕਰਨ ਵਡਾਈਆਂ ਕੂੜੇ ਸਿਉ ਲੱਗਾ ਨੇਹੋ ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ ਮਹੱਲਾ ਚੌਥਾ ਸਤ ਸੰਗਤ ਮੈਂ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਓਏ ਪੁਰਖ ਪ੍ਰਾਣੀ ਤਨ ਜਾਨ ਹੈ ਉਪਦੇਸ਼ ਕਰੇ ਭਰੇ ਉਪਕਾਰਿਆ ਹਰ ਨਾਮ ਦ੍ਰਿੜਾਵੇ ਹਰ ਨਾਮ ਸੁਣਾਵੇ ਹਰ ਨਾਮੇ ਜਗ ਨਿਸਤਾਰਿਆ ਗੁਰ ਵੇਖਣ ਕੋ ਸਭ ਕੋਈ ਲੋਚੈ ਨਵ ਖੰਡ ਜਗਤ ਨਮਸਕਾਰਿਆ ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ ਗੁਰ ਆਪੇ ਤੁਧ ਸਵਾਰਿਆ ਤੂੰ ਆਪੇ ਪੂਜੈ ਪੂਜ ਕਰਾਵੇ ਸਤਿਗੁਰ ਕੋ ਸਿਰ ਜਣਹਾਰਿਆ ਕੋਈ ਵਿਛੜ ਜਾਏ ਸਤਿਗੁਰੂ ਪਾਸੋਂ ਤਿਸਕਾ ਰਾਮ ਹੋ ਜਮਾਰਿਆ ਅੱਗੇ ਪਿੱਛੇ ਢੋਈ ਨਾਹੀ ਗੁਰਸਿੱਖੀ ਮਨ ਵਿਚਾਰਿਆ ਸਤਿਗੁਰੂ ਨੂੰ ਮਿਲੇ ਸਹੀ ਜਨ ਉਭਰੇ ਜਿਨ ਗਿਰਦੇ ਨਾਮ ਸੁਮਾਰਿਆ ਜਨ ਨਾਨਕ ਕੇ ਗੁਰਸਿੱਖ ਪੁੱਤ ਹੋ ਹਰ ਜਪਿਓ ਹਰ ਨਿਸਤਾਰਿਆ ਮਹੱਲਾ ਤੀਜਾ ਹਉਮੈ ਜਗਤ ਭੁਲਾਇਆ ਦੁਰਮਤ ਵਿਖਿਆ ਵਿਕਾਰ ਸਤਿਗੁਰ ਮਿਲੇ ਤਨ ਨਦਰ ਹੋਏ ਮਨਮੁਖ ਅੰਧ ਅੰਧਿਆਰ ਨਾਨਕ ਆਪੇ ਮੇਲ ਲੈ ਜਿਸ ਨੂੰ ਸ਼ਬਦ ਲਾਏ ਪਿਆਰ ਪੌੜੀ ਸਤ ਸੱਚੇ ਕੀ ਸਿਫਤ ਸਲਾਹ ਹੈ ਥੋ ਕਰੇ ਜਿਸ ਅੰਦਰ ਭਿੱਜੈ ਜਿਨਨੀ ਇਕ ਮਨ ਇਕ ਅਰਾਧਿਆ ਤਿਨਕਾ ਕੰਧਨ ਕਬ ਹੂ ਛਿਜੈ ਤਨ ਤਨ ਪੁਰਖ ਸਾ ਵਾਸ ਹੈ ਜਿਨ ਸੱਚ ਰਸਨਾ ਅੰਮ੍ਰਿਤ ਪੀਜੈ ਸਾ ਸੱਚਾ ਜਿਨ ਮਨ ਭਾਵਦਾ ਸੇ ਮਨ ਸੱਚੀ ਦਰਗਹਿ ਲਿਜੈ ਤਨ ਤਨਮ ਜਨ ਸਚਿਆਰੀਆ ਮੁਖ ਉਜਲ ਸੱਚ ਕਰੀਜੈ ਸਲੋਕ ਮਹੱਲਾ ਚੌਥਾ ਸਾਗਤ ਜਾਏ ਨਿਵੇ ਗੁਰ ਆਗੈ ਮਨ ਖੋਟੇ ਕੂੜ ਕੂੜਿਆਰੇ ਜਾ ਗੁਰ ਕਹਿ ਉੱਠੋ ਮੇਰੇ ਭਾਈ ਬਹਿ ਜਾਏ ਕੁਸਰ ਬਗਲਾਰੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਚੁਣ ਕੱਢੇ ਲੱਦੋ ਵਾਰੇ ਓਏ ਅੱਗੇ ਪਿੱਛੇ ਬਹਿ ਮੋਸ਼ ਪਾਇਨ ਨਾ ਰਲਨੀ ਖੋਟੇ ਆਰੇ ਉਹਨਾਂ ਦਾ ਪੱਖ ਸੋ ਉਥੇ ਨਾਹੀ ਜਾਏ ਕੂੜ ਲੈਣ ਤੇੜਾਰੇ ਜੇ ਸਾਗਤ ਨਰਖਾ ਵਾਈਏ ਲੋਚੀਏ ਬਿਖ ਕੱਢੇ ਮੁਖ ਓਲਾਰੇ ਹਰ ਸਾਗਤ ਸੇਤੀ ਸੰਗ ਨਾ ਕਰੀਓ ਓਏ ਮਾਰੇ ਸਿਰਜਣਹਾਰੇ ਜਿਸਕਾ ਇਹ ਖੇਲ ਸੋਈ ਕਰ ਵੇਖੇ ਜਨ ਨਾਨਕ ਨਾਮ ਸੁਮਾਰੇ ਮਹੱਲਾ ਚੌਥਾ ਸਤਿਗੁਰ ਪੁਰਖ ਅਗੰਮ ਹੈ ਜਿਸ ਅੰਦਰ ਘਰ ਔਰ ਤਾਰਿਆ ਸਗੁਰੂ ਨੂੰ ਅੱਪੜ ਕੋਈ ਨਾ ਸਕਈ ਜਿਸ ਵੱਲ ਸਿਰਜਣਹਾਰਿਆ ਸਗੁਰੂ ਕਾ ਖੜਕ ਸੰਜੋਹਰ ਭਗਤ ਹੈ ਜਿਦ ਕਾਲ ਕੰਟਕ ਮਾਰ ਵਡਾਰਿਆ ਸਗੁਰੂ ਕਾ ਰੱਖਣ ਹਾਰਾ ਹਰ ਆਪ ਹੈ ਸਗੁਰੂ ਕੇ ਪਿੱਛੇ ਹਰ ਸਾ ਵਿਉ ਬਾਰਿਆ ਜੋ ਮੰਦਾ ਚਿਤਵੇ ਪੂਰੇ ਸਤਿਗੁਰੂ ਕਾ ਤੋ ਆਪ ਪਾਵਣ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗੇ ਸੱਚੇ ਕੀ ਜਨ ਨਾਨਕ ਅਗਮ ਵਿਚਾਰਿਆ ਪੌੜੀ ਸਭ ਸੁੱਤਿਆ ਜਿਨੀ ਅਰਧਿਆ ਜਾਂ ਉੱਠੇ ਤਾਂ ਸੱਚ ਚਵੇ ਸੇ ਵਿਰਲੇ ਜੁਗ ਮੈਂ ਜਾਣੀਏ ਜੋ ਗੁਰਮੁਖ ਸੱਚ ਰਵੇ ਹੋਂਬਲੇ ਹਾਰੀ ਤਿਨ ਕਹੋ ਜੇ ਅਨਦਿਨ ਸੱਚ ਲਵੇ ਜਿਨ ਮਨ ਤਨ ਸੱਚਾ ਪਾਵਦਾ ਸੇ ਸੱਚੀ ਦਰਗਹਿ ਗਵੇ ਜਨ ਨਾਨਕ ਬੋਲੇ ਸੱਚ ਨਾਮ ਸੱਚ ਸੱਚਾ ਸਦਾ ਨਵੇ ਸਲੋਕ ਮਹੱਲਾ ਚੌਥਾ ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ ਜਿਨ੍ਹਾਂ ਸਾਧ ਗਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ ਕਰਮੀ ਸਤਿਗੁਰ ਪਾਈਐ ਅਨਦਿਨ ਲੱਗੇ ਧਿਆਨ ਤਿਨਕੀ ਸੰਗਤ ਮਿਲ ਰਹਾ ਦਰਗੇ ਭਾਈ ਮਾਨ ਸੌਂਦੇ ਵਾਹੋ ਵਾਹ ਉੱਚਰੈ ਉੜਦੇ ਪੀ ਵਾਹੋ ਕਰੇਨ ਨਾਨਕ ਤੇ ਮੁਕੁਜਲੇ ਜੇ ਨਿਤ ਉੜ ਸਮਾਲੇਨ ਮਹੱਲਾ ਚੌਥਾ ਸਤਿਗੁਰ ਸੇਵੀਏ ਆਪਣਾ ਪਾਈਏ ਨਾਮ ਅਪਾਰ ਭੋਜਲ ਡੁੱਬਦਿਆਂ ਕੱਢ ਲੈ ਹਰ ਦਾਤ ਕਰੇ ਦਾਤਾਰ ਧਨ ਧਨ ਸੇ ਸਾਹ ਹੈ ਜੇ ਨਾਮ ਕਰੇ ਵਾਪਾਰ ਵਣਜਾਰੇ ਸਿੱਖ ਆਵਦੇ ਸ਼ਬਦ ਲੰਘਾਵਣਹਾਰ ਜਨ ਨਾਨਕ ਜਿਨ ਕੋ ਕਿਰਪਾ ਭਈ
तिन सेवा सिरजनहार पौड़ी। स सच्चे के जन भगत रह, स सच्चा जिनी आराध्या, जिन गुरमुख खोज टंडोलिया, तिन अंदरों की सच लाध्या। सच साहेब सच जिनी सेवया, काल कंटक मार तिनी साध्या। स सच्चा सब दू वड्डा गए, सच सेवन से सच रलाध्या। स सच्चे नू सावास गए, स सच्चा से फला दया। श्लोक महला चौथा। मनमुख प्राणी मुग्ध गए, नामहीन परमाए, बिन गुरमन वान ना टिके, फिर जून नी पाए। हर प्रवे आप दयाल होवे, न सदगुर मिलया आए। जन नानक नाम सलाहे तू, जन्म मरण दुख जाए। महला चौथा। गुरसाला ही अपना, बहु बिदरंग सुपाए, सतगुर सेती मन रखता, रखिया बणत बनाए। जेवा सलाहे न रजई, हर प्रीतम चित लाए। नानक नावे की मन पुख है, मन तृप्त है, हर सखाए पौड़ी। सच सच्चा कुदरत जानिए, दिन राती जिन बनाइया, सो सच सलाही सदा सदा। सच सच्चे किया वडियाइया, सलाही सच सलाह सच, सच कीमत किने ना पाईया। जा मिलिया पूरा सतगुरु, ता हाजर नदरी आईया। सच गुरमुख जिनी सलाया, तिना भुखा सब गवाईया। श्लोक महला चौथा। मैं मंत्र खोज खोजिंदिया, सो प्रभ लत्ता लोड़, विष्ट गुरु मैं पाया। जिन हर प्रा दित्ता जोड़, महला तीजा। माया तारी अद अन्ना बोला, शब्द ना सुनी बौरोल कचोला। गुरमुख जापे शब्द लिवलाए, हर नाम सुन मन्ने हर नाम सुमाए। जो तु पावे सो करे कराया, नानक वजदा जंत वजाया पौड़ी। तू करता सब कुछ जानदा, जो जिया अंदर वरत। तू करता आप अगणत है, सब जग विच गणत। सब कीता तेरा वरतदा, सब तेरी बणत। तू घट घट एक वरतदा, सच साहिब चलत। सतगुर नू मिले सो हर मिले, नाही किसे परत। श्लोक महला चौथा। यो मनुआ दृढ़ कर रखीए, गुरमुख लाई गे चित। क्यों साध ग्रास विसारीए, बहिंदिया उड़द्या नित। मरण जीवन की चिंता गई, यो जीड़ा अगर प्रावस। ज्यो पावे त्यों रख तू, जन नानक ना बख्स। महला तीजा। मनमुख अहंकारी महल ना जाने, खिन आगे खिन पीछे। सदा बुलाइए महल ना आवे, क्यों कर दरगे सीजे। सतगुर का मायर विरला जाने, सदा रहे कर जोड़। अपनी कृपा करे घर मेरा, नानक लय बहोड़ पौड़ी। सा सेवा कीती सब लगे, जित सतगुर का मन मन्ने। जा सतगुर का मन मन्या, ता पाप संमल भन्ने। उपदेश दिता सतगुरु, तो सुनिया सिखी कन्ने। जे सतगुर का पाणा मन्या, तिन चढ़ी चवक गुण मन्ने। ए चाल नरा ली गुरमुखी, गुर दिखिया सुन मन पिन्ने। श्लोक महला तीजा। जिन गुर गो प्याया अपना, रिठाओ ना ठाओ। हलत पलत दोवें गए, डर गए ना गीताओ। ओ वेला हथ ना आवई, फिर सतगुर लग गए पाए। सतगुर की गणते कुसी है, दुखे दुख वेगाए। सतगुर पुरख निर्वैर है, आपे ले जिस लाए। नानक दर्शन जिना वखा लियोन, तिना दरगे ले छिड़ाए। महला तीजा। मनमुख अज्ञान दुर्मत अहंकारी, अंतर क्रोध जुगे मतगारी। पूर्क सत ओ पाप कुमावे, क्या ओ सुने क्या आग सुनावे। अन्ना बोला कोई उजड़ पाए, मनमुख अंधा आवे जाए। बिन सतगुर भेटे थाए न पाए, नानक पूर्व लिखिया कमाए पौड़ी। जिनके चित कठोर है, से बह न सतगुर पास। उथे सच वरतदा, पूड़ियारा चित उदास। ओए वल छल कर चत कढ़ दे, फिर जाए बह पूड़ियारा पास। वे सच्चे कूड़ न गड्डई,
ਮਨ ਵੇਖੋ ਕੋ ਨਿਰਜਾਸ, ਕੂੜਿਆਰ ਕੂੜਿਆਰੀ ਜਾਇ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਲੋਕ ਮਹੱਲਾ ਪੰਜਵਾਂ, ਰਹਿੰਦੇ ਖੁੰਦੇ ਨਿੰਦਕ ਮਾਰਿਅਨ, ਕਰ ਆਪੇ ਆਹਾਰ ਸੰਤ ਸਹਾਈ ਨਾਨਕਾ, ਵਰਤੇ ਸਭ ਜਹਾਰ। ਮਹੱਲਾ ਪੰਜਵਾਂ, ਮੁੰਡੋ ਪੁੱਲੇ ਮੁੰਡ ਤੇ, ਕਿੱਥੇ ਪਾਏ ਨਿਹੱਥ ਤਿਨੇ ਮਾਰੇ ਨਾਨਕਾ, ਜੇ ਕਰਨ ਕਰ ਸਮਰੱਥ। ਪੌੜੀ ਪੰਜਵਾਂ, ਲੈ ਫਾਹੇ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਤੱਕੇ ਨਾਰ ਪਰਾਈਆਂ ਲੋਕ ਅੰਦਰ ਠਾਣੀ, ਸੰਨੀ ਤੇਨ ਵਖੰਮ ਥਾਏ ਮਿੱਠਾ ਮਦਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜਰਾਈਲ ਫਰਿਸ਼ਤਾ ਤਿਲ ਪੀੜੇ ਕਹਾਣੀ। ਸਲੋਕ ਮਹੱਲਾ ਪੰਜਵਾਂ, ਸੇਵਕ ਸੱਚੇ ਸਾਹ ਕੇ ਸੇਈ ਪਰਵਾਨ, ਦੂਜਾ ਸੇਵਨ ਨਾਨਕਾ ਸੇ ਪਚ ਪਚ ਮੋਏ ਅਜਾਨ। ਮਹੱਲਾ ਪੰਜਵਾਂ, ਜੋ ਤੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ,

ਕਰਦਾ ਪਾਪ ਅਮਿਤਿਆ, ਨਿਤ ਵਿਸੋ ਚੱਖੈ, ਨਿੰਦਾ ਕਰਦਾ ਪਚਮੁਆ, ਵਿਜ ਦੇਹੀ ਪੱਖੈ, ਸੱਚੇ ਸਾਹਿਬ ਮਾਰਿਆ, ਕੌਣ ਤਿਸ ਨੂੰ ਰੱਖੈ, ਨਾਨਕ ਤੇ ਸਰਣਾਗਤੀ ਜੋ ਪੁਰਖ ਅਲਖੈ। ਸਲੋਕ ਮਹੱਲਾ ਪੰਜਵਾ। ਨਰਕ ਕੋਰ ਬੋ ਦੁਖ ਘਣੇ, ਅਕਿਰਤ ਕਣਾ ਕਾ ਥਾਨ, ਤਿੰਨ ਪ੍ਰਾ ਮਾਰੇ ਨਾਨਕਾ, ਹੋਏ ਹੋਏ ਮੋਏ ਹਰਾਮ। ਮਹੱਲਾ ਪੰਜਵਾ। ਅਵਖਤ ਸਭੇ ਕੀਤਿਆਂ, ਨਿੰਦਕ ਕਾ ਦਾਰੂ ਨਾਹੇ, ਆ ਭੁਲਾਏ ਨਾਨਕਾ, ਪਜ ਪਜੁਨੀ ਪਾਹੇ। ਪੌੜੀ ਪੰਜਵਾ। ਤੋ ਦਿੱਤਾ ਪੂਰੇ ਸਤਿਗੁਰੂ, ਹਰਤਨ ਸੱਚ ਖੁੱਟ, ਸਭ ਅੰਦੇਸੇ ਮਿਟ ਗਏ, ਯਮ ਕਾ ਪਉ ਛੁੱਟ, ਕਾਮ ਕ੍ਰੋਧ ਬੁਰੇ ਆਈਆਂ, ਸੰਗ ਸਾਧੂ ਟੁੱਟ, ਬਿਨ ਸੱਚੇ ਦੂਜਾ ਸੇਵੰਦੇ, ਹੋਏ ਮਰਸਨ ਬੁੱਟ, ਨਾਨਕ ਕਉ ਗੁਰਬਖਸਿਆ, ਨਾਮੇ ਸੰਗ ਜੁੱਟ। ਸਲੋਕ ਮਹੱਲਾ ਚੌਥਾ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੇ ਜਜਮਾਲਿਆ, ਅੱਗੋਂ ਦੇ ਸੱਦਿਆ, ਸਤੇ ਦੀ ਭਿਖਿਆ ਲਏ ਨਾਹੀਂ, ਪਿੱਛੋਂ ਦੇ ਪਛਤਾਇਕ ਹੈ, ਆਣ ਤਪੈ ਪੁੱਤ ਵਿਚ ਬਹਾਲਿਆ। ਪੰਚ ਲੋਕ ਸਭ ਹੱਸਣ ਲੱਗੇ,

ਹੈ ਤਪੇ ਧਰਮ ਹਾਰਿਆ ਭਾਈ ਇਹ ਤਪਾ ਨਾ ਹੋਵੀ ਬਗਲਾ ਹੈ ਬੈ ਸਾਧਨਾ ਵਿਚਾਰਿਆ ਸਤਪੁਰਖ ਕੀ ਤਪਾ ਨਿੰਦਾ ਕਰੇ ਸੰਸਾਰੇ ਕੀ

ਜਾਏ ਪਵਾਈ ਹੈ, ਸੁਪਨੇ ਸੁਭ ਨਾ ਕੋਏ, ਕੂੜ ਕਮਾਵੇ ਕੂੜ ਉਚਰੇ, ਕੂੜ ਲੱਗਿਆ ਕੂੜ ਹੋਏ, ਮਾਇਆ ਮੋਹ ਸਭ ਦੁੱਖ ਹੋਏ, ਦੁੱਖ ਬਿਨਸਤੇ ਦੁੱਖ ਰੋਏ, ਨਾਨਕ ਤਾਤ ਲਵੇ ਜੋੜਨ ਆਵਾਈ, ਜੇ ਲੋਚੇ ਸਭ ਕੋਏ, ਜਿਨ ਕੋ ਪੁੱਤੇ ਪੁੰਨ ਪਇਆ, ਤਿਨਾ ਗੁਰਸਬ ਦੀ ਸੁਖ ਹੋਏ, ਪੌੜੀ ਮਹੱਲਾ ਪੰਜਵਾਂ, ਨਾਨਕ ਵਿਚਾਰੇ ਸੰਤ ਮੁਨਜਨਾ, ਚਾਰ ਵੇਦ ਕਹੰਦੇ, ਭਗਤ ਮੁਖੇ ਤੇ ਬੋਲਤੇ, ਸੇ ਵਚਨ ਹੋਵੰਦੇ, ਪ੍ਰਗਟ ਪਹਾਰੇ ਜਾਪਦੇ, ਸਭ ਲੋਕ ਸੁਣਦੇ, ਸੁਖਨਾ ਪਾਇਨ ਮੁਗਧ ਨਰ, ਸੰਤ ਨਾਲ ਖਹੰਦੇ, ਓਏ ਲੋਚਨ ਉਹਨਾਂ ਗੁਣੇ ਨੂੰ, ਓਏ ਅਹੰਕਾਰ ਸੜਨਦੇ, ਓਏ ਵਿਚਾਰੇ ਕਿਆ ਕਰੇ, ਜਾਂ ਭਾਗ ਤੁਰ ਮੰਦੇ, ਜੋ ਮਾਰੇ ਤਿਨ ਪਾਰ ਬ੍ਰਹਮ, ਸੇ ਕਿਸੇ ਨਾ ਸੰਦੇ, ਵੈਰ ਕਰਨ ਨਿਰਵੈਰ ਨਾਲ, ਧਰਮ ਨਿਆਇ ਪਚੰਦੇ, ਜੋ ਜੋ ਸੰਤ ਸਰਾਪਿਆ, ਸੇ ਵਿਰੇ ਪਵੰਦੇ, ਪੇੜ ਮੁੰਡਾ ਹੂੰ ਕੱਟਿਆ, ਜਿਡਾਰ ਸੁਕੰਦੇ, ਸਲੋਕ ਮੁਹੱਲਾ ਪੰਜਵਾਂ, ਗੁਰ ਨਾਨਕ ਹਰ ਨਾਮ ਦਰੜਾਇਆ, ਭੰਨਣ ਕੜਨ ਸਮਰੱਥ, ਪ੍ਰਸਦਾ ਸਮਾਲੇ ਮਿੱਤਰ ਤੂੰ, ਦੁਖ ਸਵਾਇਆ ਲੱਥ ਮਹੱਲਾ ਪੰਜਵਾਂ, ਖੁਦਿਆਵੰਤ ਨ ਜਾਣਈ, ਲਾਜ ਕੁਲਾਜ ਕਬੋਲ, ਨਾਨਕ ਮੰਗੇ ਨਾਮ ਹਰ, ਕਰ ਕਿਰਪਾ ਸੰਜੋਗ ਪੌੜੀ, ਜੇ ਵੇਹੇ ਕਰਮ ਕਮਾਵਦਾ, ਤੇ ਵੇਹੇ ਫਲਤੇ, ਚੱਬੇ ਤੱਤਾ ਲੋ ਸਾਰ, ਵਿੱਚ ਸੰਘੇ ਪਲਤੇ, ਘੱਤ ਗਲਾਵਾਂ ਝਾਲਿਆ, ਤਿਨ ਦੂਤ ਅਮਲ ਤੇ, ਕਾਈ ਆਸ ਨਾ ਪੁਨੀਆ, ਨਿਤ ਪਰਮਲ ਹਿਰਤੇ, ਕੀਆ ਨ ਜਾਣੇ ਅਕਿਰਤ ਖਾਣ, ਵਿੱਚ ਜੋ ਨੀ ਫਿਰਤੇ, ਸਭੇ ਧਿਰਾਂ ਨੇ ਖੁੱਟੀ ਅਸ, ਫਿਰ ਲਈ ਤਰਤੇ।

ਵਾਸਨਾ ਸਮਾਣੀ, ਹਰ ਦਰ ਸੋਭਾ ਮਹਾਂ ਉੱਤਮ ਬਾਣੀ, ਜੇ ਪੁਰਖ ਸੁਣੇ ਸੋ ਹੋਏ ਨਿਹਾਲ, ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਤਨ ਮਾਲ। ਮਹੱਲਾ ਚੌਥਾ, ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ ਕਿ ਪੂਰੇ ਸਤਿਗੁਰ ਪਾਵੇ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ। ਸਤਿਗੁਰ ਆਖੈ ਸੋ ਕਾਰ ਕਮਾਵਨ, ਸੋ ਜਪ ਕਮਾਵੇ। ਗੁਰਸਿੱਖਾਂ ਕੀ ਘਾਲ ਸੱਚਾ ਥਾਏ ਪਾਵੇ, ਵੇਣ ਸਤਿਗੁਰ ਕੇ ਹੁਕਮ ਹੈ। ਜੇ ਗੁਰਸਿੱਖਾਂ ਪਾਸੋ ਕੰਮ ਕਰਾਇਆ ਲੋੜੇ, ਤੇਸ ਗੁਰਸਿੱਖ ਫਿਰ ਨੇੜ ਨਾ ਆਵੇ। ਗੁਰ ਸਤਿਗੁਰ ਅੱਗੇ ਕੋ ਜੀਓ ਲਾਏ ਘਾਲੈ, ਇਸ ਅੱਗੇ ਗੁਰਸਿਕਾਰ ਕਮਾਵੇ। ਜੇ ਠੱਗੀ ਆਵੇ ਠੱਗੀ ਉੱਡ ਜਾਏ, ਇਸ ਨੇੜੇ ਗੁਰਸਿੱਖ ਮੂਲ ਨਾ ਆਵੇ। ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ, ਜੇ ਵੇਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ, ਸੋ ਜੰਤ ਮਹਾਂ ਦੁਖ ਪਾਵੇ ਪੌੜੀ। ਤੂੰ ਸੱਚਾ ਸਾਹਿਬ ਅਤ ਵੱਡਾ, ਤੂੰ ਜੇਵੜ ਤੂੰ ਵੱਡ ਵੱਡੇ, ਜਿਸ ਤੂੰ ਮਿਲੈ ਸੋ ਤੂੰ ਮਿਲੈ। ਤੂੰ ਆਪੇ ਬਖਸ ਲੈ ਲੇਖਾ ਛੱਡੇ, ਜਿਸ ਨੂੰ ਤੂੰ ਆਪ ਮਿਲਾਏਂਦਾ, ਸੋ ਸਤਿਗੁਰ ਸੇਵੇ ਮਨ ਗੱਡ ਗੱਡੇ। ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜੀਓ ਪਿੰਡ ਚੰਮ ਤੇਰਾ ਹੱਡੇ, ਜਿਉਂ ਭਾਵੇ ਤਿਉਂ ਰੱਖ ਤੂੰ ਸੱਚਿਆ।

ਆਣ ਤੇ ਜਨ ਕੈ ਬਲਿਹਾਰਣ ਜਿਨ ਭਰਿਆ ਪ੍ਰਭ ਨਿਰਵਾਣ ਜਨਮ ਮਰਨ ਦੁਖ ਕਟਿਆ ਹਰ ਪੇਟਿਆ ਪੁਰਖ ਸੁਜਾਣ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਮਹੱਲਾ ਪੰਜਵਾਂ ਭਰ ਕੇ ਉੱਠ ਪੜਾਉਣਾ ਮੇਰੇ ਘਰ ਆਵੋ ਪਾਓ ਪਖਾਲਾ ਤਿਸਕੇ ਮਨ ਤਨ ਨਿਤ ਭਾਵ ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵ ਲਾਵ ਗ੍ਰਿਓ ਤਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਹਰ ਨਾਮ ਵਪਾਰੀ ਨਾਨਕਾ ਵਡਭਾਗੀ ਪਾਵੋ ਪੌੜੀ ਜੋ ਤੂੰ ਪਾਵੇ ਸੋ ਭਲਾ ਸੱਚ ਤੇਰਾ ਪਾਣਾ ਤੂੰ ਸਭ ਮੈਂ ਏਕ ਵਰਤਦਾ ਸਭ ਮੈਂ ਸਮਾਣਾ ਥਾਨ ਸਨੰਤਰ ਰਵ ਰਹਿਆ ਜੀ ਅੰਦਰ ਜਾਣਾ ਸਾਧ ਸੰਗ ਮਿਲ ਪਾਈ ਹੈ ਮਨ ਸੱਚੇ ਪਾਣਾ ਨਾਨਕ ਪ੍ਰਭ ਸਰਣਾਗਤੀ ਸਾਧ ਸਦ ਕੁਰਬਾਣਾ ਸਲੋਕ ਮਹੱਲਾ ਪੰਜਵਾਂ ਚੇਤ ਆਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ ਨਾਨਕ ਸਤਿਗੁਰ ਸੇਵ ਚੜ ਬੋਹਿਤ ਪੌਜਲ ਪਾਰ ਪਾਓ ਮਹੱਲਾ ਪੰਜਵਾਂ ਵਾਉ ਸੰਦੇ ਕੱਪੜੇ ਪਹਿਰੇ ਗਰਭ ਗਵਾਰ ਨਾਨਕ ਨਾਲ ਨਾ ਚੱਲਣੀ ਜਲ ਬਲ ਹੋਏ

ਆਏ। ਨਾਨਕ ਨਾਉ ਜਪੰਦੋ ਤਿਸ ਤਣੀ ਪੌੜੀ, ਸਿਮਰਤ ਸਾਤਰ ਸੋਧ ਸਭ ਕਿਨੈ ਕੀਮ ਨਾ ਜਾਣੀ, ਜੋਜਨ ਪੇਟੇ ਸਾਧ ਸੰਗ ਸੋ ਹਰ ਰੰਗ ਮਾਣੀ, ਸਚ ਨਾਮ ਕਰਤਾ ਪੁਰਖ ਇਹ ਰਤਨਾ ਕਾਣੀ, ਮਸਤਕ ਹੋਵੇ ਲਿਖਿਆ ਹਰ ਸਿਮਰ ਪੁਰਾਣੀ, ਤੁਸਾ ਦਿੱਚੇ ਸਚ ਨਾਮ ਨਾਨਕ ਮਹਿਮਾਣੀ, ਸਲੋਕ ਮਹੱਲਾ ਪੰਜਵਾਂ ਅੰਤਰ ਚਿੰਤਾ ਨੈਣੀ ਸੁਖੀ,

ਨਾਨਕ ਸੇ ਸਾਬਾਸ ਜਿੰਨੀ ਗੁਰਮਿਲ ਇੱਕ ਪਛਾਣਿਆ ਪੌੜੀ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਉਹ ਸੇਵਨ ਸਮ੍ਰਿਤ ਆਪਣਾ ਬਿਨਸੇ ਸਮੰਦਾ ਪਤਤ ਉਦਾਹਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ ਤਖਤ ਵਚਲ ਤੇਰਾ ਬਿਰਦ ਹੈ ਜੁਗ ਜੁਗਵਰ ਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਾਵੰਦਾ ਸਲੋਕ ਮਹੱਲਾ ਪੰਜਵਾਂ ਚਿੜੀ ਚੌਕੀ ਪੋ ਫੁੱਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮ ਹੈ ਰੰਗ ਮਹੱਲਾ ਪੰਜਵਾਂ ਘਰ ਮੰਦਰ ਖੁਸ਼ੀਆਂ ਤਹੀ ਜੇ ਤੂੰ ਆਵੇ ਚਿੱਤ ਦੁਨੀਆਂ ਕੀਆਂ ਵਡਿਆਈਆਂ ਨਾ

ਰਾਤਾ, ਸਾਧ ਸੰਗ ਗੁਣ ਗਾਇਆ, ਸਭ ਦੁੱਖ ਹੈ ਖਾਤਾ, ਨਾਨਕ ਸੋਈ ਜੀਵਿਆ, ਜਿਨ ਇੱਕ ਪਛਾਤਾ। ਸਲੋਕ ਮਹੱਲਾ ਪੰਜਵਾਂ। ਖੱਖੜੀਆਂ ਸੁਹਾਵੀਆਂ, ਲੱਗੜੀਆਂ ਅੱਕ ਕੰਠ, ਬਿਹਿ ਵਿਛੋੜਾ ਤਣੀ ਸਿਓ, ਨਾਨਕ ਸਹਿ ਸਹਿ ਗੰਠ। ਮਹੱਲਾ ਪੰਜਵਾਂ। ਵਿਸਾਰੇ ਦੇ ਮਰ ਗਏ, ਮਰ ਪੇ ਨਾ ਸਕੇ ਮੂਲ, ਵੇਮੁਖ ਹੋਏ ਰਾਮ ਤੇ, ਜੋ ਤਸਕਰ ਉੱਪਰ ਸੂਲ। ਪੌੜੀ ਸੁਖ ਨਿਧਾਨ ਪ੍ਰਭ ਏਕ ਹੈ, ਅਵਨਾਸੀ ਸੁਣਿਆ, ਜਲ ਥਲ ਮਹੀਲ ਪੂਰਿਆ, ਕਟ ਕਟ ਹਰ ਪਣਿਆ, ਊਚ ਨੀਚ ਸਭ ਇੱਕ ਸਮਾਨ, ਕੀੜ ਹਸਤੀ ਬਣਿਆ, ਮੀਤ ਸਖਾ ਸੁਧ ਬੰਧ ਪੋ, ਸਭ ਤਿਸਦੇ ਜਣਿਆ, ਤੁਧ ਨਾਨਕ ਦੇਵੇ ਜਿਸ ਨਾਮ, ਤਿਨ ਹਰ ਰੰਗ ਮਣਿਆ। ਸਲੋਕ ਮਹੱਲਾ ਪੰਜਵਾਂ। ਜਿਨ੍ਹਾਂ ਸਾਧ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਮਹੱਲਾ ਪੰਜਵਾਂ। ਅੱਠੇ ਪੈਰ ਪਾਉਂਦਾ ਫਿਰੈ, ਖਾਵਣ ਸੰਦੜੈ ਸੂਲ, ਦੋਜਕ ਪਾਉਂਦਾ ਕਿਉਂ ਰਹੇ, ਜਾਂ ਚਿੱਤ ਨਾ ਹੋਏ ਰਸੂਲ। ਪੌੜੀ ਤਿਸੇ ਸਰੇ ਵੋ ਪ੍ਰਾਣੀ ਹੋ, ਜਿਸਦੇ ਨਾ ਉਹ ਪੱਲੇ, ਐਥੇ ਰਹੋ ਸਹੇਲਿਆ, ਅੱਗੇ ਨਾਲ ਚੱਲੇ, ਕਰ ਬੰਧੋ ਸਜ ਧਰਮ ਕਾ, ਗੜ ਥਮ ਅਹੱਲੈ, ਓਟ ਲਿਓ ਨਾਰਾਇਣ, ਦੀਨ ਦੁਨੀਆ ਚੱਲੈ, ਨਾਨਕ ਪਕੜੇ ਚਰਨ ਹਰ, ਤਿਸ ਦਰ ਗਏ ਮੱਲੈ। ਸਲੋਕ ਮਹੱਲਾ ਪੰਜਵਾਂ। ਜਾਜਕ ਮੰਗੇ ਦਾਨ, ਦੇਹ ਪਿਆਰਿਆ, ਦੇਵਣ ਹਾਰ ਦਾ ਤਾਰ, ਮੈਂ ਨਿਤ ਚਿਤਾਰਿਆ, ਨਿਖੁੱਟ ਨਾ ਜਾਈ ਮੂਲ, ਅਤੁੱਲ ਭੰਡਾਰਿਆ, ਨਾਨਕ ਸ਼ਬਦ ਅਪਾਰ, ਤੇਨ ਸਭ ਕਿਛ ਸਾਰਿਆ। ਮਹੱਲਾ ਪੰਜਵਾਂ। ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਪੌੜੀ ਉਥੇ ਅੰਮ੍ਰਿਤ ਵੰਡੀ ਹੈ, ਸੁਖੀਆ ਹਰ ਕਰਨੇ, ਜਮਕੇ ਪੰਥ ਨਾ ਪਾਈ ਹੈ, ਫਿਰ ਨਾ ਹੀ ਮਰਨੇ, ਜਿਸ ਨੂੰ ਆਇਆ ਪ੍ਰੇਮ ਰਸ, ਤਿਸੇ ਹੀ ਜਰਣੇ, ਬਾਣੀ ਉਚਰੇ ਸਾਧ ਜਾਨ, ਅਮਿਓ ਚੱਲੇ ਚਰਣੇ, ਪੇਖ ਦਰਸ਼ਨ ਨਾਨਕ ਜੀਵਿਆ, ਮਨ ਅੰਦਰ ਤਰਣੇ। ਸਲੋਕ ਮਹੱਲਾ ਪੰਜਵਾਂ। ਸਤਿਗੁਰ ਪੂਰੇ ਸੇਵਿਆ, ਦੁੱਖਾਂ ਕਾ ਹੋਏ ਨਾਸ, ਨਾਨਕ ਨਾਮ ਅਰਾਧਿਆ, ਕਾਰਜ ਆਵੇ ਰਾਸ। ਮਹੱਲਾ ਪੰਜਵਾਂ। ਜੇ ਸਿਮਰਤ ਸੰਕਟ ਛੁੱਟੈ, ਅੰਧ ਮੰਗਲ ਬਿਸਰਾਮ, ਨਾਨਕ ਜਪੀਏ ਸਦਾ ਹਰ, ਨਿਮਖ ਨਾ ਵਿਸਰੋ ਨਾਮ। ਪੌੜੀ ਤਿਨਕੀ ਸੋਭਾ ਕਿਆ ਗਣੀ, ਜਿੰਨੀ ਹਰ ਹਰ ਲੱਧਾ, ਸਾਧਾ ਸਰਣੀ ਜੋ ਪਵੇ, ਸੋ ਛੁੱਟੇ ਬੱਧਾ, ਗੁਣ ਗਾਵੇ ਅਵਨਾਸੀਏ, ਜੋਨ ਗਰਭ ਨਾ ਦੱਧਾ, ਗੁਰ ਭੇਟਿਆ ਪਾਰ ਬ੍ਰਹਮ ਹਰ, ਪੜ ਬੁੱਝ ਸਮਧਾ,

ਨਾਨਕ ਨਾਇਬ ਸਾਰਿਆ ਸੁਖ ਕਨੇਹਾ ਹੋਏ ਮਹੱਲਾ ਪੰਜਵਾਂ ਵਿਖੇ ਕੌੜਤਨ ਸਗਲ ਮਾਹੇ ਜਗਤ ਰਹੀ ਲਵਟਾਏ ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਉ ਪੌੜੀ ਇਹ ਨਿਸ਼ਾਨੀ ਸਾਧਕੀ ਜਿਸ ਪੇਟ ਤਰੀਏ ਜਾਂ ਕੰਕਰ ਨੇੜ ਨਾ ਆਵਈ ਫਿਰ ਬੌੜ ਨਾ ਮਰੀਏ ਪਾਵ ਸਾਗਰ ਸੰਸਾਰ ਵਿਖ ਤੋ ਪਾਰ ਉਤਰੀਏ ਹਰ ਗੁਣ ਗੁੰਪੋ ਮਨ ਮਾਲ ਹਰ ਸਭ ਮਲ ਪਰ ਹਰੀਏ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀਏ ਸਲੋਕ ਮੁਹੱਲਾ ਪੰਜਵਾਂ ਨਾਨਕ ਆਏ ਸੇ ਪ੍ਰਵਾਨ ਹੈ ਜੇ ਹਰ ਉੱਠਾ ਚਿੱਤ ਗਾਲੀ ਅਲ ਪਲਾਲੀਆਂ ਕੰਮ ਨ ਆਵੇ ਮਿੱਤ ਮੁਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਤਿਸ਼ਠੀ ਆਇਆ ਪੂਰਨ ਅਗਮ ਬਿਸਮਾਧ ਨਾਨਕ ਰਾਮ ਨਾਮ ਤਨ ਕੀਤਾ ਪੂਰੇ ਗੁਰ ਪ੍ਰਸਾਦ ਪੌੜੀ ਉਹ ਨਾ ਚੱਲੀ ਖਸਮ ਨਾਲ ਲਭ ਮੋਹੇ ਵਿਗੁੱਤੇ ਕਰਤਬ ਕਰਨ ਪਲੇਰਿਆ ਮਲਮਾਇਆ ਸੁੱਤੇ।

ਨਾਇਬ ਸਾਰਿਆ ਸਭ ਮੰਦੀਰ ਉੱਤੇ ਸਲੋਕ ਮਹੱਲਾ ਪੰਜਵਾਂ ਉਠੰਦਿਆਂ ਬਹੰਦਿਆਂ ਤਵੰਦਿਆਂ ਸੁਖ ਸੋਏ ਨਾਨਕ ਨਾਮ ਸਲਾਹੈ ਮਨ ਤਨ ਸੀਤਲ ਹੋਏ ਮਹੱਲਾ ਪੰਜਵਾਂ ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨਾ ਕੋਏ ਜਿਸ ਗੁਰ ਭੇਟੇ ਨਾਨਕਾ ਤਿਸ ਮਨ ਵਸਿਆ ਸੋਏ ਪੌੜੀ ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ ਸਰ ਆਇਆ ਤਿਨ ਹਰ ਜਨਾ ਜਗ ਸਾਧੀ ਡਿੱਠਾ ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੇ ਉੱਠਾ ਇਕ ਨਿਰੰਜਨ ਰਬ ਰਹਿਆ ਭਾਉ ਦੋਇਆ ਕੁੱਠਾ ਹਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵੈ ਤੁੱਠਾ ਸਲੋਕ ਮਹੱਲਾ ਪੰਜਵਾਂ ਜਾਚੜੀ ਸਾਸਾਰ ਜੋ ਜਾਚਨ ਦੀ ਹੇਕੜੋ ਗਾਲੀ ਵਿਆਹ ਵਿਕਾਰ ਨਾਨਕ ਤਣੀ ਵਿਹੂਣੀਆਂ ਮਹੱਲਾ ਪੰਜਵਾਂ ਨਿਹੇ ਜਿਵਿਦਾ ਮਨ ਪਛਾਣੂ ਵਿਰਲੋ ਥੇਓ ਜੋੜਨਹਾਰਾ ਸੰਤ ਨਾਨਕ ਪਾਧਰ ਪੱਧਰੋ ਪੌੜੀ ਸੋਈ ਸੇਵਿਓ ਜੀਅੜੇ ਦਾਤਾ ਬਖਸਿੰਦ ਕਿਲਵਗ ਸਭ ਵਿਨਾਸ ਹੋਣ ਸਿਮਰਤ ਗੋਵਿੰਦ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ ਮਾਇਆ ਸਵਾਦ ਸਭ ਫਿੱਕਿਆ ਹਰ ਮਨ ਪਾਵੰਦ ਧਿਆਏ ਨਾਨਕ ਪਰਮੇਸ਼ਰ ਹੈ ਜਿਨ ਦਿੱਤੀ ਜਿੰਦ ਸਲੋਕ ਮਹੱਲਾ ਪੰਜਵਾਂ ਵਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋਖਾ ਏ ਤਿਸੇ ਪ੍ਰਾਪਤ ਨਾਨਕਾ ਜਿਸ ਨੂੰ ਲਿਖਿਆ ਆਏ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ ਜਿਤ ਖਾਧੇ ਮਨ ਤ੍ਰਿਪਤੀ ਹੈ ਨਾਨਕ ਸਾਹਿਬ ਦਾਤ ਪੌੜੀ ਲਹਾ ਜਗ ਮੈਂ ਸੇ ਖਟੇ ਜਿਨ ਹਰ ਤਨ ਰਾਸ ਦੁਤੀਆ ਪਾਓ ਨਾ ਜਾਣਨੀ ਸੱਚੇ ਦੀ ਆਸ ਨੇਚਲ ਏਕ ਸਰੇਵਿਆ ਹੋਰ ਸਭ ਵਿਨਾਸ ਪਾਰ ਬ੍ਰਹਮ ਜਿਸ ਵਿਸਰੇ ਤੇ

ਸਹਿਜ ਸੁਭਾਇ ਅੰਗ ਤਨ ਬਹੁਤ ਉਪਜਿਆ ਪ੍ਰਥਮੀ ਰੱਜੀ ਤ੍ਰਿਪਤ ਅਘਾਇ ਸਦਾ ਸਦਾ ਗੁਣ ਉਚਰੈ ਦੁਖ ਦਾਲਤ ਗਇਆ ਬਿਲਾਇ ਪੂਰਬ ਲਿਖਿਆ ਪਾਇਆ ਮਿਲਿਆ ਤਿਸੇ ਰਿਜਾਇ ਪਰਮੇਸ਼ਰ ਜੀ ਵਾਲਿਆ ਨਾਨਕ ਤਿਸੇ ਤਿਹਾਇ ਮਹੱਲਾ ਪੰਜਵਾਂ ਜੀਵਨ ਪਦ ਨਿਰਵਾਣ ਇੱਕੋ ਸਿਮਰੀ ਹੈ ਦੂਜੀ ਨਾ ਹੀ ਜਾਏ ਕਿਨ ਬੇਦਾ ਤੀਰੀ ਹੈ ਡਿੱਠਾ ਸਭ ਸੰਸਾਰ ਸੁਖਨਾ ਨਾਮ ਬੇਨ ਤਾਨ ਤਾਨ ਹੋਸੀ ਸ਼ਾਰ ਜਾਣੇ ਕੋਏ ਜਾਨ ਰੰਗ ਰੂਪ ਰਸਬਾਤ ਕੇ ਕਰੇ ਪ੍ਰਾਣੀਆਂ ਜਿਸ ਭੁਲਾਏ ਆਪ ਫਿਰ ਕਲ ਨਹੀਂ ਜਾਣੀਆਂ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸਰਨ ਦੁਆਰ ਜੇ ਤੁਧ ਪਾਵਹੀ ਪੌੜੀ ਜੰਮਣ ਮਰਨ ਨਾ ਤਿਣਕੋ ਜੋ ਹਰ ਲੜ ਲਾਗੇ ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸੇਈ ਵਡਭਾਗੇ ਨਾਇ ਵਿਸਰੇ ਤ੍ਰਿਗ ਜੀਵਣਾ ਟੂਟੇ ਕੱਚ ਧਾਗੇ ਨਾਨਕ ਧੂੜ ਪੁਨੀਤ ਸਾਧ ਲਖ ਕੋਟ ਪੇਰਾਗੇ ਸਲੋਕ ਮਹੱਲਾ ਪੰਜਵਾਂ ਧਰਨ ਸੁਵਰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮ੍ਰਿਤ ਕੋ ਇਲ ਬੈਠੀ ਆਏ ਪੌੜੀ ਜਿਸ ਸਰਬ ਸੁਖਾਂ ਫਲ ਲੋੜੀ ਹੈ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ ਹੋਏ ਸਗਲ ਕੀ ਰੇਣ।

ਨਾਨਕ ਸੁਣਾਵੋ। ਸਲੋਕ ਦੋਹਾ ਮਹੱਲਾ ਪੰਜਵਾਂ। ਏਕ ਜਿਸਾ ਜਨਮੈ ਕੀਆ ਸਰਬ ਕਲਾ ਸਮਰੱਥ, ਜੀਉ ਹਮਾਰਾ ਖੰਨੀਐ ਹਰ ਮਨ ਤਨ ਸੰਧੜੀ ਵੱਥ। ਮਹੱਲਾ ਪੰਜਵਾਂ। ਜੇ ਕਰ ਗਹਿ ਪਿਆਰੜੇ ਖੁਦ ਨਾ ਛੋਡਾ ਮੂਲ, ਹਰ ਛੋਡਣ ਸੇ ਦੁਰਜਨਾ ਪੜੈ ਦੋਜਗ ਕੈ ਸੂਲ। ਪੌੜੀ ਸਭ ਨਿਧਾਨ ਕਰ ਜਿਸਦੇ ਹਰ ਕਰੇ ਸੋ ਹੋਵੇ, ਜਪ ਜਪ ਜੀਵੈ ਸੰਤ ਜਾਨ ਪਾਪਾਂ ਮਲਤ ਹੋਵੇ, ਚਰਨ ਕਮ ਹਿਰਦੇ ਵਸੈ ਸੰਕਟ ਸਭ ਖੋਵੇ, ਗੁਰਪੂਰਾ ਜਿਸ ਪੇਟੀਐ ਮਰ ਜਨਮ ਨਾ ਰੋਵੇ, ਤਬ ਦਿਸ ਪਿਆਸ ਨਾਨਕ ਘਣੀ ਕਿਰਪਾ ਕਰ ਦੇਵੈ। ਸਰੋਪ ਡੱਖਣਾ ਮੁਹੱਲਾ ਪੰਜਵਾਂ। ਓਰੀ ਪਰਮ ਵਜਾਏ ਤੇਰੀ ਮੁਹੱਬਤ ਹਿਕ ਤੂੰ, ਜਿੱਥੋਂ ਵੰਜੇ ਜਾਏ ਤਿਥਾਊ ਮੌਜੂਦ ਸੋਏ। ਮਹੱਲਾ ਪੰਜਵਾਂ। ਚੜ ਕੇ ਕੋੜੜੇ ਕੁੰਦੇ ਪਕੜੇ ਖੁੰਡੀ ਦੀ ਖੇਡਾਰੀ, ਹੰਸਾਂ ਸੇਤੀ ਚਿੱਤ ਉਲਾਸੈ ਕੁੱਕੜ ਦੀ ਓਡਾਰੀ। ਪੌੜੀ ਰਸਨਾ ਉਚਰੇ ਹਰ ਸਰਵਣੀ ਸੁਣੇ, ਤੋ ਉਧਰੇ ਮਿੱਤਾ ਹਰ ਜਸ ਲਿਖੇ ਲਾਏ ਪਾਵਨੀ। ਸੇ ਹਸਤ ਪਵਿੱਤਾ ਹਰ ਸੜ ਤੀਰਥ ਮਜਨਾ, ਸਭ ਪੁੰਨ ਤਿਨ ਕਿੱਤਾ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ। ਨਾਨਕ ਲੜ ਲਾਏ ਉਧਾਰਿਅਨ ਦਈਓ ਸੇਵ ਅਮਿਤਾ,

ਪ੍ਰੇਤੋਂ ਕੀਤੋਂ ਦੇਵਤਾ ਤਿਨ ਕਰਣੇ ਹਾਰੇ, ਸਭੇ ਸਿੱਖ ਉਵਾਰੇਨ ਪ੍ਰਭ ਕਾ ਸਵਾਰੇ, ਨਿੰਦਕ ਪਕੜ ਪਛਾੜੇਨ ਝੂਠੇ ਦਰਬਾਰੇ, ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਪੌੜੀ, ਪ੍ਰਭ ਬੇਅੰਤ ਕਿਛ ਅੰਤ ਨਾ ਹੈ ਸਭ ਤਿਸੇ ਕਰਣਾ, ਅਗਮੇ ਗੋ ਤਿਰ ਸਾਹਿਬ ਜੀਆਂ ਕਾ ਪਰਣਾ, ਹਸਤਦੇ ਪ੍ਰਤਪਾਲ ਦਾ ਭਰਨ ਪੋਖਣ ਕਰਣਾ, ਮਿਹਰਬਾਨ ਬਖਸ਼ਿੰਦੇ ਆਪ

ਜਿਹਦਾ ਪ੍ਰਭ ਹੈ ਸੋਏ, ਨਾਨਕ ਚਰਣੀ ਲੱਗਿਆ ਉਧਰੇ ਸਭੋ ਕੋਏ। ਮਹੱਲਾ ਪੰਜਵਾਂ, ਯਾਚਕ ਮੰਗੇ ਨਿਤ ਨਾਮ, ਸਾਹਿਬ ਕਰੇ ਕਬੂਲ, ਨਾਨਕ ਪਰਮੇਸ਼ਰ ਜਜਮਾਨ, ਤਿਸੈ ਭੁੱਖ ਨਾ ਮੂਲ। ਪੌੜੀ ਮਨ ਰਤਾ ਗੋਵਿੰਦ ਸੰਗ, ਸਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸਿਉ, ਇਹ ਹਸਤੀ ਕੋੜੇ, ਰਾਜ ਮਿਲਖ ਖੁਸ਼ੀਆਂ ਘਣੀ, ਧਿਆਏ ਮੁੱਖ ਨਾ ਮੋੜੇ, ਢਾਡੀ ਦਰ ਪਰਾ ਮੰਗਣਾ, ਦਰ ਕਦੇ ਨਾ ਛੋੜੇ, ਨਾਨਕ ਮਨ ਤਨ ਚਾਓ ਇਹੋ, ਨਿਤ ਪ੍ਰਭ ਕੋ ਲੋੜੇ, ਸੁਧ ਕੀਚੇ ਅਰਾਗ ਗੌੜੀ, ਭਗਤਾਂ ਕੀ ਬਾਣੀ, ਇੱਕ ਓ ਅੰਕਾਰ ਸਤਿਨਾਮ।

ਹਰੇ ਜਨ ਮਨ ਮਧ ਸਿਉਂ ਲਾਈ ਹੈ, ਚਿਤਰਾਈ ਨਾ ਚਤਰ ਪੁਜ ਪਾਈ ਹੈ ਰਖਾਓ। ਪਰ ਹਰ ਲੋਭ ਹਰ ਲੋਕਾ ਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ, ਕਰਮ ਕਰਤ ਬਧੇ ਅਉਮੇਵ, ਮਿਲ ਪਾਥਰ ਕੀ ਕਰਹੀ ਸੇਵ। ਕਹੋ ਕਬੀਰ ਭਗਤ ਕਰ ਪਾਇਆ, ਓਲੇ ਪਾਏ ਮਿਲੇ ਰਗ ਰਾਇਆ। ਗੌੜੀ ਕਬੀਰ ਜੀ ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ,

ਕਿਸ ਨਹੀਂ ਮਨ ਪਤੀਆਏ, ਚਾਰ ਅਚਾਰ ਰਹੇ ਉਰਝਾਏ, ਪਾਪ ਪੁੰਨ ਦੋ ਏਕ ਸਮਾਨ, ਨਿਜ ਕਰ ਪਾਰਸ ਤਜੋ ਗੁਣਿਆਨ, ਕਬੀਰ ਨਿਰਗੁਣ ਨਾਮ ਨਾ ਰੋਸ, ਇਸ ਪਰਚਾਏ ਪਰਚ ਰਹੋ ਏਸ, ਗੌੜੀ ਕਬੀਰ ਜੀ ਜੋ ਜਨ, ਪਰਮਿਤ ਪਰਮਨ ਜਾਨਾ, ਬਾਤਨ ਹੀ ਬੈਕੁੰਠ ਸਮਾਨਾ, ਨਾ ਜਾਨਾ ਬੈਕੁੰਠ ਕਹਾਂ ਹੀ,

ਰਲਾਏ ਲਿਖਿਆ ਮਹੱਲਾ ਪੰਜਵਾਂ। ਐਸੋ ਅਚਰਜ ਦੇਖਿਓ ਕਬੀਰ, ਦਰਕੇ ਪੋਲੇ ਬਰੋਲੇ ਨੀਰ, ਰਹਾਉ ਹਰੀ ਅੰਗੂਰੀ ਗਦਖਾ ਚਰੈ, ਨਿਤ ਉਟ ਹਸੈ ਹੀਂਗੈ ਮਰੈ, ਮਾਤਾ ਪੈਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾ ਤਲਪਾਏ, ਪਹੁ ਕਬੀਰ ਪ੍ਰਗਟ ਪਈ ਖੇਡ, ਲੇਲੇ ਕਉ ਚੁੰਗੇ ਨਿਤ ਭੇਡ, ਰਾਮ ਰਮਤ ਮਤ ਪ੍ਰਗਟੀ ਆਈ, ਕਉ ਕਬੀਰ ਗੁਰ ਸੋਝੀ ਪਾਈ, ਗੌੜੀ ਕਬੀਰ ਜੀ ਪੰਚ ਬਦੇ, ਜਿਉਂ ਜਲ ਛੋੜ ਬਾਹਰ ਪਇਓ ਮੀਨਾ, ਪੂਰਬ ਜਨਮ ਹਉ ਤਬ ਕਾਹੀਨਾ, ਆਬ ਕਹੋ ਰਾਮ ਕਵਨ ਗਤ ਮੋਰੀ, ਤਜੀ ਲੇ ਬਨਾਰਸ ਮਤ ਪਈ ਥੋਰੀ, ਰਹਾਉ ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉਠ ਆਇਆ, ਬਹੁਤ ਬਰਸ ਤਬ ਕੀ ਆ ਕਾਸੀ, ਮਰਨ ਪਇਆ ਮਗਰ ਕੀ ਬਾਸੀ, ਕਾਸੀ ਮਗਰ ਸੰਵਿਚਾਰੀ, ਓਸੀ ਭਗਤ ਕੈਸੇ ਉਤਰ ਸਪਾਰੀ, ਕਹੋ ਗੁਰ ਗਜ ਸਿਵ ਸਭ ਕੋ ਜਾਣੈ, ਮੋਆ ਕਬੀਰ ਰਮਤ ਸ੍ਰੀ ਰਾਮ ਗੌੜੀ ਕਬੀਰ ਜੀ, ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੇ ਕਾਠ।

ਏਕ ਪਏ ਦੇਖੋ ਸਭ ਨਾਰੀ, ਕਿਆ ਜਾਨੋ ਸਹਿ ਕੌਣ ਪਿਆਰੀ। ਕਹੋ ਕਬੀਰ ਜਾਕੇ ਮਸਤਕ ਭਾਗ, ਸਭ ਪਰ ਹਰਤਾ ਕਹੋ ਮਿਲੇ ਸੁਹਾਗ। ਗੌੜੀ ਕਬੀਰ ਜੀ ਜਾ ਕੇ ਹਰ ਸਾਠਾ ਕੁਰਪਾਈ, ਮੁਕਤ ਅਨੰਤ ਪੁਕਾਰਨ ਜਾਈ। ਆਪ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਮਨ ਨੇ ਹੋਰਾ ਰਹਾਉ। ਤੀਨ ਲੋਕ ਜਾਕੇ ਹੈ ਭਾਰ, ਸੋ ਕਾਹੇ ਨਾ ਕਰੇ ਪ੍ਰਤਪਾਰ। ਕਹੋ ਕਬੀਰ ਇਕ ਬੁੱਧ ਵਿਚਾਰੀ, ਕਿਆ ਬਸ ਜਾਓ ਬਿਗਦੇ ਮਹਿਤਾਰੀ। ਗੌੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਤ ਦੇਖੋ ਹਿਰਦੇ ਵਿਚਾਰ। ਪ੍ਰੀਤ ਬਿਨਾ ਕੈਸੇ ਵਧੇ ਸੁਨੇਹੋ, ਜਬ ਲਗ ਰਸ ਤਬ ਲਗ ਨਹੀਂ ਨੇਹੋ। ਅਰਹਾਉ ਸਹਨ ਸਤ ਕਰੇ ਜੀ ਆਪਣੇ, ਸੋਰ ਮਈਏ ਕੋ ਮਿਲੇ ਨਾ ਸੁਪਨੇ। ਤਨ ਮਨ ਤਨ ਗ੍ਰਿਹ ਸੌਂਪ ਸਰੀਰ, ਸੋਈ ਸੁਹਾਗਨ ਕਹਿ ਕਬੀਰ। ਗੌੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੂਬੀ ਪਰਿਵਾਰ। ਰੇ ਨਰਨਾਵ ਚੌੜਕਤ ਬੋੜੀ, ਹਰ ਸਿਉ ਤੋੜ।

ਤਾਰੀ ਵਿਧਵਾ ਕਸਨਾ ਪਈ ਮਹਿਤਾਰੀ ਜੇ ਨਰ ਰਾਮ ਭਗਤ ਨੇ ਸਾਧੀ ਜਨਮਤ ਕਸਨਾ ਮੋਹ ਅਪਰਾਧੀ ਰਹਾਉ ਮੋਚ ਮੁਚ ਗਰਭ ਗਏ ਕੀਨ ਬਚਿਆ ਬੁੜ ਪੁਜ ਰੂਪ ਜੀਵੇ ਜਗ ਮਜਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ।

ਸੋ ਨਿਰਮਲ ਨਿਰਮਲ ਹਰ ਗੁਣ ਗਾਵੇ, ਸੋ ਪਹਾਈ ਮੇਰੇ ਮਨ ਪਾਵੇ ਰਹਾਓ। ਜੇ ਕੜ ਰਾਮ ਰਹਿਆ ਭਰਪੂਰ, ਤਿਨ ਕੀ ਪਾਗ।

ਗਗਨ ਸਾਲ ਚੋਵੈ ਮੇਰੀ ਪਾਠੀ, ਸੰਚ ਮਹਾਰਸ ਤਨ ਪਿਆ ਕਾਠੀ, ਹੋਆ ਕੋ ਕਹੀਏ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ, ਰਹਾਉ ਸਹਿਜ ਕਲਾਲਨ ਜੋ ਮਿਲ ਆਈ, ਆਨੰਦ ਮਾਤੇ ਅਨਦਿਨ ਜਾਈ, ਚੀਨਤ ਚੀਤ ਨਿਰੰਜਨ ਲਾਇਆ, ਕਉ ਕਬੀਰ ਤੋ ਅਨਪਉ ਪਾਇਆ, ਗੌੜੀ ਕਬੀਰ ਜੀ ਮਨ ਕਾ ਸੁਭਾਉ, ਮਨੇ ਵਿਆਪੀ ਮਨੇ ਮਾਰ, ਕਮਨ ਸਿਰ ਥਾਪੀ ਕਮਨ ਸੋ ਮੋਨ, ਜੋ ਮਨ ਮਾਰੇ ਮਨ ਕੋ ਮਾਰ।

ਵੀਰ ਜੀ ਵੇ ਜੋ ਦੀਸੈ ਅੰਬਰ ਤਾਰੇ ਤਿਨ ਵੇ ਚੀਤੇ ਚੀਤਨਹਾਰੇ ਕੌਰੇ ਪੰਡਤ ਅੰਬਰ ਕਾਸਿਓ ਲਾਗਾ ਬੂਝੇ ਬੂਝਣ ਹਾਸ ਭਾਗਾ ਰਹਾਉ ਸੂਰਜ ਚੰਦ ਕਰੇ ਉਜਿਆਰਾ ਸਾਮੇ ਪਸਰਿਆ।

ਬੇਦ ਕੀ ਪੁੱਤਰੀ ਸਿਮਰਤ ਪਾਈ, ਸਾਂਕਲ ਜੇਵਰੀ ਲਹਿ ਗਏ ਆਈ, ਆਪਣ ਨਗਰ ਆਪ ਤੇ ਬੰਧਿਆ, ਮੋਹ ਕੇ ਫਾਤ ਕਾਰ ਸਰ ਸੰਧਿਆ ਰਖਾਓ, ਕਟੀ ਨਾ ਕਟੈ ਟੂਟ ਨਾ ਜਾਈ, ਸਾਸ ਆਪਣ ਹੋਏ ਜਗ ਕਉ ਖਾਈ, ਹਮ ਦੇਖਤ ਇਨ ਸਭ ਜਗ ਲੂਟਿਆ, ਕਉ ਕਬੀਰ ਮੈਂ ਰਾਮ ਕੈ ਛੂਟਿਆ, ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਏ।

ਨਾਮੇ ਜੋਗ ਧਿਆਨ ਚਿਤ ਲਾਇਆ, ਬਿਨ ਬੈਰਾਗ ਨ ਛੂਟ ਸਮਾਇਆ, ਕੈਸੇ ਜੀਵਨ ਹੋਏ ਹਮਾਰਾ, ਜਬ ਨਾ ਹੋਏ ਰਾਮ ਨਾਮ ਅਧਾਰਾ, ਰਹਾਓ ਕਹੋ ਕਬੀਰ ਖੋਜੋ ਅਸਮਾਨ, ਰਾਮ ਸਮਾਨ ਨਾ ਦੇਖੋ ਆਨ, ਗੌੜੀ ਕਬੀਰ ਜੀ ਜੇ ਸਿਰ ਰਚ ਰਚ ਬਾਂਧ।

ਕੁੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੇ ਆਵੇ ਸੋ ਸੁਖ ਹਮੋ ਨਾ ਮੰਗਿਆ ਪਾਵੇ ਵਿਖਿਆ ਅਜੋ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਹਾਓ ਇਸ ਸੁਖਤੇ ਸੇ ਬ੍ਰਹਮ ਡਰਾਨਾ ਸੋ ਸੁਖ ਹਮੋ ਸਾਜ ਕਰ ਜਾਨਾ ਸੰਕਾਦਕ ਨਾਰਦ ਮੁਨ ਸੇਖਾ ਤਿਨ ਪੀ ਤਰਮੈ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੁਜ ਪਾਈ ਤਾਂ ਛੂਟੇ ਮਨ ਕਾਂ ਸੁਮਾਈ ਗੁਰਪ੍ਰਸਾਦੀ ਜੈ ਦਿਓ ਨਾਮਾ ਭਗਤ ਕੇ ਪ੍ਰੇਮ ਇਨ ਹੀ ਹੈ ਜਾਨਾ ਇਸ ਮਨ ਕੋ ਨਹੀਂ ਆਵਨ ਜਾਨਾ ਜਿਸਕਾ ਪਰਮ ਗਿਆ ਤਿਨ ਸਾਜ ਪਛਾਨਾ ਇਸ ਮਨ ਕੋ ਰੂਪ ਨਾ ਰੇਖਿਆ ਕਾਈ ਹੁਕਮੇ ਹੋਇਆ ਹੁਕਮ ਬੂਝ ਸੁਮਾਈ ਇਸ ਮਨ ਕਾ ਕੋਈ ਜਾਨੇ ਪਿਓ ਇਹ ਮਨ ਲੀਨ ਪਏ ਸੁਖ ਦੇਓ ਜੀਓ ਏਕ ਅਰ ਸਗਲ ਸਰੀਰਾ ਇਸ ਮਨ ਕਉ ਰਵ ਰਹੇ ਕਬੀਰਾ ਗੌੜੀ ਗੁਵਾਰੇਰੀ ਅਹੇ ਨਿਸ ਏਕ ਨਾਮ ਜੋ ਜਾਗੇ ਕੇਤਕ ਸਿੱਧ ਪਏ ਲਿਵ ਲਾਗੇ ਹਰਹਾਉ ਸਾਧਕ ਸਿੱਧ ਸਗਲ ਮੁਨਹਾਰੇ ਏਕ ਨਾਮ ਕਲਪ ਤਰਤਾਰੇ ਜੋ ਹਰ ਹਰੇ ਸੋ ਹੋਏ ਨਾ ਆਨਾ ਕਹੇ ਕਬੀਰ ਰਾਮ ਨਾਮ ਪਛਾਨਾ ਗੌੜੀ ਪੀ ਸੋਠ ਪੀ ਰੇ ਜੀ ਨ ਲੱਜ ਲਾਜ ਤੋਏ ਨਾਹੀ ਹਰ ਤਜ ਕਦ ਕਾਹੂ ਕੇ ਜਾਹੀ ਰਹਾਓ ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਤਨ ਸੋਹੀ ਸੋ ਸਾਹਿਬ ਰਹਾ ਪਰ ਪੂਰ ਸਦਾ ਸੰਗ ਨਾਹੀ ਹਰ ਦੂਰ।

ਕਬੀਰ ਠੱਗ ਸਿਉ ਮਨ ਮਾਨਿਆ, ਗਈ ਠਗੋਰੀ ਠੱਗ ਪਹਿਚਾਨਿਆ। ਆ ਮੋਕੋ ਪਏ ਰਾਜਾ ਰਾਮ ਸੁਹਾਈ, ਜਨਮ ਮਰਨ ਕੱਟ ਪਰਮ ਗਦ ਪਾਈ। ਹਰਹਾਉ ਸਾਧੂ ਸੰਗਤ ਦਿਓ ਰਲਾਏ, ਪੰਚ ਦੂਤ ਤੇ ਲਿਓ ਛਿਡਾਏ। ਅੰਮ੍ਰਿਤ ਨਾਮ ਜਪੋ ਜਬ ਰਸਨਾ, ਅਮੋਲ ਦਾਸ ਪਰ ਲੀਨੋ ਆਪਣਾ। ਸਤਿਗੁਰ ਕੀਨੋ ਪਰ ਪੁਕਾਰ, ਕਾਢ ਲੀਨ ਸਾਗਰ ਸੰਸਾਰ। ਚਰਨ ਕਮਲ ਸਿਉ ਲਾਗੀ ਪ੍ਰੀਤ, ਗੋਵਿੰਦ ਬਸੈ ਨਿਤਾ ਨਿਤਚੀਤ। ਮਾਇਆ ਤਪਤ ਬੁਝਿਆ ਅੰਗਿਆਰ, ਮਨ ਸੰਤੋਖ ਨਾਮ ਆਧਾਰ। ਜਲ ਥਲ ਪੂਰ ਰਹੇ ਪ੍ਰਸਵਾਮੀ, ਜਤ ਪੇਖੋ ਤਤ ਅੰਤਰ ਜਾਮੀ। ਆਪਣੀ ਭਗਤ ਆਪ ਹੀ ਦਰੜਾਈ, ਪੂਰਵ ਲਿਖਤ ਮਿਲਿਆ ਮੇਰੇ ਪਾਈ। ਜਿਸ ਕਿਰਪਾ ਕਰੇ ਤਿਸ ਪੂਰਨ ਸਾਜ, ਕਬੀਰ ਕੋ ਸਵਾਮੀ ਗਰੀਬ ਨਿਵਾਜ। ਜਲ ਗੇ ਸੂਤਕ ਥਲ ਗੇ ਸੂਤਕ, ਸੂਤਕ ਓਪਤ ਹੋਈ। ਜਨਮੇ ਸੂਤਕ ਮੂਹੇ ਫੁਨ ਸੂਤਕ, ਸੂਤਕ ਪਰਜ ਬਗੋਈ। ਕੌਰੇ ਪੰਡਿਆ ਕੌਣ ਪਵੀਤਾ, ਐਸਾ ਗਿਆਨ ਜਪੋ ਮੇਰੇ ਮੀਤਾ। ਰਗਾਓ ਨੈਨੋ ਸੂਤਕ ਬੈਨੋ ਸੂਤਕ, ਸੂਤਕ ਸਰਵਨੀ ਹੋਈ। ਉਠਤ ਬੈਠਤ ਸੂਤਕ ਲਾਗੇ, ਸੂਤਕ ਪਰੇ ਰਸੋਈ। ਫਾਸਨ ਕੀ ਬਿਧ ਸਭ ਕੋਊ ਜਾਣੇ, ਛੂਟਨ ਕੀ ਇੱਕ ਕੋਈ।

ਤੇਰਾ ਮੈਂ ਜਾਣਿਆ। ਬ੍ਰਹਮਾ ਵੱਡਾ ਕੇ ਜਾਸ ਉਪਾਇਆ, ਵੇਦ ਵੱਡਾ ਕੇ ਜਾਂ ਤੇ ਆਇਆ। ਕਹੇ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕੇ ਹਰ ਕਾ ਦਾਸ। ਅਰਾਗ ਗੌੜੀ ਚੇਤੀ ਦੇਖੋ ਭਾਈ, ਗਿਆਨ ਕੀ ਆਈ ਆਂਧੀ। ਸਭੇ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਹਰਹਾਓ ਦੁਚਿੱਤੇ ਕੀ ਦੋ ਥੂਨ ਗਿਰਾਨੀ, ਮੋਹ ਬਲਿੰਡਾ ਟੂਟਾ। ਇਸਨਾ ਸ਼ਾਨ ਭਰੀ ਧਰੀ ਉਪਰ, ਦੁਰਮਦ ਪਾਂਡਾ ਫੂਟਾ। ਆਂਧੀ ਪਾਛੇ ਜੋ ਜਲ ਬਰਖ, ਇਹ ਤੇਰਾ ਜਨ ਪੀਨਾ। ਕਹੇ ਕਬੀਰ ਮਨ ਭਇਆ ਪਰਗਾਸਾ, ਉਦੇ ਪਾਨ ਜਬ ਚੀਨਾ। ਗੌੜੀ ਚੇਤੀ ਇਕ ਓ ਅੰਕਾਰ, ਸਤਿਗੁਰ ਪ੍ਰਸਾਦ ਹਰ ਜਸ ਸੁਨੇ ਨਾ।

ਅਕੁਲ ਨੀ ਚੇਤਿਆ ਵਿਖਿਆ ਸੋ ਲਪਟਾਨਾ ਗੌੜੀ ਜੀਵਤ ਮਰੇ ਮਰੇ ਫੁਨ ਜੀਵੈ ਐਸੇ ਸੁਨ ਸੁਮਾਇਆ ਅੰਜਨ ਮਾਏ ਨਿਰੰਜਨ ਰਹੀਏ ਬਹੁੜ ਨਾ ਪਵਜਲ ਪਾਇਆ ਮੇਰੇ ਰਾਮ ਐਸਾ ਖੀਰ ਬੁਲੋਈਏ ਗੁਰਮਤ ਮਨੁਆ ਅਸਤਰ ਰੱਖੋ ਇਨ ਬਿਦ ਅੰਮ੍ਰਿਤ ਪੀਓਈ ਐ ਰਖਾਓ ਗੁਰ ਕੇ ਬਾਣ ਬਜਰ ਕਲਸ਼ੇਦੀ ਪਗਟਿਆ ਪਦ ਪਰਗਾਸਾ ਸਖਤ ਅੰਧੇਰ ਜੇਵੜੀ ਪਰ ਚੂਕਾ ਨਿਚਲ ਸਿਵ ਕਰ ਬਾਸਾ ਤਿੰਨ ਬਿਨ ਬਾਣੇ ਤਨਖ ਚੜਾਈਏ ਇਹੋ ਜਗ ਬੇਦਿਆ ਪਾਈ ਦਹਿ ਜ਼ਬੂਡੀ ਪਵਨ ਚੁਲਾਵੇ ਡੋਰ ਰਖੀ ਲਿਵ ਲਾਈ ਉਨ ਮਨ ਮਨੁਆ ਸੁਨ ਸੁਮਾਨਾ ਦੁਬਦਾ ਦੁਰਮਤ ਪਾਗੀ ਕਹੋ ਕਬੀਰ ਅਨਪੋ ਇਕ ਦੇਖਿਆ ਰਾਮ ਨਾਮ ਲਿਵ ਲਾਗੀ ਗੌੜੀ ਬੈਰਾਗਣ ਟਿਪਦੇ ਉਲਟ ਪਵਨ ਚੱਕਰ ਖੱਡ ਪੇਦੇ ਸੁਰਤ ਸੁਨ ਅਨਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸੁਮਾਨਾ ਗੁਰ ਪ੍ਰਸਾਦ ਅਗਲ ਪਈ ਅਵਰੇ ਨਾ ਤਰਥਾ ਬੇਗਾਨਾ ਰਹਾਓ ਨਿਵਰੇ ਦੂਰ ਦੂਰ ਫੁਨ ਨਿਵਰੇ ਜਿਨ ਜੈਸਾ ਕਰ ਮਾਨਿਆ ਅਲੌਤੀ ਕਾ ਜੈਸੇ ਪਇਆ ਬਰੇਡਾ ਜਿਨ ਪੀਆ ਤਿਨ ਜਾਣਿਆ ਤੇਰੀ ਨਿਰਗੁਣ ਕਥਾ ਕਾਏ ਸਿਉ ਕਹੀਏ ਐਸਾ ਕੋਏ ਬਵੇਕੀ ਕਹੋ ਕਬੀਰ ਜਿਨ ਦੀਆ ਪਲੀਤਾ ਤਿਨ ਤੈਸੀ ਚਲ ਦੇਖੀ ਗੌੜੀ ਤੇ ਪਾਵਸ ਸਿੰਧ ਤੂਪ ਨਹੀਂ ਸਹੀਆ ਤੇ ਉਦਪਤ ਪਰਲੋ ਨਾਹੀ ਜੀਵਨ ਮ੍ਰਿਤ ਨਾ ਦੋ ਸੁਬਿਆਪੇ ਸੁਨ ਸਮਾਧ ਦੋ ਤੇ ਨਾਹੀ ਸਹਿਜ ਕੀ ਅਕਥ ਕਥਾ ਹੈ ਨਿਰਾਰੀ ਤੋਲਨੀ ਚੜੇ ਜਾਏ ਨਾ ਮੁਕਾਤੀ ਹਲਕੀ ਲੱਗੇ ਨਾ ਪਹਾਰੀ ਰਹਾਓ ਅਰਧ ਉਰਧ ਦੋ ਤੇ ਨਾਹੀ ਰਾਤ ਦਿਨਸ ਤੇ ਨਾਹੀ ਜਲ ਨੀ ਪਵਨ ਪਾਪਕ ਹੁਣ ਨਾਹੀ ਸਤਗੁਰ ਤਾ ਸਮਾਹੀ ਅਗਮੇ ਗੋਚਰ ਰਹੇ ਨਿਰੰਤਰ ਗੁਰ ਕਿਰਪਾ ਤੇ ਲਈਏ ਕਹੋ ਕਬੀਰ ਬਲ ਜਾਓ ਗੁਰੇ ਆਪਣੇ ਸਤ ਸੰਗਤ ਮਿਲ ਰਹੀ ਹੈ ਗੌੜੀ ਪਾਪ ਦੇ ਬੈਲ ਵਿਸਾਹੇ ਪਵਨ ਪੂੰਜੀ ਪਰਗਾਸਿਓ ਤਿਸ਼ਨਾ ਗੁਣ ਭਰੀ ਖੜ ਪੀਤਰ ਇਹਦੇ ਟਾਂਡ ਵਸਾਇਓ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀ ਓ ਬਨਜਾਰਾ ਹਰਹਾਓ ਕਾਮ ਕ੍ਰੋਧ ਪਏ ਜਗਾਤੀ ਮਨ ਤਰੰਗ ਬਟਵਾਰਾ ਪੰਚ ਤਤ ਮਿਲ ਦਾਨ ਨਿਬੇਰੇ ਟਾਂਡਾ ਉਤਰਿਓ ਪਾਰਾ ਕਹੇ ਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਨ ਆਈ ਘਾਟੀ ਚੜਤ ਬੈਲ ਇਕ ਸਾਕਾ ਚਲੋ ਗੋਣ ਛਿੜਕਾਈ ਗੌੜੀ ਪੰਚ ਬਦਾ ਪੇਵਕੜੇ ਦਿਨ ਚਾਰ ਹੈ ਸਹੁਰੜੇ ਜਾਣਾ ਅੰਧਾ ਲੋਕ ਨ ਜਾਣਈ ਮੂਰਖ ਏ ਆਣਾ ਕਹੋ ਡੱਡੀਆ ਬਾਧੇ ਤਨ ਖੜੀ ਪਾਹੂ ਕਰ ਆਏ ਮੁਕਲਾਊ ਆਏ ਹਰਹਾਓ ਹੋ ਜੇ ਦਿਸੇ ਖੂੜੀ ਕੌਣ ਲਾਜ ਵਖਾਰੀ ਲਾਜ ਕੜੀ ਸਿਉ ਤੂੜ ਪੜੀ ਉੜ ਚਲੀ ਪਨਹਾਰੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸੁਹਾਗਣ ਜਾਣੀਏ ਗੁਰ ਸ਼ਬਦ ਵਿਚਾਰੇ ਕਿਰਤ ਕੀ ਬਣਦੀ ਸਭ ਫਿਰੇ ਦੇਖੋ ਵਿਚਾਰੀ ਇਸ ਨੂੰ ਕਿਆ ਆਖੀਏ ਕਿਆ ਕਰੇ ਵਿਚਾਰੀ ਭਾਈ ਨਿਰਾਸੀ ਉੜ ਚੱਲੀ ਚਿਤ ਬੰਧਨ ਤੀਰਾ ਹਰ ਕੀ ਚਰਣੀ ਲਾਗ ਰਹੋ ਭਾਜ ਸਰਨ ਕਬੀਰਾ ਗੌੜੀ ਜੋਗੀ ਕਹਿ ਜੋਗ ਫਲ ਮੀਠਾ ਅਵਰ ਨਾ ਦੂਜਾ ਪਾਈ ਰੁੰਡਤ ਮੁੰਡਤ ਏਕੈ ਸਬਦੀ ਏਕ ਕਹਿ ਸਿਧ ਪਾਈ ਹਰ ਬਿਨ ਪਰਮ ਭੋਲਾ ਨੇ ਅੰਧਾ ਜਾ ਪੈ ਜਾਉ ਆ ਛੁਟਕਾਵਨ ਤੇ ਬਾਂਧੇ ਬਹੁ ਫੰਦਾ ਰਹਾਓ ਜੈ ਤੇ ਉਬਜੀ ਤਈ ਸੁਮਾਨੀ ਏਵਦ ਬਿਸਰੀ ਤਬਹੀ ਪੰਡਿਤ ਗੁਣੀ ਸੂਰ ਹਮਦਾਤੇ ਏਕ ਕਹਿ ਬੜ ਹਮਹੀ ਜਿਸੇ ਬੁਝਾਏ ਸੋਈ ਬੂਝੈ ਬਿਨ ਬੂਝੇ ਕਿਉਂ ਰਹੀ ਹੈ ਸਤਿਗੁਰ ਮਿਲੇ ਅੰਧੇਰਾ ਚੂਕੈ ਇਨ ਬਿਧ ਮਾਣਕ ਲਈਏ ਤਜਬਾਵੇ ਧਾਨੇ ਬਿਕਾਰਾ ਹਰ ਪਦ ਦਿਰੜ ਕਰ ਰਹੀ ਹੈ ਕਹੋ ਕਬੀਰ ਗੁੰਗੇ ਗੁੜਖਾਇਆ

ਜੈ ਕਛ ਅਹਾ ਤਾ ਕਿਛ ਨਾਹੀ ਪੰਜ ਤਤ ਤੇ ਨਾਹੀ ਇੜਾ ਪਿੰਗਲਾ ਸੁਖ ਮਨ ਬੰਦੇ ਏ ਆਵ ਗਨ ਕਤ ਜਾਹੀ ਤਾਗਾ ਟੂਟਾ ਗਗਨ ਬਿਨਸ ਗਿਆ ਤੇਰਾ ਬੋਲਤ ਕਾਂ ਸੁਮਾਈ ਇਹ ਸੰਸਾਰ ਮੋਕੋ ਅਨ ਦਿਨ ਵਿਆਪੈ ਮੋਕੋ ਕੋ ਨਾ ਕਹਿ ਸਮਝਾਈ ਰਹਾਓ ਜੈ ਬ੍ਰਹਪੰਡ ਪਿੰਡ ਤੈ ਨਾਹੀ ਰਚਨਹਾਰ ਤੈ ਨਾਹੀ ਜੋੜਨ ਹਾਰ ਉਸ ਦਾ ਅਤੀਤਾ ਇਹ ਕਹੀਏ ਕਿਸ ਮਾਹੀ ਜੋੜੀ ਜੁੜੇ ਨਾ ਤੋੜੀ ਟੁੱਟੇ ਜਬ ਲਗ ਹੋਏ ਬੇਨਾਸੀ ਕਾਕੋ ਠਾਕੁਰ ਕਾਕੋ ਸੇਵਕ ਕੋ ਕਾਹੂ ਕਹਿ ਜਾਸੀ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ ਹੋਆ ਕਾ ਮਰਮ ਉਹੀ ਪਰਜਨ ਹੋ ਤੋ ਸਦਾ ਅਵਨਾਸੀ ਗੌੜੀ ਸੁਰਤ ਸਿਮਰਤ ਦੇ ਕੰਨੀ ਮੁੰਦਾ ਪਰ ਮਿਤ ਬਾਰ ਖਿੰਤਾ ਸੁਨ ਗੁਫਾ ਮੈਂ ਆਸਨ ਬੈਸਣ ਕਲਪ ਬਿਵਰਜਿਤ ਪੰਥ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨਾ ਸੋਗ ਬਿਯੋਗੀ ਰਹਾਓ ਖੰਡ ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਪਸਮਾ ਤਾਰੀ ਤਾੜੀ ਲਾਗੀ ਤ੍ਰਿਪਲ ਪਲਟੀਏ ਛੂਟੇ ਹੋਏ ਪਸਾਰੀ ਮਨ ਪਵਨ ਦੇ ਤੂੰਬਾ ਕਰੀ ਹੈ ਜੁਗ ਜੁਗ ਸਾਰ ਦਿਸਾ ਜੀ ਫਿਰ ਪੀਤੰਤੀ ਧੂੜ ਸੁਨਾਹੀ ਅਨਹਦ ਕਿੰਗੁਰੀ ਬਾਜੀ ਸੋ ਮਨ ਬਗਨ ਪਏ ਗਏ ਪੂਰੇ ਮਾਇਆ ਡੋਲ ਨਾ ਲਾਗੀ ਕਹੋ ਕਬੀਰ ਤਾਂ ਕਹੋ ਪੁਨਰਬ ਜਨਮ ਨਹੀਂ ਖੇਲ ਗਏ ਬੈਰਾਗੀ ਗੌੜੀ ਗਜ ਨਵ ਗਜ ਦਸ ਗਜ ਇੱਕੀਸ ਪੁਰੀਆ ਏਕ ਤਨਾਈ ਸਾਠ ਸੂਤ ਨਵ ਖੰਡ ਬਹੱਤਰ ਪੜ ਲੱਗੋ ਅਧਕਾਈ ਗਈ ਬੁਨਾਮਨ ਮਾਹੋ ਕਰ ਛੋਡਿਆ ਜਾਏ ਜੁਲਾਹੋ ਰਹਾਓ ਗਜੀ ਨਾ ਮਿਨੀਏ ਤੋਲ ਨਾ ਤੁਲੀਏ ਪਾਚਨ ਸੇਰ ਅਠਾਈ ਜੋ ਕਰ ਪਾਚਨ ਬੇਗ ਨਾ ਪਾਵੇ ਚਗਰ ਕਰੇ ਕਰ ਖਾਈ ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤਿਆਈ ਚੂਟੇ ਕੁੰਡੇ ਭੀਗੇ ਪੁਰੀਆਂ ਚੱਲਿਓ ਜਲਾਹੋ ਰੀਸਾਈ ਸ਼ੋਸ਼ੀ ਨਲੀ ਤੰਤ ਨੀ ਨਿਕਸੈ ਨਤਰ ਰਹੀ ਉਰਝਾਈ ਛੋੜ ਪਸਾਰ ਇਹਾਂ ਰੋ ਬਪਰੀ ਕਹੋ ਕਬੀਰ ਸਮਝਾਈ ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਜਿਤ ਕੜ ਨਾਮ ਨਾ ਉਪਜੈ ਹੂਟ ਮਰੇ ਜਨ ਸੋਏ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹ ਹਰਹਾਓ ਸਾਧ ਮਿਲੇ ਸਿਧ ਪਾਈਏ ਕੇ ਇਹੋ ਜੋਗ ਕੇ ਭੋਗ ਦੋ ਮਿਲ ਕਾਰਜ ਉਪਜੈ ਆਰਾਮ ਨਾਮ ਸੰਯੋਗ ਲੋਕ ਜਾਣੇ ਇਹੋ ਗੀਤ ਹੈ ਇਹੋ ਤੋ ਬ੍ਰਹਮ ਵਿਚਾਰ ਜਿਉ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਗੌੜੀ ਜੇਤੇ ਜਤਨ ਕਰਦ ਤੇ ਡੂਬੇ ਬਲ ਸਾਗਰ ਨਹੀਂ ਤਾਰਿਓ ਰੇ ਧਰਮ ਧਰਮ ਕਰਤੇ ਬੋ ਸੰਜਮ ਅੰਗ ਬੁੱਧ ਮਨ ਜਾ ਰਿਓ ਰੇ ਸਾਧ ਗਰਾਜ ਕੋ ਦਾ ਤੋ ਠਾਕੁਰ ਤੋ ਕਿਉਂ ਮਨੋ ਵਿਸਾਰਿਓ ਰੇ ਹੀਰਾ ਲਾਲ ਅਮੋਰ ਜਨਮ ਹੈ ਕੌਡੀ ਬਦਲੇ ਹਾਰਿਓ ਰੇ ਹਰਹਾਓ ਤ੍ਰਿਸ਼ਨਾ ਤ੍ਰਿਖਾ ਪੂਫ ਪ੍ਰਮ ਲਾਗੀ ਹਿਰਦੇ ਨਾ ਵਿਚਾਰਿਓ ਰੇ ਉਨ ਮਤਮਾਨ ਹਿਰੇ ਓ ਮਨ ਮਾਗੀ ਗੁਰ ਕਾ ਸ਼ਬਦ ਨਾ ਤਾਰਿਓ ਰੇ ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ ਮਦ ਰਲੈਦ ਬਕਾਰਿਓ ਰੇ ਕਰਮ ਭਾਗ ਸੰਤਨ ਸੰਗਾ ਨੇ ਕਾਸ਼ਟ ਲੋ ਉਧਾਰਿਓ ਰੇ ਤਾਪਤ ਜੋਨ ਜਨਮ ਪ੍ਰਮਥਾ ਕੇ ਆਪ ਦੁਖ ਕਰ ਹਮ ਹਾਰਿਓ ਰੇ ਕਹੇ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰਿਓ ਰੇ ਗੌੜੀ ਕਾਲ ਭੂਤ ਕੀ ਹਸਤਨੀ ਮਨ ਬਉਰਾਰੇ ਚਲਤਰ ਚੋ ਜਗਦੀਸ਼ ਕਾਮ ਸਵਾਏ ਗਜ ਪਦ ਪਰੇ ਮਨ ਬਉਰਾਰੇ ਅੰਕਸ ਸਹਿਓ ਸੀਸ ਵਿਖੇ ਬਾਚ ਹਰ ਰਾਜ ਸਮਝ ਮਨ ਬਉਰਾਰੇ ਨਿਰਪੈ ਹੋਏ ਨ ਹਰ ਪਦੇ ਮਨ ਬਉਰਾ

ਮਨ ਬੌਰਾ ਰੇ ਨਾਚੋ ਕਰ ਕਰ ਬਾਰ ਜੋ ਨਲਨੀ ਸੂਟਾ ਗਯੋ ਮਨ ਬੌਰਾ ਰੇ ਮਾਇਆ ਇਹੋ ਵਿਵਹਾਰ ਜੈਸਾ ਰੰਗ ਸੁੰਭ ਕਾ ਮਨ ਬੌਰਾ ਰੇ ਤਿਉ ਪਸਰਿਓ ਪਾਸਾਰ ਨਾਵਣ ਕੋ ਤੀਰਥ ਘਨੇ ਮਨ ਬੌਰਾ ਰੇ ਪੂਜਨ ਕੋ ਬੋ ਦੇਵ ਕਹੋ ਕਬੀਰ ਛੂਟਨ ਨਹੀਂ ਮਨ ਬੌਰਾ ਰੇ ਟੂਟਨ ਅਗਰ ਕੀ ਸੇਵ ਗੌੜੀ ਅਗਨ ਨਾ ਦਹੇ ਪਵਨ ਨਹੀਂ ਮਗਨ ਤਸਕਰ ਨੇਰ ਨਾ ਆਵੇ ਰਾਮ ਨਾ ਤਨ ਕਰ ਸੰਚੌਨੀ ਸੋ ਤਨ ਕਤਹੀ ਨਾ ਜਾਵੇ ਹਮਰਾ ਤਨ ਮਾਧੋ ਗੋਬਿੰਦ ਤਰਣੀ ਤਰ ਇਹ ਸਾਰ ਤਨ ਕਹੀਏ ਜੋ ਸੋ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ ਹਰਹਾਓ ਇਸ ਤਨ ਕਾਰਨ ਸਿਰ ਸੰਕਾਦਕ ਖੋਜ ਪਏ ਉਦਾਸੀ ਮਨ ਮੁਕੰਦ ਜੇਬਾ ਨਾਰਾਇਣ ਪਰੇ ਨਾ ਜਮ ਕੀ ਫਾਸੀ ਨਿਜ ਤਨ ਗਿਆਨ ਫਤ ਗੁਰਦੀਨੀ ਤਾਸ ਸੁਮਤ ਮਨ ਲਾਗਾ ਜਲਤ ਅੰਬ ਥੰਭ ਮਨ ਤਾਵਤ ਪਰਮ ਬੰਧਨ ਪੋ ਪਗ ਕਹੇ ਕਬੀਰ ਮਦਨ ਕੇ ਮਾਤੇ ਹਿਰਦੇ ਦੇਖ ਵਿਚਾਰੀ ਤੁਮ ਕਰ ਲਾਖ ਕੋਟ ਅਸਵਸਤੀ ਹਮ ਕਰ ਏਕ ਮੁਰਾਰੀ ਗੌੜੀ ਜੋ ਕਬ ਕੇ ਕਰਮ ਹਿਟ ਚੰਨਣ ਕੀ ਲੁਬਧ ਨਾ ਤਿਆਗ ਦਇਓ ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰ ਗਰੇ ਪਰਿਓ ਭਗਤ ਬੇਨ ਬਿਰਥੇ ਜਨਮ ਗਇਓ ਸਾਧ ਸੰਗਤ ਭਗਵਾਨ ਭਜਨ ਬੇਨ ਕਈ ਨਾ ਸੱਚ ਰਹੋ ਰਹਾਓ ਜਿਉ ਉਦਿਆਨ ਕੁਸੁਮ ਪ੍ਰਫੁੱਲਤ ਕਿਨੇ ਨਾ ਘਰਾਓ ਲਇਓ ਤੈਸੇ ਪ੍ਰਮਤ ਅਨੇਕ ਜੋਨ ਮੈਂ ਫਿਰ ਫਿਰ ਕਾਲ ਹੋਇਓ ਇਆ ਤਨ ਜੋਬਨ ਆਰ ਸੁਧਾਰਾ ਪੇਖਣ ਕੋ ਜੋ ਦਇਓ ਤਿਨ ਹੀ ਮਾਹੇ ਅੜਗ ਜੋ ਉਰਜੇ ਇੰਦਰੀ ਪ੍ਰੇਰ ਲਇਓ ਔਧ ਅਨਲ ਤਨ ਤਿਨ ਕੋ ਮੰਦਰ ਚੌਧਰੀ ਠਾਟ ਠਯੋ ਕਹੇ ਕਬੀਰ ਹੈ ਸਾਗਰ ਤਰਨ ਕਉ ਮੈਂ ਸਤਗੁਰ ਓਟ ਲਇਓ ਗੌੜੀ ਪਾਣੀ।

ਚੱਚਾ ਰਚਿਤ ਚਿੱਤਰ ਹੈ ਪਾਰੀ, ਤਾਂ ਚਿੱਤਰ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਇਹ ਅਵਛੇਰਾ, ਤਾਂ ਚਿੱਤਰ ਚਿਤ ਰਖ ਚਿੱਤੇਰਾ, ਛੱਛਾ ਇਹ ਸ਼ਤਰਪਦ ਪਸ, ਛਕ ਕੇ ਨਾ ਰਹੋ ਛੜ ਕੇ ਨਾ ਆਸ, ਰੇ ਮਨ ਮੈਂ ਤੋ ਛਿਣ ਛਿਣ ਸਮਝਾਵਾ, ਤਾਂ ਇਹ ਛੜ ਕਦ ਆਪ ਬੰਧਾਵਾ, ਜੱਜਾ ਜੋ ਤਨ ਜੀਵਤ ਜਰਾਵੇ, ਜੋਬਨ ਜਾਰ ਚੁਗਤ ਸੋ ਪਾਵੇ, ਤਸ ਜਾਰ ਪਰ ਜਰ ਜਰ ਜਬਰ ਹੈ, ਤਬ ਜੈ ਜੋਤ ਉਜਾਰੋ ਲੈ, ਜੱਜਾ ਉਰਜ ਸੁਰਜ ਨਹੀਂ ਜਾਨਾ, ਰਿਓ ਚਿਲਕ ਨਾਹੀ ਪਰਵਾਨਾ, ਕਤ ਚਗ ਚਗ ਔਰਨ ਸਮਝਾਵਾ, ਚਗਰ ਕੀ ਹੈ ਚਗਰ ਹੋ ਗੀ ਪਾਵਾ, ਨਿੰਨਾ ਨਿੜ ਜੋ ਕੱਢ ਰਹੇ ਹੋ, ਦੂਰ ਕਹਾਂ ਤੈ ਜਾਏ, ਜਾਂ ਕਾਰਨ ਜਗ ਟੂੰਡੇ ਹੋ, ਨੇਰੋ ਪਾਇਓ ਤਾਹੇ, ਟੱਟਾ ਵਿਗਟ ਕਾੜ ਕੱਢ ਮਾਹੀ, ਖੋਲ ਕਪਾਟ ਮੈਲ ਕੇ ਨਾ ਜਾਹੀ, ਦੇਹ ਅਟਲ ਟਲ ਕਤੇ ਨਾ ਜਾਵਾ, ਰਹਿ ਲਪਟ ਕੱਟ ਪਰ ਚੋ ਪਾਵਾ, ਠੱਠਾ ਇਹ ਦੂਰ ਠਗ ਨੀਰਾ, ਨੀਠ ਨੀਠ ਮਨ ਕੀ ਆ ਤੀਰਾ, ਜਿਨ ਠਗ ਠੱਗਿਆ ਸਗਲ ਜਖਾਵਾ, ਸੋ ਠਗ ਠੱਗਿਆ ਠੌਰ ਮਨ ਆਵਾ, ਡੱਡਾ ਡਰ ਉਬਜੇ ਡਰ ਜਾਈ, ਤਾਂ ਡਰ ਮੈਂ ਡਰਿਆ ਸਮਾਈ, ਜੋ ਡਰ ਡਰੇ ਤਾਂ ਫਿਰ ਡਰ ਲੱਗ, ਨਿਡਰ ਹੂਆ ਡਰ ਉਰ ਹੋਏ ਪੱਗ, ਟੱਡਾ ਟਿਗ ਟੂੰਡੇ ਕਤਿਆਨਾ, ਟੂੰਡ ਤੀ ਟਹਿ ਗਏ ਪੁਰਾਨਾ, ਚੜ ਸੁਮੇਰ ਟੂੰਡ ਜਵੇ ਆਵਾ, ਜੇ ਗੜਗੜਿਓ ਸੋ ਗੜ ਮੈਂ ਪਾਵਾ, ਨਾਣਾ ਤਾਂ ਰੂਤੋ ਨਰ ਨੇਹੀ ਕਰੇ, ਨਾ ਨਿਵੇ ਨਾ ਫੁਨ ਸੰਚਰੇ, ਤਨ ਜਨਮ ਤਾਹੀ ਕੋ ਗਣੇ, ਮਾਰੇ ਇਕ ਤਾਂ ਜਾਏ ਖਣੇ, ਤੱਤਾ ਅਤਾਰ ਤਰਿਓ ਨੈ ਜਾਈ, ਤਨ ਤਿਰਪਾਉਣ ਮੈਂ ਰਿਓ ਸੁਮਾਈ, ਜੋ ਤਿਰਪਾਵਣ ਤਨ ਮਾਏ ਸੁਮਾਵਾ, ਤੋ ਤੱਤੇ ਤਤ ਮਿਲਿਆ ਸੁਜ ਪਾਵਾ, ਥੱਥਾ ਅਥਾ ਥਾ ਨਹੀਂ ਪਾਵਾ, ਉਹ ਅਥਾ ਇਹ ਥਿਰ ਨਾ ਰਖਾਵਾ, ਥੋੜੇ ਥਾਲ ਥਾਨਕ ਆਰੰਭੇ, ਬਿਨਗੀ ਥਾਂਭੇ ਮੰਦਰ ਥੰਭੇ, ਦੱਦਾ ਦੇਖ ਜੋ ਬਿਨ ਸੁਨਹਾਰਾ, ਜਸ ਅਦੇਖ ਤਜ਼ਰਾਕ ਵਿਚਾਰਾ, ਦਸਵੇਂ ਦਵਾਰ ਉੱਚੀ ਜਬ ਦੀਜੇ, ਤਉ ਦਿਆਲ ਕੋ ਦਰਸ਼ਨ ਕੀਜੇ, ਸੱਦਾ ਅਰਧੇ ਉਰਦ ਨੰਬੇਰਾ, ਅਰਧੇ ਉਰਦੇ ਮੰਝ ਬਸੇਰਾ, ਅਰਧੇ ਛਾੜ ਉਰਦ ਜੋ ਆਇਵਾ, ਤੋ ਅਰਧੇ ਉਰਦ ਮਿਲਿਆ ਸੁਖ ਪਾਵਾ, ਨੰਨਾ ਨਿਰ ਦਿਨ ਨਿਰਖਤ ਜਾਈ, ਨਿਰਖਤ ਨੈਣ ਰਹਿ ਰਤਵਾਈ, ਨਿਰਖਤ ਨਿਰਖਤ ਜਬ ਜੈ ਪਾਵਾ, ਤਬ ਲੈ ਨਿਰਖੇ ਨਿਰਖ ਮਿਲਾਵਾ, ਪਾਪਾ ਅਪਰ ਪਾਰ ਨਹੀਂ ਪਾਵਾ, ਪਰਮ ਜੋਸੋ ਪਰ ਚੋ ਲਾਵਾ, ਪਾਂਚੋ ਇੰਦਰੀ ਨਿਗ੍ਰਹਿ ਕਰੀ, ਪਾਪ ਪੁੰਨ ਦੋ ਨਿਰਵਰਈ, ਫਫਾ ਬਿਨ ਫੂਲੇ ਫਲ ਹੋਈ, ਤਾਂ ਫਲ ਫੰਕ ਲਖੇ ਜੋ ਕੋਈ, ਦੂਣ ਨਾ ਪਰਈ ਫੰਕ ਵਿਚਾਰੇ, ਤਾਂ ਫਲ ਫੰਕ ਸਭੇ ਤਨ ਪਾਰੇ, ਬੱਬਾ ਬਿੰਦੇ ਬਿੰਦ ਮਿਲਾਵਾ, ਬਿੰਦੇ ਬਿੰਦ ਨਾ ਬਿਛਰਨ ਪਾਵਾ, ਬੰਦੋ ਹੋਏ ਬੰਦਗੀ ਗਏ, ਬੰਦਕ ਹੋਏ ਬੰਦ ਸੁਧ ਲਹੇ, ਬਾਬਾ ਫੇਦੇ ਪੇਦ ਮਿਲਾਵਾ, ਆਪੋ ਪਾਨ ਪਰੋਸੋ ਆਵਾ, ਜੋ ਬਾਰ ਸੋ ਪੀਤਰ ਜਾਣਿਆ, ਪਿਆ ਪੇਦ ਪਉਤ ਪਹਿਚਾਨਿਆ, ਮੰਮਾ ਮੂਲ ਗਿਆ ਮਨ ਮਾਨੇ, ਮਰਮੀ ਹੋਏ ਸੋ ਮਨ ਕੋ ਜਾਣੇ, ਮਤ ਕੋਈ ਮਨ ਮਿਲਤਾ ਬਿਲਮਾਵੇ, ਮਗਨ ਪਿਆ ਤੇ ਸੋ ਸਚ ਪਾਵੇ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਏ, ਇਹੋ ਮਨ ਸਕਤੀ ਇਹੋ ਮਨ ਸੀਓ, ਇਹੋ ਮਨ ਪੰਚ ਤਤ ਕੋ ਜੀਓ, ਇਹੋ ਮਨ ਲੇ ਜੋ ਓਨ ਮਨ ਰਹੇ, ਤੋ ਤੀਨ ਲੋਕ ਕੀ ਬਾਤੇ ਕਹੇ, ਜਈਆ ਜੋ ਜਾਣੇ ਤੋ ਦੁਰਮਤ ਹਨ, ਕਾਰ ਬਸ ਕਾਇਆ ਗਾਓ, ਰਣ ਰੂਤੋ ਫਾਜੇ ਨਹੀਂ, ਸੂਰੋ ਥਾਰੋ ਨਾਓ, ਰਾਰਾ ਰਸ ਨਿਰਸ ਕਰ ਜਾਣਿਆ, ਓਏ ਨਿਰਸ ਸੋਰਸ ਪਹਿਚਾਨਿਆ, ਇਹ ਰਸ ਛਾਡੇ ਓ ਰਸ ਆਵਾ, ਓ ਰਸ ਪੀਆ ਇਹ ਰਸ ਨਹੀਂ ਪਾਵਾ, ਲੱਲਾ ਐਸੇ ਲਿਵ ਮਨ ਲਾਵੇ, ਅੰਤ ਨ ਜਾਏ ਪਰਮ ਸਜ ਪਾਵੇ, ਅਰ ਜੋ ਤਾਂ ਪ੍ਰੇਮ ਲਿਵ ਲਾਵੇ, ਤੋ ਅਲੇ ਲਹਿ ਲੈ ਚਰਨ ਸਮਾਵੇ, ਵਵਾ ਬਾਰ ਬਾਰ ਬਿਸਨ ਸੰਹਾਰ, ਬਿਸਨ ਸੰਹਾਰ ਨਾ ਆਵੇ ਹਾਰ, ਬਲ ਬਲ ਜੇ ਬਿਸਨ ਤਨਾ ਜਸ ਗਾਵੇ, ਬਿਸਨ ਮਿਲੇ ਸਭੀ ਸਜ ਪਾਵੇ, ਵਾਹ ਵਾਹ ਵਾਹ ਹੀ ਜਾਣੀਏ, ਵਾਹ ਜਾਣੇ ਇਹੋ ਹੋਏ, ਇਹੋ ਅਰ ਉਹ

ਤੇਰ ਪਣ ਰਾਓ। ਖੱਖਾ ਖੋਜ ਪਰੇ ਜੋ ਕੋਈ, ਜੋ ਖੋਜੈ ਸੋ ਬਹੁਰ ਨਾ ਹੋਈ। ਖੋਜ ਬੂ ਜੋ ਕਰੇ ਵਿਚਾਰਾ, ਤੋ ਭਵਜਲ ਤਰਤਨ ਲਾਵੇ ਬਾਰਾ। ਸੱਸਾ ਸੋ ਸਹਿ ਸੇ ਸਵਾਰੇ, ਸੋਈ ਸਹੀ ਸੰਦੇਹ ਨਿਵਾਰੇ। ਅਲਪ ਸੁਖ ਛਾੜ ਪਰਮ ਸੁਖ ਪਾਵਾ, ਤਾ ਬੇਤਰੀ ਓ ਕੰਤ ਕਹਾਵਾ। ਹਾਹਾ ਹੋਤ ਹੋਏ ਨਹੀਂ ਜਾਨਾ, ਜਾਬੀ ਹੋਏ ਤਵੇ ਮਨ ਮਾਨਾ। ਹੈ ਤੋ ਸਹੀ ਲਖੇ ਜੋ ਕੋਈ, ਤਬ ਓਹੀ ਹੋ ਇਓ ਨਾ ਹੋਈ। ਲਿਉ ਲਿਉ ਕਰਤ ਫਿਰੇ ਸਭ ਲੋਗ, ਤਾਂ ਕਾਰਨ ਵਿਆਪੇ ਬਹੁ ਸੋਗ। ਲਖਮੀ ਬਰਸਿਓ ਜੋ ਲਿਵ ਲਾਵੇ, ਸੋਗ ਮਿਟੇ ਸਭੀ ਸੁਖ ਪਾਵੇ। ਖੱਖਾ ਖਿਰਤ ਖਪਤ ਗਏ ਕੇਤੇ, ਖਿਰਤ ਖਪਤ ਅਜਹੂ ਨਹੀਂ ਚੇਤੇ। ਆਪ ਜਗ ਜਾਨ ਜੋ ਮਨ ਰਹੇ, ਜੈ ਕਾ ਬਿਸ਼ਰਾ ਤੈ ਸਿਰ ਲੈ। ਬਾਵਨ ਅੱਖਰ ਜੋਰੇ ਆਨ, ਸਕਿਆ ਅੱਖਰ ਏਕ ਪਛਾਣ। ਸੜਕਾ ਸਦ ਕਬੀਰਾ ਕਹੇ, ਪੰਡਿਤ ਹੋਏ ਸੋ ਅਨਪੈ ਰਹੇ। ਪੰਡਿਤ ਲੋਗੇ ਕੋ ਵਿਵਹਾਰ, ਗਿਆਨਵੰਤ ਕੋ ਤਤ ਵਿਚਾਰ। ਜਾ ਕੇ ਜੀ ਜੈਸੀ ਬੁੱਧ ਹੋਈ, ਕਹੇ ਕਬੀਰ ਜਾਣੇਗਾ ਸੋਈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਗੌੜੀ ਥਿੱਤੀ ਕਬੀਰ ਜੀ ਕੀ। ਸਲੋਕ ਪੰਦਰੇ ਥਿੱਤੀ ਸਾਤ ਵਾਰ, ਕਹੇ ਕਬੀਰ ਉਰਵਾਰ ਨਾ ਪਾਰ। ਸਾਧਕ ਸਿੱਧ ਲਖੇ ਜੋ ਪੇਓ, ਆਪੇ ਕਰਤਾ ਆਪੇ ਦੇਓ। ਥਿੱਤੀ ਅੰਮਾ ਸਮੇ ਆਸ ਨਿਵਾਰੋ, ਅੰਤਰ ਜਾਮੀ ਰਾਮ ਸੁਮਾਰੋ। ਜੀਵਤ ਪਾਵੋ ਮੋਖ ਦੁਆਰ, ਅਣਪੋ ਸਾਬਦ ਤਤ ਨਿਸਾਰ। ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਪਏ ਮਨ ਨਿਰਮਲ। ਹਰ ਕੀਰਤਨ ਮੈਂ ਅਨ ਦਿਨ ਜਾਗਾ, ਰਹਾਓ ਪਰਵਾ ਪ੍ਰੀਤਮ ਕਰੋ ਵਿਚਾਰ। ਘੜ ਮੈਂ ਖਿਲੇ ਅਕਾਟੇ ਪਾਰ, ਕਾਲ ਕਲਪਨਾ ਕਦੇ ਨਾ ਖਾਏ। ਆਦ ਪੁਰਖ ਮੈਂ ਰਹੇ ਸੁਮਾਏ, ਦੁਤੀਆ ਦੋ ਕਰ ਜਾਨੇ ਅੰਗ। ਮਾਇਆ ਬ੍ਰਹਮ ਰਮੇ ਸਭ ਸੰਗ, ਨਾ ਉਬੜੇ ਨਾ ਕੜਤਾ ਜਾਏ। ਅਕੋਲ ਨਿਰੰਜਨ ਏਕੇ ਪਾਏ, ਤ੍ਰਿਤੀਆ ਤਿੰਨੇ ਸਮ ਕਰ ਲਿਆਏ। ਆਨੰਦ ਮੂਲ ਪਰਮ ਪਦ ਪਾਵੇ, ਸਾਧ ਸੰਗਤ ਉਪਜੈ ਵਿਸ਼ਵਾਸ। ਬਾਹਰ ਪੀਤਰ ਸਦਾ ਪ੍ਰਗਾਸ, ਚੌਥੇ ਚੰਚਲ ਮਨ ਕਹੋ ਗਹੋ। ਕਾਮ ਕ੍ਰੋਧ ਸੰਗ ਕਹੂ ਨਾ ਬਹੋ, ਜਲ ਸਮਾਏ ਆਪੇ ਆਪ। ਆਪੇ ਜਪੋ ਆਪਣਾ ਜਾਪ, ਪੰਚੈ ਪੰਜ ਤਦ ਵਿਸਥਾਰ। ਕਣਕ ਕਾਮਣੀ ਜੁਗ ਵਿਵਹਾਰ, ਪ੍ਰੇਮ ਸੁਧਾ ਰਸ ਪੀਵੇ ਕੋਏ। ਜਰਾ ਮਰਨ ਦੁਖ ਫੇਰ ਨਾ ਹੋਏ, ਛੱਟ ਖੱਟ ਚੱਕ ਸਹੁ ਦਿੱਤਾਏ। ਬਿਨ ਪਰਚੇ ਨਹੀਂ ਥਿਰਾ ਰਖਾਏ, ਦੁਧਾ ਮੇਟ ਗਿਵਾਂ ਗਏ ਰਹੋ। ਧਰਮ ਧਰਮ ਕੀ ਸੂਲ ਨਾ ਸਹੋ, ਸਤ ਸਤਕਰ ਬਾਚਾ ਜਾਣ। ਆਤਮ ਰਾਮ ਲਿਹੋ ਪ੍ਰਵਾਨ, ਛੂਟੇ ਸੰਸਾਰ ਮਿਟ ਜਾਏ ਦੁੱਖ। ਸੁਨ ਸਰੋਵਰ ਭਾਵੋ ਸੁਖ, ਅਸ਼ਟਮੀ ਅੜਤਾਦ ਕੀ ਕਾਇਆ। ਤਾ ਮੈਂ ਕੁਲ ਮਾਨ ਗਰਾਇਆ, ਗੁਰਗਮ ਗਿਆਨ ਬਤਾਵੇ ਭੇਦ। ਉਲਟਾ ਰਹੇ ਅਪੰਗ ਛੇਦ, ਨੌਮੀ ਨਵੇਂ ਦੁਆਰ ਕੋ ਸਾਧ। ਬਹਿਤੀ ਮਨਸਾ ਰਾਖੋ ਬਾਂਧ, ਲੋ ਮੂਸਾ ਬਿਸਰ ਜਾਹੋ। ਜੁਗ ਜੁਗ ਜੀਵੋ ਅਮਰ ਫਲ ਖਾਹੋ, ਦਸਮੀ ਦੈਤ ਹੋਏ ਆਨੰਦ। ਛੂਟੇ ਪਰਮ ਮਿਲੇ ਗੋਬਿੰਦ, ਜੋ ਸਰੂਪੀ ਤਤ ਅਨੂਪ। ਅਮਲ ਨਾ ਮਲ ਸ਼ਾਹ ਨਹੀਂ ਧੂਪ, ਏਕਾਦਸੀ ਏਕ ਦੇਤਾਵੇ। ਤੋ ਜੋਨੀ ਸੰਕਟ ਪੌਰ ਨ ਆਵੇ, ਸੀਤਲ ਨਿਰਮਲ ਪਇਆ ਸਰੀਰਾ। ਦੂਰ ਬਤਾਵਤ ਪਾਇਆ ਨੀਰਾ, ਬਾਸ ਬਾਰੇ ਉਗਵੇ ਸੂਰ। ਅਹਿਰਸ ਬਾਜੇ ਅਣਹਤੂਰ, ਦੇਖਿਆ ਤਿਉਂ ਲੋਕ ਕਾਪੀਓ। ਅਜਰ ਪਇਆ ਜੀਵ ਤੇ ਸੀਓ, ਤੇਰਸ ਤੇਰੇ ਅਗਮ ਬਖਾਣ। ਅਰਧ ਉਰਦ ਬਿਜ ਸਮ ਪਹਿਚਾਣ, ਨੀਚ ਊਚ ਨੀ ਮਾਨ ਅਮਾਨ। ਵਿਆਪਕ ਰਾਮ ਸਗਲ ਸਾਮਾਨ, ਚੌਦਸ ਚੌਦਹ ਲੋਕ ਮਝਾਰ। ਰੋਮ ਰੋਮ ਮੈਂ ਬਸੇ ਮੁਰਾਰ, ਸਭ ਸੰਤੋਖਾ ਤਰੋ ਧਿਆਨ। ਕਥਨੀ ਕਥੀਏ ਬ੍ਰਹਮ ਗਿਆਨ, ਪੂਨਿਓ ਪੂਰਾ ਚੰਦ ਆਕਾਸ। ਪਸਰੇ ਕਲਾ ਸਹਿਜ ਪ੍ਰਗਾਸ, ਆਦ ਅੰਤ ਮਲ ਹੋਏ ਰਿਹਾ ਥੀਰ। ਸੁਖ ਸਾ

ਤਰੀਰ ਕਲਜਾਈ ਕੌਰਵਦਾਸ ਪਰੋ ਤੇਰੀ ਸਾਂਭਾ ਬੇਗਮਿਲੋਜਨ ਕਰ ਨਾ ਬਿਲਾਂਬਾ ਬੇਗਮਪੁਰਾ ਸਹਿਰ ਕੋ ਨਾਓ ਦੁਖ ਅੰਧੋ ਨਹੀਂ ਤੇ ਠਾਓ ਨਾ ਤਸਵੀਸ ਖਿਰਾਜ ਨਾ ਮਾਲ ਖੋਬ ਨਾ ਖਤਾ ਨਾ ਤਰਸ ਜਵਾਲ ਆ ਮੈਂ ਖੂਬਤਨ ਗਏ ਪਾਈ ਊਹਾਂ ਖੈਰ ਸਦਾ ਮੇਰੇ ਭਾਈ ਰਹਾਓ ਕਾਇਮ ਦਾਇਮ ਸਦਾ ਪਾਤਸ਼ਾਹੀ ਦੋ ਮਨਾ ਸੇਮ ਏਕ ਸੋ ਆਹੀ ਆਬਾਦਾਨ ਸਦਾ ਮਸਹੂਰ ਊਹਾਂ ਗਣੀ ਬਸੇ ਮਾਮੂਰ ਤਿਉਂ ਤੂੰ ਸੈਲ ਕਰੇ ਜੂ ਪਾਵੇ ਮਹਿਰੋਂ ਮਹਿਲ ਨਾ ਕੋ ਅਟਕਾਵੇ ਕਹਿ ਰਵਿਦਾਸ ਖਰਾ ਚੁਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਬੈਰਾਗਣ ਰਵਿਦਾਸ ਜੀਓ ਕਾਟ ਅਵਕਟ ਡੂਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਪਰਮਈਏ ਸੋ ਇੱਕ ਬੇਨ

ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਮੋਹੇ ਜਮ ਡੰਡ ਨਾ ਲੱਗ ਗਈ ਤਜੀ ਲੈ ਸਰਬ ਜੰਜਾਲ ਜੈਸਾ ਰੰਗ ਕਸੁੰਭ ਕਾ ਤੈਸਾ ਉਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕੌ ਰਵਿਦਾਸ ਚਮਾਰ ਗੌੜੀ ਪੂਰਬੀ ਰਵਿਦਾਸ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੂ ਪਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਹੋਇਆ ਕਛ ਆਰਾ ਪਾਰ ਨਾ ਸੂਝ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਰਹਾਓ ਮਲਨ ਪਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਪ੍ਰਮ ਚੁੱਕਈ ਮੈਂ ਸੁਮਤ ਦਿਓ ਸਮਝਾਏ ਜੋ ਗੀਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੇ ਕਾਰਣ ਕੌਰਵ ਦਾ ਚੁਮਾਰ ਗੌੜੀ ਬੈਰਾਗਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਜੁਗ ਸਤ

ਮੋਸੋ ਕੋਉ ਨਾ ਕਹਿ ਸਮਝਾਏ, ਜਾਤੇ ਆਵਾ ਗਮ ਬਿਲਾਏ। ਰਹਾਉ ਬਹੁਤ ਧਰਮ ਨਰੂਪੀਏ, ਕਰਤਾ ਦੀਸੇ ਸਭ ਲੋਏ। ਕਰਮ ਕਰਮ ਤੇ ਛੁਟੀਏ, ਜੇ ਸਾਧੇ ਸਭ ਸਿੱਧ ਹੋਏ। ਕਰਮ ਅਕਰਮ ਵਿਚਾਰੀਏ, ਸੰਕਾ ਸੁਨ ਵੇਦ ਪੁਰਾਨ। ਸੰਸਾ ਸਾਧ ਹਿਰਦੇ ਬਸੇ, ਕੌਣ ਖਿਰੇ ਅਭਮਾਨ। ਬਾਹਰ ਉਦਕ ਪਖਾਰੀਏ, ਹੜ ਪੀਤਰ ਬਿਬਦ ਵਿਕਾਰ। ਸੁਧ ਕਮਨ ਪਰ ਹੋਏ ਬੋ, ਸੁਜ ਕੁੰਚਰ ਬਿਦ ਵਿਵਹਾਰ। ਰਵ ਪ੍ਰਗਾਸ ਰਜਨੀ ਜਸਾ ਗਤ, ਜਾਂਤ ਸਭ ਸੰਸਾਰ। ਪਾਰਸ ਮਾਨੋ ਤਾਂਬੋ ਛੋਏ, ਕਣਕ ਹੋਤ ਨਹੀਂ ਬਾਰ। ਪਰਮ ਪਰਸ ਗੁਰ ਪੇਟੀਏ, ਪੂਰਬ ਲਿਖਤ ਲਲਾਟ। ਓਨ ਮਨ ਮਨ ਮਨ ਕੀ ਮਿਲੇ, ਛੁਟਕਤ ਬਜਰ ਕਪਾਟ। ਭਗਤ ਜੁਗਤ ਮਤ ਸਤ ਕਰੀ, ਪ੍ਰਮ ਬੰਧਨ ਕਾਟ ਵਿਕਾਰ। ਸੋਈ ਬਸ ਰਸ ਮਨ ਮਿਲੇ, ਗੁਰ ਨਿਰਗੁਣ ਏਕ ਵਿਚਾਰ। ਅਨਕ ਜਤਨ ਨਿਗ੍ਰਹਿ ਕੀਏ, ਟਾਰੀ ਨਾ ਟਰੇ ਪ੍ਰਮ ਫਾਸ। ਪ੍ਰੇਮ ਭਗਤ ਨਹੀਂ ਉਪਜੈ, ਤਾ ਤੇ ਰਵਿਦਾਸ ਉਦਾਸ। ਇਕ ਓਅੰਕਾਰ ਸਤ ਨਾਮ, ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸਹਿ ਭੰਗ, ਗੁਰ ਪ੍ਰਸਾਦ ਰਾਗ ਆਸ। ਮਹੱਲਾ ਪਹਿਲਾ ਕਰ ਪਹਿਲਾ ਸੋਦਰ, ਸੋ ਦਰ ਤੇਰਾ ਕੇਹ ਸੋ ਕਰ ਕੇਹ। ਜਿਤ ਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕੇ ਸੰਖ। ਕੇਤੇ ਤੇਰੇ ਵਾਮਣ ਹਾਰੇ, ਕੇਤੇ ਤੇਰੇ ਰਾਗ ਪਰੀ ਸੋ ਕਹੀਏ। ਕੇਤੇ ਤੇਰੇ ਗਾਵਣ ਹਾਰੇ, ਗਾਵਨ ਤੁਧਨੂ ਪੌਣ ਪਾਣੀ ਬੈ ਸੰਤਰ। ਗਾਵੇ ਰਾਜਾ ਧਰਮ ਦੁਆਰੇ, ਗਾਵਨ ਤੁਧਨੂ ਚਿਤ ਗੁਪਤ ਲਿਖ ਜਾਣਨ। ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਧਨੂ ਈਸ਼ਵਰ ਬ੍ਰਹਮਾ ਦੇਵੀ। ਸੋਹਨ ਤੇਰੇ ਸਦਾ ਸਵਾਰੇ, ਗਾਵਨ ਤੁਧਨੂ ਇੰਦਰ ਇੰਦਰਾਸਨ ਬੈਠੇ। ਦੇਵਤਿਆਂ ਦਰ ਨਾਲੇ, ਗਾਵਨ ਤੁਧਨੂ ਸਿੱਧ ਸਮਾਧੀ ਅੰਦਰ। ਗਾਵਨ ਤੁਧਨੂ ਸਾਧ ਵਿਚਾਰੇ, ਗਾਵਨ ਤੁਧਨੂ ਜਤੀ ਸਤੀ ਸੰਤੋਖੀ। ਗਾਵਨ ਤੁਧਨੂ ਵੀਰ ਕਰਾਰੇ, ਗਾਵਨ ਤੁਧਨੂ ਪੰਡਤ ਪੜੇ ਰਖੀ ਸਰ। ਜੁਗ ਜੁਗ ਬੇਦਾ ਨਾਲੇ, ਗਾਵਨ ਤੁਧਨੂ ਮੋਹਣੀਆਂ ਮਨਮੋਹਨ। ਸੁਰਗੁਮਸ਼ ਪਏ ਆਲੇ, ਗਾਵਨ ਤੁਧਨੂ ਰਤਨੋ ਪਾਏ ਤੇਰੇ ਜੇਤੇ। ਅੱਠ ਸੱਠ ਤੀਰਥ ਨਾਲੇ, ਗਾਵਨ ਤੁਧਨੂ ਜੋਧ ਮਹਾਂਬਲ ਸੂਰਾ। ਗਾਵਨ ਤੁਧਨੂ ਕਹਾਣੀ ਚਾਰੇ, ਗਾਵਨ ਤੁਧਨੂ ਖੰਡ ਮੰਡਲ ਬ੍ਰਹਿ ਮੰਡਾ। ਕਰ ਕਰ ਰੱਖੇ ਤੇਰੇ ਤਾਰੇ, ਸੇਈ ਤੁਧਨੂ ਗਾਵਨ ਜੋਤ ਪਾਵਨ। ਰਤੇ ਤੇਰੇ ਭਗਤ ਰਸਾਲੇ, ਹੋਰ ਕਹਤੇ ਤੁਧਨੂ ਗਾਵਨ। ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਪੀ ਹੋਸੀ ਚਾਹੇ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੇ ਕੀਤਾ ਆਪਣਾ, ਜਿਉਂ ਤੇ ਦੀ ਵਡਿਆਈ। ਜੋ ਤੁ ਪਾਵੇ ਸੋਈ ਕਰਸੀ, ਫੇਰ ਹੁਕਮ ਕਰਨਾ ਜਾਈ। ਉਹ ਪਾਤਸ਼ਾਹੋ ਸਾਹ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਚੌਥਾ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ। ਹਰ ਅਗਮਾ ਅਗਮ ਅਪਾਰਾ, ਸਭ ਤਿਹਾਵੇ ਸਭ ਤਿਹਾਵੇ ਤੁਝੀ। ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ। ਤੂੰ ਜੀਆਂ ਕਾ ਦਾਤਾਰਾ, ਹਰ ਤਿਹਾਵੋ ਸੰਤੋ ਜੀ। ਸਭ ਦੁੱਖ ਵਿਸਾਰਣ ਹਾਰ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ। ਕਿਆ ਨਾਨਕ ਜੰਤ ਵਿਚਾਰਾ, ਤੂੰ ਕੜ ਕੜ ਅੰਤਰ ਸਭ ਨਿਰੰਤਰ ਜੀ। ਹਰ ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਪੇਖਾਰੀ ਜੀ। ਹਉ ਤੇਰੇ ਚੋਜ ਵਿੜਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਹਉ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਤੁਧ ਜੀ। ਜਨ ਨਾਨਕ ਤਿਨ ਕੁਰਬਾਣਾ, ਹਰ ਤਿਆਵੇ ਤੁਧ ਜੀ। ਛੇ ਜਨ ਜੁਗ ਮੈਂ ਸੁਖਵਾਸੀ, ਛੇ ਮੁਗਤ ਪੈ ਜਿਨ ਹਰ ਤਾਇਆ ਜੀਓ। ਤਿਨ ਟੂਟੀ ਜਮ ਕੀ ਵਾਸੀ, ਜਿਨ ਹਰ ਨਿਰਪੋ ਤਾਇਆ ਜੀਓ। ਤਿਨ ਕਾ ਪਾਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀਓ। ਤੇ ਹਰ ਹਰ ਰੂਪ ਸੁਮਾਸੀ, ਸੇ ਤਨ ਜਿਨ ਹਰ ਤਾਇਆ ਜੀਓ। ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ। ਪਰੇ ਬੇਅੰਤ ਬੇਅੰਤ ਤੇਰੇ ਭਗਤ ਸਲਾਹਨ ਤੁਝ ਜੀ। ਹਰ ਅਨਕ ਅਨੇਕ ਅਨੰਤ, ਤੇਰੀ ਅਨਕ ਕਰੇ ਹਰ ਪੂਜਾ ਜੀ। ਸਭ ਤਾਪੇ ਜਪੇ ਬੇਅੰਤ, ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ।
ਕਰ ਕਿਰਿਆ ਖੱਟ ਕਰਮ ਕਰੰਤ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤ ਤੂੰ ਆਦਿ ਪੁਰਖੇ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਜ ਸਭ ਉਪਾਈ ਜੀ ਤੁਧ ਆਪੇ ਸ੍ਰਿਜ ਸਭ ਗੋਈ।

ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕ ਰਹਾਈਆ, ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਪੰਡਾਰਾ, ਜਿਸ ਤੂੰ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੇ ਔਖਾ ਸੱਚਾ ਨਾਓ, ਸਾਚੇ ਨਾਮ ਕੀ ਲਾਗੇ ਭੂਖ, ਤਿਤ ਭੁੱਖੇ ਖਾਚ

ਗੁਰ ਪ੍ਰਸਾਦ ਵਸੈ ਮਨ ਆਏ, ਦੁੱਖ ਅਨੇਰਾ ਵਿੱਚੋਂ ਜਾਏ। ਸਾਚ ਪਿਆਰਾ ਆਪ ਕਰੇ, ਅਵਰੀ ਕਉ ਸਾਚ ਨਾ ਦੇ। ਜੇ ਕਿਸੇ ਦੇ ਵਖਾਣੇ ਨਾਨਕ, ਆਗੇ ਪੂਛ ਨਾ ਲੇ। ਆਸਾ ਮਹੱਲਾ

ਜੀਵਨ ਖਾਣ ਖਸਮ ਪਛਾਣ ਸੋ ਦਿਨ ਪਰਵਾਨ ਦਰਸ਼ਨ ਦੇਖੇ ਦਇਆ ਨਾ ਹੋਏ ਲੈ ਦਿੱਤੇ ਰਹੇ ਨਾ ਕੋਏ ਰਾਜਾ ਨਿਆਉ ਕਰੇ ਹੱਥ ਹੋਏ ਕਹੇ ਖੁਦਾਏ ਨਾ ਮਾਨੇ ਕੋਏ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ ਗੁਰ ਪ੍ਰਸਾਦ ਜਾਣੇ ਮਹਿਮਾਨ ਤਾਂ ਕਿਛ ਦਰ ਗਏ ਪਾਵੇ ਮਾਨ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਦ ਤੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰ ਨਾ ਦੂਜਾ ਕਹੋ ਮਾਈ ਸਾਹਿਬ ਮੇਰਾ।

ਕਿਸੈ ਆਪੇ ਨਦਰ ਕਰੇ, ਜੋ ਕੁਛ ਕਰਨਾ ਸੋ ਕਰਾਇਆ, ਅਵਰਣ ਕਰਨਾ ਜਾਈ, ਜੈਸਾ ਵਰਤੈ ਤੈਸੋ ਕਹੀਐ, ਸਭ ਤੇਰੀ ਵਡਿਆਈ, ਕਲ ਕਲਵਾਲੀ ਮਾਇਆ ਮਦ ਮੀਠਾ, ਮਨ ਮਤਵਾਲਾ ਪੀਵਤ ਹੈ, ਆਪੇ ਰੂਪ ਕਰੇ ਬਹੁ ਭਾਂਤੀ, ਨਾਨਕ ਬਪੜਾ ਏਵ ਕਹੈ, ਆਸਾ ਮਹੱਲਾ ਪਹਿਲਾ, ਵਾਜਾ ਮਤ ਪਖਾਵ ਜਪਾਓ, ਹੋਏ ਆਨੰਦ ਸਦਾ ਮਨ ਚਾਓ, ਇਹਾ ਭਗਤ ਇਹੋ ਤਪਤਾਓ, ਇਹ ਤਰੰਗ ਨਾਚੋ ਰਖ ਰਖ ਪਾਓ, ਪੂਰੇ ਤਾਲ ਜਾਣੇ ਸਾਲਾ, ਹੋਰ ਨੱਚਣਾ ਖੁਸ਼ੀਆਂ ਮਨ ਮਾਹ, ਹਰਹਾਓ ਸਤ ਸੰਤੋਖ ਵੱਜੇ ਦੋਏ ਨਾਲ, ਪੈਰੀ ਵਾਜਾ ਸਦਾ ਨਿਹਾਲ, ਰਾਗ ਨਾਦਣੀ ਦੂਜਾ ਪਾਓ, ਇਹ ਤਰੰਗ ਨਾਚੋ ਰਖ ਰਖ ਪਾਓ, ਪਉ ਫੇਰੀ ਹੋਵੇ ਮਨ ਚੀਤ, ਬਹਿੰਦਿਆਂ ਉੱਠਦਿਆਂ ਨੀਤਾ ਨੀਤ, ਲੇਟਣ ਲੇਟ ਜਾਣੇ ਤਨ ਸਵਾਹ, ਇਹ ਤਰੰਗ ਨਾਚੋ ਰਖ ਰਖ ਪਾਓ, ਸਿੱਖ ਸਭਾ ਦੀ ਕਿਆ ਕਾ ਪਾਓ, ਗੁਰਮੁਖ ਸੋਣਨਾ ਸਾਚਾ ਨਾਓ, ਨਾਨਕ ਆਖਣ ਮੇਰਾ ਵੇਰ, ਇਹ ਤਰੰਗ ਨਾਚੋ ਰਖ ਰਖ ਪੈਰ, ਆਸਾ ਮਹੱਲਾ ਪਹਿਲਾ, ਪਾਉਣੇ ਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ, ਅੰਦਲੇ ਦਹਿਸਰ ਮੂੰਡ ਪਟਾਇਆ, ਰਾਵਣ ਮਾਰ ਕਿਆ ਵੱਡਾ ਪਾਇਆ, ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਹਿਆ ਲਿਵਲਾਏ, ਹਰਹਾਓ ਜੀ ਉਪਾਏ ਜੁੱਤ ਖਤ ਕੀਨੀ, ਕਾਲੀ ਨਥ ਕਿਆ ਵੱਡਾ ਪਾਇਆ, ਕਿਸ ਤੂੰ ਪੁਰਖ ਚੋਰੂ ਕੌਣ ਕਹੀਏ, ਸਰਬ ਨਿਰੰਤਰ ਰਵ ਰਹਿਆ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਪਾਲਣ ਸਿੱਟ ਗਇਆ, ਆਗੇ ਅੰਤ ਨ ਪਾਇਓ ਤਾਂ ਕਾ, ਕੰਸ ਛੇਦ ਕਿਆ ਵੱਡਾ ਪਇਆ, ਰਤਨ ਉਪਾਏ ਤਰੇ ਖੀਰ ਮਥਿਆ, ਹੋਰ ਪਗਲਾਏ ਜੇ ਅਸੀਂ ਕੀਆ, ਕਹੇ ਨਾਨਕ ਛਪੇ ਕਿਉਂ ਛਪਿਆ, ਏਕੀ ਏਕੀ ਵੰਡਦੀ ਆ, ਆਸਾ ਮਹੱਲਾ ਪਹਿਲਾ, ਕਰਮ ਕਰਤੂਤ ਬੇਲ ਵਿਸਤਾਰੀ, ਆਰਾਮ ਨਾਮ ਫਲ ਹੂਆ, ਤਿਸ ਰੂਪ ਨਾਰੇਖ ਅਨਾਹਦ ਵਾਜੈ, ਸਬਦ ਨਿਰੰਜਨ ਕੀਆ, ਕਰੇ ਵਿਖਿਆਣ ਜਾਣੇ ਜੇ ਕੋਈ, ਅੰਮ੍ਰਿਤ ਪੀਵੈ ਸੋਈ, ਰਹਾਓ ਜਿਨ ਪੀ ਆਸੇ ਮਸਤ ਪਏ ਹੈ, ਟੂਟੇ ਬੰਧਨ ਫਾਹੇ, ਜੋਤੀ ਜੋ ਸੁਮਾਣੀ ਪੀਤਰ, ਤਾਂ ਛੋਡੇ ਮਾਇਆ ਕੇ ਲਾਹੇ, ਸਰਬ ਜੋਤ ਰੂਪ ਤੇਰਾ ਦੇਖਿਆ, ਸਗਲ ਪਵਨ ਤੇਰੀ ਮਾਇਆ, ਹਰਾਰੇ ਰੂਪ ਨਿਰਾਲਮ ਬੈਠਾ, ਨਦਰ ਕਰੇ ਵਿਚ ਛਾਇਆ, ਬੀਣਾ ਸ਼ਬਦ ਵਜਾਵੇ ਜੋਗੀ, ਦਰਸ਼ਨ ਰੂਪ ਅਪਾਰਾ, ਸ਼ਬਦ ਅਨਾਹਦ ਸੋ ਤੋ ਰਤ, ਨਾਨਕ ਕਹੇ ਵਿਚਾਰਾ, ਆਸਾ ਮਹੱਲਾ ਪਹਿਲਾ, ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ, ਖਾਣਾ ਪੀਣਾ ਹੱਸਣਾ ਬਾਦ, ਜਵ ਲਗ ਹਿਰਦੇ ਨ ਆਵੇ ਯਾਦ, ਤਉ ਪ੍ਰਵਾਹ ਕਹੀ ਕਿਆ ਕੀਜੈ, ਜਨਮ ਜਨਮ ਕਿਛ ਲੀਜੀ ਲੀਜੈ, ਹਰਹਾਓ ਮਨ ਕੀ ਮਤ ਮਤਾ ਗਲ ਮਤਾ, ਜੋ ਕਿਛ ਬੋਲੀਏ ਸਭ ਖਤੋ ਖਤਾ, ਕਿਆ ਮੋਲ ਹੈ ਕੀਤੇ ਅਰਦਾਸ, ਪਾਪ ਪੁੰਨ ਸਾਖੀ ਪਾਸ, ਜੈਸਾ ਤੂੰ ਕਰੇ ਤੈਸਾ ਕੋ ਹੋਏ, ਕੁਝ ਬਿਨ ਦੂਜਾ ਨਾਹੀ ਕੋਏ, ਜੇਹੀ ਤੂੰ ਮਤ ਦੇਹੇ ਤੇਹੀ ਕੋ ਪਾਵੇ, ਤੁਧ ਆਪੇ ਪਾਵੇ ਤਿਵੇ ਚਿਲਾਵੇ, ਰਾਗ ਰਤਨ ਪਰੀਆਂ ਪਰਵਾਰ, ਇਸ ਵਿਚ ਉਪਜੈ ਅੰਮ੍ਰਿਤ ਸਾਰ, ਨਾਨਕ ਕਰਤੇ ਕਾ ਇਹੋ ਤਨ ਮਾਲ, ਜੇ ਕੋ ਬੂਝੈ ਇਹੋ ਵਿਚਾਰ, ਆਸਾ ਮਹੱਲਾ ਪਹਿਲਾ, ਕਰ ਕਿਰਪਾ ਆਪਣੇ ਕਰ ਆਇਆ, ਤਾਂ ਮਿਲ ਸਗੀਆਂ ਕਾਜ ਰਚਾਇਆ, ਖੇਲ ਦੇਖ ਮਨ ਅੰਧ ਪਾਇਆ, ਸਹੋ ਵੀ ਆਣ ਆਇਆ, ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ, ਹਮਰੇ ਕਰ ਆਇਆ ਜਗ ਜੀਵ।

ਤੇਖ ਵਰਨ ਦਿਸੇ ਸਭ ਖੇਹ, ਜੋ ਉਪਜੈ ਸੋ ਆਵੇ ਜਾਏ, ਨਾਨਕ ਅਸਥਿਰ ਨਾਮ ਰਜਾਏ। ਆਸਾ ਮੁਹੱਲਾ ਪਹਿਲਾ, ਏਕੋ ਸਰਵਰ ਕਮਲ ਅਨੂਪ, ਸਦਾ ਬੇਗਾਸੈ ਪਰਮਲ ਰੂਪ, ਉਜਲ ਮੋਤੀ ਚੁਗੇ ਹੰਸ, ਸਰਬ ਕਲਾ ਜਗ ਦਿਸੈ ਅੰਸ, ਜੋ ਦਿਸੈ ਸੋ ਉਪਜੈ ਬਿਨਸੈ, ਬਿਨ ਜਲ ਸਰਵਰ ਕਮਲ ਨਾ ਦਿਸੈ ਰਹਾਓ, ਬਿਰਲਾ ਬੂਜੈ ਪਾਵੇ ਭੇਦ, ਸਾਖਾ ਤੀਨ ਕਹਿ ਨਿਤ ਬੇਦ, ਨਾਦ ਬਿੰਦ ਕੀ ਸੁਰਤ ਸੁਮਾਏ।

ਪਾ ਤਾਰ, ਬੂਡਤ ਪਾਹਨ ਤਾਰੇ ਤਾਰ, ਤਿਰ ਪਾਉਣ ਮੈਂ ਜੋਤ, ਤਿਰ ਪਾਉਣ ਮੈਂ ਜਾਣਿਆ, ਉਲਟ ਭਈ ਕਰ ਕਰ ਮੈਂ ਆਣਿਆ, ਅਹਿੰਸ ਭਗਤ ਕਰੇ ਲਿਵ ਲਾਏ, ਨਾਨਕ ਤਿਨ ਕੈ ਲਾਗੇ ਪਾਏ, ਆਸਾ ਮੁਹੱਲਾ ਪਹਿਲਾ, ਗੁਰਮਤ ਸਾਚੀ ਹੁਜਤ ਦੂਰ, ਬਹੁਤ ਸਿਆਣਪ ਲਾਗੇ ਧੂਰ, ਲਾਗੀ ਮਹਿਲ ਮਿਟੇ ਸਜਨਾਏ, ਗੁਰ ਪ੍ਰਸਾਦ ਰਹੇ ਲਿਵ ਲਾਏ, ਹਏ ਹਜੂਰ ਹਾਜ਼ਰ ਅਰਦਾਸ, ਦੁਖ ਸੁਸਾਚ ਕਰਤੇ ਪ੍ਰਪਾਸ ਰਹਾਓ, ਕੂੜ ਕਮਾਵੇ ਆਵੇ ਜਾਵੇ, ਕਹਿਣ ਕਸਨ ਵਾਰਾ ਨਹੀਂ ਆਵੇ, ਕਿਆ ਦੇਖਾ ਸੂਝ ਬੂਝ ਨਾ ਪਾਵੇ, ਬਿਨ ਨਾਵੇ ਮਨ ਤ੍ਰਿਪਤ ਨਾ ਆਵੇ।

ਅੰਮ੍ਰਿਤ ਚੱਖ ਸਤਿਗੁਰ ਸੇਵ, ਅੰਮ੍ਰਿਤ ਸ਼ਬਦ ਭਖ, ਸਾਚੇ ਸ਼ਬਦ ਮੁਕਤ ਗਲ ਪਾਏ, ਨਾਨਕ ਵਿੱਚੋਂ ਆਪ ਗਵਾਏ। ਆਸਾ ਮਹੱਲਾ ਪਹਿਲਾ, ਜੋ ਤਨਕੀਆ ਸੋ ਸੱਚ ਥੀਆ, ਅੰਮ੍ਰਿਤ ਨਾਮ ਸਤਿਗੁਰ ਦੀਆ, ਹਿਰਦੇ ਨਾਮ ਨਾਹੀ ਮਨ ਭੰਗ, ਅਨਦਨ ਨਾਲ ਪਿਆਰੇ ਸੰਗ, ਹਰ ਜੋ ਰਾਖੋ ਆਪਣੀ ਸਰਣਾਈ, ਗੁਰ ਪ੍ਰਸਾਦੀ ਗਰਸ ਪਾਇਆ, ਨਾ ਪਦਾਰਥ ਨੋ ਨਿਰ ਪਾਈ, ਹਰਹਾਓ ਕਰਮ ਧਰਮ ਸਜ ਸਾਚਾ ਨਾਓ, ਤਾਕੇ ਸਦ ਬਲਿਹਾਰੇ ਜਾਓ, ਜੋ ਹਰ ਰਾਤੇ ਸੇ ਜਨ ਪਰਵਾਨ, ਤਿਨ ਕੀ ਸੰਗਤ ਪਰਮ ਨਿਧਾਨ,

ਰਹਿਆ ਸੁਮਾਏ ਕਿਸੇ ਮਾਨ ਕਿਸੇ ਅਪਮਾਨ ਤਾਏ ਉਹ ਸਾਰੇ ਤਰੇ ਧਿਆਨ ਉਤੇ ਵੱਡਾ ਨਾਹੀ ਕੋਏ ਕਿਸ ਵੇ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ।

ਬਾਹਰ ਜਨੇਊ ਜਿਚਰ ਜੋਤ ਹੈ ਨਾਲ, ਧੋਤੀ ਟਿੱਕਾ ਨਾਮ ਸੁਮਾਲ, ਇੱਥੇ ਉੱਥੇ ਨਿਭਗੀ ਨਾਲ, ਵਿਣ ਨਾਵੇ ਹੋਰ ਕਰਮ ਨਾ ਭਾਲ, ਪੂਜਾ ਪ੍ਰੇਮ ਮਾਇਆ ਪਰਜਾਲ, ਏਕੋ ਵੇਖੋ ਅਵਰ ਨਾ ਭਾਲ, ਇਨੇ ਤਤ ਗਗਨ ਦਾ ਦੁਆਰ, ਹਰ ਮੁਖ ਪਾੜ ਪੜੇ ਵਿਚਾਰ, ਭੋਜਨ ਪਾਓ ਪਰਮ ਪਾਓ ਭਾਗੇ, ਪਾਰੂ ਰਸ਼ ਵਿਚੋਰ ਨਾ ਲਾਗੇ, ਤਿਲਕ ਲਲਾਟ ਜਾਣੇ ਪ੍ਰਵੇਕ, ਬੂਜੇ ਬ੍ਰਹਮ ਅੰਤਰ ਬਵੇਕ, ਆਚਾਰੀ ਨਹੀਂ ਜੀਤਿਆ ਜਾਏ, ਪਾੜ ਪੜੇ ਨਹੀਂ ਕੀਮਤ ਪਾਏ, ਅਸ਼ਟ ਦਸੀ ਚੋ ਭੇਦ ਨਾ ਪਾਇਆ, ਨਾਨਕ ਸਤਿਗੁਰ ਬ੍ਰਹਮ ਦਿਖਾਇਆ, ਆਸਾ ਮਹੱਲਾ ਪਹਿਲਾ, ਸੇਵਕ ਦਾਸ ਭਗਤ ਜਨ ਸੋਈ, ਠਾਕੁਰ ਕਾ ਦਾਸ ਗੁਰਮੁਖ ਹੋਈ, ਜਿਨ ਸਿਰ ਸਾਜੀ ਤਿਨ ਫੁਨ ਗੋਈ, ਤਿਸ ਬਿਨ ਦੂਜਾ ਅਵਰ ਨਾ ਕੋਈ, ਸਾਚ ਨਾਮ

ਆਸ ਸੱਚੇ ਤਖਤ ਬੁਲਾਵੇ ਸੋਏ ਦੇਹ ਵਡਿਆਈ ਕਰੇ ਸੋ ਹੋਏ ਤੇਰਾ ਤਾਣ ਤੂੰ ਹੈ ਦੀ ਬਾਣ ਗੁਰ ਕਾ ਸ਼ਬਦ ਸੱਚ ਨਿਸ਼ਾਨ ਮੰਨੇ ਹੁਕਮ ਸੋ ਪ੍ਰਗਟ ਜਾਏ ਸੱਚ ਨਿਸ਼ਾਨੇ ਠਾਕ ਨ ਪਾਏ ਪੰਡਿਤ ਪੜੇ ਵਖਾਣੇ ਵੇਦ ਅੰਤਰ ਅਵਸਥ ਨਾ ਜਾਣੇ ਭੇਦ ਗੁਰਬਿਨ ਸੂਝੀ ਬੂਝ ਨਾ ਹੋਏ ਸਾਚਾ ਰਵ ਰਹਿਆ ਪ੍ਰਸੋਏ ਕਿਆ ਹੋਏ ਅੱਖਾਂ ਅੱਖ ਵਖਾਣੀ ਤੂੰ ਆਪੇ ਜਾਣੇ ਸਰਬ ਵਡਾਣੀ ਨਾਨਕ ਏਕੋ ਦਰ ਦੀ ਬਾਣ ਗੁਰਮੁਖ ਸਾਜਤਾ ਗੁਜਰਾਣ ਆਸਾ ਮਹੱਲਾ ਪਹਿਲਾ ਕਾਚੀ ਗਾਗਰ ਦੇ ਦੁਖੇਲੀ ਉਪਜੇ ਬਿਨਸੇ ਦੁਖ ਪਾਈ ਹਿਉ ਜਗ ਸਾਗਰ ਦੁੱਤਰ ਕਿਉਂ ਤਰੀਏ ਬਿਨ ਹਰ ਗੁਰ ਪਾਰ ਨ ਪਾਈ ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ ਤੁਝ ਬਿਨ ਅਵਰ ਨਾ ਕੋਈ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਇਸ ਬਖਸ਼ੇ ਜਿਸ ਨਦਰ ਕਰੇ ਰਖਾਓ ਸਾਸ ਬੁਰੀ ਕਰਨ ਵਾਸ ਨ ਦੇਵੇ ਫਿਰ ਸਿਓ ਮਿਲਣ ਨਾ ਦੇ ਬੁਰੀ ਸਖੀ ਸੱਜਨੀ ਕੇਖੋ ਚਰਨ ਸਰੇਵੋ ਹਰ ਗੁਰ ਕਿਰਪਾ ਤੇ ਨਦਰ ਧਰੀ ਆ ਵਿਚਾਰ ਮਾਰ ਮਨ ਦੇਖਿਆ ਤੁਮ ਸਾ ਮੀਤ ਨ ਅਵਰ ਕੋਈ ਜਿਉ ਤੂੰ ਰੱਖ ਤਿਵਗੀ ਰਹਿਣਾ ਦੋ ਸੁਖ ਦੇਵੇ ਕਰੇ ਸੋਈ ਆਸਾ ਮਨਸਾ ਦਉ ਬਿਨਾਸਤ ਤ੍ਰਿਉ ਗੁਣ ਆਸ ਨਿਰਾਸ ਪਈ ਤੁਰੀ ਅਵਸਥਾ ਗੁਰਮੁਖ ਪਾਈ ਏ ਸੰਤ ਸਭਾ ਕੀ ਓਟ ਲਗੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੇ ਅਲਖ ਪੇਵ ਨਾਨਕ ਰਾਮ ਨਾ ਮਨ ਰਤ ਗੁਰਮਤ ਪਾਏ ਸਹਿਜ ਸੇਵਾ ਆਸਾ ਮਹੱਲਾ ਪਹਿਲਾ ਪੰਚ ਪਦੇ ਮੋਹ ਕੁਟੰਬ ਮੋਹ ਸਵਕਾਰ ਮੋਹ ਤੁਮ ਤਜੋ ਸਗਲ ਵੇਕਾਰ ਮੋਹ ਅਰ ਪਰਮ ਤਜੋ ਤੁਮ ਵੀਰ ਸਾਚ ਨਾਮ ਹਿਰਦੇ ਰਵੇ ਸਰੀਰ ਰਹਾਓ ਸੱਚ ਨਾਮ ਜਾ ਨਵਨ ਦਪਾਈ ਰੋਵੇ ਪੂਤਨਾ ਕਲਪੇ ਮਾਈ ਏਤ ਮੋਏ ਡੂਬਾ ਸੰਸਾਰ ਗੁਰਮ ਕੋਈ ਉਤਰੇ ਪਾਰ ਏਤ ਮੋਏ ਫਿਰ ਜੂਨੀ ਪਾਹੇ ਮੋਹੇ ਲਾਗਾ ਜਮਪੁਰ ਜਾਹੇ ਗੁਰ ਦੀਖਿਆ ਲੇ ਜਬ ਤਬ ਕੁਮਾਹੇ ਨਾ ਮੋਹ ਟੂਟੇ ਨਾ ਥਾਏ ਪਾਹੇ ਨਦਰ ਕਰੇ ਤਾਂ ਇਹੋ ਮੋਹ ਜਾਏ ਨਾਨਕ ਹਰ ਸਿਉਂ ਰਹਿ ਸੁਮਾਏ ਆਸਾ ਮਹੱਲਾ ਪਹਿਲਾ ਆਪ ਕਰੇ ਸੱਚ ਅਲਖੇ ਪਾਰ ਹਉ ਪਾਪੀ ਤੂੰ ਬਖਸ਼ਣ ਹਾਰ ਤੇਰਾ ਪਾਣਾ ਸਭ ਕਿਛ ਹੋਵੇ ਮਨ ਹੜ ਕੀਤੇ ਅੰਤ ਵਗੋਵੇ ਰਖਾਓ ਮਨ ਮੁਕੀ ਮਤ ਕੂੜ ਵਿਆਪੀ ਬਿਨ ਖਾ ਸਿਮਰਨ ਪਾਪ ਸੰਤਾਪੀ ਦੁਰਮ ਤਿਆਗ ਲਾਹ ਕਿਛ ਲੇਵੋ ਜੋ ਉਪਜੇ ਸੋ ਅਲਖ ਪੇਵੋ ਐਸਾ ਹਮਾਰਾ ਸਖਾ ਸਖਾਈ ਗੁਰ ਘਰ ਮਿਲਿਆ ਭਗਤ ਦਿੜਾਈ ਸਗਲੀ ਸੌਂਦੀ ਤੋਟਾ ਆਵੇ ਨਾਨਕ ਰਾਮ ਨਾਮ ਮਨ ਪਾਵੇ ਆਸਾ ਮਹੱਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰ ਪੁਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਘੁੰਗਰੂ ਵਾਜੇ ਜੇ ਮਨ ਲਾਗੇ ਤਉ ਜਮ ਕਾਂ ਕਰੇ ਮੋਹ ਸਿਉਂ ਆਗੇ ਰਹਾਉ ਆਸਨ ਰਾਸੀ ਤਉ ਸੁਨਿਆਸੀ ਜਾਂ ਜੈ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਾ ਨੇ ਮਾਰੀ ਇਕ ਤੂੰ ਹੋਰ ਵੇਸ ਬੋ ਤੇਰੇ ਨਾਨਕ ਜਾਣੇ ਚੋਜ ਨਾ ਤੇਰੇ ਆਸਾ ਮਹੱਲਾ ਪਹਿਲਾ ਏਕ ਨ ਪਰੀਆਂ ਗੁਣ ਕਰ ਤੋਵਾ ਮੇਰਾ ਸੋ ਜਗ ਹਉ ਨਿਸ ਪਰ ਸੋਵਾ ਇਉ ਕਿਉ ਕੰਤ ਪਿਆਰੀ ਹੋਵਾ ਸੋ ਜਗ ਹਉ ਨਿਸ ਪਰ ਸੋਵਾ ਰਹਾਓ ਆਸ ਪਿਆਸੀ ਸੇਜੇ ਆਵਾ ਆਗੇ ਸਹਿ ਭਾਵਾ ਕੇ ਨਾ ਪਾਵਾ ਕਿਆ ਜਾਨਾ ਕਿਆ ਹੋਏ ਗਾਰੀ ਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਓ ਪ੍ਰੇਮ ਨਾ ਚਾਖਿਆ ਮੇਰੀ ਤਿਸਨਾ ਬੁਝਾਨੀ ਗੈ ਸੋ ਜੋਗਨ ਤਨ ਪਛਤਾਨੀ ਅਸੇ ਜਾਗੋ ਆਸ ਪਿਆਸੀ ਪਈ ਲੈ ਉਦਾਸੀ ਰਹੋ ਨਿਰਾਸੀ ਰਹਾਓ ਹੋ ਮੈਂ ਕੋਏ ਕਰੀ ਸੀ ਗਾਰ ਤੋ ਕਾਮਣ ਸੇਜੇ ਰਵੇ ਪਤਾਰ ਤੋ ਨਾਨਕ ਕੰਤੇ ਮਨ ਪਾਵੇ ਛੋੜ ਵਡਾਈ ਆਪਣੇ ਖਦਮ ਸੁਮਾਵੇ ਰਹਾਓ ਆਸਾ ਮਹੱਲਾ ਪਹਿਲਾ ਪੇਵ ਕੜੇ ਤਨ ਖਰੀ ਇਆਣੀ ਤੇ ਸੈਕੀ ਮੈਂ ਸਾਰ ਨ ਜਾਣੀ ਸੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮੇਲਾਵਾ ਹੋਈ ਰਹਾਓ ਸੋ ਰੜੇ ਤਨ ਸਾਚ ਪਛਾਣਿਆ ਸਹਿ ਸੁਪਾਏ ਆਪਣਾ ਫਿਰ ਜਾਣਿਆ

ਮੰਦਾ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੇ ਮੈਂ ਮੁੰਦਰਾ ਖਿੰਤਾ ਕਿਵਾਂ ਹੰਡਾਓ ਜੋਗਸ਼ ਕਰੇ ਭਲਾ ਕਰਮਾਂ ਨੂੰ ਸਹਿ ਜੋਗ ਨਿਦ ਪਾਓ ਬਾਬਾ ਜੁਗਤਾ ਜੀਓ ਜੁਗੇ ਜੁਗ ਜੋਗੀ ਪਰਮ ਤੰਤ ਮੈਂ ਜੋਗੰ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਓ ਸਿਵ ਨਗਰੀ ਮੈਂ ਆਸਨ ਬੈਸੋ ਕਲਪ ਤਿਆਗੀ ਬਾਦੰ ਸਿੰਘੀ ਸ਼ਬਦ ਸਦਾ ਤੁਨ ਸੋਹ ਐਨਸ ਪੂਰੇ ਨਾਦੰ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬਿਭੂਤੰ ਹਰ ਕੀਰਤ ਰਹਿ ਰਸ ਹਮਾਰੀ ਗੁਰਮੁਖ ਪੰਥ ਅਤੀਤੰ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹੋ ਨਾਨਕ ਸੁਣ ਪਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ ਆਸਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰ ਥਾਵੇ ਕਰ ਕਰਣੀ ਕਸ ਪਾਈਏ ਭਾਠੀ ਪਾਵਨ ਪ੍ਰੇਮ ਕਾ ਪੋਚਾ ਇਹ ਤਰਸ ਅਮਿਓ ਚੁਵਾਈਏ ਬਾਬਾ ਮਨ ਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਹਿਆ ਰਹਿਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਰਹਾਓ ਪੂਰਾ ਸਾਜ ਪਿਆਲਾ ਸਹਿਜ ਇਸੇ ਪਿਆਏ ਜਾ ਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਸ਼ੂਸ਼ ਭਾਉ ਤਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਤੀਬਤ ਹੀ ਪ੍ਰਵਾਨ ਪਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਗਤ ਬੈਕੁੰਠੇ ਕਰੇ ਕਿਆ ਸਿਵਤੀ ਰੱਤਾ ਸਰਬੈ ਰਾਗੀ ਜੂਏ ਜਨਮ ਨ ਹਾਰੇ ਕਹੋ ਨਾਨਕ ਸੁਣ ਪਰਥ ਰਜੋਗੀ ਖੀਵਾ ਅੰਮ੍ਰਿਤ ਧਾਰੇ ਆਸਾ ਮਹੱਲਾ ਪਹਿਲਾ ਖੁਰਾ ਸਾਖ ਸੁਮਾਨਾ ਕੀਆ ਹਿੰਦੁਸਤਾਨ ਡਰਾਇਆ।

ਆਈ ਮਨਮੁਖ ਪਰਮ ਫੁੱਲੇ ਸੰਸਾਰ ਬਿਨ ਰਾਸੀ ਕੂੜਾ ਕਰੇ ਵਪਾਰ ਬਿਨ ਰਾਸੀ ਵੱਖਰ ਪੱਲੇ ਨਾ ਪਾਏ ਮਨਮੁਖ ਫੁੱਲਾ ਜਨਮ ਗਵਾਏ ਸਤਿਗੁਰ ਸੇਵੇ ਸੋ ਲਾਲਾ ਹੋਏ ਊਤਮ ਜਾਤੀ ਊਤਮ ਸੋਏ ਗੁੜ ਪੌੜੀ ਸ਼ਬਦ ਉੱਚਾ ਹੋਏ ਨਾਨਕ ਨਾਮ ਡਾਈ ਹੋਏ ਆਸਾ ਮਹੱਲਾ ਤੀਜਾ ਮਨਮੁਖ ਝੂਠੋ ਚੂੜ ਕਮਾਵੇ ਖਸਮੇ ਕਾ ਮਹਿਲ ਕਦੇ ਨਾ ਪਾਵੇ ਦੂਜੇ ਲੱਗੀ ਪਰਮ ਫੁਲਾਵੇ ਮਮਤਾ ਵੱਧ ਆਵੇ ਜਾਵੇ ਦੁਹਾਗਣੀ ਕਾਮਨ ਦੇਖ ਸੀਗਾਰ ਪੁੱਤਰ ਕਲੱਤ ਤਨ ਮਾਇਆ ਚਿਤ ਲਾਏ ਝੂਠ ਮੋਹ ਪਾਖੰਡ ਵਿਕਾਰ ਰਹਾਓ ਸਦਾ ਸੁਹਾਗਣ ਜੋ ਪ੍ਰਭਾਵੇ ਗੁਰ ਸਬਦੀ ਸੀਗਾਰ ਬਣਾਵੇ ਸੇ ਸੁਖਾਲੀ ਅਨਦਿਨ ਹਰਰਾਵੇ ਮਿਲ ਪ੍ਰੀਤਮ ਸਦਾ ਸੁਪਾਵੇ ਸਾ ਸੁਹਾਗਣ ਸਾਚੀ ਜੇ ਸਾਜ ਪਿਆਰ।

ਸੋਈ ਜਨ ਜਾਣ ਹਰ ਗੁਣ ਸਦਗੀ ਆਖ ਵਖਾਣ ਜਿਨ ਘਰ ਸੇਵਿਆ ਤਿਨ ਸੁਭ ਪਾਇਆ ਸਹਿਜੇ ਕੀ ਕਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਤਰ ਦੂਜਾ ਮਹੱਲਾ ਚੌਥਾ ਕਿਸੀ ਤੜਾਕੀਆ ਮਿੱਤਰ ਸੁਤ ਨਾਲ ਪਾਈ ਕਿਸੀ ਤੜਾਕੀਆ ਕੁੜਮ ਸਕੇ ਨਾਲ ਜਵਾਈ ਕਿਸੀ ਤੜਾਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ ਹਮਾਰਾ ਤੜਾ ਰਹਿਆ ਸੁਮਾਈ ਹਮ ਹਰਸੋ ਤੜਾਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪਖ ਤੜਾ ਅਵਰ ਨਾ ਕੋਈ ਹਉ ਹਰ ਗੁਣ ਗਾਵਾਂ ਅਸੰਖ ਅਨੇਕ ਰਹਾਓ ਜਿਨਸੋ ਤੜੇ ਕਰੇ ਸੇ ਜਾਗੇ ਟੂੜ ਤੜੇ ਕਰ ਪਛੋ ਤਾਗੇ ਫਿਰ ਨਾ ਰਹਿ ਮਨ ਖੋੜ ਕੁਮਾਗੇ ਹਮ ਹਰਸੋ ਤੜਾਕੀਆ ਜਿਸਕਾ ਕੋਈ ਸਮਰਥ ਨਾ ਹੈ ਇਹ ਸਭ ਤੜੇ ਮਾਇਆ ਮੋਹ ਪਸਾਰੀ ਮਾਇਆ ਕੋ ਲੂਜੇ ਗਾਵਾਰੀ ਜਨਮ ਮਰੇ ਜੂਏ ਬਾਜੀ ਹਾਰੀ ਹਮਰੇ ਹਰ ਤੜਾ ਜੇ ਹਲਤ ਪਲਤ ਸਭ ਸਵਾਰੀ ਕਲਯੁਗ ਮੈਂ ਤੜੇ ਪੰਚ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਿਸ ਨੂੰ ਕਿਰਪਾ ਕਰੇ ਤਿਸ ਸਤਸੰਗ ਮਿਲਾਏ ਹਮਰਾ ਹਰ ਤੜਾ ਜਿਨ ਇਹ ਤੜੇ ਸਭ ਗਵਾਏ ਮਿਥਿਆ ਦੂਜਾ ਭਾਉ ਤੜੇ ਬੈ ਪਾਵੇ ਪਰਾਇਆ ਛਿਦਰ ਅਟਕਲੇ ਆਪਣਾ ਅਹੰਕਾਰ ਵਧਾਵੇ ਜੈਸਾ ਬੀਜੇ ਤੈਸਾ ਖਾਵੇ ਜਨ ਨਾਨਕ ਕਾ ਹਰ ਤੜਾ ਧਰਮ।

ਏਕੋ ਰਵ ਰਹਿਆ ਘਟ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬੈਨ ਰਹਾਓ। ਮੈਂ ਮੰਤਨ ਪ੍ਰੇਮ ਮਹਾਂ ਬੈਰਾਗ ਸਗੁਰ ਪੁਰਖ ਪਾਇਆ ਵਡ ਭਾਗ ਦੂਜੇ ਪਾਏ ਪਵੇ ਬਿਕਮਾਇਆ ਭਾਗਹੀਨ ਨਹੀਂ ਸਤਿਗੁਰ ਪਾਇਆ ਅੰਮ੍ਰਿਤ ਹਰ ਰਸ ਹਰਿਆ ਪੀਆਇਆ ਗੁਰਪੂਰੇ ਨਾਨਕ ਹਰ ਪਾਇਆ। ਆਸਾ ਮਹੱਲਾ ਚੌਥਾ ਮੇਰੇ ਮੰਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮੋ ਸੁਸਾਰ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡੇ ਭਾਗ ਗੁਰਮੁਖਰ ਲੈਣਾ ਰਹਾਓ। ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡੇ ਭਾਗ ਗੁਰਮੁਖਰ ਪਾਏ ਨਾਮਹੀਨ ਕਾਲਖ ਮੁਖ ਮਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਇਆ ਵੱਡਾ ਵੱਡਾ ਹਰ ਪਾਕ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ। ਆਸਾ ਮਹੱਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਵਖਾਣੀ ਜਪ ਜਪ ਨਾਮ ਮਨ ਪਇਆ ਆਨੰਦਾ ਸਤ ਸਤ ਸਤਿਗੁਰ ਨਾਮ ਦਿੜਾਇਆ ਰਸ ਗਾਏ ਗੁਣ ਪਰਮਾਨੰਦਾ ਰਹਾਓ। ਹਰ ਗੁਣ ਗਾਵੇ ਹਰ ਜਨ ਲੋਗਾ ਵੱਡੇ ਭਾਗ ਪਾਏ ਹਰ ਨਿਰਜੋਗਾ ਗੁਣ ਵਿਗੂਣ ਮਾਇਆ ਮਲਤਾਰੀ ਵਿਣ ਗੁਣ ਜਨਮ ਹੋਏ ਅਹੰਕਾਰੀ ਸਰੀਰ ਸਰੋਵਰ ਹੁਣ ਪ੍ਰਗਟ ਕੀਏ ਨਾਨਕ ਗੁਰਮੁਖ ਮਤ ਅਦ ਕਢੀਏ। ਆਸਾ ਮਹੱਲਾ ਚੌਥਾ ਨਾਮ ਸੁਣੀ ਨਾ ਮੂੰਹ ਮਨ ਪਾਵੇ ਵੱਡੇ ਭਾਗ ਗੁਰਮੁਖਰ ਪਾਵੇ ਨਾਮ ਜਪੋ ਗੁਰਮੁਖ ਪਰਗਾਸਾ ਨਾਮ ਬਿਨਾ ਮੈਂ ਤਰ ਨਹੀਂ ਕਾਈ ਨਾਮ ਰਵਿਆ ਸਭ ਸਾਧ ਗ੍ਰਾਸਾ ਰਹਾਓ। ਨਾਮੇ ਸੁਰਤ ਸੁਣੀ ਮਨ ਪਾਈ ਜੋ ਨਾਮ ਸੁਣਾਵੇ ਥੋ ਮੇਰਾ ਮੀਤ ਸਿਖਾਈ ਨਾਮਹੀਨ ਗਏ ਮੂੜ ਨੰਗਾ ਪਚ ਪਚ ਮੋਏ ਬਿਗ ਦੇਖ ਪਤੰਗਾ ਆਪੇ ਥਾਪੇ ਥਾਪਿਓ ਥਾਪੇ ਨਾਨਕ ਨਾਮ ਦੇਵੇ ਹਰ ਆਪੇ। ਆਸਾ ਮਹੱਲਾ ਚੌਥਾ ਗੁਰਮੁਖ ਹਰ ਘਰ ਵੇਲ ਵਧਾਈ ਹਰ ਲਾਗੇ ਹਰ ਅਸਕਰ ਸਾਈ ਹਰ ਘਰ ਨਾਮ ਜਪ ਅੰਤ ਤਰੰਗਾ ਜਪ ਜਪ ਨਾਮ ਗੁਰਮੁਖ ਸਾਰਾਗੀ ਮਾਰਿਆ ਕਾਲ ਜਮ ਕੰਕਰ ਪੋਯੰਗਾ ਰਖਾਓ। ਹਰ ਘਰ ਗੁਰਮੇ ਭਗਤ ਰਖਾਈ ਗੁਰ ਤੁੱਠਾ ਸਿੱਖ ਦੇਵੇ ਮੇਰੇ ਪਾਈ ਹੋਮੇ ਕਰਮ ਕਿਸ ਵਿਦ ਨਹੀਂ ਜਾਣੇ ਜਿਉ ਕੁੰਚਰਨ ਆਏ ਖਾਗ ਸ੍ਰੀ ਸ਼ਾਣੇ ਜੇ ਵਡ ਪਾਗ ਹੋਵੇ ਵਡ ਉੱਚੇ ਨਾਨਕ ਨਾਮ ਜਪੇ ਸਾ ਸੂਚੇ। ਆਸਾ ਮਹੱਲਾ ਚੌਥਾ ਹਰ ਘਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਣਿਆ ਮਨ ਤ੍ਰਿਪਤੇ ਮੇਰੇ ਪਾਈ ਨਾਮ ਜਪੋ ਮੇਰੇ ਗੁਰ ਸੁਗਮੀਤਾ ਨਾਮ ਜਪੋ ਨਾਮੇ ਸੁਖ ਪਾਵੋ ਨਾਮ ਰੱਖੋ ਗੁਰਮਤ ਮਨ ਚੀਤਾ ਰਹਾਓ। ਨਾਮੋ ਨਾਮ ਸੁਣੀ ਮਨ ਸਰਸਾ ਨਾਮ ਲਾਲ ਹੈ ਗੁਰਮਤ ਬਿਗਸਾ ਨਾ ਬਿਨਾ ਕੁਸ਼ਤੀ ਮੋ ਅੰਧਾ ਸਭ ਨਿਫਰ ਕਰਮ ਕੀਏ ਦੁਖ ਤੰਦਾ ਹਰ ਹਰ ਹਰ ਜਾ ਜਪੇ ਵਡ ਭਾਗੀ ਨਾਨਕ ਗੁਰਮਤ ਨਾਮ ਲਿਵ ਲਾਗੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਕਰ ਛੇਵੇਂ ਕੇ ਤਿੰਨ ਹੱਥ ਕਰ ਤੰਤ ਵਜਾਵੇ ਜੋਗੀ ਥੋਤਰ ਵਾਜੇ ਬੇਨ ਗੁਰਮਤ ਹਰ ਗੁਣ ਬੋਲੋ ਜੋਗੀ ਇਓ ਮਨੁਆ ਹਰੰਗ ਪੇਨ ਜੋਗੀ ਹਰ ਦਿਓ ਮਤੀ ਉਪਦੇਸ਼ ਜੁਗ ਜੁਗ ਹਰ ਹਰ ਏਕੋ ਵਰਤ ਆਗੇ ਹਮ ਆਦੇਸ਼ ਰਹਾਓ। ਗਾਵੇ ਰਾਗ ਪਾਤ ਬੋਲੇ ਇਓ ਮਨੁਆ ਖੇਲੇ ਖੇਲ ਜੋਵੇ ਕੂਪ ਸਿੰਚਨ ਕੋ ਬਸਦਾ ਹੁੜ ਬੈਲ ਗਏ ਚਰ ਬੇਲ ਕਾਂ ਨਗਰ ਮੈਂ ਕਰਮ ਹਰਬੋ ਹਰ ਜਾਮੇ ਹਰਿਆ ਖੇਤ ਮਨੁਆ ਅਸਥਰ ਬੈਲ ਮਨ ਜੋ ਹਰ ਸਿੰਚੋ ਗੁਰਮਤ ਜੇਤ ਜੋਗੀ ਜੰਗਮ ਸਿੱਟ ਸਭ ਤੁਮਰੀ ਜੋ ਦਿਓ ਮਤੀ ਤੇਲ ਜਨ ਨਾਨਕੇ ਪ੍ਰਭ ਅੰਤਰ ਜਾਮੀ ਹਰ ਲਾਵੋ ਮਨੁਆ ਪੇਲ। ਆਸਾ ਮਹੱਲਾ ਚੌਥਾ ਕਬ ਕੋ ਪਾਲੇ ਕੁੰਗਰੂ ਤਾਲਾ ਕਬ ਕੋ ਬਜਾਵੇ ਰਬਾਬ ਆਪ ਤਜਾਤ ਪਾਰ ਖਿਨ ਲੱਗ ਹਉ ਤਬ ਲਗ ਸਮਾਰੋ ਨਾਮ ਮੇਰੇ ਮਨ ਐਸੀ ਭਗਤ ਬਣ ਆਈ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਜੈਸੇ ਜਲ ਬਿਨ ਮੀਨ ਮਰ ਜਾਈ ਰਹਾਓ। ਤਬ ਕੋ ਮੇਲੇ ਪੰਜ ਸਤ ਗਾਇਣ ਤਬ ਕੋ ਰਾਗ ਤੂੰ ਉਠਾਵੇ ਮੇਲ ਤਾ ਚੁੰਤ ਖਿਨ ਪਲ ਚਸਾ ਲੱਗ ਤਬ ਲਗ ਮੇਰਾ ਮਨ ਰਾਮ ਗੁਣ ਗਾਵੇ ਤਬ ਕੋ ਨਾਚੇ ਪਾਪ ਸਾਰੇ ਤਬ ਕੋ ਹਾਥ ਪਸਾਰੇ ਹਾਥ ਪਾਪ ਸਾਰਤ ਬਿਲਮ ਤਿਲ ਲੱਗ ਤਬ ਲਗ ਮੇਰਾ ਮਨ ਰਾਮ ਸੁਮਾਰੇ ਕਬ ਕੋ ਲੋਗਨ ਕੋ ਪਤੀ ਆਵੇ ਲੋਕ ਪਤੀਣੇ ਨਾ ਪਤ ਹੋਏ ਜਨ ਨਾਨਕ ਹਰ ਹਿਰਦੇ ਸਤਿਆਵ ਤਾਂ ਜੈ ਜੈ ਕਰੇ ਸਭ ਕੋਏ। ਆਸਾ ਮਹੱਲਾ ਚੌਥਾ ਸਤ ਸੰਗਤ ਮਿਲੀਏ ਹਰ ਸਾਧੂ
ਮਿਲ ਸੰਗਤ ਹਰ ਗੁਣ ਗਾਏ, ਗਿਆਨ ਰਤਨ ਬਲਿਆ ਕਲ ਚਾਨਣ, ਅਗਿਆਨ ਅੰਧੇਰਾ ਜਾਏ, ਹਰ ਜਨ ਨਾਚੋ ਹਰ ਘਰ ਤਿਆਏ, ਐਸੇ ਸੰਤ ਮਿਲੋ ਮੇਰੇ ਪਾਈ, ਹਮ ਜਨ ਕੇ ਧੋਵੇ ਪਾਏ, ਰਖਾਓ ਹਰ ਘਰ ਨਾਮ ਜਪੋ ਮਨ ਮੇਰੇ, ਅਨਦਨ ਘਰ ਲਿਵ ਲਾਏ।

ਤੂੰ ਆਖੇ ਤੂੰ ਸੁਪਾਏ, ਭਗਤ ਭੰਡਾਰ ਦਿਗੇ ਵਰ ਆਪਣੇ ਗੁਣ ਗਾਹਕ ਵਣਜ ਲੈ ਜਾਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਕਰ ਅਠਵੇਂ ਕੇ ਕਾਫੀ, ਮਹੱਲਾ ਚੌਥਾ ਆਇਆ ਮਰਨ ਤੁਰਾਹੋ ਹੋਮੇ ਰੋਈਏ, ਗੁਰਮੁਖ ਨਾਮ ਧਿਆਏ ਅਸਥਿਰ ਹੋਈਏ, ਗੁਰਪੂਰੇ ਸਾਬਾਸ ਚੱਲਣ ਜਾਣਿਆ, ਲਹਾ ਨਾਮ ਸੁਸਾਰ ਸਬਦ ਸਮਾਣਿਆ, ਰਖਾਓ ਪੂਰਬ ਲਿਖੇ ਡੇ ਸੇ ਆਏ ਮਾਇਆ, ਚੱਲਣ ਅੱਜ ਕੇ ਕੱਲ ਤੁਰੋਂ ਫੁਰਮਾਇਆ, ਬਿਰਥਾ ਜਨਮ ਤਿਨਾ ਜਿੰਨੀ ਨਾਮ ਸਾਰਿਆ, ਜੂਏ ਖੇਲਣ ਜੱਗ ਕੇ ਉਹ ਮਨ ਹਾਰਿਆ, ਜੀਵ ਮਰਨ ਸੁਖ ਹੋਏ ਜਿਨ੍ਹਾਂ ਗੁਰ ਪਾਇਆ, ਨਾਨਕ ਸੱਚੇ ਸੱਚ ਸੱਚ ਸਮਾਇਆ, ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ, ਗੁਰ ਪ੍ਰਸਾਦੀ ਬੁੱਝ ਸੱਚ ਸਮਾਇਆ, ਜਿਨ ਤੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ, ਦਰ ਸੱਚੇ ਸਤਿਆਰ ਮੈਲ ਬੁਲਾਇਆ, ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਏ, ਅੰਦਰ ਨਾਮ ਧਿਆਏ ਹਰ ਗੁਣ ਗਾਈਏ, ਅੰਤਰ ਵਸਤ ਅਨੇਕ ਮਨੁੱਖ ਨਹੀਂ ਪਾਈਏ, ਹੋਮੇ ਗਰਬੇ ਗਰਬ ਆਪ ਖੁਆਈਏ, ਨਾਨਕ ਆਪੇ ਆਪ ਖੁਆਈਏ, ਗੁਰਮਤ ਮਨ ਪ੍ਰਗਾਸ ਸੱਚਾ।

ਹਉ ਅਨਦਿਨ ਘਰ ਨਾਮ ਕੀਰਤਨ ਕਰੋ, ਸਤਿਗੁਰ ਮੋਕੋ ਘਰ ਨਾਮ ਬਤਾਇਆ, ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਰਹਾਉ ਹਮਰੇ ਸਰਵਨ ਸਿਮਰਨ ਘਰ ਕੀਰਤਨ, ਹਉ ਹਰ ਬਿਨ ਰਹਿ ਨਾ ਸਕੋ, ਹਉ ਇਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ, ਤੈਸੇ ਹਰ ਜਨ ਕਿਉ ਰਹਿ ਹਰ ਸੇਵਾ ਬਿਨ, ਕਿਨੂੰ ਪ੍ਰੀਤ ਲਾਈ ਦੂਜਾ ਭਾਉ ਰਿਤ ਧਾਰ, ਕਿਨੂੰ ਪ੍ਰੀਤ ਲਾਈ ਮੋਹ ਅਪਮਾਨ, ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ, ਨਾਨਕ ਸਿਮਰਤ ਹਰ ਘਰ ਭਗਵਾਨ, ਆਸਾਵਰੀ ਮਹੱਲਾ ਚੌਥਾ ਮਾਈ ਮੋਰੋ ਪ੍ਰੀਤਮ ਰਾਮ, ਬਤਾਵੋ ਰੀ ਮਾਈ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਕਰਹਲ ਬੇਲ ਰੀ ਜਾਈ ਰਹਾਉ, ਹਮਰਾ ਮਨ ਬੈਰਾਗ ਬ੍ਰਗਤ ਪਯੋ ਹਰ ਦਰਸ਼ਨ ਮੀਤ ਕਹਿਤਾਈ, ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ, ਤੈਸੇ ਮੋਏ ਹਰ ਬਿਨ ਰਹਿ ਨਾ ਜਾਈ, ਰਾਖ ਸਰਨ ਜਗਦੀਸ਼ਰ ਪਿਆਰੇ ਮੋਏ ਸਰਦਾ ਪੂਰ ਹਰ ਗੁਸਾਈ, ਜਨ ਨਾਨਕ ਕਹਿ ਮਨ ਅੰਧ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ, ਰਾਗ ਆਸਾ ਘਰ ਦੂਜਾ ਮਹੱਲਾ ਪੰਜਵਾਂ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁਖ ਬੈਠਾ ਲਈ ਤਿਨ ਪਉ ਬੋਧ ਦਿਖਾਇਆ, ਭਾਈ ਮੀਤ ਕੁਟੰਬ ਦੇਖ ਬਿਬਾਦੇ ਹਮ ਆਈ ਵਸ ਗਦ ਗੁਰ ਪ੍ਰਸਾਦੇ, ਐਸਾ ਦੇਖ ਬਿਮੋਤ ਹੋਏ ਸਾਧਕ ਸਿੱਧ ਸੁਰਦੇਵ ਮਨੁੱਖਾ, ਬਿਨ ਸਾਧੂ ਸਭ ਤ੍ਰੋਹਨ ਤ੍ਰੋਹੇ ਰਹਾਉ, ਇਕ ਫਿਰੇ ਉਦਾਸੀ ਤਿਨ ਕਾਮੇ ਆਪੇ, ਇਕ ਸੰਚੇ ਗਿਰ ਗਈ ਤਿਨ ਹੋਏ ਨਾ ਆਪੇ, ਇਕ ਸਤੀ ਕਹਾਵੇ ਤਿਨ ਬਹੁਤ ਕਲਪਾਵੇ, ਹਮ ਹਰ ਰਾਖੇ ਲਗ ਸਤਿਗੁਰ ਪਾਵੇ, ਤਬ ਕਰਤੇ ਤਪਸੀ ਫੂਲਾਏ ਪੰਡਿਤ ਮੋਹੇ ਲੋਭ ਸੁਭਾਏ, ਤ੍ਰੈ ਗੁਣ ਮੋਹੇ ਮੋਹਿਆ ਆਕਾਸ, ਹਮ ਸਤਿਗੁਰ ਰਾਖੇ ਦੇਕਰ ਹਾਥ, ਗਿਆਨੀ ਕੀ ਹੋਏ ਵਰਤੀ ਦਾਸ, ਕਰ ਜੋੜੇ ਸੇਵਾ ਕਰੇ ਅਰਦਾਸ, ਜੋ ਤੂੰ ਕਹੇ ਸੋ ਕਾਰ ਕੁਮਾਵਾ, ਜਨ ਨਾਨਕ ਗੁਰਮੁਖ ਨੇੜ ਨ ਆਵਾ, ਆਸਾ ਮਹੱਲਾ ਪੰਜਵਾਂ ਸੱਸੂ ਤੇ ਵਰਕੀਨੀ ਵਾਖ, ਦੇ ਜਿਠਾਣੀ ਮੋਈ ਦੂ ਸੰਤਾਪ, ਘਰ ਕੇ ਜਠੇਰੇ ਕੀ ਝੂਕੀ ਕਾਣ, ਤੇ ਰੱਖਿਆ ਕੀਨੀ ਸੁਗੜ ਸੁਜਾਣ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਦੁਰਜ ਨੂੰ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦਿਵਾਇਆ ਰਹਾਉ, ਪ੍ਰਥਮੇ ਤਿਆਗੀ ਹੋ ਮੈਂ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ, ਤੈ ਗੁਣ ਤਿਆਗ ਦੁਰਜਨ ਮੀਤ ਸੁਮਾਨੇ, ਤੁਰਿਆ ਗੁਰਮਿਲ ਸਾਧ ਵਿਸ਼ਾਲ ਨੇ, ਸਹਿਜ ਕੁਬਾ ਮੈਂ ਆਸਨ ਵਾਧਿਆ, ਜੋਤ ਸਰੂਪ ਅਨਾਹ ਦਵਾਜਿਆ, ਮਹਾ ਆਨੰਦ ਗੁਰ ਸ਼ਬਦ ਵਿਚਾਰ, ਪ੍ਰਿਸ ਰਾਤੀ ਤਨ ਸੁਹਾਗਣ ਨਾਰ, ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕੁਮਾਵੇ ਸੋ ਉਤਰੇ ਪਾਰ, ਜਨਮ ਨਾ ਮਰੇ ਨਾ ਆਵੇ ਨਾ ਜਾਏ, ਹਰ ਸੇਤੀ ਓ ਰਹਿ ਸੁਮਾਏ, ਆਸਾ ਮਹੱਲਾ ਪੰਜਵਾਂ ਨੇ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ, ਜਿਤ ਕਰੇ ਵਸੈ ਸੋਗ੍ਰ ਸੋਭਾਵੰਤ, ਗੁਰਮੁਖ ਪਾਈ ਕਿਨੇ ਵਿਰਲੇ ਜਨਤਾ, ਸੋ ਕਰਣੀ ਕਾਮਣ ਗੁਰਮਿਲ ਹਮ ਪਾਈ, ਜੇ ਕਾਜ ਪ੍ਰਥਾਏ ਸੁਹਾਈ, ਰਹਾਉ ਜਿਚਿਰ ਵਸੀ ਪਿਤਾ ਕੈ ਸਾਥ, ਟਿਚਿਰ ਕੰਤ ਬੋ ਫਿਰੇ ਉਦਾਸ, ਕਰ ਸੇਵਾ ਸਤਪੁਰਖ ਮਨਾਇਆ, ਗੁਰਿਆਣੀ ਕਰਮ ਹੈ ਤਾਂ ਸਰਬ ਸੁਖ ਪਾਇਆ, ਬੱਤੀ ਸੁਲੱਖਣੀ ਸੱਚ ਸੰਤਤ ਪੂਤ, ਆਗਿਆਕਾਰੀ ਸੁੜ ਸਰੂਪ, ਇਸ ਪੂਰੇ ਮਨ ਕੰਤ ਸੁਵਾਮੀ, ਸਗਲ ਸੰਤੋਖੀ ਦੇਰ ਜੇਠਾਨੀ, ਸਭ ਪਰਿਵਾਰੇ ਮਾਘੇ ਸ੍ਰੇਸ਼ਟ, ਮਤੀ ਦੇਵੀ ਦੇਵਰ ਜੇਸ਼ਟ, ਤਨ ਸੋ ਗ੍ਰਿਓ ਜਿਵ ਭਗਤੀ ਆਏ, ਜਨ ਨਾਨਕ ਸੁਖੇ ਸੁਖ ਵਿਖਾਏ, ਆਸਾ ਮਹੱਲਾ ਪੰਜਵਾਂ ਮਤਾ ਕਰੋ ਸੋ ਪੱਕਣ ਨਾ ਦੇਈ, ਸੀਲ ਸੰਜਮ ਕੈ ਨਿਕਟ ਖਲੋਈ, ਪੇਸ ਕਰੇ ਬਹੁ ਰੂਪ ਦਿਖਾਵੇ, ਗ੍ਰਹਿ ਬਸਣ ਨਾ ਦੇਈ ਵੱਖ ਵੱਖ ਪਰਮ ਆਵੇ, ਘਰ ਕੀ ਨਾਇਕ ਘਰ ਵਾਸ ਨਾ ਦੇਵੇ, ਯਤਨ ਕਰੋ ਉਰਝਾਏ ਪਰੇਵੇ, ਰਹਾਉ ਤੁਰਕੀ ਭੇਜੀ ਆਈ ਅਮਰ, ਨੌ ਖਣ ਜੀਤੇ ਸਭ ਥਾਨ ਸਨੰਤਰ, ਤੜ ਤੀਰਥ ਨਾ ਛੋਡੇ ਜੋਗ ਸੰਨਿਆਸ, ਪੜ ਥੱਕ ਕੇ ਸਿਮਰਤ ਵੇਦ ਅਭਿਆਸ, ਜੈ ਬੈਸੋ ਤੈ ਨਾਲੇ ਬੈਸੇ, ਸਗਲ ਭਵ ਮੈਂ ਸਬਲ ਪ੍ਰਵੇਸ਼, ਹੋਛੀ ਸਰਨ ਪਿਆ ਰਹਿਣ ਨਾ ਪਾਈ, ਕਹੋ ਮੀਤਾ ਹਉ ਕਹਿ ਪੈ ਜਾਈ, ਸੁਣ ਉਪਦੇਸ਼ ਸਤਿਗੁਰ ਪੈ ਆਇਆ, ਗੁਰ ਹਰ ਹਰ ਨਾਮ ਮੋਏ ਮੰਤਰ ਦਰੜਾਇਆ, ਨਿਜ ਕਰ ਵਸਿਆ ਗੁਣ ਗਾਏ ਅਨੰਤਾ, ਪ੍ਰਮਿਲਿਓ ਨਾਨਕ ਪਏ ਅਚਿੰਤਾ, ਕਰ ਮੇਰਾ ਇਹ ਨਾਇਕ ਹਮਾਰੀ, ਇਹ ਅਮਰ

ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕੇ ਛੋੜ ਪ੍ਰਤ ਹੁਈ ਤੇ ਆਇਆ, ਮਹਾਂ ਆਨੰਦ ਅਚਿੰਤ ਸਹਿ ਜਾਇਆ।

ਮਾਇਆ ਮੂਠਾ ਚੇਤੇ ਨਾਹੀ, ਪਰਮੇ ਪੂਲਾ ਬਹੁਤੀ ਰਾਹੀ, ਬਹਾਰ ਪੇਖ ਕਰੇ ਕਨੇਰੇ, ਅੰਤਰ ਬਿਖਿਆ ਉਤਰੀ ਕੇਰੇ, ਆਵਰ ਉਪਦੇਸ ਆਪ ਨਾ ਬੂਝੇ

ਏ ਗਦ ਤੰਤ ਮਨ ਨਿਰਮਲ ਹਰ ਹਰ ਗੁਣ ਗਾਏ ਭਏ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨਕਤ ਹੀ ਨਾ ਜਾਏ ਤਵਤ ਬੁਝੀ ਗੁਰ ਸਬ ਦੀ ਮਾਏ ਬਿਨਸ ਗਯੋ ਤਾਪ ਸਾ ਸਹਿਸਾ ਗੁਰ ਸੀਤਲ ਮਿਲਿਓ ਸਹਿਜ ਸੁਪਹਾਏ ਰਹਾਓ ਤਾਪ ਤਰੇ ਏਕ ਇਕ ਬੂਝਿਆ ਆਏ ਬਸੇ ਅਬ ਨਿਚਲ ਥਾਏ ਜਗਤ ਉਧਾਰਨ।

ਪਾਰ ਬ੍ਰਹਮ ਪਰਮੇਸ਼ਰ ਵਿਸਰਿਆ, ਆਪਣਾ ਕੀਤਾ ਪਾਵੇ ਨਿੰਦਕ ਰਹਾਉ। ਜੇ ਕੋਈ ਉਸਕਾ ਸੰਗੀ ਹੋਵੇ, ਨਾਲੇ ਲਏ ਸਿਧਾਵੇ, ਅਣਹੁੰਦਾ ਅਜਗਰ

ਕਰੇ ਬੈਭੂਖਣ ਸੁਖ ਬਹੁਤ ਬਸੇਖੈ ਓਏ ਪੀ ਜਾਨੋ ਕਿਤੇ ਨਾ ਲੇਖੈ ਪਰ ਸੋਭਾ ਅਰਮਾਨ ਮਹੱਤ ਆਗਿਆਕਾਰੀ ਸਗਲ ਜਗਤ ਗ੍ਰਹਿ ਐਸਾ ਗਏ ਸੁੰਦਰ ਲਾਲ ਪ੍ਰਭਾਵਾਂ ਤਾਂ ਸਦਾ ਨਿਹਾਲ ਬਿੰਜਨ ਭੋਜਨ ਅਨਗ ਪ੍ਰਕਾਰ ਰੰਗ ਤਮਾਸੇ ਬਹੁਤ ਵਿਸਥਾਰ ਰਾਜ ਮਿਲਖ ਅਰ ਬਹੁਤ ਫੁਰਮਾਇਸ ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਇਸ ਬਿਨ ਮਿਲਬੇ ਇਹ ਦਿਨ ਨਾ ਬਿਹਾਵੇ ਮਿਲੇ ਪ੍ਰਭੂ ਤਾਂ ਸਭ ਸੁਖ ਪਾਵੇ ਖੋਜਤ ਖੋਜਤ ਸੁਨੀ ਇਹ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਏ ਜਿਸ ਮਸਤਕ ਭਾਗ ਤਿਨ ਸਤਿਗੁਰ ਪਾਇਆ ਪੂਰੀ ਆਸਾ ਮਨ ਤ੍ਰਿਪਤਾਇਆ ਪ੍ਰਭ ਮਿਲਿਆ ਤਾਂ ਚੁੱਕੀ ਡੰਝਾ ਨਾਨਕ ਲੱਦਾ ਮਨ ਤਨ ਮੰਜਾ ਆਸਾ ਮੁਹੱਲਾ ਪੰਜਵਾਂ ਪੰਚ ਬਦੇ ਪ੍ਰਥਮੇ ਤੇਰੀ ਨਿੱਕੀ ਜਾਤ ਦੁਤੀਆ ਤੇਰੀ ਮੰਨੀਏ ਪਾਂਤ ਤ੍ਰਿਤੀਆ ਤੇਰਾ ਸੁੰਦਰ ਥਾਨ ਬਿਗੜ ਰੂਪ ਮਨਮੈ ਅਵਮਾਨ ਸੋਨੀ ਸਰੂਪ ਸੁਜਾਨ ਬਚੱਕਣ

ਗਿਆਨ ਸਾਬਿਤ ਖੋਈ ਲੋਭ ਸਵਾਨ ਕਾਪਰ ਪਹਿਰੇ ਭੋਗੇ ਭੋਗ ਆਚਾਰ ਕਰੇ ਸੋਭਾ ਮੈਂ ਲੋਗ ਚੋਆ ਚੰਦਨ ਸੁਗੰਧ ਵਿਸਥਾਰ ਸੰਗੀ ਖੋਟਾ ਕ੍ਰੋਧ ਚੰਡਾ ਅਵਰਜੋਨ

ਆਪ ਰੂਪ ਸਭ ਸੁਖ ਬਣੇ ਸੁਹਾਗਨ, ਅਤਿ ਸੁੰਦਰ ਬਚੱਖਣ ਤੂੰ ਰਹਾਉ। ਦੂਜਾ ਆਸਾ ਮੁਹੱਲਾ ਪੰਜਵਾਂ, ਇੱਕ ਤੁਕੇ ਦੋ ਜੀਵਤ ਦੀਸੈ ਤੇ ਸਰ ਪਰਮਰਣਾ, ਮੋਆ ਹੋਏ ਤਿਸ ਨਿਚਲ ਰਹਿਣਾ, ਜੀਵਤ ਮੋਏ ਮੋਏ ਸੇ ਜੀਵੇ। ਹਰ ਹਰ ਨਾਮ ਅਬ ਖੁਦਮੁਖ ਪਾਇਆ, ਗੁਰ ਸਬਦੀ ਰਸ ਅੰਮ੍ਰਿਤ ਪੀਵੇ। ਰਹਾਉ ਕਾਚੀ ਮਟਕੀ।

ਪਾਕ ਬਿਨ ਬੂਝੇ ਤੂੰ ਸਦਾ ਨਾ ਪਾਕ। ਕਹੋ ਨਾਨਕ ਗੁਰ ਕੋ ਕੁਰਬਾਨ, ਜਿਸ ਤੇ ਪਾਈਏ ਹਰ ਪੁਰਖ ਸੁਜਾਨ। ਆਸਾ ਮੁਹੱਲਾ ਪੰਜਵਾਂ, ਇੱਕ ਤੁਕੇ ਚੌਪ ਦੇ, ਇੱਕ ਕੜੀ ਦਿਨ ਸਮੋਕੋ ਬਹੁਤ ਦਿਹਾਰੇ। ਮਨ ਨਾ ਰਹੇ ਕੈਸੇ ਮਿਲੋ ਪਿਆਰੇ, ਇੱਕ ਪਲ ਦਿਨਸ ਮੋਕੋ ਕਭੂ ਨਾ ਬਿਹਾਵੇ। ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰੇ ਮਿਲਾਵੇ। ਰਹਾਓ ਚਾਰ ਪਹਿਰ ਤਿਉ ਜੁਗੇ ਸਮਾਨੇ, ਰਹਿਣ ਪਈ ਤਬ ਅੰਤ ਨ ਜਾਣੇ। ਪੰਚ ਦੂਤ ਮਿਲ ਪਿਰੋ ਵਿਛੋੜੀ, ਪ੍ਰਮਪਣ ਰੋਵੇ ਹਾਥ ਪਛੋੜੀ। ਜਨ ਨਾਨਕ ਕਉ ਹਰ ਦਰਸ

ਹਰ ਮੇਰਾ ਸਾਹੋ ਗੁਰ ਕਿਰਪਾ ਤੇ ਇਹ ਮਤ ਆਵੇ, ਜਿਨ ਨਾਨਕ ਹਰ ਕੇ ਅੰਕ ਸਮਾਵੇ। ਆਸਾ ਮਹੱਲਾ ਪੰਜਵਾਂ, ਪ੍ਰਭ ਹੋਏ ਕਿਰਪਾਲ ਤਾਂ ਇਹੋ ਮਨ ਲਾਈ, ਸਤਿਗੁਰ ਸੇਵ ਸਵੇ ਫਲ ਪਾਈ, ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤ ਸਰ ਸਦਗੀ ਪਰ ਪੂਰਾ, ਰਹਾਉ ਚਰਨ ਕਮਲ ਹਿਰਦ ਅੰਤਰ ਤਾਰੇ, ਪ੍ਰਗਟੀ ਜੋਤ ਮਿਲੇ ਰਾਮ ਪਿਆਰੇ, ਪੰਚ ਸਗੀ ਮਿਲ ਮੰਗਲ ਗਾਇਆ, ਅਨਹਦ ਬਾਣੀ ਨਾਦ ਵਜਾਇਆ, ਗੁਰ ਨਾਨਕ ਤੁਠਾ ਮਿਲਿਆ ਹਰ ਰਾਏ, ਸੁਖ ਰਹਿਣ ਵਿਖਾਣੀ ਸਹਿਜ ਸੁਭਾਏ। ਆਸਾ ਮਹੱਲਾ ਪੰਜਵਾਂ, ਕਰ ਕਿਰਪਾ ਹਰ ਪ੍ਰਗਟੀ ਆਇਆ, ਮਿਲ ਸਤਿਗੁਰ ਧਨ ਪੂਰਾ ਪਾਇਆ, ਐਸਾ ਹਰ ਤਨ ਸੰਚੀਏ ਪਾਈ, ਪਾਏ ਨਾ ਜਲ ਜਲ ਨਹੀਂ ਡੂਬੇ, ਸੰਗ ਛੋੜ ਕਰ ਕਤੋ ਨਾ ਜਾਈ, ਰਹਾਉ ਤੋਟ ਨਾ ਆਵੇ ਨਿਖੁੱਟ ਨਾ ਜਾਏ, ਖਾਏ ਖਰਚ ਮਨ ਰਹਿਆ ਅਗਾਏ, ਸੋ ਸਚ ਸਾਹੋ ਜਿਸ ਕਰ ਹਰ ਤਨ ਸੰਚਾਣਾ, ਇਸ ਧਨ ਤੇ ਸਭ ਜਗ ਵਰਸਾਣਾ, ਤਿਨ ਹਰ ਤਨ ਪਾਇਆ ਜਿਸ ਪੁਰਬ ਲਖੇ ਕਾ ਲਹਿਣਾ, ਜਨ ਨਾਨਕ ਅੰਤਵਾਰ ਨਾਮ ਗਹਿਣਾ। ਆਸਾ ਮਹੱਲਾ ਪੰਜਵਾਂ, ਜੈਸੇ ਕਿਰਸਾਨ ਬੋਵੇ ਕਿਰਸਾਨੀ, ਕਾਚੀ ਪਾਕੀ ਬਾੜ ਪਰਾਨੀ, ਜੋ ਜਨਮੈ ਤੋ ਜਨ ਹੋ ਮੂਆ, ਗੋਵਿੰਦ ਭਗਤ ਅਸਤਰ ਹੈ ਥੀਆ, ਰਹਾਉ ਦਿਨ ਤੇ ਸਰਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ, ਮਾਇਆ ਮੋਹੇ ਸੋਏ ਰਹੇ ਅਪਾਗੇ, ਗੁਰ ਪ੍ਰਸਾਦ ਕੋ ਵਿਰਲਾ ਜਾਗੇ, ਕਹੋ ਨਾਨਕ ਗੁਣ ਗਾਈਏ ਨੀਤ, ਮੁਖ ਉਜਲ ਹੋਏ ਨਿਰਮਲ ਚੀਤ। ਆਸਾ ਮਹੱਲਾ ਪੰਜਵਾਂ, ਨੌਨਦ ਤੇਰੇ ਸਗ

ਤੇ ਨਾਏ ਹਰ ਸੜ ਮੱਜਨ ਸੰਤ ਤੂਰਾਏ ਸਾਮੇ ਜਾਨੋ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਬਵੇਕ ਦਾਸ ਅਗਲ ਕਾ ਛੋੜ ਅਬ ਮਹਾਨ ਨਾਨਕ ਕੌ ਗੁਰ ਦੀਨੋ ਦਾਨ ਆਸਾ ਮਹੱਲਾ ਪੰਜਵਾਂ ਬੁੱਧ ਪਰਗਾਸ ਪਈ ਮਦਪੂਰੀ ਤਾਤੇ ਬਿਨਸਤੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਅਲੇ ਬੂੜਦ ਕੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ਰਹਾਉ ਮਹਾ ਅਗਾ ਅਗਨ ਕਾ ਸਾਗਰ ਗੁਰ ਬੋਇਥ ਤਾਰੇ ਰਤਨਾਗਰ ਦੁੱਤਰ ਅੰਧ ਬਿਖਮ ਏ ਮਾਇਆ ਗੁਰ ਪੂਰੇ ਪ੍ਰਗਟ ਮਾਰ ਦਿਖਾਇਆ ਜਾਪ ਤਾਪ ਕਛ ਉਗਤ ਨਾ ਮੋਰੀ ਗੁਰ ਨਾਨਕ ਸਰਣਾ।

ਹਰ ਰਸ ਕੇ ਮਾਤੇ ਮਨ ਸਦਾ ਆਨੰਦ, ਆਣ ਸਾਮੇ ਵਿਆਪੇ ਚਿੰਦ, ਹਰਸ ਪੀਵੇ ਆਲ ਮਸਤ ਮਤਵਾਰਾ, ਆਣ ਸਾ ਸਭ ਹੋਛੇ ਰੇ ਰਹਾਉ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਵਾਰ ਸਮਾਏ, ਲਾ ਕਰੋਰੀ ਮਿਲੇ ਨਾ ਕੇਹ, ਜਿਸੇ ਪ੍ਰਾਪਤ ਤਿਸਰੀ ਦੇਹ, ਨਾਨਕ ਚਾਹ ਪਏ ਵਿਸਮਾਦ, ਨਾਨਕ ਗੁਰਤੇ ਆਇਆ ਸਾਧ, ਈਤ ਊਤ ਸਭ ਛੋੜ ਨਾ ਜਾਏ, ਨਾਨਕ ਗੀਤਾ ਹਰ ਰਸ ਮਾਹੇ। ਆਸਾ ਮਹੱਲਾ ਪੰਜਵਾਂ, ਕਾਮ ਕ੍ਰੋਧ ਲੋ ਮੋਹ ਮਿਟਾਵੇ, ਛੁਟਕੇ ਦੁਰਮਤੇ ਆਪਣੀ ਤਾਰੀ, ਹੋਏ ਨਿਮਾਣੀ ਸੇਵ ਕਮਾਵੇ, ਤਾਂ ਪ੍ਰੀਤਮ ਹੋਵੇ ਮਨ ਪਿਆਰੀ, ਹੁਣ ਸੁੰਦਰ ਸਾਧੂ ਬਚਨ ਉਧਾਰੀ, ਦੁਖ ਭੂਖ ਮਿਟੇ ਤੁਰ ਸਹਿਸਾ, ਸੁਖ ਪਾਵੇ ਤੂੰ ਸੁਖ ਮਨ ਨਾਰੀ, ਰਹਾਓ ਚਰਨ ਪਖਾਰ ਕਰੋ ਗੁਰਸੇਵਾ, ਆਤਮ ਸੁਧ ਬਿਖ ਤਿਆਸ ਨਿਵਾਰੀ, ਦਾਸਨ ਕੀ ਹੋਏ ਦਾਸ ਦਾਸਰੀ, ਤਾਂ ਪਾਵੇ ਸੋਭਾ ਘਰ ਦੁਆਰੀ, ਇਹੀ ਆਚਾਰ ਇਹੀ ਵਿਵਹਾਰਾ, ਆਗਿਆ ਮਾਨ ਭਗਤ ਹੋਏ ਤੁਮਾਰੀ।

ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਜ ਕੇਵਲ ਨਾਮ, ਸਰੰਗ ਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ, ਹਰਹਾਉ ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ।

ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਾ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤੁਮਾਰੀ ਆਸਾ ਬੈਠਤ ਉਠਤ ਸੋਵਤ ਜਾਗਤ ਵਿਸਰ ਨਾਹੀ ਤੂੰ ਸਾਸ ਗਿਰਾਸਾ ਰਹਾਓ ਰਾਖ ਰਾਖ ਸਰਣ ਪ੍ਰਵਿਆਪਨੀ ਅਗਨ ਸਾਗਰ ਵਿਕਰਾਲਾ ਨਾਨਕ ਕੇ ਸੁਖਦਾਤੇ ਸਤਗੁਰ ਹਮ ਤੁਮਰੇ ਬਾਲ ਗੋਪਾਲਾ ਆਸਾ ਮਹੱਲਾ ਪੰਜਵਾਂ ਹਰ ਜਨ ਲੀਨੇ ਪ੍ਰਭੂ ਛਡਾਏ ਪ੍ਰੀਤਮ ਸਿਉ ਮੇਰੋ।

ਅਰ ਤੀਜਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਰਾਜ ਮਿਲਖ ਜੋਬਨ ਗ੍ਰਹਿ ਸੋਭਾ ਰੂਪਵੰਤ ਜੋਵਾਨੀ ਬਹੁਤ ਦਰਬ ਹਸਤੀ ਅਰ ਕੋੜੇ ਲਾਲ ਲਾਖ ਬਿਆਨੀ ਆਗੇ ਦਰਗੇ ਕਾਮ ਨ ਆਵੇ ਛੋੜ ਚਲੇ ਅਭਮਾਨੀ ਕਾਹੇ ਏਕ ਬਿਨਾ ਚਿਤ ਲਾਈਏ ਉਠਤ ਬੈਠਤ ਸੋਵਤ ਜਾਗਤ ਸਦਾ ਸਦਾ।

ਬਖਸਿਆ ਪਾਰ ਬ੍ਰਹਮ ਭਗਵਾਨਾ ਸਤਿਗੁਰ ਮੇਰ ਸਦਾ ਦਯਾਲਾ ਮੋਏ ਦੀਨ ਕੋ ਰਾਖ ਲਿਆ ਕਾਟਿਆ ਰੋਗ ਮਾਸ ਉਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਹਰਹਾਉ ਅਨਕ ਪਾਪ ਮੇਰੇ ਪਰ ਹਰਿਆ ਬੰਧਨ ਘਾਟੇ ਮੁਕਤ ਭਏ ਅੰਧ ਕੂਪ ਮਹਾ ਕੋਰ ਤੇ ਬਾਂ ਪਕਰ ਗੁਰ ਕਾਢ ਲੀਏ ਨਿਰਭਉ ਪਏ ਸਗਲ ਪੋ ਮਿਟਿਆ ਰਾਖੇ ਰੱਖਣ ਹਾਰੇ ਐਸੀ ਦਾਤ ਤੇਰੀ ਪ੍ਰਾ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸਰਣ ਪਇਆ ਨਾਨਕ ਸੋਹੇਲਾ ਆਸਾ ਮਹੱਲਾ ਪੰਜਵਾਂ ਤੂੰ ਵਿਸਰੇ ਤਾਂ ਸਭ ਕੋ ਲਾਗੂ ਕੀਤ ਆਵੇ ਤਾਂ ਸੇਵਾ ਅਵਰ ਨ ਕੋ ਦੂਜਾ ਸੂਜ ਸਾਚੇ ਅਲੱਖ ਅਪੇਵਾ।

ਭਾਖੈ ਉਹ ਸੁਖ ਉਹਾ ਵਡਿਆਈ ਜੋ ਪ੍ਰਭ ਜੀ ਮਨ ਪਾਣੀ। ਤੂੰ ਦਾਨਾ ਤੂੰ ਸਦ ਮਿਹਰਬਾਨਾ ਨਾ ਮਿਲੇ ਰੰਗਮਾਣੀ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਆਸਾ ਮਹੱਲਾ ਪੰਜਵਾਂ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਪਾਈਏ ਖੋਲ ਪਿਵਾਰ ਦਿਖਾਲੇ ਦਰਸ਼ਨ ਪੁਨਰਪ ਜਨਮਨ ਆਈਏ ਮਿਲੋ ਪ੍ਰੀਤਮ ਸਵਾਮੀ ਆਪਣੇ ਸਗਲੇ ਦੁੱਖ ਹਰੋਰੇ ਪਾਰ ਬ੍ਰਹਮ ਜਨ ਦੇ ਅਰਾਧਿਆ ਤਾ ਕੇ ਸੰਗ ਤਰੋਰੇ ਹਰਹਾਓ ਮਾਂ ਉਦਿਆਨ ਪਾਵ ਸਾਗਰ ਪਏ ਹਰਗ ਸੁਖ ਮੈਂ ਬਸਨਾ ਸਤਗੁਰ ਭੇਟ ਪਿਆ ਮਨ ਨਿਰਮਲ ਜਪ ਅੰਮ੍ਰਿਤ ਹਰਸਨਾ ਤਨ ਤਨ ਥਾਪ ਕੀਓ ਸਭ ਆਪਣਾ ਕੋਮਲ ਬੰਧਨ ਬੰਧਿਆ ਗੁਰ ਪ੍ਰਸਾਦ ਪਏ ਜਨਮ।

ਤੇ ਨਾਨਕ ਸਦ ਕੁਰਬਾਣੇ ਆਸਾ ਮਹੱਲਾ ਪੰਜਵਾਂ ਮੋਹ ਮਲਨ ਨੀ ਤੇ ਛੁਟਕੀ ਕੌਣ ਅਨੁਗ੍ਰਹ ਪਯੋਰੀ ਮਹਾਮੋਹਨੀ ਤੁਧ ਨਾ ਵਿਆਪੇ ਤੇਰਾ ਆਲਸ ਕਾਂ ਗਯੋਰੀ ਹਰਹਾਉ ਕਾਮ ਕ੍ਰੋਧ ਅੰਕਾਰ ਗਾਖਰੋ ਸੰਜਮ ਕੌਣ ਛੁਟਿਓਰੀ ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਪਵਨ ਲੁਟਿਓਰੀ ਦਾਵਾ ਅਗਨ ਬਹੁ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓਰੀ ਐਸੋ ਸਮਰੱਥ ਵਰਨ ਨਾ ਸਾਕੋ ਤਾਂ ਕਿ ਉਪਮਾ ਜਾਤ ਨਾ ਕਹਿਓਰੀ ਕਾਜਰ ਕੋਠ ਮੈਂ ਪਈ ਨਕਾਰੀ ਨਿਰਮਲ ਵਰਨ ਬਨਿਓਰੀ ਮਾਂ ਮੰਤਰ ਗੁਰ ਹਿਰਦੇ ਬਸਿਓ ਅਜਰ ਦੇ ਨਾਮ ਸੁਨਿਓਰੀ ਕਰ ਕਿਰਪਾ ਪਰ ਨਦਰ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੋ ਪਾਇਆ ਸਾਧੂ ਸੰਗ ਸਮਾਈ ਇਕ ਓਅੰਕਾਰ ਸਤਗੁਰ ਪ੍ਰਸਾਦ ਰਾਗ ਅਸ ਕਰ ਸਤਵਾਂ ਮਹੱਲਾ ਪੰਜਵਾਂ ਲਾਲ ਚੋਲਨਾ ਤੈ ਤਨ ਸੋਇਆ ਤੁਰਜਨ ਪਾਨੀ ਤਾ ਮਨ ਮੋਇਆ ਕਵਨ ਬਨੀਰੀ ਤੇਰੀ ਲਾਲੀ ਕਮਲ ਰੰਗ ਤੂੰ ਪਈ ਗੁਲਾਲੀ ਰਹਾਉ ਤੁਮ ਹੀ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੁਹੀ ਸੁਰਗਿਆਨ ਪ੍ਰੀਤਮ ਪਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ ਸੋਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਸੀਗਾ ਸਵਾਰਨ ਹਾਰ ਰਹਾਓ ਦੂਜਾ ਆਸਾ ਮਹੱਲਾ ਪੰਜਵਾਂ ਦੁਖ ਕਰੋ ਜਬ ਹੋਤੇ ਦੂਰ ਆ ਮਸਲਤ ਮੋਹ ਮਿਲੀ ਹਦੂਰ ਚੁੱਕਾ ਨਿਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਓ ਨਿਗਟਿਆਣ ਪ੍ਰੇ ਸੇ ਧਰੀ ਤਾਣ ਕੱਢਣ ਤੇ ਛੂਟ ਪਰੀ ਮੰਦਰ ਮੇਰੇ ਸ਼ਬਦ ਉਜਾਰਾ ਅੰਧ ਬੇਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾਂ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਉ ਮੇਰਾ ਠਾਠਾ ਬਾਗਾ ਬਾਰ ਸੂਤ ਸਗਲ ਸਿਉ ਮੌਲਾ ਲਿਪਤ ਰਹੋ ਜੈਸੇ ਜਲ ਮੈਂ ਕੌਲਾ ਰਹਾਓ ਮੁਖ ਕੀ ਬਾਤ ਸਗਲ ਸਿਉ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਦੀਸ ਆਪਤ ਹੈ ਬਹੁਤ ਪੀ ਹਾਲਾ ਸਗਲ ਚਰਨ ਕੀ ਉਹ ਮਨ ਰਾਲਾ ਨਾਨਕ ਜਾਨ ਗੁਰਪੂਰਾ ਪਾਇਆ ਅੰਤਰ ਬਾਰ ਏਕ ਦਿਖਾਇਆ ਆਸਾ ਮਹੱਲਾ ਪੰਜਵਾਂ ਪਾਵਤ ਰਲੀਆ ਜੋ ਬਨ ਬਲੀਆ ਨਾ ਬਿਨਾ ਮਾਟੀ ਸੰਗ ਰਲੀਆ ਤਾਨ ਕੁੰਡਲੀਆ ਬਸਤਰ ਉਡਲੀਆ ਸੇ ਸੁਖਲੀਆ ਮਨ ਗਰਬਲੀਆ ਰਹਾਓ ਤਲੇ ਕੁੰਚਰੀਆ ਸਿਰ ਕਨਕ ਛਤਰੀਆ ਹਰ ਭਗਤ ਬਿਨਾ ਲੈ ਤਰਨ ਗਡਲੀਆ ਰੂਪ ਸੁੰਦਰੀਆ ਅਣਖ ਇਸਤਰੀਆ ਹਰ ਰਸ ਬਿਨ ਸਭ ਸਵਾਸ ਵਿਕਰੀਆ ਮਾਇਆ ਛਲੀਆ ਵਿਕਾਰ ਵਿਖਲੀਆ ਸਰਨ ਨਾਂਗ ਪ੍ਰਪੁਰਖ ਦਯਾਲੀਆ ਆਸਾ ਮਹੱਲਾ ਪੰਜਵਾਂ ਏਕ ਬਗੀਚਾ ਪੇੜ ਕਣ ਕਰਿਆ ਅੰਮ੍ਰਿਤ ਨਾਮ ਤਾ ਮੈਂ ਫਲਿਆ ਐਸਾ ਕਰੋ ਵਿਚਾਰ ਗਿਆਨੀ ਜਾਤੇ ਪਾਏਗੇ ਪਦ ਨਿਰਬਾਨੀ ਆਸ ਪਾਸ ਵਿਖਿਆ ਕੇ ਕੁੰਟਾ ਬੀਜ ਅੰਮ੍ਰਿਤ ਹੈ ਭਾਈ ਰੇ ਰਹਾਓ ਸਿੰਚਨ ਹਾਰੇ ਏਕੇ ਮਾਲੀ ਖਬਰ ਕਰਥ ਹੈ ਪਾਦ ਪਦ ਡਾਲੀ ਸਗਲ ਬਨਸਪਤ ਆਣ ਜੜਾਈ ਸਗਲੀ ਫੂਲੀ ਨਿਫਲ ਨਕਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਿਨ ਮਾਇਆ ਆਸਾ ਮਹੱਲਾ ਪੰਜਵਾਂ ਰਾਜ ਲੀਲਾ ਤੇਰੇ ਨਾਮ ਬਨਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਣੇ ਤੇਰੇ ਓਲੇ ਪ੍ਰਮਕੇ ਪਰਦੇ ਸਤਿਗੁਰ ਖੋਲੇ ਰਹਾਓ ਹੁਕਮ ਬੂਝ ਰੰਗ ਰਸਮਾਣੇ ਸਤਿਗੁਰ ਸੇਵਾ ਮਹਾਂ ਨਿਰਬਾਣੇ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ ਨਾਮ ਰਤਾ ਸੋਈ ਨਿਰਬਾਣ ਜਾਕੋ ਮਿਲਿਓ ਨਾਮ ਨਿਧਾਨਾ ਪੰਤ ਨਾਨਕ ਤਾਕਾ ਪੂਰ ਖਜਾਨਾ ਆਸਾ ਮਹੱਲਾ ਪੰਜਵਾਂ ਤੀਰਥ ਜਾਓ ਤਾਂ ਹੋ ਹੋ ਕਰਤੇ ਪੰਡਿਤ ਪੁੱਛੋ ਤਾਂ ਮਾਇਆ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਹਰਹਾਓ ਸ਼ਾਸਤਰ ਵੇਦ ਪਾ ਪੁੰਨ ਵਿਚਾਰ ਨਰਕ ਸੁਰਗ ਫਿਰ ਅਵਤਾਰ ਗ੍ਰਸਤ ਮੈਂ ਚਿੰਤ ਉਦਾਸ ਅੰਕਾਰ ਕਰਮ ਕਰਤ ਜੀ ਕੋ ਜੰਜਾਰ ਪ੍ਰਭ ਕਿਰਪਾ ਤੇ ਮਨ ਵਸਿਆਇਆ ਨਾਨਕ ਗੁਰਮੁਖ ਤਰੀ ਤਿਨ ਮਾਇਆ ਸਾਧ ਸੰਘਰ ਕੀਰਤਨ ਗਾਈਏ ਇਹ ਉਹ ਸਥਾਨ ਗੁਰੂ ਤੇ ਪਾਈਏ ਰਹਾਓ ਦੂਜਾ ਆਸਾ ਮਹੱਲਾ ਪੰਜਵਾਂ ਘਰ ਮੈਂ ਸੂਖ ਬਾਹਰ ਫਨ ਸੂਖਾ ਪਰ ਸਿਮਰਤ ਸਗਲ ਬਿਨਾਸੇ ਦੁਖਾ ਸਗਲ ਸੁਖ ਜਾਂ ਤੂੰ ਚਿੱਤ ਆਵੇ ਸੋ ਨਾਮ ਜਪੇ ਜੋ ਜਨ ਤੁਪਾਵੇ ਰਹਾਓ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਤਹੇ ਦੁਖ ਡੇਰਾ
ਹੁਕਮ ਬੂਝੇ ਸੋਈ ਪਰਵਾ।

ਉਠਤ ਬੈਠਤ ਸੋਭਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ, ਸ਼ਰਵਣ ਸੁਣੀ ਜੇ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲੱਥਾ, ਰਹਾਓ ਕਾਰਜ ਕਾਮ ਬਾੜ ਕਾੜਜ ਪੀਜੈ, ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ, ਦਿਨ ਸਰੈਨ ਹਰ ਕੀਰਤਨ ਗਾਈਏ, ਸੋ ਜਨ ਜਮ ਕੀ ਵਾਟ ਨ ਪਾਈਏ, ਆਠ ਪੈਰ ਜਿਸ ਵਿਸਰੇ ਨਾਹੀ, ਗਤ ਹੋਵੇ ਨਾਨਕ ਤਿਸ ਲਗ ਪਾਈ, ਆਸਾ ਮਹੱਲਾ ਪੰਜਵਾਂ, ਜਾ ਕੇ ਸਿਮਰਨ ਸੁਖ ਨਿਵਾਸ, ਪਈ ਕਲਿਆਣ ਦੁਖ ਹੋਵਤ ਨਾਸ, ਅੰਦ ਕਰੋ ਪ੍ਰਭ ਕੇ ਗੁਣ ਗਾਵ, ਤਦਗੁਰ ਆਪਣਾ ਸਾਧ ਸਦਾ ਮਨਾਵ, ਰਹਾਓ ਤਦਗੁਰ ਕਾ ਸੱਚ ਸ਼ਬਦ ਕਮਾਵ, ਫਿਰ ਕਰ ਬੈਠੇ ਪ੍ਰਭ ਆਪਣਾ ਪਾਵ, ਪਰ ਕਾ ਬੁਰਾ ਨ ਰਾਖੋ ਚੀਤ, ਤੁਮਕੋ ਦੁਖ ਨਹੀਂ ਪਾਈ ਨੀਤ, ਹਰ ਘਰ ਤੰਤ ਮੰਤ ਗੁਰ ਦੀਨਾ, ਇਹ ਸੁਖ ਨਾਨਕ ਅਨਦਿਨ ਚੀਨਾ, ਆਸਾ ਮਹੱਲਾ ਪੰਜਵਾਂ, ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਉਹ ਚੌਂ ਕੁੰਟ ਮਾਨ।

ਨੀ ਕਾਉਨ ਆਵਤ ਕਾਮ ਸੰਤ ਪ੍ਰਸਾਦ ਤਾਕੋ ਜਪੀਏ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਾ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹੱਲਾ ਪੰਜਵਾਂ ਏਕੋ ਏਕੀ ਨੈ ਨਿਹਾਰੋ ਸਦਾ ਸਦਾ ਹਰ ਨਾਮ ਸਮਾਰੋ ਰਾਮ ਰਾਮਾ ਰਾਮਾ ਗੁਣ ਗਾਵੋ ਸੰਤ ਪ੍ਰਸਾਦ ਸਾਧ ਕੇ ਸੰਗੇ ਹਰ ਹਰ ਨਾਮ ਧਿਆਵੋ ਰੇ ਹਰਹਾਓ ਸਗਲ ਸਮਗਰੀ ਜਾ ਕੇ ਸੂਦ ਪਰੋਈ ਕੜਕੜ ਅੰਤਰ ਰਵਿਆ ਸੋਈ ਉਬਦ ਪਰਲੋ ਖਿਨ ਮੈਂ ਕਰਤਾ ਆਪ ਲਿਪ ਨਿਰਗੁਣ ਰਹਿਤਾ ਕਰਨ ਕਰਾਵਨ ਅੰਤਰ ਜਾਮੀ ਆਨੰਦ ਕਰੇ ਨਾਨਕ ਕਾ ਸਵਾਮੀ ਆਸਾ ਮਹੱਲਾ ਪੰਜਵਾਂ ਕੋੜ ਜਨਮ ਕੇ ਰਹਿ ਪਵਾਰੇ

ਨਾ ਪਦਾਰਥ ਨੌਨਦ ਸਿੱਧ, ਨਾਨਕ ਗੁਰ ਤੇ ਪਾਈ ਬੁੱਧ। ਆਸਾ ਮਹੱਲਾ ਪੰਜਵਾਂ, ਮਿੱਟੀ ਪਿਆਸ ਅਗਿਆਨ ਅੰਧੇਰੇ, ਸਾਧ ਸੇਵਾ ਅਗ ਕੱਟੇ ਕਨੇਰੇ। ਸੂਗ

ਤਾਸ ਨਾਨਕ ਕੀ ਪ੍ਰਭੈ ਅਰਦਾਸ ਆਸਾ ਮਹੱਲਾ ਪੰਜਵਾਂ ਰੋਮਨ ਹਾਰੇ ਝੂਠ ਕਮਾਨਾ ਹਸ ਗਾ ਸੋਕ ਕਰਤ ਬੇਗਾਨਾ ਕੋ ਮੂਆ ਕਾਕੇ ਘਰ ਗਾਵਨ ਕੋ ਰੋਵੇ ਕੋ ਹਸ ਗਦ ਪਾਵਨ ਰਹਾਉ ਬਾਲ ਵਿਵਸਥਾ ਤੇ ਬਿਰਧਾਨਾ ਪਹੁੰਚਣਾ ਮੂਕਾ ਫਿਰ ਪਛਤਾਨਾ ਫਿਰ ਗੁਣਮੈ ਵਰਤੇ ਸੰਸਾਰ ਨਰਕ ਸੁਰਗ ਫਿਰ ਅਵਤਾਰਾ ਕਹੋ ਨਾਨਕ ਜੋ ਲਾਇਆ ਨਾਮ ਸਬਲ ਜਨਮ ਤਾਕਾ ਪ੍ਰਵਾਨ ਆਸਾ ਮਹੱਲਾ ਪੰਜਵਾਂ ਸੋਏ ਰਹੀ ਪ੍ਰਭ ਖਬਰ ਨਾ ਜਾਨੀ ਹੋਰ ਪਇਆ ਬਹੁ ਪਛਤਾਨੀ ਪ੍ਰੇ ਪ੍ਰੇਮ ਸਹਿਜਮਨ ਅੰਧ ਤਰੋਰੀ ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸ ਕਹਾ ਕਰੋਰੀ ਰਹਾਉ ਕਰਮ ਅੰਮ੍ਰਿਤ ਆਣ ਨਿਸਾਰਿਓ ਖਿਸਰ ਗਯੋ ਤੂੰ ਪਰ ਡਾਰਿਓ ਸਾਧ ਮੋਹਿ ਲਾਦੀ ਅੰਕਾਰੇ ਦੋਸ ਨਹੀ ਪ੍ਰਭ ਕਰਣੇ ਹਾਰੇ ਸਾਧ ਸੰਗ ਮਿੜੇ ਪਰਮ ਅੰਧਾਰੇ ਨਾਨਕ ਮੇਲੀ ਸਿਰਜਣ ਹਾਰੇ ਆਸਾ ਮਹੱਲਾ ਪੰਜਵਾਂ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂੰ ਚਿਤ ਆਵੇ ਤੇਰੀ ਮਾਇਆ ਸਿਮਰਤ ਨਾਮ ਸਗਲ ਰੋਗ ਖਇਆ ਰਹਾਉ ਅਨਕ ਦੁਖ ਦੇਵੇ ਅਵਰਾ ਕਹੋ ਪਹੁੰਚ ਨ ਸਕੇ ਜਨ ਤੇਰੇ ਕਹੋ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੇ ਬੈਰਾਗੀ ਨਾਨਕ ਕੀ ਅਰਦਾਸ ਸੁਣੀਜੇ ਕੇਵਲ ਨਾਮ ਹਿਰਦੇ ਮੈਂ ਦੀਜੇ ਆਸਾ ਮਹੱਲਾ ਪੰਜਵਾਂ ਮਨ ਤ੍ਰਿਪਤਾਨੋ ਮਿਟੇ ਜੰਜਾਲ ਪ੍ਰਭ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਲੀ ਬਣੀ ਜਾ ਕੇ ਗ੍ਰਹਿ ਸਭ ਕਿਛ ਗਏ ਪੂਰਨ ਹੋ ਫੇਟਿਆ

ਬੁਝੀ ਮਨ ਹੋਈ ਸਾਂਤ ਮਿਟ ਗਈ ਭਾਲ ਮਨ ਸਹਿ ਸਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਆਸਾ ਮਹੱਲਾ ਪੰਜਵਾਂ ਠਾਕੁਰ ਸਿਉ ਜਾ ਕੀ ਬਣਿਆਈ ਭੋਜਨ ਪੂਰਨ ਰਹੇ ਅਗਾਈ ਪਸ਼ੂ ਨ ਥੋਰਾ ਹਰ ਭਗਤਨ ਕਹੋ ਖਾਤ ਖਰਚਤ ਦਿਲਸ਼ਿਤ ਦੇਵਨ ਕਹੋ ਰਹਾਓ ਜਾ ਕਾ ਤਨੀ ਅਗਮ ਗੁਸਾਈ ਮਾਨੁਖ ਕੀ ਕਹੋ ਕੇਤ ਚਲਾਈ ਜਾ ਕੀ ਸੇਵਾ ਦਸ ਅਸ਼ਟ ਸਿਧਾਈ ਪਾਲਕ ਦਿਸ਼ਟ ਤਾਕੀ ਲਾਗੋ ਪਾਈ ਜਾ ਕੋ ਦਇਆ ਕਰੋ ਮੇਰੇ ਸਵਾਮੀ ਕਹੋ ਨਾਨਕ ਨਾਹੀ ਤਿਨ ਕਾਮੀ ਆਸਾ ਮਹੱਲਾ ਪੰਜਵਾਂ ਜੋ ਮੈਂ ਆਪਣਾ ਸਤਿਗੁਰ ਧਿਆਇਆ ਤਬ ਮੇਰੇ ਮਨ ਮਾਂ ਸੁਖ ਪਾਇਆ ਮਿਟ ਗਈ ਗਣਤ ਬਨਾਸਿਓ ਸੰਸਾ ਨਾਮ

ਏ ਦਿਲਾਸਾ ਨਾਨਕ ਦਾਸ ਤੇਰਾ ਪਰਵਾਸਾ ਆਸਾ ਮਹੱਲਾ ਪੰਜਵਾਂ ਅਨਦਨ ਮੂਸਾ ਲਾਜ ਟੁਕਾਈ ਗਿਰਤ ਕੂ ਮੈਂ ਖਾਏ ਮਿਠਾਈ ਸੋਚਤ ਸਾਜਤ ਰਹਿਣ ਬੇਗਾਨੀ ਅਣਕ ਰੰਗ ਮਾਇਆ ਕੇ ਚਿਤਵਤ ਕਹੂ ਨ ਸਿਮਰੇ ਸਾਰੰਗ ਪਾਨੀ ਰਹਾਉ ਦੁਰਮ ਕੀ ਛਾਇਆ ਨਿਚਲ ਗ੍ਰਿਹ ਬੰਧਿਆ ਤਾਲ ਕੇ ਫਾਂਸ ਸਗਸਰ ਸੰਧਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂੜ ਨਿਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਏ ਨਾਨਕ ਜੀ ਵੇ ਹਰ ਗੁਣ ਗਾਏ ਆਸਾ ਮਹੱਲਾ ਪੰਜਵਾਂ ਦੋ ਤੁਕੇ ਨੌ ਹੁਣ ਕੇ ਸੰਗ ਤੂੰ ਕਰਤੀ ਕੇਲ ਹੁਣ ਕੇ ਸੰਗ ਹਮ ਤੂੰ ਸੰਗ ਮੇਲ ਹੁਣ ਕੇ ਸੰਗ ਤੁਮ ਸਭ ਕੋ ਲੋਰੇ ਉਸ ਬਿਨਾ ਕੋਊ ਮੁਖ ਨਹੀਂ ਜੋਰੇ ਤੇ ਬੈਰਾਗੀ ਕਾਂ ਸੁਮਾਏ ਤਿਸ ਬਿਨ ਤੁਹੀ ਦੁਹੇਰੀ ਰੀ ਰਹਾਉ ਹੁਣ ਕੇ ਸੰਗ ਤੂੰ ਗ੍ਰਹਿ ਮੈਂ ਮਹਾਰ ਹੁਣ ਕੇ ਸੰਗ ਤੂੰ ਹੋਈ ਹੈ ਜਹਾਰ ਹੁਣ ਕੇ ਸੰਗ ਤੂੰ ਰੱਖੀ ਪਪੋਲ ਉਸ ਬਿਨਾ ਤੂੰ ਛੁਟਕੀ ਰੋਲ ਹੁਣ ਕੇ ਸੰਗ ਤੇਰਾ ਮਾਨ ਮਹੱਤ ਹੁਣ ਕੇ ਸੰਗ ਤੁਮ ਸਾਗ ਜਗਤ ਹੁਣ ਕੇ ਸੰਗ ਤੇਰੀ ਸਭ ਤਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਉਹ ਬੈਰਾਗੀ ਮਰੇ ਨਾ ਜਾਏ ਹੁਕਮੇ ਵਾਧਾ ਕਾਰ ਕੁਮਾਏ ਜੋੜ ਵਿਛੋੜੇ ਨਾਨਕ ਤਾਪ ਆਪਣੀ ਕੁਦਰਤ ਜਾਣੇ ਆਪ ਆਸਾ ਮਹੱਲਾ ਪੰਜਵਾਂ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨਸੇ ਨਾ ਹਮ ਕੜਿਆ ਨਾ ਉਹ ਨਿਰਤਨ ਨਾ ਹਮ ਭੁੱਖੇ ਨਾ ਉਸ ਦੁੱਖ ਨਾ ਹਮ ਕਉ ਦੁੱਖੇ ਅਵਰ ਨਾ ਕਉ ਮਾਰ ਨਹਾਰਾ ਜੀਉ ਹਮਾਰਾ ਜੀਉ ਦੇਨ ਹਾਰਾ ਰਹਾਉ ਨਾ ਉਸ ਬੰਧਨ ਨਾ ਹਮ ਬਾਧੇ ਨਾ ਉਸ ਤੰਦਾ ਨਾ ਹਮ ਤਾਦੇ ਨਾ ਉਸ ਮਾਇਲ ਨਾ ਹਮ ਕੋ ਮੈਲਾ ਉਸ ਆਨੰਦ ਤਾਂ ਹਮ ਸਰ ਕੇਲਾ ਨਾ ਉਸ ਸੋਚ ਨਾ ਹਮ ਕੋ ਸੋਚਾ ਨਾ ਉਸ ਲੇਪ ਨਾ ਹਮ ਕੋ ਪੋਚਾ ਨਾ ਉਸ ਭੂਖ ਹਮ ਕੋ ਤਿਸ਼ਨਾ ਜਾਂ ਉਹ ਨਿਰਮਲ ਤਾਂ ਹਮ ਜਚਨਾ ਹਮ ਕਿਸ ਨਾਹੀ ਇੱਕ ਓਹੀ ਆਗੇ ਪਾਛੇ ਇੱਕ ਓ ਸੋਈ ਨਾਨਕ ਗੁਰਖ ਹੋਏ ਭ੍ਰਮ ਪੰਗਾ ਹਮ ਓਏ ਮਿਲ ਹੋਏ ਇੱਕ ਰੰਗਾ ਆਸਾ ਮਹੱਲਾ ਪੰਜਵਾਂ ਅਣਗ ਭਾਲ ਕਰ ਸੇਵਾ ਕਰੀਏ ਜੀਉ ਪ੍ਰਾਣ ਤਨੇ ਅੱਗੇ ਤਰੀਏ ਪਾਣੀ ਪੱਖ ਤਰੋ ਤਜ ਅਵਮਾਨ ਅਣਕ ਬਾਰ ਜਾਈਏ ਕੁਰਬਾਨ ਸਾਈ ਸੁਹਾਗਣ ਜੋ ਪ੍ਰਪਾਈ ਤਿਨ ਕੇ ਸੰਗ ਮਿਲੋ ਮੇਰੀ ਮਾਈ ਰਹਾਉ ਦਾਸਨ ਦਾਸੀ ਕੀ ਪਨਿਹਾਰ ਹੁਣ ਕੀ ਰੇਣ ਬਸੇ ਜੀ ਨਾਲ ਮਾਥੇ ਭਗਤਾਂ ਪਾਵੋ ਸੰਗ ਮਿਲੇ ਸੁਆਮੀ ਆਪਣੇ ਰੰਗ ਜਾਪ ਤਾਪ ਦੇਵੋ ਸਭ ਨੇਮਾ ਕਰਮ ਧਰਮ ਅਰਪੋ ਸਭ ਹੋਮਾ ਗਰਭ ਮੋਹਤਜ ਹੋਵੋ ਰੇਨ ਉਨ ਕੇ ਸੰਗ ਦੇਖੋ ਪ੍ਰਭ ਨੈਣ ਨਿਮਖ ਨਿਮਖ ਇਹੀ ਆਰਾਧੋ ਦਿਨ ਸਰੈਣ ਇਹ ਸੇਵਾ ਸਾਧੋ ਪਏ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਭਗਸਿੰਦ ਆਸਾ ਮਹੱਲਾ ਪੰਜਵਾਂ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁਖ ਲੱਗੇ ਨਾ ਕੋਏ ਪ੍ਰਭ ਕੀ ਪ੍ਰੀਤ ਹੋਮੇ ਮਲਖ ਹੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੁਨੋ ਮੀਤ ਐਸਾ ਪ੍ਰੇਮ ਪਿਆਰ ਜੀ ਪ੍ਰਾਨ ਘੜ ਘੜ ਆਧਾਰ ਰਹਾਉ ਪ੍ਰਭ ਕੀ ਪ੍ਰੀਤ ਪੈ ਸਗਲ ਨਿਧਾਨ ਪ੍ਰਭ ਕੀ ਪ੍ਰੀਤ ਦੇ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸ ਸੋਭਾਵੰਤ ਪ੍ਰਭ ਕੀ ਪ੍ਰੀਤ ਸ ਮਿੱਟੀ ਹੈ ਚਿੰਤ ਪ੍ਰਭ ਕੀ ਪ੍ਰੀਤ ਤੋ ਭਵ ਜਲ ਤਰੇ ਪ੍ਰਭ ਕੀ ਪ੍ਰੀਤ ਜਮਤੇ ਨਹੀਂ ਡਰੇ ਪ੍ਰਭ ਕੀ ਪ੍ਰੀਤ ਸਗਲ ਉਧਾਰੇ ਪ੍ਰਭ ਕੀ ਪ੍ਰੀਤ ਚੱਲੇ ਸੰਗਾਰੇ ਆਪੋ ਕੋਈ ਮਿਲੇ ਨਾ ਫੂਲੇ ਜਿਸ ਕਿਰਪਾਲ ਤਿਸ ਸਾਧ ਸੰਗ ਕੂਲੇ ਓ ਨਾਨਕ ਤੇਰੇ ਕੁਰਬਾਨ ਸੰਤ ਓੜ ਪ੍ਰਭ ਤੇਰਾ ਤਾਣ ਆਸਾ ਮਹੱਲਾ ਪੰਜਵਾਂ ਉਬਤ ਹੋਏ ਕੇ ਰਾਜ ਕਮਾਇਆ ਕਰ ਕਰ ਅਨਰਥ ਵਿਹਾਜੀ ਮਾਇਆ ਸੰਚਤ ਸੰਚਤ ਥੈਲੀ ਕੀਨੀ ਪ੍ਰਭ ਤੇ ਡਾਰ ਅਵਰ ਕੋ ਦੀਨੀ ਕਾਗ ਗਗਰੀਆ ਅੰਬ ਮਝਰੀਆ ਗਰਬ ਗਰਬ ਵਾਹੂ ਮੈਂ ਪਰੀਆ ਰਹਾਉ ਨਿਰਪੋ ਹੋਇਓ ਭਇਆ ਨਿਹੰਗਾ ਕੀਤਨ ਆਇਓ ਕਰਤਾ ਸੰਗਾ ਲਸਕਰ ਜੋੜੇ ਕੀਆ ਸੰਭਾਹਾ ਨਿਕਸਿਆ ਭੂਕ ਤਾਂ ਹੋਏ ਗਿਓ ਸਵਾਹਾ ਉੱਚੇ ਮੰਦਰ ਮੈਲ ਅਰਾਨੀ ਹਸਤ ਕੋੜੇ ਜੋੜੇ ਮਨ ਪਾਨੀ ਵੜ ਪਰਵਾਰ ਪੂਤ ਅਰਤੀਆਂ ਮੋਏ ਪਚੇ ਪਚ ਅੰਧਾ ਮੂਆ ਜਿਨੇ ਉਪਾਹ ਤਿਨੇ ਬਿਨਾਹਾ ਰੰਗ ਰਸ ਜੈਸੇ ਸੁਬਨਾਹਾ ਸੋਈ ਮੁਕਤ ਇਸ ਰਾਜਮਾਲ ਨਾਨਕ ਦਾਸ ਜਿਸ ਖਸਮ ਦਿਆਲ ਆਸਾ ਮਹੱਲਾ ਪੰਜਵਾਂ ਇਨ ਸੋ ਪ੍ਰੀਤ ਕਰੀ ਕਨੇਰੀ ਜੋ ਮਿਲੀਏ ਤੋ ਵਧੇ ਵਧੇਰੀ ਕਲ ਚਮੜੀ ਜੋ ਛੋਡੇ ਨਾਹੀ ਲਾ ਛੁੱਟੋ ਸਗੁਰ ਕੀ ਪਾਈ ਜਗ ਮੋਹਣੀ ਹਮ ਤਿਆਗ ਗਵਾਈ ਨਿਰਗੁਣ ਮਿਲਿਓ ਵਜੀ ਵਧਾਈ ਰਹਾਓ
ऐसी सुंदर मन को मोह बाड़ घाट गृह बन बन जोह मतन लागे होए के मीठी गुर प्रसाद में खोटी जीठी अगर उसके वड़े ठगाऊ छोड़े नाही बाप ना माऊ मिली अपने उनले बंदे गुर कृपा ते मैं सगले साधे अब मोरे मन पया आनंद पाओ चूका टूटे सा फंद कहो नानक ते सतगुर पाया हर सगला में सुखी बसाया आसा महला पंजवा आठ पहर निट कर जाने प्रभु का किया मीठा माने एक नाम संतन आधार होए रहे सबकी पक्षार संत रहे सुनो मेरे पाई हुआ की महिमा कथन न जाई हरहाओ वर्तन जाके केवल नाम अंदर रूप कीर्तन विश्राम मित्र सत्र जाके एक समान प्रभ अपने बिन अवर न जाने कोट कोट अग काटन हारा दुख दूर करन जी के दातारा सूर वीर बजन के बली कौला बपरी संति छली ताका संग बाचे सुरदेव अमोग दर्श सबल जाकी सेव कर जोड़ नानक करे अरदास मुझे संते टहल दीजे गुणतास आसा महला पंजवा सगल सुख जग एक नाम सगल धर्म हर के गुणगाम महा पवित्र साध का संग जिस पेड़त लागे प्रवरंग गुर प्रसाद होए आनंद पावे जे सिमरत मन होए परगासा ताकि गतमित कहन ना जावे अरहाव वर्तनेम मजन तुझ पूजा वेद पुराण तिन सिमरत सुनी जा महापुनीत जाका निर्मल थान साध संगत जाके हर हर नाम प्रत्यो योजन सगले पवन पद पुनीत ताकि पगरेन जाको पेट्यो हर हर राय ताकि गतमित कथन ना जाए आड़ पैर कर जोड़ तिहावो उन साधा का दर्शन पावो मुए गरीब को लिहो रलाए नानक आए पै शरणाए आसा महला पंजवा आठ पैर उद किसनानी तदी पोग लगाए सो ज्ञानी बिरथा काहू छोड़े नाही।

ਨਾਨਕ ਮੰਗੈ ਹਰ ਤਨ ਰਾਸ, ਆਸਾ ਮਹੱਲਾ ਪੰਜਵਾਂ, ਪ੍ਰਥਮੈ ਮਿਟਿਆ ਤਨ ਕਾ ਦੂਖ, ਮਨ ਸਗਲ ਕੋ ਹੋਆ ਸੂਖ, ਕਰ ਕਿਰਪਾ ਗੁਰ ਦੀਨੋ ਨਾਉ, ਬਲ ਬਲ ਤਿਸ ਸਤਿਗੁਰ ਕਉ ਜਾਉ, ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਗ ਸਭ ਦੁਖ ਬਿਨਾਸੇ, ਸਤਿਗੁਰ ਕੀ ਸਰਣਾਈ ਰਹਾਉ, ਗੁਰ ਕੇ ਚਰਨ ਹਿਰਦੇ ਵਸਾਏ, ਮਨ ਚਿੰਤਤ ਸਗਲੇ ਫੁਲ ਪਾਏ, ਅਗਨ ਬੂਈ ਸਭ ਹੋਈ ਸਾਂਤ, ਕਰ ਕਿਰਪਾ ਗੁਰ ਕੀ ਨੀਂਦਾਤ, ਨਿਥਾਵੇ ਕਉ ਗੁਰ ਦੀਨੋ ਥਾਨ, ਨਿਮਾਨੇ ਕਉ ਗੁਰ ਕੀ ਨੋ ਮਾਨ, ਬੰਧਨ ਕਾਟ ਸੇਵਕ ਕਰ ਰਾਖੇ, ਅੰਮ੍ਰਿਤ ਬਾਣੀ ਰਸਨਾ ਚਾਖੇ, ਵੱਡੇ ਭਾਗ ਪੂਜ ਗੁਰ ਚਰਨਾ, ਸਗਲ ਤਿਆਗ ਪਾਈ ਪ੍ਰਸਰਨਾ, ਗੁਰ ਨਾਨਕ ਜਾ ਕੋ ਪਇਆ ਦਿਆਲਾ, ਸੋ ਜਨ ਹੋਆ ਸਦਾ ਨਿਹਾਲਾ, ਆਸਾ ਮਹੱਲਾ ਪੰਜਵਾਂ, ਸਤਿਗੁਰ ਸਾਚੇ ਦੀ ਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਦਰੇ ਮਾਏ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਵਿੰਦ ਕਾ, ਪ੍ਰਗਟਿਆ ਸਾਹਮਣੇ ਲਿਖਿਆ ਤੁਰਕਾ ਰਹਾਉ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾ ਆਨੰਦ ਤੀਆ, ਗੁਰਬਾਣੀ ਸਖੀ ਆਨੰਦ ਗਾਵੇ, ਸਾਚੇ ਸਾਹਿਬ ਕੈ ਮਨ ਪਾਵੇ, ਵਧੀ ਵੇਰ ਬਹੁ ਪੀੜੀ ਚਾਲੀ, ਧਰਮ ਕਲਾਹਰ ਬੰਧ ਬਹਾਲੀ, ਮਨ ਚਿੰਦਿਆ ਸਤਿਗੁਰੂ ਦਿਵਾਇਆ, ਪਏ ਅਚਿੰਤ ਏਕ ਲਿਵਲਾਇਆ, ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ, ਬੁਲਾਇਆ ਬੋਲੇ ਗੁਰ ਕੈ ਭਾਣ, ਗੁੱਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁੱਠਾ ਕੀ ਨੀਂਦਾਤ, ਆਸਾ ਮਹੱਲਾ ਪੰਜਵਾਂ, ਗੁਰਪੂਰੇ ਰਾਖਿਆ ਦੇ ਹਾਥ, ਪ੍ਰਗਟ ਪਿਆ ਜਨਕਾ ਪ੍ਰਤਾਪ, ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪੈ ਪਾਈ, ਰਹਾਉ ਸਰਨ ਪਰੇ ਸਾਚੇ ਗੁਰਦੇਵ, ਪੂਰਨ ਹੋਈ

ਕਾਜ ਨਾ ਕਿਤੇ ਗਨੋ ਹਰ ਕੀਰਤਨ ਆਧਾਰ ਨਿਚਲ ਇਹੋ ਤਨੋ ਜੇਤੇ ਮਾਇਆ ਰੰਗ ਤੇਤ ਪਛਾਵਿਆ ਸੋ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗੈਰ ਗੰਭੀਰ ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ਆਸਾ ਮੁਹੱਲਾ ਪੰਜਵਾਂ ਜੇ ਸਿਮਰਤ ਦੁਖ ਜਾਏ ਸਹਿ ਸੁਖ ਪਾਈਏ ਰਹਿਣ ਦਿਨ ਸਕਰ ਜੋੜ ਹਰ ਘਰ ਧਿਆਈਏ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਿਆ ਭਰਪੂਰ ਸੱਚਾ ਸੱਚ ਸੋਏ ਰਹਾਓ ਅੰਤਰ ਬਾਰ ਸੰਗ ਸਹਾਈ ਗਿਆਨ ਜੋਗ ਕਿਸੇ ਅਰਾਧ ਮਨਾ ਬਿਨਾਸੇ ਸਗਲ ਰੋਗ ਰਾਖਨ ਹਾਰ ਅਪਾਰ ਰਾਖੇ ਅਗਨ ਮਾਘੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਗ ਸਹਿਜ ਆਨੰਦ ਘਨਾ ਨਾਨਕ ਜਨ ਤੂਰਾ ਕਾਰਜ ਸਗਲੇ ਸਿੱਧ ਭਏ ਭੇਟਿਆ ਗੁਰਪੂਰਾ ਆਸਾ ਮਹੱਲਾ ਪੰਜਵਾਂ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਏ ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਏ ਆਵੋ ਸੰਤ ਮਿਲਾ ਹਰ ਕਥਾ ਕਹਾਣੀਆਂ ਅਨਦਿਨ ਸਿਮਰੇ ਨਾਮ ਤਜ ਲਾਜ ਲੋਕਾਣੀਆਂ ਹਰਹਾਉ ਜਪ ਜਪ ਜੀਵਾਂ ਨਾਮ ਹੋਵੇ ਅੰਧ ਕਣਾ ਮਿਥਿਆ ਮੋਹ ਸੰਸਾਰ ਝੂਠਾ ਵਿਸਣਾ ਚਰਨ ਕਮਲ ਸੰਗ ਨੇ ਹੋ ਕਿਨੇ ਵਿਰਲੇ ਲਾਇਆ ਤਨ ਸੁਹਾਵਾ ਮੁਖ ਜਿਨ ਹਰ ਤਿਆਇਆ ਜਨਮ ਮਰਨ ਦੋ ਕਾਲ ਸਿਮਰਤ ਮਿਟ ਜਾਵਈ ਨਾਨਕ ਕਹਿ ਸੁਖ ਸੋਏ ਜੋ ਪ੍ਰਾਪਾਵਈ ਆਸਾ ਮਹੱਲਾ ਪੰਜਵਾਂ ਆਵੋ ਮੀਤ ਇਕੱਤਰ ਹੋਏ ਰਸ ਕਸ ਸਪੁੰਚ ਅੰਮ੍ਰਿਤ ਨਾਮ ਹਰ ਹਰ ਜਪੇ ਦਿਲ ਪਾਪਾ ਮੁੰਚ ਤਤ ਵਿਚਾਰੋ ਸੰਤ ਜਨੋ ਤਾ ਤੇ ਬਿਘਨ ਨ ਲਾਗੇ ਖੀਨ ਪਏ ਸਭ ਤਸਕਰਾ ਗੁਰਮੁਖ ਜਨ ਜਾਗੇ ਰਹਾਓ ਬੁੱਧ ਗਰੀਬੀ ਖਰਚ ਲਹਿ ਹੋਮੇ ਬਿਖ ਜਾ ਰਹੋ ਸਾਚਾ ਹੱਟ ਪੂਰਾ ਸ਼ਬਦ ਵੱਖਰ ਨਾ ਵਾਪਾਰੋ ਜੀਓ ਪਿੰਡ ਤਨ ਅਰਪਿਆ ਸੇਈ ਪਤਵੰਤ ਆਪਣੜੇ ਪ੍ਰਾਪਾਣਿਆ ਨਿਦਕੇਲ ਕਰਨ ਤੇ ਦੁਰਮਤ ਮਦ ਜੋ ਪੀਵਤੇ ਬਿਖਲੀ ਪਦ ਕਮਲੀ ਰਾਮ ਰਸਾਇਣ ਜੋਰ ਤੇ ਨਾਨਕ ਸਚ ਅਮਲੀ ਆਸਾ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਣਾ ਗੁਰਮੰਤਰ ਦਰੜਾਇਆ ਪਾਏ ਪਰੇ ਸਤਿਗੁਰੂ ਕੈ ਜਿਨ ਪਰਮ ਵਧਾਰਿਆ ਹਰ ਕਿਰਪਾ ਪ੍ਰਭ ਆਪਣੀ ਫਿਰ ਸਾਹ ਸਵਾਰਿਆ ਰਹਾਓ ਕਰ ਗਏ ਲੀਨੇ ਆਪਣੇ ਸਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ ਸਦਾ ਸਦਾ ਗੁਣ ਗਾਈ ਹੈ ਜਪ ਨਾਮ ਮੁਰਾਰੀ ਨੇਬ ਨਭਾਇਓ ਸਤਿਗੁਰੂ ਪ੍ਰਭ ਕਿਰਪਾ ਤਾਰੀ ਨਾਮ ਤਨ ਗੁਣ ਗਾਓ ਲਾਭ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਸਾਉ ਅਮਿਤਾ ਆਸਾ ਮਹੱਲਾ ਪੰਜਵਾਂ ਜਾ ਕਾ ਠਾਕੁਰ ਤੁਹੀ ਪ੍ਰਭ ਤਾਕੇ ਵਡਭਾਗਾ ਹੋ ਸੁਹੇਲਾ ਸਸੁਹੀ ਸਪ੍ਰਮ ਪੋ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਤਰਨ ਕਰਾਮਨ ਸਗਲ ਬਿਦ ਸੋ ਸਤਿਗੁਰੂ ਹਮਾਰਾ ਰਹਾਉ ਦੂਜਾ ਨਾਹੀ ਔਰ ਕੋ ਤਾਕਾ ਪੋ ਕਰੀਏ ਗੁਰ ਸੇਵਾ ਮਹਿਲ ਪਾਈਏ ਜਗਦੁੱਤਰ ਤਰੀਏ ਦਿੱਟ ਤਰੀ ਸੋ ਪਾਈਏ ਮਨ ਮਾਏ ਨਿਧਾਨਾ ਜਾ ਕੋ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ਅੰਮ੍ਰਿਤ ਰਸ ਹਰ ਕੀਰਤਨੋ ਹੋ ਵਿਰਲਾ ਪੀਵੇ ਵਜੋ ਨਾਨਕ ਮਿਲੇ ਏਕ ਨਾਮ ਰਿਦ ਜਪ ਜਪ ਜੀਵੇ ਆਸਾ ਮਹੱਲਾ ਪੰਜਵਾਂ ਜਾ ਪ੍ਰਭ ਕੀ ਹੋ ਚੇਰਲੀ ਸੋ ਸਭ ਤੇ ਉੱਚਾ ਸਭ ਕੁਝ ਤਾਕਾ ਕਾਂਢੀਏ ਥੋੜਾ ਅਰਮ ਉੱਚਾ ਜੀ ਪ੍ਰਾਣ ਮੇਰਾ ਤਨੋ ਸਾਹਿਬ ਕੀ ਮਨੀਆਂ ਨਾਮ ਜਿਸੇ ਕੇ ਉਜਲੀ ਤੇ ਦਾਸੀ ਗਨੀਆਂ ਰਹਾਓ ਵੇ ਪ੍ਰਭ ਆਨੰਦਮੈ ਨਵ ਮਾਣਕ ਹੀਰਾ ਰੱਜੀ ਧਾਈ ਸਦਾ ਸੁਖ ਜਾਕਾ ਤੂੰ ਨੀਰਾ ਸਖੀ ਸਹੇਰੀ ਸੰਗ ਕੀ ਸੁਮਤ ਦਿਰੜਾਓ ਸੇਵੋ ਸਾਧੂ ਪਾਓ ਕਰ ਤਉ ਨਿਧਘਰ ਪਾਓ ਸਗਲੀ ਦਾਸੀ ਠਾਕੁਰ ਸਭ ਕਹਿਤੀ ਮੇਰਾ ਜਿਸੇ ਸਿਗਾਰੇ ਨਾਨਕਾ ਇਸ ਸੁਖੇ ਬਸੇਰਾ ਆਸਾ ਮਹੱਲਾ ਪੰਜਵਾਂ ਸੰਤਾਂ ਕੀ ਹੋਏ ਦਾਸਰੀ ਇਹ ਉਚਾਰਾ ਸਿਖਰੀ ਸਗਲ ਗੁਣਾ ਗੁਣ ਉਤਮੋ ਪਰਤਾ ਦੂਰ ਨਾ ਪੇਖਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਜੀਠੇ ਰੰਗਰੀ ਤਿਆਗ ਸਿਆਣ ਬਚਾਤਰੀ ਤੂੰ ਜਾਣ ਗੋਪਾਲੇ ਸੰਗਰੀ ਰਹਾਓ ਪਰਤਾ ਕੈ ਸੋ ਮਾਨੀਏ ਤੋ ਸੀਗਾਰ ਬਣਾਏਰੀ ਦੂਜਾ ਪਾਓ ਵਸਾਰੀਏ ਕਿਉ ਤੰਬੋਲਾ ਖਾਏਰੀ ਗੁਰ ਕਾ ਸਭ ਕਰ ਦੀਪਕੋ ਇਹ ਸਦਕੀ ਸੇਜ ਵਿਛਾਏਰੀ ਆੜ ਪੈਰ ਕਰ ਜੋੜ ਰਹੋ ਹੋ ਫੇਟੇ ਹਰ ਰਾਏਰੀ ਤੇ ਸੀ ਚੱਜ ਸੀਗਾਰ ਸਭ ਸਾਈ ਰੂਪ ਅਪਾਰਰੀ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰਰੀ ਆਸਾ ਮਹੱਲਾ ਪੰਜਵਾਂ।

ਕਈ ਮੋਹ ਤਰੰਗ ਮਾਣ ਫਿਰ ਬੋਰ ਬੋਰ ਪਛਤਾਵੇ ਅੰਧੇ ਚੇਤ ਹਰ ਹਰ ਆਇਆ ਤੇਰਾ ਸੋਧਨ ਨੇੜੇ ਆਇਆ ਰਹਾਉ ਪਲਕ ਦਿੱਟ ਦੇਖ ਪੂਲੋ ਆਕ ਨੀਮ ਕੋ ਤੂਮਰ ਜੈਸਾ ਸੰਗ ਵਿਸ਼ੀਰ ਸਿਉ ਹੈ ਰੇ ਤੈਸੋ ਕੀ ਇਓ ਪਰ ਗ੍ਰਹਿ ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ ਛੋੜ ਜੈ ਤਿਨ ਹੀ ਸੋ ਸੰਗੀ ਸਾਜਨ ਸਿਉ ਬੈਰਾਨਾ ਸਗਲ ਸੰਸਾਰ ਹੇ ਵਿਦ ਵਿਆਪਿਓ ਸੋ ਉਭਰਿਓ ਜਿਸ ਗੁਰ ਪੂਰਾ ਕਹੋ ਨਾਨਕ ਪਵ ਸਾਗਰ ਤਰਿਓ ਪਏ ਪੁਨੀਤ ਸਰੀਰਾ ਆਸਾ ਮਹੱਲਾ ਪੰਜਵਾਂ ਦੋ ਪਦੇ ਲੋਕ ਮਾਨੋ ਸੋਈ ਤੁਮ ਪੇਖਿਓ ਮੁੜ ਮੁਗਦ ਮੁਕੁਰਾਨੀ ਆਪ ਮਾਨੇ ਕੌਲੇ ਬੰਦੇ ਫਿਰ ਪਾਛੇ ਪਛਤਾਨੀ ਪ੍ਰਾ ਮੇਰੇ ਸਭ ਦੇ ਆਗੇ ਜਾਨੀ ਪ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੇ ਜੀ ਕੀ ਮਾਨੀ ਰਹਾਉ ਜਿਤ ਜਿਤ ਲਾਏ ਤਿਤ ਤਿਤ ਲਾਗੇ ਕਿਆ ਕੋ ਕਰੇ ਪਰਾਨੀ ਬਰਸ ਲਿਓ ਪਾਰ ਬਨ ਸੁਆਮੀ ਨਾਨਕ ਸਦ ਕੁਰਬਾਨੀ।

ਤਾਂ ਉੜਤਾਵੇ, ਸੇਵਕ ਕਹੋ ਨਿਗਟੀ ਹੋਏ ਦਿਖਾਵੇ, ਜੋ ਜੋ ਕਹੇ ਠਾਕੁਰ ਪਏ ਸੇਵਕ, ਤਤਕਾਲ ਹੋਏ ਆਵੇ ਰਹਾਉ, ਤਿਸ ਸੇਵਕ ਹੋਂ ਬਲਿਹਾਰੀ, ਜੋ ਆਪਣੇ ਪ੍ਰਭਾਵੇ, ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਣ ਆਵੇ, ਆਸਾ ਕਰ ਗਿਆਰਵਾਂ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਟੂਆ ਪੇ ਦਿਖਾਵੇ ਬਹੁ ਵਿਦ, ਜੈਸਾ ਹੈ ਉਹ ਤੈ ਸਾਰੇ, ਅਨਕ ਜੋਨ ਪ੍ਰਮਿਓ ਪ੍ਰਾਂਪੀਤਰ, ਸੁਖੇ ਨਾਹੀਂ ਪਰਵੇ ਸਾਰੇ, ਸਾਜਨ ਸੰਤ ਹਮਾਰੇ ਮੀਤਾ, ਬਿਨ ਹਰ ਹਰ ਅਨੀਤਾ ਰੇ, ਸਾਧ ਸੰਗ ਮਿਲ ਹਰ ਗੁਣ।

ਅਗਾਂ ਗਾਕਰੀ ਗੁਰਸਬ ਦੀ ਪਾਰ ਉਤਰੀਏ ਰੇ। ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਕਿਉ ਜਾਨਾ ਰੇ। ਸਿਮਰਤ ਨਾਮ ਨਿਧਾਨ ਨਿਰਮੋਲ ਮਨ ਮਾਨਕ ਪਤੀਆਨਾ ਰੇ। ਆਸਾ ਮਹੱਲਾ ਪੰਜਵਾਂ ਦੋ ਪਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਵੋ ਰੇ। ਨਾਮ ਰੰਗ ਕਿਉ ਮਨ ਤ੍ਰਿਪਤਾਨ ਬੌਰ ਨਕਤ ਹੂੰ ਤਾਵੋ ਰੇ। ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨ ਸੁਤੇ ਗਾਵੋ ਰੇ। ਖਿਨਮੇ ਥਾਪਿਓ ਥਾਪਨ ਹਰ ਇਸ ਤੇ ਤੁਝੇ ਡਰਾਵੋ ਰੇ। ਰਹਾਓ ਜਬ ਦੇਖੋ ਪ੍ਰਭ ਆਪਣਾ ਸਵਾਮੀ ਤੋ ਅਵਰੇ ਚੀਤ ਨਾ ਪਾਵੋ ਰੇ। ਨਾਨਕ ਦਾਸ ਪ੍ਰਭ ਆਪ ਪਏ ਰਾਇਆ ਪ੍ਰਮ ਪਉ ਮੇਟ ਲਖਾਵੋ ਰੇ। ਆਸਾ ਮਹੱਲਾ ਪੰਜਵਾਂ ਚਾਰ ਬਰਨ ਚੌਹਾਂ ਕੇ ਮਰਦਨ ਖੜ ਦਰਸ਼ਨ ਕਰ ਤਲੀ ਰੇ। ਸੁੰਦਰ ਸੁਗਰ ਸਰੂਪ ਸਿਆਣੇ ਪੰਚੋ ਹੀ ਮੋਏ ਸ਼ਲੀ ਰੇ। ਜਿਨ ਮਿਨ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਏ ਕਲੀ ਰੇ। ਰਹਾਓ ਵੱਡੀ ਕੌਮ ਪਸ ਪਾਗੇ ਨਾਹੀ ਮੋਹਕਮ ਫੌਜ ਹਠਲੀ ਰੇ। ਕਹੋ ਨਾਨਕ ਤਿਨ ਜਨ ਨਿਰਦਲਿਆ ਸਾਧ ਸੰਗਤ ਕੈ ਚਲੀ ਰੇ। ਆਸਾ ਮਹੱਲਾ ਪੰਜਵਾਂ ਨੀਕੀ ਜੀ ਕੀ ਹਰ ਕਥਾ ਉਤਮ ਆਨ ਸੁਲ ਰਸ ਪੀਕੀ ਰੇ। ਰਹਾਓ ਬਹੁ ਗੁਣ ਤੁਨ ਮੁਨ ਜਨ ਖਟ ਬੇਤੇ ਅਵਰ ਨਾ ਕਿਛ ਲਾਈ ਕੀ ਰੇ। ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ ਸਾਧ ਸੰਗ ਨਾਨਕ ਪੀਕੀ ਰੇ। ਆਸਾ ਮਹੱਲਾ ਪੰਜਵਾਂ ਹਮਾਰੀ ਪਿਆਰੀ ਅੰਮ੍ਰਿਤ ਤਾਰੀ ਗੁਰ ਨਿਮਖ ਨਮਨ ਤੇ ਟਾਰੀ ਰੇ। ਰਹਾਓ ਦਰਸਨ ਪਰਸਨ ਸਰਸਨ ਹਰਸਨ

ਪੰਜਵਾਂ ਨਿੱਕੀ ਸਾਹ ਸੰਗਾਨੀ ਰਗਾਵ ਪੈਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ਚਾਲਤ ਬੈਸਤ ਸੋਭਤ ਹਰ ਜਸ ਮੰਤਨ ਚਰਨ ਖਟਾਨੀ ਹਉ ਹੋਰੋ ਤੂੰ ਠਾਕੁਰ ਗੌਰੋ ਨਾਨਕ ਸਰਨ ਪਛਾਨੀ ਰਾਗ ਅਸ ਮਹੱਲਾ ਪੰਜਵਾਂ ਕਾਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਆਗ ਸਗਲ ਸਿਆਣਪਾਂ ਭਜ ਪਾਰ ਬ੍ਰਹਮ ਨਿਰੰਕਾਰ ਏਕ ਸਾਚੇ ਨਾਮ ਬਾਜੋ ਸਗਲ ਦੀ ਸਹਿਸਾਰ ਸੋ ਪ੍ਰਭ ਜਾਣੀਏ ਸਤਸੰਗ ਗੁਰ ਪ੍ਰਸਾਦੀ ਬੂਝੀਏ ਏਕ ਹਰ ਕੇ ਰੰਗ ਰਹਾਓ ਸਰਨ ਸਮਰਥ ਏਕ ਕੇਰੀ ਦੂਜਾ ਨਾ ਹੀ ਠਾਓ ਮਹਾਂ ਫੌਜ ਲੰਘੀਏ ਸਦਾ ਹਰ ਗੁਣ ਗਾਓ ਜਨਮ ਮਰਨ ਵਾਰੀਏ ਦੁਖ ਨਾ ਜੰਪਰ ਹੋਏ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਸੋਏ ਏਕ ਟੇਕ ਆਧਾਰ ਏਕੋ ਏਕ ਕਾ ਮਨ ਜੋਰ ਨਾਨਕ ਜਪੀਏ ਮਿਲ ਸਾਧ ਸੰਗਤ ਹਰ ਬਿਨ ਅਵਰ ਨਾ ਹੋਰ ਆਸਾ ਮਹੱਲਾ ਪੰਜਵਾਂ ਜੀਉ ਮਨ ਤਨ ਪ੍ਰਾਣ ਪ੍ਰਭ ਕੇ ਦੀਏ ਸਭ ਰਸ ਭੋਗ ਦੀਨ ਬੰਧ ਬਜੀ ਦਾਤਾ ਸਰਨ ਰੱਖਣ ਜੋਗ ਮੇਰੇ ਮਨ ਧਿਆਏ ਹਰ ਹਰ ਨਾਉ ਹਲਤ ਪਲਤ ਸਹਾਏ ਸੰਗ ਏਕ ਸਿਉ ਨਿਮਲਾਓ ਰਹਾਓ ਵੇਦ ਸ਼ਸਤਰ ਜਨ ਧਿਆਵੇ ਤਰਨ ਕਉ ਸੰਸਾਰ ਕਰਮ ਧਰਮ ਅਨੇਕ ਕਿਰਿਆ ਤਬ ਉਪਰ ਨਾਮ ਅਚਾਰ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਲੇ ਸਤਿਗੁਰਦੇਵ ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਚਰਨ ਸਰਨ ਦਿਆਲ ਤੇਰੀ ਤੂੰ ਨਿਮਾਣੇ ਮਾਣ ਜੀ ਪ੍ਰਾਣ ਆਧਾਰ ਤੇਰਾ ਨਾਨਕਾ ਪ੍ਰਤਾਣ ਆਸਾ ਮਹੱਲਾ ਪੰਜਵਾਂ ਡੋਲ ਡੋਲ ਮਹਾਂ ਦੁਖ ਪਾਇਆ ਬਿਨਾਂ ਸਾਧੂ ਸੰਗ ਖਾਟ ਲਾਭ ਗੋਬਿੰਦ।

ਕਰਨ ਕਾਰਨ ਸਿਮਰਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣਪਾਂ ਆੜ ਪੈਰ ਪ੍ਰਭ ਜਾਪ ਮੀਤ ਸਖਾ ਸਹਾਏ ਸੰਗੀ ਊਚ ਅਗਮ ਅਪਾਰ ਚਰਨ ਕਮ ਬਸਾਏ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੂਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਓ ਆਸਾ ਮਹੱਲਾ ਪੰਜਵਾਂ ਉਦਮ ਕਰੋ ਕਰਾਵੋ ਠਾਕੁਰ ਤੇਖਤ ਸਾਧੂ ਸੰਗ।

ਤਰ 13 ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਓ ਮਾਂ ਵਿਖਾਦੀ ਦੁਸ਼ਟ ਅਪਵਾਦੀ ਏ ਪੁਨੀਤ ਸਿੰਗਾਰੇ ਜਨਮ ਭਵੰਤੇ ਨਰਕ ਪੜਨਤੇ ਤਿਨਕੇ ਕੁਲ ਉਧਾਰੇ ਕੋਈ ਨਾ ਜਾਣੇ ਕੋਈ ਨਾ ਮਾਨੇ

ਕਮਾਇਆ ਸੇਵ ਕਮਾਇਆ ਗੁਣ ਰਸ ਰਸ ਗਾਵੇ ਇਕ ਹੈ ਅਸ ਦਰਸ ਪਿਆਸ ਆਨ ਨਾ ਪਾਵੇ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਆਸਾ ਮਹੱਲਾ ਪੰਜਵਾਂ ਏਕ ਸਿਮਰ ਮਨ ਮਾਹੀ ਰਹਾਓ ਨਾਮ ਧਿਆਵੋ ਹਿਰਦੇ ਵਸਾਓ ਜਿਬਨ ਕੋ ਨਾਹੀ ਪ੍ਰਸਰਣੀ ਆਈਏ ਸਰਬ ਫਲ ਪਾਈਏ ਸਗਲੇ ਦੁਖ ਜਾਹੀ ਜੀਨ ਕੋ ਦਾਤਾ ਪੁਰਖ ਵਿਧਾਤਾ ਨਾਨਕ ਕੱਢ ਕੱਢ ਆਹੀ ਆਸਾ ਮਹੱਲਾ ਪੰਜਵਾਂ ਹਰ ਬਿਸਰਤ ਸੋ ਮੂਆ ਰਹਾਓ ਨਾਮ ਤੇ ਆਵੇ ਸਰਬ ਫਲ ਪਾਵੇ ਸੋ ਜਨ ਸੁਖੀਆ ਹੂਆ ਰਾਜ ਕਹਾਵੇ ਹਉ ਕਰਮ ਕਮਾਵੇ ਬਾਧਿਓ ਨਲਨੀ ਪ੍ਰੰਸੂਆ ਕਹੋ ਨਾਨਕ ਜਿਸ ਸਤਿਗੁਰ ਕੇਟਿਆ ਸੋ ਜਨ ਨੇ ਚਲਤੀਆ ਆਸਾ ਮਹੱਲਾ ਪੰਜਵਾਂ ਘਰ ਚੌਦਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਉਂ ਲਾਗ ਰਹੇ ਰਹਾਓ ਜੋ ਪ੍ਰਾਪਾਵੇ ਜਨਮ ਨ ਆਵੇ ਹਰ ਪ੍ਰੇਮ ਭਗਤ ਹਰ ਪ੍ਰੀਤ ਪ੍ਰਚੈ ਪ੍ਰਸੰਗ ਮਲੀਜੈ ਇਹੋ ਮਨ ਦੀਜੈ ਨਾਨਕ ਨਾਮ ਮਿਲੇ ਆਪਣੀ ਦਇਆ ਕਰੋ ਆਸਾ ਮਹੱਲਾ ਪੰਜਵਾਂ ਮਿਲ ਰਾਮ ਪਿਆਰੇ ਤੂੰ ਮਿਲ ਧੀਰਜ ਕੋ ਨਾ ਕਰੇ ਰਹਾਓ ਸਿਮਰਤ ਸਾਸਤਰ ਬਹੁ ਕਰਮ ਕਮਾਏ ਤਾਂ ਤੁਮਰੇ ਦਰਸ ਦੇਨ ਸੁਖ ਨਾਹੀ ਵਰਤ ਨੇਮ ਸੰਜਮ ਕਰ ਥਾਕੇ ਨਾਨਕ ਸਾਧ ਸਰਣ ਪ੍ਰਭ ਸੰਗ ਵਸੈ ਆਸਾ ਮਹੱਲਾ ਪੰਜਵਾਂ ਘਰ ਪੰਦਰਵਾਂ ਪੜਤਾਲ ਇਕ ਓਅੰਕਾਰ ਸਤਿਗੁਰ ਪ੍ਰਸਾਦ ਵਿਕਾਰ ਮਾਇਆ ਮਾਦ ਸੋਇਓ ਸੂਝ ਬੂਝ ਨਾ ਆਵੇ ਪਗਰ ਕੇਸ ਜਮ ਉਠਾਰਿਓ ਤਦੀ ਕਰ ਜਾਵੇ ਲੋਭ ਵਿਖਿਆ ਵਿਖੇ ਲਾਗੇ ਹਰ ਵਿਦਚਿਤ ਦੁਖਾਹੀ ਖਿਰ ਪੰਗਨਾ ਕੇ ਮਾਨ ਮਾਤੇ ਅਸੁਰ ਜਾਣੇ ਨਾਹੀ ਰਹਾਓ ਬੇਦ ਸਤਰ ਜਨ ਪੁਕਾਰੇ ਸੁਣੇ ਨਾਹੀ ਡੋਰਾ ਨਿਪਤਬਾਜੀ ਹਾਰ ਮੂਕਾ ਪਛਤਾਇਓ ਮਨ ਪੋਰ ਚਾਣ ਸਗਲ ਗੈਰ ਵਜੇ ਪਰਿਆ ਦੀਵਾਨ ਲੇਖੇ ਨਾ ਪਰੇ ਜੇ ਕਾਰਜ ਰਹੇ ਉਲ ਸੋਏ ਕਾਮ ਨਾ ਕਰਿਆ ਐਸੋ ਜਗ ਹੋਏ ਗੁਰੇ ਦਿਖਾਇਓ ਤੋ ਇਕ ਕੀਰਤ ਗਾਇਆ ਮਾਨ ਤਾਨ ਅਸਿਆਨ ਸਰ ਨਾਨਕ ਆਇਆ ਆਸਾ ਮਹੱਲਾ ਪੰਜਵਾਂ ਵਾਪਾਰ ਗੋਬਿੰਦ ਨਾਏ ਸਾਧ ਸੰਤ ਮਨਾਏ ਪ੍ਰੇ ਪਾਏ ਗੁਣ ਗਾਏ ਪੰਚ ਨਾਦ ਤੂਰ ਬਜਾਏ ਰਖਾਓ ਕਿਰਪਾ ਪਾਏ ਸਹਿਜਾਏ ਦਰਸਾਏ ਅਬਰਾਤਿਆ ਗੋਬਿੰਦ ਸਿਓ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰ ਗਿਆਨ ਮਨ ਦ੍ਰਿੜਾਏ ਰਹਿਸਾਏ ਨਹੀਂ ਆਏ ਸਹਿਜਾਏ ਮਨ ਨਿਧਾਨ ਪਾਏ ਸਭ ਤਜੀ ਮਨੇ ਕੀ ਕਾਮ ਕਰਾ ਚਿਰ ਚਿਰ ਚਿਰ ਚਿਰ ਪਿਆ ਮਨ ਬਹੁਤ ਪਿਆਸ ਲਾਗੀ ਹਰ ਦਰਸਨੋਂ ਦਿਖਾਵੋ ਮੁਇ ਤੁਮ ਬਤਾਵੋ ਨਾਨਕ ਦੀਨ ਸਰਣ ਆਏ ਗਲ ਲਾਏ ਆਸਾ ਮਹੱਲਾ ਪੰਜਵਾਂ

ਇਹ ਬਿਆਦ ਸ਼ੋਰ ਹੈ ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ ਅੰਤ ਨੂੰ ਪ੍ਰਤਿਆਓ ਪ੍ਰਮ ਪੀਤ ਜੀਤ ਮਿਟਾਓ ਨਿਦ ਨਾਮ ਨਾਨਕ ਮੋਰ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਬਲ ਕਾਮ ਹਰਹਾਉ ਤਜ ਮਾਨ ਮੋਹ ਵਿਕਾਰ ਮਿਥਿਆ ਜਪ ਰਾਮ ਰਾਮ ਰਾਮ ਮਨ ਸੰਤਨਾ ਕੈ ਚਰਨ ਲਾਗ ਪ੍ਰਭ ਗੋਪਾਲ ਦੀਨ ਦਿਆਲ ਪਤਤ ਪਾਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ ਆਸਾ ਮਹੱਲਾ ਪੰਜਵਾਂ ਹਰਕ ਸੋਗ ਬੈਰਾਗ ਆਨੰਦੀ ਖੇਲਰੀ ਦਿਖਾਇਓ ਰਹਾਓ ਖਿਨਹੂ ਪੈ ਨਿਰਪੈ ਖਿਨਹੂ ਖਿਨਹੂ ਉੜਤਾਇਓ ਖਿਨਹੂ ਰਸ ਭੋਗਨ ਖਿਨਹੂ ਖਿਨਹੂ ਤਜਾਇਓ ਖਿਨਹੂ ਜੋਗ ਤਾਬ ਪੂਜਾ ਖਿਨਹੂ ਪਰਮਾਇਓ ਖਿਨਹੂ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਰਾਗ ਆਸਾ ਮਹੱਲਾ ਪੰਜਵਾਂ ਤਾਰ ਸਤਾਰਵਾਂ ਆਸਾਵਰੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋ ਚਿਤ ਤਰ ਹਾਂ ਹਣ ਸਿਉ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ ਹਰਹਾਓ ਪੰਕਜ ਮੋਹ ਸਰ ਹਾਂ ਪਗਨੀ ਚੱਲੇ ਹਰ ਹਾਂ ਗੈਡਿਓ ਮੂੜ ਨਰ ਹਾਂ ਅਨਨ ਉਪਾਪ ਕਰ ਹਾਂ ਤੋ ਨਿਕਸੇ ਸਰਨ ਪੈ ਰੀ ਸਖੀ ਥਿਰ ਥਿਰ ਚਿਤ ਥਿਰ ਹਾਂ ਬਾਨ ਗ੍ਰਿਓ ਸਮਸਰ ਹਾਂ ਅੰਤਰ ਏਕ ਪਿਰ ਹਾਂ ਬਾਰ ਅਨੇਕ ਤਰ ਹਾਂ ਰਾਜਨ ਯੋਗ ਕਰ ਹਾਂ ਕਹੋ ਨਾਨਕ ਲੋਕ ਅਲੋਗੀ ਰੀ ਸਖੀ ਆਸਾਵਰੀ ਮਹੱਲਾ ਪੰਜਵਾਂ ਮਨਸਾ ਏਕ ਮਾਨ ਹਾਂ ਗੁਰਸਿਓ ਨੇਤ ਧਿਆਨ ਹਾਂ ਗਿਰੜ ਸੰਤ ਮੰਤ ਗਿਆਨ ਹਾਂ ਸੇਵਾ ਗੁਰ ਚਿਰਾਨ ਹਾਂ ਤੋ ਮਿਲੀਏ ਗੁਰ ਕਿਰਪਾਨ ਮੇਰੇ ਮਨਾ ਰਹਾਓ ਟੂਟੇ ਅਨਪ੍ਰਾਨ ਹਾਂ ਰਵਿਓ ਸਰਬ ਥਾਨ ਹਾਂ ਲਇਓ ਜਾਂ ਪਿਆਨ ਹਾਂ ਪਾਇਓ ਪੇੜ ਥਾਨ ਹਾਂ ਤੋ ਚੁੱਕੀ ਸਗਲ ਕਾਨ ਲੈਨੋ ਜਿਸ ਮਥਾਨ ਹਾਂ ਪਏ ਪਾਵਕ ਪਾਰ ਪ੍ਰਾਨ ਹਾਂ ਨਿਰਕਰ ਕਿਸੇ ਥਾਨ ਹਾਂ ਹਾਰ ਰਸ ਰਸੇ ਮਾਨ ਹਾਂ ਲਾਤੀ ਤਿਸ ਪੂਗਾਨ ਹਾਂ ਨਾਨਕ ਸਹਿ ਸੁਮਾਇਓ ਰੇ ਮਨਾ ਆਸਾਵਰੀ ਮਹੱਲਾ ਪੰਜਵਾਂ ਹਰ ਹਰ ਹਰ ਗੁਣੀ ਗਾਂ ਜਪੀਏ ਸਹਿਜ ਤੁਨੀ ਗਾਂ ਸਾਧੂ ਰਸਨ ਪਨੀ ਗਾਂ ਛੂਟਨ ਬਿਦ ਸੁਨੀ ਗਾਂ

ਕਿਸਬਨ ਕਿਉਂ ਸਰੇ ਹਾਂ, ਕੁਰ ਕੋ ਕੁਰਬਾਨ ਜਾਓ ਹਾਂ, ਨਾਨਕ ਜਪੇ ਨਾਓ ਮੇਰੇ ਮਨਾ। ਆ ਸਾਵਰੀ ਮਹੱਲਾ ਪੰਜਵਾਂ, ਕਾਰਨ ਕਰਨ ਤੂੰ ਹਾਂ, ਅਵਰ ਨ ਸੁਜੇ ਮੂੰਹ ਹਾਂ, ਕਰੇ ਸੋ ਹੋਈਏ ਹਾਂ, ਸਹਿ ਸੁਖ ਸੋਈਏ ਹਾਂ, ਧੀਰਜ ਮਨ ਪਏ ਹਾਂ, ਪ੍ਰਭ ਕੇ ਦਰ ਪਏ ਮੇਰੇ ਮਨਾ। ਹਰਹਾਓ ਸਾਧੂ ਸੰਗਮੇ ਹਾਂ, ਪੂਰਨ ਸੰਜਮੇ ਹਾਂ, ਜਪਤੇ ਛੁੱਟੇ ਆਪ ਹਾਂ, ਤਬ ਤੇ ਮਿਟੇ ਤਾਪ ਹਾਂ, ਕਿਰਪਾ ਧਾਰੀਆ ਹਾਂ, ਪਤ ਰੱਖ ਬਨਵਾਰੀਆ ਮੇਰੇ ਮਨਾ। ਇਹੋ ਸੁਖ ਜਾਣੀਏ ਹਾਂ, ਹਰ ਕਰੇ ਸੋ ਮਾਨੀਏ ਹਾਂ, ਮੰਦਾ ਨਾਹੇ ਕੋਏ ਹਾਂ, ਸਭ ਕੀ ਰੇਨ ਹੋਏ ਹਾਂ, ਆਪੇ ਜਿਸ ਰੱਖੇ ਹਾਂ, ਹਰ ਅੰਮ੍ਰਿਤ ਸੋ ਚੱਖੇ ਮੇਰੇ ਮਨਾ। ਜਿਸ ਕਾ ਨਾਹੇ ਕੋਏ ਹਾਂ, ਜਿਸ ਕਾ ਪ੍ਰਭੂ ਸੋਏ ਹਾਂ, ਅੰਤਰਗਤ ਬੁੱਝੇ ਹਾਂ, ਸਭ ਕਿਸ ਤੇ ਸੁਝੇ ਹਾਂ, ਪਤਿਤ ਉਧਾਰ ਲਿਓ ਹਾਂ, ਨਾਨਕ ਅਰਦਾਸ ਇਹੋ ਮੇਰੇ ਮਨਾ। ਆ ਸਾਵਰੀ ਮਹੱਲਾ ਪੰਜਵਾਂ, ਇੱਕ ਤੁਕਾ, ਓਏ ਪਰਦੇਸੀਆ ਹਾਂ, ਸੁਨਤ ਸੰਦੇਸਿਆ ਹਾਂ, ਰਹਾਓ ਜਾਸ ਰਚ ਰਹੇ ਹਾਂ, ਸਭ ਕੋ ਤਜ ਗਏ ਹਾਂ, ਸੁਪਨਾ ਜੋ ਪਏ ਹਾਂ, ਹਰ ਨਾਮ ਜਿਨ ਲਏ ਹਰ ਤਜ ਅਨ ਲੱਗੇ ਹਾਂ, ਜਨਮੇ ਮਰ ਪੱਗੇ ਹਾਂ, ਹਰ ਹਰ ਜਨ ਲਹੇ ਹਾਂ, ਜੀਵਤ ਸੇ ਰਹੇ ਹਾਂ, ਜਿਸੇ ਕਿਰਪਾਲ ਹੋਏ ਹਾਂ, ਨਾਨਕ ਭਗਤ ਸੋਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਅਸ ਮਹੱਲਾ ਨਾਵਾਂ, ਬਿਰਥਾ ਕਹੋ ਕੌਣ ਸਿਓ ਮਨ ਕੀ, ਲੋਭ ਗਰਸਿਓ ਦਸੂ ਦਿਸ ਤਾਪਤ, ਆਸਾ ਲੈ ਜੋ ਤਨ ਕੀ ਰਖਾਓ, ਸੋ ਕੇ ਹੇਤ ਬਹੁ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉ ਡੋਲਤ, ਨੈ ਸੁਧ ਰਾਮ ਭਜਨ ਕੀ, ਮਾਨਸ ਜਨਮ ਅਕਾਰਥ ਕੋਵਤ, ਲਾਜਨ ਲੋਕ ਅਸਨ ਕੀ, ਨਾਨਕ ਹਰ ਜਿਸ ਕਿਉ ਨੀ ਗਾਵਤ, ਉਮਤ ਬਿਨਾਸੇ ਤਨ ਕੀ। ਅਰਾਗ ਅਸ ਮਹੱਲਾ ਪਹਿਲਾ, ਅਸ਼ਟਪਦੀਆਂ ਹਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉੱਤਰ ਅਵਖਟ ਸਰਵਰ ਨਾਵੇ, ਬਕੇ ਨਾ ਬੋਲੇ ਹਰ ਗੁਣ ਗਾਵੇ, ਜਲ ਆਕਾਸੀ ਸੁਨ ਸਮਾਵੇ, ਰਸ ਸਤ ਚੋਰ ਮਾਰਸ ਪਾਵੇ, ਐਸਾ ਗਿਆਨ ਸੁਨੋ ਅਬ ਮੋਰੇ, ਪਾਰ ਪੁਰ ਤਾਰਿਆ ਸਭ ਠੋਰੇ, ਅਰਹਾਓ ਸਚ ਬ੍ਰਤ ਨੇਮ ਨਾ ਕਾਲ ਸੰਤਾਵੇ, ਸਤਿਗੁਰ ਸ਼ਬਦ ਕ੍ਰੋਧ ਜਲਾਵੇ, ਗਗਨ ਨਿਵਾਸ ਸਮਾਦ ਲਗਾਵੇ, ਪਾਰਸ ਪਰਸ ਪਰਮ ਪਦ ਪਾਵੇ, ਸਚ ਮਨ ਕਾਰਨ ਤਤ ਬੇਲੋਵੇ, ਸੁਭਰ ਸਰਵਰ ਮੈਲਨ ਥੋਵੇ, ਜੈ ਸਿਉ ਰਾਤਾ ਤੈ ਸੋ ਹੋਵੇ, ਆਪੇ ਕਰਤਾ ਕਰੇ ਸੋ ਹੋਵੇ, ਗੁਰਹਿਵ ਸੀਤਲ ਅਗਨ ਬੁਝਾਵੇ, ਸੇਵਾ ਸੁਰਤ ਬਿਭੂਤ ਚੜਾਵੇ, ਦਰਸ਼ਨ ਆਪ ਸਹਿਜ ਕਰੇ ਆਵੇ, ਨਿਰਮਲ ਬਾਣੀ ਨਾਦ ਵਜਾਵੇ, ਅੰਤਰ ਗਿਆਨ ਮਹਾਰਸਾਰ, ਤੀਰਥ ਮੱਜਨ ਗੁਰ ਵਿਚਾਰ, ਅੰਤਰ ਪੂਜਾ ਥਾਨ ਮੁਰਾਰ, ਜੋਤੀ ਜੋਤ ਮਿਲਾਵਣ ਹਾਰਾ, ਰਸ ਰਸਿਆ ਮਤ ਏਕੈ ਪਾਏ, ਤਖਤ ਨਿਵਾਸੀ ਪੰਚ ਸੁਮਾਏ, ਕਾਰ ਕਮਾਈ ਖਸਮਰ ਜਾਏ, ਅਵਗਤ ਨਾਥ ਨਾ ਲਖਿਆ ਜਾਏ, ਜਲ ਮੈਂ ਉਪਜੈ ਜਲਤੇ ਦੂਰ, ਜਲ ਮੈਂ ਜੋਤ ਰਹਿਆ ਭਰਪੂਰ, ਕਿਸ ਨੇੜੇ ਕਿਸ ਅੱਖਾਂ ਦੂਰ, ਨਿਤ ਗੁਣ ਗਾਵਾਂ ਦੇਖ ਦੂਰ, ਅੰਤਰ ਬਾਰ ਅਵਰ ਨਾ ਕੋਏ, ਜੋਤ ਪਾਵੇ ਸੋ ਫੁਨ ਹੋਏ, ਤੁਣ ਭਰਤਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਆਸਾ ਮਹੱਲਾ ਪਹਿਲਾ, ਸਭ ਜਪ ਸਭ ਤਪ ਸਭ ਚਤੁਰਾਈ, ਉਜੜ ਪਰਮੇ ਰਾਏ ਨਾ ਪਾਈ, ਬਿਨ ਬੂਝੇ ਕੋ ਥਾਏ ਨਾ ਪਾਈ, ਨਾ ਬਿਹੂਣੇ ਮਾਥੇ ਸ਼ਾਈ, ਸਾਜ ਧੜੀ ਜਗ ਆਏ ਬਿਨਾਸਾ, ਛੂਠ ਪ੍ਰਾਣੀ ਗੁਰਮੁਖ ਦਾਸਾ, ਅਰਹਾਓ ਜਗਮੇ ਵਾਧਾ ਬਹੁਤੀ ਆਸਾ, ਗੁਰਮਤੀ ਪਏ ਉਦਸ, ਅੰਤਰ ਨਾਮ ਕਮਲ ਪ੍ਰਗਸ, ਤਿਨ ਕੋ ਨਾਹੀ ਜਮਕੀ ਤਰਸ, ਜਗ ਤੇ ਜਿੱਤ

ਕਹਿ ਕਹਾਇ ਅੰਦਰੋਂ ਮੁਕਤ ਲੇਪ ਕਦੇ ਨਾ ਲਾਏ ਮਾਇਆ ਮੋਹ ਗੁਰ ਸ਼ਬਦ ਜਲਾਏ ਨਿਰਮਲ ਨਾਮ ਤੇ ਹਿਰਦੇ ਧਿਆਏ ਤਾਪ ਰਾਖੇ ਠਾਕ ਰਖਾਏ ਸਿੱਖ ਸੰਗਤ ਕਰਮ ਮਿਲਾਏ ਗੁਰ ਬਿਨ ਪੂਲੋ ਆਵੇ ਜਾਏ ਨਦਰ ਕਰੇ ਸੰਜੋਗ ਮਿਲਾਏ ਰੂੜ ਕਹੋ ਨਾ ਕਹੇ ਆ ਜਾਈ ਅਕਥ ਕਥੋ ਨੈ ਕੀਮਤ ਪਾਈ ਸਭ ਦੁੱਖ ਤੇਰੇ ਸੂਖ ਰਜਾਈ ਸਭ ਦੁੱਖ ਮਿਟੇ ਸਾਚੇ ਨਾਈ ਕਰ ਬਿਨ ਵਾਜਾ ਪਗ ਬਿਨ ਤਾਲਾ ਜੇ ਸਬਦ ਬੁਝੇ ਤਾਂ ਸੱਚ ਨਿਹਾਲਾ ਅੰਤਰ ਸਾਚ ਸਭੇ ਸੁਖ ਨਾਲਾ ਨਦਰ ਕਰੇ ਰਾਖੇ ਰਖਵਾਲਾ ਤਿਰ ਪਾਵਣ ਸੂਜੇ ਆਪ ਗਵਾਵੇ ਪਾਣੀ ਬੂਝੇ ਸੱਚ ਸਮਾਵੇ ਸਬਦ ਵਿਚਾਰੇ ਏਕ ਲਿਵਤਾਰ ਨਾਨਕ ਤਨ ਸਵਾਰਨ ਹਾਰਾ ਆਸਾ ਮੁਹੱਲਾ ਪਹਿਲਾ ਲੇਖ ਅਸੰਖ ਲੇਖ ਲਿਖਮਾਨ ਮਨ ਮਾਨੇ ਸੱਚ ਸੁਰਤ ਵਖਾਨ ਕਥਨੀ ਬਦਨੀ ਪੜ ਪੜ ਪਾਰ ਲੇਖ ਅਸੰਖ ਅਲੇਖ ਅਪਾਰ ਐਸਾ ਸਾਚਾ ਤੂੰ ਇੱਕੋ ਜਾਣ ਜੰਮਣ ਮਰਨ ਹੁਕਮ ਪਛਾਣ ਰਹਾਉ ਮਾਇਆ ਮੋਹ ਜਗ ਬਾਧਾ ਜਮਕਾਲ ਬਾਂਧਾ ਛੂਟੇ ਨਾਮ ਸੰਭਾਲ ਗੁਰ ਸੁਖ ਦਾਤਾ ਅਵਰ ਨਾ ਪਾਲ ਹਲਤ ਪਲਤ ਨਿਰਗੀ ਤੁਦ ਨਾਲ ਸਦ ਮਰੇ ਤਾਂ ਏਕ ਲਿਵਲਾਏ ਅਚਲ ਚਰੇ ਤਾਂ ਪਰਮ ਚੁਕਾਏ ਜੀਵਨ ਮੁਕਤ ਮਨ ਨਾਮ ਸਾਏ ਗੁਰਮੁਖ ਹੋਏ ਤਾਂ ਸੱਚ ਸਮਾਏ ਜਿਨ ਤਰ ਸਾਜੀ ਗਗਨ ਆਕਾਸ ਜਿਨ ਸਭ ਥਾਪੀ ਥਾਪ ਉਥਾਪ ਸਰਬ ਨਿਰੰਤਰ ਆਪੇ ਆਪ ਕਿਸੇ ਨਾ ਪੁੱਛੇ ਬਖਸੇ ਆਪ ਤੂੰ ਪੁਰ ਸਾਗਰ ਮਾਨਕ ਹੀਰ ਤੂੰ ਨਿਰਮਲ ਸੱਜ ਗੁਣੀ ਗਹੀਰ ਸੁਖ ਮਨ ਭੇਟੇ ਗੁਰਪੀਰ ਏਕੋ ਸਾਹਿਬ ਏਕ ਵਜ਼ੀਰ ਜਗ ਬੰਦੀ ਮੁਕਤੇ ਹੋ ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਿਤ ਵਿਰਲਾ ਵਿਚਾਰੀ ਬਿਨ ਸਭ ਗੁਰ ਭੇਟੇ ਸਭ ਫਿਰੇ ਅੰਕਾਰੀ ਜਗ ਦੁਖੀਆ ਸੁਖੀਆ ਜਨ ਕੋਏ ਜਗ ਰੋਗੀ ਭੋਗੀ ਗੁਣ ਰੋਏ ਜਗ ਉਪਜੇ ਬਿਨ ਸੇ ਪਲਖੋਏ ਗੁਰਮੁਖ ਹੋਵੇ ਬੂਝੇ ਸੋਏ ਮਹਿੰਗੋ ਮੋਲ ਭਾਰ ਅਫਾਰ ਅਟਲ ਅਛਲ ਗੁਰਮਤੀ ਧਾਰ ਪਾਏ ਮਿਲੇ ਭਾਵੇ ਪੈਕਾਰ ਨਾਨਕ ਨੀਚ ਕਹੇ ਵਿਚਾਰ ਆਸਾ ਮਹੱਲਾ ਪਹਿਲਾ ਏਕ ਮਰੇ ਪੰਚੇ ਮਿਲ ਰੋਵੇ ਹਉਮੈ ਜਾਏ ਸ਼ਬਦ ਮਲ ਥੋਵੇ ਸਮਝ ਸੂਝ ਸਹਿਜ ਕਰ ਹੋਵੇ ਬਿਨ ਬੂਝੇ ਸਗਲੀ ਪਰਖ ਹੋਵੇ ਕੌਣ ਮਰੇ ਕੌਣ ਰੋਵੇ ਉਹੀ ਕਰਨ ਕਾਰਨ ਸਭਸੇ ਸਿਰ ਤੋਹੀ ਰਹਾਓ ਮੂਏ ਕਉ ਰੋਵੇ ਦੁਖ ਕੋਏ ਸੋ ਰੋਵੇ ਜਿਸ ਬੇਦਨ ਹੋਏ ਜਿਸ ਬੀਤੀ ਜਾਣੇ ਪ੍ਰਸ ਹੋਏ ਆਪੇ ਕਰਤਾ ਕਰੇ ਸੁਹੋਏ ਜੀਵਿਤ ਮਰਣਾ ਤਾਰੇ ਤਰਣਾ ਜੈ ਜਗਦੀਸ਼ ਪਰਮਗਲ ਸਰਣਾ ਹੌਮਲੇ ਹਾਰੀ ਸਤਿਗੁਰ ਚਰਣਾ ਗੁਰਬੋਹਿਤ ਸ਼ਬਦ ਪੈ ਤਰਣਾ ਨਿਰਪ ਆਪ ਨਿਰੰਤਰ ਜੋਤ ਬਿਨ ਨਾਵੇ ਸੂਤਕ ਜਗ ਸ਼ੋਤ ਦੁਰਮਦ ਬਿਨ ਸੇ ਕਿਆ ਕਹੇ ਰੋਤ ਜਨਮ ਮੂਏ ਬਿਨ ਭਗਤ ਸਰੋਤ ਮੂਏ ਕਉ ਸੱਚ ਰੋਵੇ ਮੀਤ ਤ੍ਰੈਗੁਣ ਰੋਵੇ ਨੀਤਾ ਨੀਤ ਦੁਖ ਸੁਖ ਪਰਹਾਰ ਸਹਿ ਸੋਚੀਤ ਤਨ ਮਨ ਸੰਪਉ ਕ੍ਰਿਸ਼ਨ ਪ੍ਰੀਤ ਭੀਤਰ ਏਕ ਅਨੇਕ ਅਸੰਖ ਕਰਮ ਧਰਮ ਬਹੁ ਸੰਖ ਅਸੰਖ ਬਿਨ ਪੈ ਭਗਤੀ ਜਨਮ ਬਿਰੰਤ ਹਰ ਗੁਣ ਗਾਵੇ ਮਿਲ ਪਰਮਾਰੰਤ ਆਪ ਮਰੇ ਮਾਰੇ ਪੀ ਆਪ ਆਪ ਉਪਾਏ ਥਾਪ ਉਥਾਪ ਸਿਰਟ ਉਪਾਈ ਜੋਤੀ ਤੂੰ ਜਾਤ ਸ਼ਬਦ ਵਿਚਾਰ ਮਿਲਣ ਨਹੀਂ ਪ੍ਰਾਤ ਸੂਤਕ ਅਗਨ ਪਖੇ ਜਗ ਖਾਏ ਸੂਤਕ ਜਲਥਲ ਸਭ ਗੀਤਾਏ ਨਾਨਕ ਸੂਤਕ ਜਨਮ ਮਰੀਜੈ ਗੁਰ ਪ੍ਰਸਾਦੀ ਹਰਸ ਪੀਜੈ ਰਾਗ ਆਸਾ ਮਹੱਲਾ ਪਹਿਲਾ ਆ ਵਿਚਾਰੇ ਸੋ ਪਰਖੇ ਹੀਰਾ ਏਕ ਦਿਟ ਤਾਰੇ ਗੁਰਪੂਰਾ ਗੁਰ ਮਾਨੈ ਮਨ ਤੇ ਮਨ ਤੀਰਾ ਐਸਾ ਸਾਉ ਸਰਾਪੀ ਕਰੈ ਸਾਚੀ ਨਗਰ ਏਕ ਲਿਵਤਰ ਰਹਾਓ ਪੂੰਜੀ ਨਾਮ ਨਿਰੰਜਨ ਸਾਰ ਨਿਰਮਲ ਸਾਜ ਰਤਾ ਪੈਕਾਰ ਸਿਵਤ ਸਹਿਜ ਕਰ ਗੁਰ ਕਰਤਾਰ ਆਸਾ ਮਨਸਾ ਸਬਦ ਲਾਏ ਰਾਮ ਨਾਰਾਇਣ ਕਹਿ ਕਹਾਏ ਗੁਰ ਤੇ ਵਾਟ ਮਹਿਲ ਕਰ ਪਾਏ ਕੰਚਨ ਕਾਇਆ ਜੋਤ ਅਨੂਪ ਤਿਰ ਪਵਨ ਦੇਵਾ ਸਗਲ ਸਰੂਪ ਮੈਂ ਸੋ ਤਨ ਪੱਲੇ ਸਾਚ ਅਖੂਟ
ਪੰਚ ਤੀਨ ਨਵ ਚਾਰ ਸਮਾਵੇ, ਤਰਨ ਗਗਨ ਤਲ ਤਾਰ ਰਗਾਵੇ, ਬਾਹਰ ਜਾਤੋ ਉਲਟ ਪਰਾਵੇ, ਮੂਰਖ ਹੋਏ ਨਾ ਆਖੀ ਸੂਝੇ, ਜੇ ਵਾਰਸ ਨੀ ਕਹਿਆ ਬੂਝੇ, ਏਕਾ ਮਾਤਾ ਜਲ ਸਿਉ ਲੂਝੇ, ਊਤਮ ਸੰਗਤ ਊਤਮ ਹੋਵੇ, ਗੁਣ ਕੋ ਤਾਵੇ ਅਵਗੁਣ ਧੋਵੇ, ਬਿਨ ਗੁਰਸੇਵੇ ਸਹਿਜ ਨਾ ਹੋਵੇ, ਹੀਰਾ ਨਾਮ ਜਵੇ ਹਰ ਲਾਲ, ਮਨ ਮੋਤੀ ਹੈ ਤਿਸਕਾ ਮਾਲ, ਨਾਨਕ ਪਰਖੇ ਨਦਰ ਨਿਹਾਲ, ਆਸਾ ਮਹੱਲਾ ਪਹਿਲਾ, ਗੁਰਮੁਖ ਗਿਆਨ ਧਿਆਨ ਮਨ ਮਾਨ, ਗੁਰਮੁਖ ਮਹਿਲੀ ਮਹਿਲ ਪਛਾਣ, ਗੁਰਮੁਖ ਸੁਰਤ ਸ਼ਬਦ ਨਿਸ਼ਾਨ, ਐਸੇ ਪ੍ਰੇਮ ਭਗਤ ਵਿਚਾਰੀ, ਗੁਰਮੁਖ ਸਚਾ ਨਾਮ ਮੁਰਾਰੀ, ਅਰਹਾਉ ਆਏ ਨਿਸ ਨਿਰਮਲ ਥਾਨ ਸੁਥਾਨ, ਤੀਨ ਪਵਨ ਨੇ ਕੇਵਲ ਗਿਆਨ, ਸਾਚੇ ਗੁਰ ਤੇ ਹੁਕਮ ਪਛਾਣ, ਸਾਚਾ ਹਰਖ ਨਾਈ ਤੇ ਸੋਗ, ਅੰਮ੍ਰਿਤ ਗਿਆਨ ਮਹਾਰਸ ਭੋਗ, ਪੰਚ ਸੁਮਾਈ ਸੁਖੀ ਸਵਲੋਕ, ਸਗਲੀ ਜੋਤ ਤੇਰਾ ਸਭ ਕੋਈ, ਆਪੇ ਜੋੜ ਵਿਛੋੜੇ ਸੋਈ, ਆਪੇ ਕਰਤਾ ਕਰੇ ਸੁਹੋਈ, ਤਾਏ ਉਸਾਰੇ ਹੁਕਮ ਸਮਾਵੇ, ਹੁਕਮੋ ਵਰਤੇ ਜੋਤ ਪਾਵੇ, ਗੁਰ ਬਿਨ ਪੂਰਾ ਕੋਈ ਨਾ ਪਾਵੇ, ਬਾਲਕ ਬਿਰਧ ਨਾ ਸੁਰਤ ਪ੍ਰਾਣ, ਹਰ ਜੋਬਨ ਬੂਢੇ ਅਵਮਾਨ, ਬਿਨ ਨਾਵੇ ਕਿਆ ਲਹੇ ਸਨਿਦਾਨ, ਜਿਸ ਕਾ ਅਨ ਥਨ ਸਹਿਜ ਨਾ ਜਾਨਾ, ਪਰਮ ਪੁਲਾਨਾ ਫਿਰ ਪਛਤਾਨਾ, ਗਲ ਪਾਗੀ ਬੌਰਾ ਬੌਰਾਨਾ, ਬੂੜਤ ਜਗ ਦੇਖਿਆ ਤਉ ਡਰ ਪਾਗੇ, ਸਤਿਗੁਰ ਰਾਖੇ ਸੇਵੜ ਪਾਗੇ।

ਰਾਜਾ ਮੰਗੇ ਦਾਨ ਬੰਧਨ ਸੌਦਾ ਅਣਵਿਚਾਰੀ ਤਿਰਤ ਨਾਹੀ ਮਾਇਆ ਮੋਹ ਪਸਾਰੀ ਬੰਧਨ ਸਾ ਸੰਕੇ ਤਨ ਜਾਏ ਬਿਨ ਘਰ ਭਗਤ ਨਾ ਪਵਈ ਥਾਏ ਬੰਧਨ ਬੇਦਬਾਦ ਅਹੰਕਾਰ ਬੰਧਨ ਬਿਨ ਸੇ ਮੋਹ ਵਿਕਾਰ ਨਾਨਕ ਰਾਮ ਨਾਮ ਸਰਣਾਈ ਸਤਿਗੁਰ ਰਾਖੇ ਬੰਧ ਨਾ ਪਾਈ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ ਸਿਰ ਸਿਰ ਕਾਤੀ ਮੁਨੀਅਨ ਗਲਬ ਚ ਆਵੇ ਧੂੜ ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ ਆਦੇਸ਼ ਬਾਬਾ ਆਦੇਸ਼ ਆਦਿ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵੇਸ ਰਹਾਓ ਜਦੋਂ ਸੀਆਂ ਵੀ ਆਈਆਂ ਲਾੜੇ ਸੋਹਨ ਪਾਸ ਹੀ ਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਏ ਚੱਲੇ ਚਿਮਕਣ ਪਾਸ ਇੱਕ ਲੱਖ ਲੈਣ ਬੈਠੀਆਂ ਲੱਖ ਲੈਣ ਖੜੀਆਂ ਗਰੀ ਸ਼ੁਹਾਰੇ ਖਾਂਦੀਆਂ ਮਾਣਨ ਸੇਜੜੀਆਂ ਤਿੰਨ ਗਲ ਸਿਰਕਾਂ ਪਾਈਆਂ ਟੁੱਟਣ ਮੋਤ ਸਰੀਆਂ ਤਨ ਜੋਬਨ ਦੋਏ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪਤ ਗਵਾਏ ਜਿਤ ਪਾਵੇ ਦੇ ਵਡਿਆਈ ਜੇ ਪਾਵੇ ਦੇ ਸਜਾਏ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ ਸਾਹਾਂ ਸੁਰਤ ਗਵਾਈਆ ਰੰਗ ਤਮਾਸੇ ਚਾਏ ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਇੱਕ ਨਾ ਵਕਤ ਖਵਾਈਏ ਇੱਕ ਨਾ ਪੂਜਾ ਜਾਏ ਚੌਂਕੇ ਬਿਨ ਹਿੰਦਵਾਣੀਆਂ ਕਿਉਂ ਟਿੱਕੇ ਕੱਢੇ ਨਾਏ ਆਰਾਮ ਨਾ ਕਭੂ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾਏ ਇੱਕ ਕਰ ਆਵੇ ਆਪਣੇ ਇੱਕ ਮਿਲ ਮਿਲ ਪੁੱਛੇ ਸੁਖ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਦੁੱਖ ਜੋਤ ਪਾਵੇ ਸੋਥੀਏ ਨਾਨਕ ਕਿਆ ਮਨੁੱਖ ਆਸਾ ਮਹੱਲਾ ਪਹਿਲਾ ਕਾਂ ਸੋ ਖੇਲ ਤਬੇਲਾ ਕੋੜ ਕਾਂ ਫੇਰੀ ਸਹਿਨਾਈ ਕਾਂ ਸੋ ਤੇਗ ਬੰਦ ਗਾ ਡੇਰੜ ਕਾਂ ਸੋ ਲਾਲ ਕਵਾਈ ਕਾਂ ਸੋ ਆਰਸੀਆ ਮੋ ਬੰਕੇ ਐਥੇ ਦਿਸੇ ਨਾਹੀ ਇਹੋ ਜਗ ਤੇਰਾ ਤੂੰ ਗੋਸਾਈ ਇਹ ਘੜੀ ਮੈਂ ਥਾਪ ਥਾਪੇ ਜਰ ਵੰਡ ਦੇਵੇ ਪਾਈ ਹਰਹਾਓ ਕਾਂ ਸੋ ਕਰ ਦਰ ਮੰਡਪ ਮਹਿਲਾ ਤਾਂ ਸੋ ਬੰਕ ਸਰਾਈ ਤਾਂ ਸੋ ਸੇ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਾਂ ਸੋ ਪਾਨ ਤੰਬੋਲੀ ਹਰਮਾ ਹੋਈ ਆ ਸ਼ਾਈ ਮਾਈ ਇਹ ਜਰ ਕਾਰਨ ਕਣੀ ਵਿਗੁੱਤੀ ਇਹਨ ਜਰ ਕਣੀ ਖੁਆਈ ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਈ ਜਿਸ ਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁਸ਼ ਮੁਸ਼ ਕੋਇਰ ਰੁਲਾਇਆ ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ ਮੁਗਲ ਪਠਾਣਾ ਪਈ ਲੜਾਈ ਰਣ ਮੈਂ ਤੇਗ ਵਗਾਈ ਓਨੀ ਤੁਬਕ ਤਾਣ ਚਲਾਈ ਓਨੀ ਹਸਤ ਚਿੜਾਈ ਜਿਨਕੀ ਚੀਰੀ ਦਰਗੇ ਪਾਟੀ ਤਿਨਾ ਮਰਨਾ ਪਾਈ ਇਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ ਇਕ ਨਾ ਪੇਰਣ ਸਿਰ ਖੁਰ ਪੱਟ ਇਕ ਨਾ ਵਾਸ ਮਸਾਣੀ ਜਿਨਕੇ ਬੰਕੇ ਕਰੀ ਨਾ ਆਇਆ ਤਿਨ ਕਿਉ ਰੈਣ ਵਿਖਾਣੀ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਸ ਸੁਣਾਈਏ ਦੁਖ ਸੁਖ ਤੇਰੇ ਪਾਣੇ ਹੋਵੇ ਕਿਸ ਤੇ ਜਾਏ ਰੂਆਈਏ ਹੁਕਮੀ ਹੁਕਮ ਚਲਾਏ ਵਿਸੈ ਨਾਨਕ ਲਿਖਿਆ ਪਾਈਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਕਰ ਅੱਠਵਾਂ ਅਸ਼ਟਪਦੀਆਂ ਜੈਸੇ ਗੋਇਲ ਗੋਇਲੀ

ਨੀਤ ਨੀਤ ਕਰ ਬੰਧੀਏ ਦੇ ਰਹਿਣਾ ਹੋਈ, ਪਿੰਡ ਪਵੇ ਜੀਵ ਚਰਸੀ ਜੇ ਜਾਣੇ ਕੋਈ, ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ, ਤੁਮ ਰੋਵੋਗੇ ਉਸ ਨੂੰ ਤੁਮ ਕੋ ਕੌਣ ਰੋਈ, ਧੰਦਾ ਪਿਟਿਓ ਪਾਈ ਹੋ ਤੁਮ ਕੂੜ ਕਮਾਵੋ, ਉਹ ਨਾ ਸੁਣੀ ਕਥੀ ਤੁਮ ਲੋਕ ਸੁਣਾਵੋ, ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ, ਜੇ ਕਰ ਬੂਝੇ ਆਪਣਾ ਤਾਂ ਨੀਂਦ ਨਾ ਹੋਈ, ਜੇ ਚਲਦਾ ਲੈ ਚੱਲਿਆ ਕੇਸ਼ ਸੰਪੇ ਨਾਲੇ, ਤਾਂ ਤਨ ਸੰਚੋ ਦੇਖ ਕੇ ਬੂਝੋ ਵਿਚਾਰੇ, ਵੰਜ ਕਰੋ ਮਸੂਦ ਲਹਿਓ

ਤਣੀ ਸਾਚਾ ਮੁਖ ਨਾਮ ਰਖਾਓ ਸਿੱਧਾ ਸੇਵਨ ਸਿੱਧ ਪੀਰ ਮੰਗੇ ਰਿਧ ਸਿੱਧ ਮੈਂ ਇੱਕ ਨਾਮ ਨਾ ਵੀਸਰੇ ਸਾਚੇ ਗੁਰ ਬੁੱਧ ਜੋਗੀ ਪੋਗੀ ਕਾਪੜੀ ਕਿਆ ਭਵੇ ਦਿਸੰਤਰ।

ਘਟ ਬ੍ਰਹਮ ਲੁਕਾਣਾ, ਇਕ ਤਪਸੀ ਬਨ ਮੈਂ ਤਪ ਕਰੇ, ਨਿਤ ਤੀਰਥ ਵਾਸਾ, ਆਪ ਨਾ ਜੀਨੇ ਤਾਮਸੀ ਕਾਹੇ ਪਏ ਉਦਾਸਾ, ਇਕ ਬਿੰਦ ਜਿਦਨ ਕਰ ਰਾਖਦੇ ਸੇ ਜਤੀ ਕਹਾਵੇ, ਬਿਨ ਗੁਰ ਸ਼ਬਦ ਨਾ ਛੂਟਗੀ ਪ੍ਰਮ ਆਵੇ ਜਾਵੇ, ਇਹ ਗਿਰਗੀ ਸੇਵਕ ਸਾਧਕਾ ਗੁਰਮਤੀ ਲਾਗੇ, ਨਾਮ ਦਾਨ ਇਸ ਨਾਲ ਗਿਰੜ ਹਰ ਭਗਤ ਸੋ ਜਾਗੇ, ਗੁਰ ਤੇ ਦਰ ਕਰ ਜਾਣੀਏ ਜੋ ਜਾਏ ਸਿਆਣੇ, ਨਾਨਕ ਨਾਮ ਨਾ ਵੀਸਰੇ ਸਾਚੇ ਮਨ ਮਾਨੇ, ਆਸਾ ਮਹੱਲਾ ਪਹਿਲਾ ਮਨਸਾ ਮਨੇ ਸਮਾਇਲੇ।

ਕੂੜਾ ਲਾਲਚ ਛੋਡੀਏ ਤੋ ਸਾਚ ਪਛਾਣੇ ਗੁਰ ਕੇ ਸ਼ਬਦ ਸੁਮਾਈਏ ਪਰਮਾਰਥ ਜਾਣ ਇਹੋ ਮਨ ਰਾਜਾ ਲੋਭੀ ਲੁਭਤੋ ਲੋਭਾਈ ਗੁਰਮੁਖ ਲੋਭ ਨਿਵਾਰੀਏ ਹਰਸਿਓ ਬਣ ਆਈ ਕਲਰ ਖੇਤੀ ਬੀਜੀਏ ਕਿਉਂ ਲਾਹਾ ਪਾਵੇ ਮਨਮੁਖ ਸੱਚ ਨਾ ਪੀਜਈ ਕੂੜ ਕੂੜ ਗੜਾਵੇ ਲਾਲਚ ਛੋਡੋ ਅੰਧੇ ਹੋ ਲਾਲਚ ਦੁਖ ਪਾਰੀ ਸਾਚੋ ਸਾਹਿਬ ਮਨ ਵਸੈ ਹਉਮੈ ਬਿਖ ਮਾਰੀ ਦੁਬਦਾ ਛੋੜ ਕਵਾਟੜੀ ਮੂਸੋ ਗੇ ਪਾਈ ਅਹਿੰਸ ਨਾਮ ਸਲਾਈਏ ਸਤਿਗੁਰ ਸਰਣਾਈ ਮਨਮੁਖ ਪੱਥਰ ਸਹਿਲ ਹੈ

ਨਾਨਕ ਨਾਮ ਨਾ ਵਿਸਰੇ ਮਤ ਅੰਮ੍ਰਿਤ ਪੀਆ। ਆਸਾ ਮਹੱਲਾ ਪਹਿਲਾ, ਚੱਲੇ ਚੱਲਣ ਹਾਰ ਵਾਟ ਵਟਾਇਆ। ਤੰਦ ਪਿੱਟੇ ਸੰਸਾਰ ਸੱਚ ਨਾ ਪਾਇਆ, ਕਿਆ ਪਵੀਏ ਕਿਆ ਟੂੰਡੀਏ ਗੁਰ ਸ਼ਬਦ ਦਿਖਾਇਆ। ਮਮਤਾ ਮੋਬ ਸਰਜਿਆ ਆਪਣੇ ਘਰ ਆਇਆ, ਅਰਹਾਓ ਸੱਚ ਮਿਲੇ ਸਚਿਆਰ ਕੂੜ ਨਾ ਪਾਈਏ। ਸੱਚੇ ਸੁੱਚ ਤਲਾਏ ਬੌੜ ਨਾ ਆਈਏ, ਮੋਇਆ ਕਉ ਕਿਆ ਰੋਬ ਰੋਏ ਨਾ ਜਾਣਹੂ। ਰੋਬੋ ਸੱਚ ਸਲਾਹੇ ਹੁਕਮ ਪਛਾਣਹੂ, ਹੁਕਮੀ ਵਜੋ ਲਖਾਏ

ਸੁਣਾ ਬਖਸ਼ਨਹਾਰ ਸ਼ਬਦ ਕੁਮਾਵਹੀ ਨਾਨਕ ਮੰਗੇ ਸੱਚ ਗੁਰਮੁਖ ਖਾਲੀਏ ਮੈਂ ਤੁਝ ਬਿਨ ਅਵਰ ਨਾ ਕੋਏ ਨਦਰ ਨਿਹਾਲੀਏ ਆਸਾ ਮਹੱਲਾ ਪਹਿਲਾ ਕਿਆ ਜੰਗਲ ਟੂੰਡੀ ਜਾਏ ਮੈਂ ਕਰ ਬਨ ਹਰੀਆਵਲਾ ਸੱਚ ਟਿਕੇ ਕਰ ਆਏ ਸ਼ਬਦ ਉਤਾਵਲਾ ਜੈ ਦੇਖਾਂ ਤੈ ਸੋਏ ਅਵਰ ਨਾ ਜਾਣੀਏ ਗੁਰ ਕੀ ਕਾਰ ਕੁਮਾਏ ਮੈਲ ਪਛਾਣੀਏ ਰਹਾਓ ਆ ਮਿਲਾਵੇ ਸੱਚ ਤਾਂ ਮਨ ਪਾਵਈ ਚੱਲੇ ਸਦਾ ਰਜਾਏ ਅੰਕ ਸਮਾਵਈ ਸੱਚਾ ਸਾਹਿਬ ਮਨ ਵਸੇ ਵਸਿਆ ਮਨ ਸੋਈ ਆਪੇ ਦੇ ਵਡਿਆਈਆਂ ਦੇ ਤੋਟ ਨਾ ਹੋਈ

ਤਾਈ ਕਾਰ ਕਮਾਵਣੀ ਫੁਰਕੀ ਫੁਰਮਾਈ। ਜੇ ਮਨ ਸਤਿਗੁਰ ਦੇ ਮਿਲੇ ਕਿਨ ਕੀਮਤ ਪਾਈ, ਰਤਨਾ ਪਾਰਖ ਸੋਤਣੀ ਕਿਨ ਕੀਮਤ ਪਾਈ। ਨਾਨਕ ਸਾਹਿਬ ਮਨ ਵਸ ਸੱਚੀ ਵਡਿਆਈ, ਆਸਾ ਮਹੱਲਾ ਪਹਿਲਾ ਜਿੰਨੀ ਨਾਮ ਸਾਰਿਆ, ਦੂਜੇ ਪਰਮ ਭੁਲਾਈ। ਮੂਲ ਛੋਟ ਡਾਲੀ ਲੱਗੇ ਕਿਆ ਪਾਵੇ ਸ਼ਾਈ, ਬਿਨ ਨਾਵੇ ਕਿਉਂ ਛੂਟੀਏ ਜੇ ਜਾਣੇ ਕੋਈ। ਗੁਰਮੁਖ ਹੋਏ ਤਾਂ ਛੂਟੀਏ ਮਨਮੁਖ ਪਦ ਖੋ।

ਤਿਰੜਾ ਏ ਮਨਮੁਖ ਜੇ ਸਮਝ ਆਈ ਏ ਪੀ ਉਜੜ ਜਾਏ ਬਿਨ ਖਰ ਨਾਮ ਨਾ ਛੂਟਤੀ ਮਰ ਨਰਕ ਸਮਾਏ ਜਨਮ ਮਰੇ ਭਰਮਾਈ ਏ ਹਰ ਨਾਮ ਨਾ ਲੇਵੇ ਤਾਂ ਕੀ ਕੀਮਤ ਨਾ ਪਵੇ ਬਿਨ ਗੁਰ ਕੀ ਸੇਵੇ ਜੇ ਹੀ ਸੇਵ ਕਰਾਈ ਏ ਕਰਨੀ ਪੀਸਾਈ ਆਪ ਕਰੇ ਕਿਸੇ ਆਖੀਏ ਵੇਖੇ ਵਡਿਆਈ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ ਨਾਨਕ ਸਿਰ ਦੇ ਛੂਟੀਏ ਦਰਗੇ ਪਦ ਪਾਏ ਆਸਾ ਮਹੱਲਾ ਪਹਿਲਾ ਰੂੜੂ ਠਾਕੁਰ ਮਾਰੋ ਰੂੜੀ ਗੁਰਬਾਣੀ ਵੱਡੇ ਭਾਗ ਸਤਿਗੁਰ ਮਿਲੈ ਪਾਈਏ ਪਦ ਨਿਰਬਾਣੀ ਮੈਂ ਓਲਗੀਆ ਓਲਗੀ ਹਮ ਸ਼ੋਰੂ ਥਾਰੇ ਜਿਉ ਤੂੰ ਰਾਖੇ ਤਿਉ ਰਹਾ ਮੁਖ ਨਾਮ ਹਮਾਰੇ ਰਹਾਓ ਦਰਸ਼ਨ ਕੀ ਪਿਆਸਾ ਘਣੀ ਭਾਣੇ ਮਨ ਪਾਈਏ ਮੇਰੇ ਠਾਕਰ ਹਾਠ ਵਡਿਆਈਆਂ

ਗੁਰਮ ਖੋਏ ਨਿਹਾਲੀਏ ਇਉ ਕੀਮਤ ਪਾਈ ਜੀਮਦਿਆਂ ਲਾਹਾ ਮਿਲੇ ਗੁਰ ਕਾਰ ਕਮਾਵੇ ਪੂਰਬ ਹੋਵੇ ਲਿਖਿਆ ਤਾਂ ਸਤਿਗੁਰ ਪਾਵੇ ਮਨਮੁਖ ਤੋਟਾ ਨਿਤ ਹੈ ਭਰਮੇ ਭਰਮਾਏ ਮਨਮੁਖ ਅੰਧ ਨਾ ਚੇਤਈ ਕਿਉਂ ਦਰਸ਼ਨ ਪਾਏ ਤਾਂ ਜਗ ਆਇਆ ਜਾਣੀਏ।

ਪਹਿਲਾ ਏਤਾ ਆਖਣ ਆਖੀਏ ਤਾਂ ਕਿ ਅੰਤ ਨ ਜਾਣਾ ਮੈਂ ਧਰਿਆ ਤਰ ਏਕ ਤੂੰ ਮੈਂ ਤਾਣ ਸਤਾਣਾ ਨਾਨਕ ਕੀ ਅਰਦਾਸ ਹੈ ਸਚ ਨਾਮ ਸੁਹੇਲਾ ਆਪ ਗਿਆ ਸੋਝੀ ਪਈ ਗੁਰਸਬ ਦੀ ਮੇਲਾ ਹਰਹਾਓ ਹੋਮੇ ਗਰਭ ਗਵਾਈ ਹੈ ਪਾਈਏ ਵਿਚਾਰ ਸਾਹਿਬ ਸਿਉ ਮਨ ਮਾਨਿਆ ਦੇ ਸਾਜ ਆਧਾਰ ਅਹਿੰਸ ਨਾਮ ਸੰਤੋਖੀ ਸੇਵਾ ਸਚ ਸਾਈ ਤਾ ਕੋ ਡਿਗ ਨਾ ਲੱਗ ਗਈ ਚੱਲ ਹੁਕਮ ਰਜਾਈ ਹੁਕਮ ਰਜਾਈ ਜੋ ਚੱਲੇ ਸੋ ਪਵੇ ਖਜਾਨੇ ਖੋਟੇ ਠਵਰ ਨਾ ਪਾਏ ਨੀ ਰਲੇ ਝੂਠਾਨੇ ਨਿਤ ਨਿਤ ਖਰਾ ਸੰਭਾਲੀਏ ਸਚ ਸੌਦਾ ਪਾਈਏ ਖੋਟੇ ਨਜ਼ਰ ਨਾ ਆਵਨੀ ਲੇ ਅਗਨ ਜਲਾਈਏ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨੀ ਚਾਖਿਆ ਸਚ ਰਹਿ ਅਗਾਈ ਤਿੰਨਾ ਪਰਮ ਨਾ ਭੇਦ ਹੈ ਹਰ ਰਸਨ ਰਸਾਈ ਹੁਮ ਸੰਜੋਗੀ ਆਇਆ ਚਲ ਸਦਾ ਰਜਾਈ ਔਗੁਣ ਆਰੇ ਕਉ ਗੁਣ ਨਾਨਕ ਸਚ ਮਿਲੇ ਵਡਾਈ ਆਸਾ ਮਹੱਲਾ ਪਹਿਲਾ ਮਨ ਰਾਤੋ ਹਰ ਨਾਏ ਸਚ ਵਖਾਣਿਆ ਲੋਕਾਂ ਦਾ ਕਿਆ ਜਾਏ ਜਾਂ ਤੋ ਫਾਣਿਆ ਜਬ ਲਗ ਜੀਓ ਪ੍ਰਾਣ ਸਚ ਧਿਆਈ ਏ ਲਾਹ ਹਰ ਗੁਣ ਗਾਏ ਮਿਲੇ ਸੁਖ ਪਾਈਏ ਹਰਹਾਓ ਸੱਚੀ ਤੇਰੀ ਕਾਰ ਦੇ ਦਿਆਲ ਤੂੰ ਹੋ ਜੀਵਾਂ ਤੁਸਾਲ ਆਗੇ ਮੈਂ ਟੇਕ ਆਧਾਰ ਤੂੰ ਦਰ ਸੇਵਕ ਦਰਵਾਨ ਦਰਦ ਤੂੰ ਜਾਣਹੀ ਭਗਤ ਤੇਰੀ ਹੈਰਾਨ ਦਰਦ ਗਵਾਵਹੀ ਦਰਗੇ ਨਾਮ ਹਦੂਰ ਗੁਰਮੁਖ ਜਾਣ ਸੀ ਵੇਲਾ ਸਜ ਪਰਵਾਨ ਸ਼ਬਦ ਪਛਾਣ ਸੀ ਸਤ ਸੰਤੋ ਕਰ ਭਾਓ ਉਸਾ ਹਰ ਨਾਮ ਸੇ ਮਨੋ ਛੋੜ ਵਿਕਾਰ ਸੱਚਾ ਸੱਚ ਦੇ ਸੱਚੇ ਸੱਚਾ ਨੇ ਹੋ ਸੱਚੇ ਲਾਇਆ ਆਪੇ ਕਰੇ ਨਿਆਓ ਜੋਤ ਪਾਇਆ ਸੱਚੇ ਸੱਚੀ ਦਾਤ ਦੇ ਦਿਆਲ ਹੈ ਤਿਸ ਸੇਵੀ ਦਿਨ ਰਾਤ ਨਾਮ ਅਮੋਲ ਹੈ ਤੂੰ ਉੱਤਮ ਹੋ ਨੀਚ ਸੇਵਕ ਕਾਂਡੀਆ ਨਾਨਕ ਨਦਰ ਕਰੇ ਹੋ ਮਿਲੇ ਸੱਚ ਵਾਂਡੀਆ ਆਸਾ ਮਹੱਲਾ ਪਹਿਲਾ ਆਮਣ ਜਾਣਾ ਕਿਉਂ ਰਹੇ ਕਿਉਂ ਮੇਲਾ ਹੋਈ ਜਨਮ ਮਰਨ ਕਾ ਦੁੱਖ ਕਣੋ ਨਿਰਸੇਸਾ ਦੋਈ ਬਿਨ ਨਾਵੇ ਕਿਆ ਜੀਵਨ ਖਿੱਟ ਤ੍ਰਿਗਚ ਤਰਾਈ ਸਤਿਗੁਰ ਸਾਧ ਨਾ ਸੇਵਿਆ ਹਰ ਭਗਤ ਨਾ ਪਾਈ ਹਰਹਾਉ ਆਮਣ ਜਾਮਣ ਤਉ ਰਹੇ ਪਾਈਏ ਗੁਰਪੂਰਾ ਰਾਮ ਨਾਮ ਤਨ ਰਾਸ ਦੇ ਬਿਨਸੇ ਪ੍ਰਮਕੂਰਾ ਸੰਤ ਜਿਨਾ ਕੋ ਮਿਲ ਰਹੇ ਤਨ ਤਨ ਜਸ ਗਾਏ ਆਦਿ ਪੁਰਖ ਅਪਰੰਪਰਾ ਗੁਰਮੁਖ ਘਰ ਪਾਏ ਨਡੂਏ ਸਾਂਗ ਬਣਾਇਆ।

ਸਭ ਜਗ ਹਾਰੇ ਸੋ ਜਣੇ ਗੁਰ ਸ਼ਬਦ ਵਿਚਾਰਾ ਜੋ ਅੰਧਲੇ ਹੱਥ ਟੋਣੀ ਹਰ ਨਾਮ ਹਮਾਰੇ ਰਾਮ ਨਾਮ ਹਰ ਟੇਕ ਹੈ ਨਿਤ ਦੌਤ ਸਵਾਰੇ ਜਿਉ ਤੂੰ ਰਾਖੇ ਤਿਉ ਰਹਾ ਹਰ ਨਾਮ ਅਧਾਰਾ ਅੰਤ ਸਖਾਈ ਪਾਇਆ ਜਨ ਮੁਕਤ ਦੁਆਰਾ ਜਨਮ ਮਰਨ ਦੁਖ ਮਿਟੇ ਜਪ ਨਾਮ ਮੁਰਾਰੇ ਨਾਨਕ ਨਾਮ ਨਾ ਵਿਸਰੈ ਪੂਰਾ ਗੁਰ ਤਾਰੇ ਆਸਾ ਮਹੱਲਾ ਤੀਜਾ ਅਸ਼ਟਪਦੀਆਂ ਕਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ

ਪਰ ਸ਼ਬਦ ਅਪਾਰਾ ਗੁਰਮੁਖ ਸੂਹ ਉਪਜੈ ਦੋ ਕਦੇ ਨਾ ਹੋਈ। ਗੁਰਮੁਖ ਹੋ ਮੈਂ ਮਾਰੀਏ ਮਨ ਨਿਰਮਲ ਹੋਈ, ਸਤਿਗੁਰ ਮਿਲੇ ਆਪ ਗਿਆ ਤਿਰ ਪਵਨ ਸੋਝੀ ਪਾਈ। ਨਿਰਮਲ ਜੋਤ ਪਸ ਰਹੀ ਜੋਤੀ ਜੋਤ ਮਿਲਾਈ, ਪੂਰੇ ਗੁਰ ਸਮਝਾਇਆ ਮਤ ਉਤਮ ਹੋਈ। ਅੰਤਰ ਸੀਤਲ ਸਾਂਤ ਹੋਏ ਨਾਮੇ ਸੁਖ ਹੋਈ, ਪੂਰਾ ਸਤਿਗੁਰ ਤਾਂ ਮਿਲੇ ਜਾਂ ਨਦਰ ਕਰੇਈ। ਕੇਲਖ ਪਾਪ ਸਭ ਕੱਟੀਏ ਫਿਰ ਦੁੱਖ ਵਿਘਨ ਨਾ ਹੋਈ। ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਏ, ਨਾਨਕ ਨਾਮ ਦਾਨ ਮਨ ਵਸਿਆ ਵਡਿਆਈ ਪਾਏ। ਆਸਾ ਮਹੱਲਾ ਤੀਜਾ ਸੁਣ ਮਨ ਮਨ ਵਸਾਏ, ਤੂੰ ਆਪੇ ਆਏ ਮਿਲੇ ਮੇਰੇ ਭਾਈ। ਅਨਦਨ ਸੱਚੀ ਭਗਤ ਕਰ ਸੱਚੇ ਚਿਤ ਲਾਈ, ਏਕੋ ਨਾਮ ਧਿਆਏ ਤੂੰ ਸੁਖ ਪਾਵੇ ਮੇਰੇ ਭਾਈ। ਹੋਮੇ ਦੂਜਾ ਦੂਰ ਕਰ ਵੱਡੀ ਵਡਿਆਈ, ਅਰਹਾਉ ਇਸ ਭਗਤੀ ਨੂੰ ਸੁਰ ਨਾਲ ਮੁੰਜਨ ਕਲੋਜ ਦੇ, ਬਿਨ ਸਤਿਗੁਰ ਪਾਈ ਨਾ ਜਾਏ। ਪੰਡਿਤ ਪੜਦੇ ਜੋਤ ਕੀ ਤਿਨ ਬੂਝ ਨਾ ਪਾਏ, ਆਪੇ ਥੈ ਸਭ ਰੱਖੇ ਹੋਣ ਕਿਛ

ਇੱਕ ਆਕੇ ਗੁਰਮੁਖ ਕੀਤੇ ਹਨ ਬੂਝਣ ਵਿਚਾਰਾ ਭਗਤੀ ਉਹਨਾਂ ਨੂੰ ਬਖਸ਼ੀਅਨ ਅੰਤਰ ਭੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ ਸਭ ਸੋਝੀ ਹੋਈ ਓਏ ਭੁਲਾਏ ਕਿਸੇ ਦੇ ਨਾ ਭੁੱਲਣੀ ਸੱਚ ਜਾਣਨ ਸੋਈ ਤਾਰ ਮੈਂ ਪੰਚ ਵਰਤ ਦੇ ਪੰਚੇ ਵਿਚਾਰੀ ਨਾਨਕ ਬਿਨ ਸਤਿਗੁਰ ਵਸ ਨਾ ਆਵਨੀ ਨਾਮ ਹੋਮੇ ਮਾਰੀ ਆਸਾ ਮਹੱਲਾ ਤੀਜਾ ਕਰੇ ਅੰਦਰ ਸਭ ਹੱਥ ਹੈ ਬਾਹਰ ਕਿਛ ਨਾਹੀ ਗੁਰ ਪ੍ਰਸਾਦੀ ਪਾਈਏ ਅੰਤਰ ਕਪਟ ਖੁਲਾਹੀ ਸਤਿਗੁਰ ਤੇ ਹਰ ਪਾਈਏ ਭਾਈ ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀ ਆ ਦਿਖਾਈ ਰਹਾਓ ਹਰ ਕਾ ਗਾਹਕ ਹੋਵੇ ਸੋ ਲਏ ਪਾਏ ਰਤਨ ਵਿਚਾਰਾ ਅੰਦਰ ਖੋਲੇ ਦਿਵ ਦਿਸ਼ਟ ਦੇਖੇ ਮੁਕਤ ਭੰਡਾਰਾ ਅੰਦਰ ਮੈਲ ਅਨੇਕ ਹੈ ਜੀਉ ਕਰੇ ਵਸੇਰਾ ਮਨ ਚਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ ਪਾਰਖੀਆਂ ਵਸ ਮਾਲ ਲਈ ਗੁਰਸੋਝੀ ਹੋਈ ਨਾ ਪਦਾਰਥ ਅਮੁੱਲ ਸਾ ਗੁਰਮੁਖ ਪਾਵੇ ਕੋਈ ਬਾਹਰ ਪਾਲੇ ਸੋ ਕਿਆ ਲਹੇ ਵਧ ਕਰੇ ਅੰਦਰ ਪਾਈ ਭਰਮੇ ਪੂਲਾ ਸਭ ਜਗ ਫਿਰੇ ਮਨਮੁਖ ਪਤ ਗਵਾਈ ਤਰ ਦਰ ਛੋਡੇ ਆਪਣਾ ਪਰ ਕਰ ਝੂਠਾ ਜਾਈ ਚੋਰੇ ਵਾਂਗੂ ਪਕੜੀਏ ਬਿਨ ਨਾਵੇ ਚੋਟਾਂ ਖਾਈ ਜਿੰਨੀ ਖਰ ਜਾਤਾ ਆਪਣਾ ਸੇ ਸੁਗੀਏ ਪਾਈ ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ ਆਪੇ ਦਾਨ ਕਰੇ ਕਿਸੇ ਆਖੀਏ ਆਪੇ ਦੇ ਬੁਝਾਈ ਨਾਨਕ ਨਾਮ ਧਿਆਏ ਤੂੰ ਦਰ ਸੱਚੇ ਸੋਭਾ ਪਾਈ ਆਸਾ ਮਹੱਲਾ ਤੀਜਾ ਆਪੇ ਆਪ ਪਛਾਣਿਆ ਸਾਧ ਮੀਠਾ ਪਾਈ ਹਰ ਚਾਖੇ ਮੁਕਤ ਪਏ ਜਿੰਨਾ ਸੱਚੋ ਪਾਈ ਹਰ ਜੀਉ ਨਿਰਮਲ ਨਿਰਮਲਾ ਨਿਰਮਲ ਮਨਵਾਸਾ ਗੁਰਮਤੀ ਸਾ ਲਾਈਏ ਵਿਖਿਆ ਮੈਂ ਉਦਾਸਾ ਹਰਹਾਓ ਬਿਨ ਸਬਦੇ ਆਪਨ ਜਾਪਈ ਸਭ ਅੰਧੀ ਪਾਈ ਗੁਰਮਤੀ ਕੜ ਚਾਨਣਾ ਨਾਮੇ ਅੰਤ ਸਖਾਈ ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾ ਅੰਤਰ ਨਾ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ ਨਾਮ ਸੁਣੀਏ ਨਾਮ ਮੰਨੀਏ ਨਾਮੇ ਵਡਿਆਈ ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ ਨਾਮੇ ਹੀ ਕੜ ਚਾਨਣਾ ਨਾਮੇ ਸੋਭਾ ਪਾਈ ਨਾਮੇ ਹੀ ਸੁਖ ਉਪਜੈ ਨਾਮੇ ਸਰਣਾਈ ਬਿਨ ਨਾਵੇ ਕੋਈ ਨਾ ਮੰਨੀਏ ਮਨਮੁਖ ਪਦ ਗਵਾਈ ਜੰਪੁਰ ਵਾਧੇ ਮਾਰੀਏ ਬਿਰਥਾ ਜਨਮ ਗਵਾਈ ਨਾਮੇ ਕੀ ਸਭ ਸੇਵਾ ਕਰੇ ਗੁਰਮੁਖ ਨਾਮ ਬੁਝਾਈ ਨਾਮੁਖੀ ਨਾਮ ਮੰਨੀਏ ਨਾਮੇ ਵਡਿਆਈ ਜਿਸ ਨੂੰ ਦੇਵੇ ਤਿਸ ਮਿਲੇ

ਲਾਏ ਨਾਨਕ ਨਾਮੇ ਲਾਏ ਸਵਾਰਿਆਂ ਸਬਦੇ ਲਏ ਮਲਾਏ ਆਸਾ ਮੁਹੱਲਾ ਤੀਜਾ ਸਭ ਨਾਵੇ ਨੂੰ ਲੋਚਦੀ ਜੇ ਕਿਰਪਾ ਕਰੇ ਸੋ ਪਾਏ ਬਿਨ ਨਾਵੇ ਸਭ ਦੁੱਖ ਹੈ ਸੁਖ ਤਿਸ ਜਿਨਮਾ ਨਮਸਾਏ ਤੂੰ ਬੇਅੰਤ ਦਿਆਲ ਹੈ ਤੇਰੀ ਸਰਣਾਈ ਗੁਰ ਪੂਰੇ ਤੇ ਪਾਈਏ ਨਾਮੇ ਵਡਿਆਈ ਹਰਹਾਉ ਅੰਤਰ ਬਾਰ ਏਕ ਹੈ ਬਹੁਤ ਸੇ ਟਿਉ ਪਾਈ ਹੁਕਮੇ ਕਾਰ ਕਰਾਏ ਦਾ ਦੂਜਾ ਕਿਸ ਕਹੀਏ ਪਾਈ ਬੁੱਝਣਾ ਅਬੁੱਝਣਾ ਤੁਧ ਕੀ ਇਹ ਤੇਰੀ ਸਰਕਾਰ ਇਕ ਨਾ ਬਖਸੇ ਮੇਲ ਲਹਿ ਇਕ ਦਰਗੇ ਮਾਰ ਕੱਢੇ ਕੂੜਿਆਰ ਇਕ ਤੁਰ ਪਵਿੱਤ ਪਾਵਨ ਹੈ ਤੁਧ ਨਾਮੇ ਲਾਏ ਗੁਰ ਸੇਵਾ ਤੇ ਸੁਭ ਉਪਜੇ ਸੱਚੇ ਸ਼ਬਦ ਬੁਝਾਏ ਇਹ ਕੁਚਲ ਕੁਚੀਲ ਵਿਖਲੀ ਪਤੇ ਨਾ ਉਹ ਆਪ ਖੁਆਏ ਨਾ ਉਹ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰੇ ਉਤ ਵਿਤਾਏ ਨਦਰ ਕਰੇ ਜਿਸੇ ਆਪਣੀ ਤਿਸ ਨੂੰ ਭਾਵ ਨੀ ਲਾਏ ਸਰ ਸੰਤੋਖ ਇਹ ਸੰਜਮੀ ਮਨ ਨਿਰਮਲ ਸ਼ਬਦ ਸੁਣਾਏ ਲੇਖਾ ਪੜਨਾ ਪਹੁੰਚੀਏ ਤਦ ਕਹਿਣੇ ਅੰਤ ਨ ਪਾਏ ਗੁਰ ਤੇ ਕੀਮਤ ਪਾਈਏ ਸਰ ਸ਼ਬਦ ਸੋਝੀ ਪਾਏ ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ ਨਾਨਕ ਇਹ ਦੇਹੀ ਵਿਚ ਨਾਮ ਨਿਦਾਨ ਹੈ ਪਾਈਏ ਗੁਰ ਕੇ ਖੇਤ ਅਪਾਰ ਆਸਾ ਮੁਹੱਲਾ ਤੀਜਾ ਸੱਚ ਰਤੀਆ ਸੁਹਾਗਣੀ ਜਿਨ੍ਹਾਂ ਗੁਰ ਕੇ ਸ਼ਬਦ ਸੀਗਾਰ ਕਰਗੀ ਸੋ ਕਿਰਪਾਇਆ ਸੱਚੇ ਸ਼ਬਦ ਵਿਚਾਰ ਆਪ ਗੁਣ ਗੁਣੀ ਬਗਸਾਇਆ ਹਰ ਸਿਉਂ ਲਿਵ ਲਾਈ ਹਰ ਵਰ ਪਾਇਆ ਕਾਮਣੀ ਗੁਰਮੇਲ ਮਿਲਾਈ ਹਰਹਾਉ ਇਕ ਪਿਰ ਹਦੂਰ ਨਾ ਜਾਣਨੀ ਦੂਜੇ ਪਰਮ ਭੁਲਾਏ ਕਿਉਂ ਪਾਏ ਡੋਹਾਗਣੀ ਦੁਖੀ ਰਹਿਣ ਵਿਖਾਏ ਜਿਨ ਕੇ ਮਨ ਸਚ ਵਸਿਆ ਸੱਚੀ ਕਾਰ ਕਮਾਏ ਅਨਦਨ ਸੇਵੇ ਸਹਿਜ ਸਿਉ ਸੱਚੇ ਮਾਏ ਸਮਾਏ ਦੁਹਾਗਣੀ ਪਰਮ ਭੁਲਾਈ ਆ ਕੂੜ ਬੋਲ ਵਿਖ ਖਾਏ ਪਿਰ ਨਾ ਜਾਣਨੇ ਆਪਣਾ ਸੁਝੀ ਸੇ ਦੁਖ ਪਾਗੇ ਸੱਚਾ ਸਾਹਿਬ ਏਕ ਹੈ ਮਤ ਮਨ ਪਰਮ ਭੁਲਾਗੇ ਗੁਰਪੂ ਸੇਵਾ ਕਰੇ ਸੱਚ ਨਿਰਮਲ ਮਨ ਵਸਾਏ ਸੁਹਾਗਣੀ ਸਦਾ ਪਿਰ ਪਾਇਆ ਹਉਮੈ ਆਪ ਗਵਾਏ ਪਿਰ ਸੇਤੀ ਅਨਦਿਨ ਗਏ ਰਹੀ ਸੱਚੀ ਸੇ ਸੁਖ ਪਾਏ ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ ਮੈਲ ਨਾਹੀ ਡੋਹਾਗਣੀ ਅੰਤ ਗਈ ਪਛਤਾਏ ਸੋ ਪਰ ਮੇਰਾ ਏਕ ਹੈ ਇਕ ਸਿਉ ਲਿਵਲਾਏ ਨਾਨਕ ਜੇ ਸੁਖ ਲੋੜੇ ਕਾਮਣੀ ਹਰ ਕਾ ਨਾਮ ਮਨ ਵਸਾਏ ਆਸਾ ਮੁਹੱਲਾ ਤੀਜਾ ਅੰਮ੍ਰਿਤ ਜਿਨ੍ਹਾਂ ਚ ਖਾਇਓਨ ਆਇਆ ਸਹਿਜ ਸੁਭਾਏ ਸੱਚਾ ਵੇ ਪ੍ਰਭਾਉ ਹੈ ਕਿਸ ਨੂੰ

ਆਓ ਮਨਮੁਖ ਸਦਾ ਦੁਹਾਗਣੀ ਦਰਖੜੀਆਂ ਬਿਰ ਲਾਗ ਜਿਨ੍ਹਾਂ ਕਿਰਤਾ ਸਵਾਦਨ ਆਇਓ ਜੋ ਤੁਰ ਲਿਖਿਆ ਸੋ ਕਮਾਹੇ ਗੁਰਮੁਖ ਬੀਜੇ ਸੱਚ ਜੰਮੇ ਸੱਚ ਨਾਮ ਵਾਪਾਰ ਜੋ ਇਤ ਲਾਹੇ ਲਾਇਨ ਭਗਤੀ ਦੇ ਭੰਡਾਰ ਗੁਰਮੁਖ ਸਦਾ ਸੁਹਾਗਣੀ

ਤਨ ਮਨ ਸੀਤਲ ਮੁਖ ਉਜਲ ਪਿਰ ਕੈ ਪਾਏ ਪਿਆਰ ਸੇ ਸੁਖਾਲੀ ਪਿਰ ਰਵੇ ਹਉਮੈ ਤਿਸ ਨਾ ਮਾਰ ਕਰ ਕਿਰਪਾ ਕਰ ਆਇਆ ਗੁਰ ਕੈ ਹੇਤ ਅਪਾਰ ਵਰ ਪਾਇਆ ਸੁਹਾਗਣੀ ਕੇਵਲ ਏਕ ਮੁਰਾਰ ਸਭੇ ਗੁਣੇ ਬਗਸਾਏ ਲਏ ਓਨ ਮੇਲੇ ਮੇਲਣਹਾਰ ਨਾਨਕ ਆਖਣ ਆਖੀਏ

ਧਿਆਈ ਹੈ ਗਿਆਨ ਪ੍ਰਗਟ ਹੋਏ ਇਹ ਮਨ ਮਤ ਜਾਣੇ ਹਰ ਦੂਰ ਹੈ ਸਦਾ ਵੇਖ ਅਧੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਰਹਾਉ ਗੁਰਮੁਖ ਆਪ ਪਛਾਣਿਆ ਤਿਨੀ ਇੱਕ ਮਨ ਕਿਹਾਇਆ ਸਦਾ ਰਵੇ ਤੇਰੇ ਆਪਣਾ ਸੱਚੇ ਨਾਮ ਸੁਖ ਪਾਇਆ ਇਹ ਮਨ ਤੇਰਾ ਕੋ ਨਹੀਂ ਕਰ ਵੇਗ ਸ਼ਬਦ ਵਿਚਾਰ ਹਰ ਸਰਣਾਈ ਪਜ ਪਉ ਪਾਏ ਮੋਹ ਦੁਆਰ ਸਭ ਸੁਣੀਏ ਸ਼ਬਦ ਬੁਝੀਏ ਸੱਚ ਰਖੇ ਲਿਵ ਲਾਏ ਸਭ ਦੇਹੋ ਮੈਂ ਮਾਰੀਏ ਸੱਚੇ ਮਹਿਲ ਸੁਖ ਪਾਏ ਇਸ ਯੁਗ ਮੈਂ ਸੋਭਾ ਨਾਮ ਕੀ ਬਿਨਨਾਵੇ ਸੋਭ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਜਿੰਨੀ ਨਾਮ ਸਾਰਿਆ ਸੇ ਮੋਏ ਮਰ ਜਾਵੇ ਹਰ ਜਾਤ ਨ ਆਇਓ ਬਿਸ਼ਟਾ ਮਾਏ ਸੁਮਾਏ ਇੱਕ ਆਪੇ ਬਖਸ ਮਲਾਇਨ ਅਨਦਿਨ ਨਾਮੇ ਲਾਏ ਸੱਚ ਕੁਮਾਰੇ ਸੱਚ ਰਹੇ ਸੱਚੇ ਸੱਚ ਸੁਮਾਗੇ ਬਿਨ ਸਬਦੇ ਸੁਣੀਏ ਨਾ ਦੇਖੀਏ ਜਗ ਬੋਲਾ ਅੰਨਾ ਪਰਮਾਏ ਬਿਨ ਨਾਵੇ ਦੁਖ ਪਾਏ ਸੀ ਨਾ ਮਿਲੇ ਤਿਸੇ ਰਜਾਏ ਜਿਨ ਬਾਣੀ ਸਿਉ ਚਿਤ ਲਾਇਆ ਸੇਜ ਨਿਰਮਲ ਪ੍ਰਵਾਣ ਨਾਨਕ ਨਾਮ ਤਿਨਾ ਕਦੇ ਨਾ ਵਿਸਰੇ ਤੇ ਦਰ ਸੱਚੇ ਜਾਣ ਆਸਾ ਮਹੱਲਾ ਤੀਜਾ ਸਬਦੋ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ ਵਿੱਚੋਂ ਆਪ ਗਿਆ ਨਉ ਮੰਨਿਆ ਸੱਚ ਮਿਲਾਵਾ ਹੋਏ ਹਰ ਹਰ ਨਾਮ ਜਨ ਕੀ ਪਤ ਹੋਏ ਸਬਲ ਤਿਨਾ ਕਾ ਜਨਮ ਹੈ ਤਿਨ ਮਾਨੇ ਸਭ ਕੋਏ ਰਹਾਉ ਹਉਮੈ ਮੇਰਾ ਜਾਤ ਹੈ ਅਤ ਕ੍ਰੋਧ ਅਭਮਾਨ ਸਬਦ ਮਰੇ ਤਾਂ ਜਾਤ ਜਾਏ ਜੋਤੀ ਜੋਤ ਮਿਲੇ ਭਗਵਾਨ ਪੂਰਾ ਸਤਗੁਰ ਭੇਟਿਆ ਸਬਲ ਜਨਮ ਹਮਾਰਾ ਨਾਮ ਨ ਮਿਨਦ ਪਾਇਆ ਭਰੇ ਅਖੁੱਟ ਭੰਡਾਰਾ ਆਵੇ ਇਸ ਰਾਸੀ ਕੇ ਵਾਪਾਰੀਏ ਜਿਨ੍ਹਾਂ ਨਾਮ ਪਿਆਰਾ ਗੁਰਮੁਖ ਹੋਵੇ ਸੋ ਤਨ ਪਾਏ ਤਿਨ ਅੰਤਰ ਸ਼ਬਦ ਵਿਚਾਰਾ ਭਗਤੀ ਸਾਰ ਨਾ ਜਾਣਨੀ ਮਨਮੁਖ ਅਹੰਕਾਰੀ ਤੁਰੋਂ ਆਪ ਖੁਆਇਨ ਜੂਏ ਬਾਜੀ ਹਾਰੀ ਬਿਨ ਪਿਆਰੇ ਭਗਤ ਨ ਹੋਵਈ ਨਾ ਸੁਖ ਹੋਏ ਸਰੀਰ ਪ੍ਰੇਮ ਪਦਾਰਥ ਪਾਈਏ ਗੁਰ ਭਗਤੀ ਮਨ ਧੀਰ ਜਿਸਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ ਹਿਰਦੇ ਏਕੋ ਨਾਮ ਵਸ ਹਉਮੈ ਦੁਬਦਾ ਮਾਰ ਭਗਤਾਂ ਕੀ ਜਦ ਪਤ ਏਕੋ ਨਾਮ ਹੈ ਆਪੇ ਲਏ ਸਵਾਰ ਸਦਾ ਸਰਣਾਈ ਤਿਸ ਕੀ ਜਿਉ ਭਾਵੇ ਤਿਉ ਕਾਰਜ ਸਾਰ ਭਗਤ ਨਿਰਾਲੀ ਅਲਾਹ ਦੀ ਜਾਪੇ ਗੁਰ ਵਿਚਾਰ ਨਾਨਕ ਨਾਮ

ਸਾਂਤ ਸਹਿਤ ਸੁੱਕੇ ਸਭਹਾਟ ਸਾ ਵਾਪਾਰੀ ਏਕੇ ਥਾਟ ਜੇਜੀਆ ਡੰਨ ਕੋ ਲਏ ਨਾ ਜਗਾਤ ਸਗੁਰ ਕਰ ਦੀਨੀ ਧੁਰਕੀ ਛਾਪ ਵੱਖਰ ਨਾਮ ਲੜਖੇਬ ਚਲਾਵੋ ਲੈ ਲਾਹ ਗੁਰਮ ਤਰ ਆਵੋ ਸਤਿਗੁਰ ਸਾਹੋ ਸਿੱਖ ਵਣਜਾਰੇ ਪੂੰਜੀ ਨਾਮ ਲੇਖਾ ਸਾਚ ਸੁਮਾਰੇ ਸੋ ਵਸਤੇ ਇਤ ਕਰ

ਪਾਏ। ਅੰਚਲ ਗਇਆ ਸਾਧਕਾ ਨਾਨਕ, ਹੈ ਸਾਗਰ ਪਾਰ ਪਰਾਏ। ਜਨਮ ਮਰਨ ਦੁਖ ਕਟੀਏ ਪਿਆਰੇ, ਜਾਂ ਪੇਟੇ ਹਰ ਰਾਏ। ਸੁੰਦਰ ਸੁਗਰ ਸੁਜਾਨ ਪ੍ਰਾ ਮੇਰਾ, ਜੀਵਨ ਦਰਦ ਦਿਖਾਏ। ਜੋ ਜੀ ਤੁਤੇ ਬੀਸ਼ਰੇ ਪਿਆਰੇ, ਜਨਮ ਮਰੇ ਬਿਖ ਖਾਏ। ਜਿਸ ਤੂੰ ਮਿਲੇ ਸੋ ਮਿਲੇ ਪਿਆਰੇ, ਤਿਸਕੇ ਲਾਗੋ ਪਾਏ। ਜੋ ਸੁਖ ਦਰਸ਼ਨ

ਪਿਆਰੇ ਦੂਜੀ ਨਾਹੀ ਜਾਏ। ਜੋ ਤੂੰ ਕਰਾਵੇ ਸੋ ਕਰੀ ਪਿਆਰੇ, ਆਵਰ ਕਿਸ ਕਰਨ ਨ ਜਾਏ। ਦਿਨ ਰਹਿਣ ਸਭ ਸੁਹਾਵਣੇ ਪਿਆਰੇ, ਜੇ ਚਪੀਏ ਹਰਨਾਓ। ਸਾਈ ਕਾਰ ਕਮਾਵਣੀ ਪਿਆਰੇ, ਉਰ ਮਸਤਕ ਲੇਖ ਲਿਖਾਏ। ਇਕ ਆਪ ਵਰਤਦਾ ਪਿਆਰੇ, ਘੜ ਘੜ ਰਿਹਾ ਸਮਾਏ। ਸੰਸਾਰ ਕੂਬ ਤੇ ਉਧਰਲੇ ਪਿਆਰੇ, ਨਾਨਕ ਹਰ ਸਰਣਾਏ। ਰਾਗ ਆਸਾ ਮਹੱਲਾ ਪਹਿਲਾ, ਪੱਟੀ ਲਿਖੀ ਇਕ ਓਅੰਕਾਰ। ਸਤਿਗੁਰ ਪ੍ਰਸਾਦ ਸੱਸੇ ਸੋਏ ਸਿਟਜਨ ਸਾਜੀ, ਸਭਨਾ ਸਾਹਿਬ ਏਕ ਪਿਆ। ਸੇਵ ਤਰੇ ਚਿਤ ਜਿਨਕਾ ਲਾਗਾ, ਆਇਆ ਤਿਨਕਾ ਸਫਲ ਪਿਆ। ਮਨ ਕਾਹੇ ਪੂਲੇ ਮੂੜ ਮਨਾ, ਜਬ ਲੇਖਾ ਦੇਵੇ ਬੀਰਾ ਤਉ ਪੜਿਆ। ਰਹਾਓ ਈਵੜੀ ਆਦ ਪੁਰਖ ਏ ਦਾਤਾ, ਆਪੇ ਸੱਚਾ ਸੋਈ। ਇਨ੍ਹਾਂ ਅੱਖਰਾਂ ਮੈਂ ਜੋ ਗੁਰਮੁਖ ਬੂਝੇ, ਇਸ ਸਿਰ ਲੇਖ ਨਾ ਹੋਈ। ਊੜੇ ਉਮਾ ਤਾ ਕੀ ਕੀਜੇ, ਜਾਕਾ ਅੰਤ ਨ ਪਾਇਆ। ਸੇਵਾ ਕਰੇ ਸਹੀ ਫਲ ਪਾਵੇ, ਜਿੰਨੀ ਸੱਚ ਕਮਾਇਆ। ਨੰਗੇ ਗਿਆਨ ਬੂਝੇ ਜੇ ਕੋਈ, ਪੜਿਆ ਪੰਡਿਤ ਸੋਈ। ਸਰਬ ਜੀਆਂ ਮੈਂ ਏਕੋ ਜਾਣੇ, ਤਾਹੋ ਮੈਂ ਕਹੇ ਨਾ ਕੋਈ। ਕੱਕਾ ਕੇਸ ਪੁੰਡਰ ਜਬ ਹੂਏ, ਵਿਣਸਾ ਬੂਣੇ ਉਜਲਿਆ। ਜਮ ਰਾਜੇ ਕੇ ਹੇਰੂ ਆਏ, ਮਾਇਆ ਕੇ ਸੰਗਲ ਬੰਦ ਲਿਆ। ਖੱਖੇ ਖੁੰਦ ਕਾਰ ਸਾ ਆਲਮ, ਕਰ ਖਰੀਦ ਜਿਨ ਖਰਚ ਦੀਆ। ਬੰਧਨ ਜਾ ਕੇ ਸਭ ਜਗ ਬੰਧਿਆ, ਅਵਰੀ ਕਾ ਨਹੀਂ ਹੁਕਮ ਪਿਆ। ਗੱਗੇ ਗੋਏ ਗਾਏ ਜਿਨ ਛੋਡੀ, ਗੱਲੀ ਗੋਬਿੰਦ ਗਰਭ ਪਿਆ। ਧੜ ਪਾਂਡੇ ਜਿਨ ਆਵੀ ਸਾਜੀ, ਚਾੜ ਨਵਾਗੇ ਤਈ ਕੀਆ। ਘੱਗੇ ਕਾਲ ਸੇਵਕ ਜੇ ਢਾਲੇ, ਸਬਦ ਗੁਰੂ ਕੇ ਲਾਗ ਰਹੇ। ਬੁਰਾ ਭਲਾ ਜੇ ਸਮ ਕਰ ਜਾਣੇ, ਏਨ ਵਿਦ ਸਾਹਿਬ ਰਮਤ ਰਹੇ। ਚੱਚੇ ਚਾਰ ਵਿਦ ਜਿਨ ਸਾਜੇ, ਚਾਰੇ ਖਾਣੀ ਚਾਰ ਜੁਗਾ। ਜੁਗ ਜੁਗ ਜੋਗੀ ਖਾਣੀ ਪੋਗੀ,

ਪਾਨ ਮੰਗਤ ਜਨ ਜਾਚੈ ਲਵ ਚੌਰਾਸੀ ਭੀਹ ਪਵਿਆ ਏਕੋ ਲੇਵੇ ਏਕੋ ਦੇਵੇ ਅਵਰ ਨਾ ਦੂਜਾ ਮੈਂ ਸੁਣਿਆ ਝੱਜੇ ਚੂਰ ਮਰੋ ਕਿਆ ਪ੍ਰਾਣੀ ਜੋ ਕੁਛ ਦੇਣਾ ਸੋ ਦੇ ਰਹਿਆ ਦੇ ਦੇ ਵੇਖੇ ਹੁਕਮ ਚਲਾਏ ਜਿਉ ਜੀਆਂ ਕਾਰਜਕ ਪਿਆ ਨਿਯੇ ਨਦਰ ਕਰੇ ਜਾ ਦੇਖ ਦੂਜਾ ਕੋਈ ਨਾਹੀ ਏਕੋ ਰਵ ਰਿਆ ਸਭ ਥਾਈ ਏਕ ਵਸਿਆ ਮਨ ਮਾਹੀ ਟਟੈ ਟੰਚ ਕਰੋ ਕਿਆ ਪ੍ਰਾਣੀ ਧੜੀ ਕੇ ਮੋਤ ਕੇ ਉੜ ਚਲਣਾ ਜੂਏ ਜਮਨ ਹਾਰੋ ਆਪਣਾ ਭਾਜ ਪੜੋ ਤੁਮ ਗਰ

ਤੀਆ ਸਭ ਨੀ ਲੀਆ ਕਰਮੀ ਕਰਮੀ ਹੁਮ ਪਿਆ ਨੰਨੇ ਨਾ ਪੂਨਿਤ ਭੁਗੇ ਨਾ ਡੀਠਾ ਨਾ ਸੰਮਲਿਆ ਗੱਲੀ ਹੋ ਸੁਹਾਗਣ ਪੈਣੇ ਤਨ ਤਨ ਕਬੂ ਮੈਂ ਮਿਲਿਆ ਪਾਪੇ ਪਾਸਾਓ ਪਰਮੇਸ਼ਰ ਵੇਖਣ ਕੋ ਪ੍ਰਪੰਚ ਕੀਆ ਵੇਖੇ ਬੂਝੇ ਸਭ ਜਾਣ ਅੰਤਰ ਬਾਹਰ ਰਬ ਰਹੇ ਫਫੇ ਫਾਹੀ ਸਭ ਜਗ ਫਸ ਜਮ ਕੇ ਸੰਗਲ ਬੰਦ ਲਿਆ ਗੁਰ ਪ੍ਰਸਾਦੀ।

ਭਵੇ ਪਾਲੇ ਸੇ ਫਲ ਪਾਵੇ, ਗੁਰ ਪ੍ਰਸਾਦੀ ਜਿਨ ਕੋ ਪਉ ਪਿਆ। ਮਨੁ ਫਿਰੇ ਨਾ ਚੇਤੇ ਮੂੜੇ, ਲਗ ਚੌਰਾਸੀ ਫੇਰ ਪਿਆ। ਮੰਮੇ ਮੋਹ ਮਰਨ ਮਸੂਦਨ, ਮਰਨ ਪਿਆ ਤਬ ਚੇਤਵਿਆ। ਕਾਇਆ ਪੀਤਰੇ ਅਬਰੋ ਪੜਿਆ, ਮੰਮਾ ਅੱਖਰ ਵਿਸਰਿਆ। ਯਹੀ ਹੈ ਜਨਮ ਨਾ ਹੋਵੀ ਕਦਵੀ, ਜੇਕਰ ਸੱਚ ਪਛਾਣੇ। ਗੁਰਮੁਖ ਅੱਖ ਗੁਰਮੁਖ ਬੂਝੈ, ਗੁਰਮੁਖ ਏਕੋ ਜਾਣੈ। ਰਾਰੇ ਰਵ ਰਿਆ ਸਭ ਅੰਤਰ, ਜੇਤੇ ਕੀ ਏ ਜੰਤਰ। ਜਨ ਤਿਓ ਪਾਏ ਧੰਦੇ ਸਭ ਲਾਏ, ਕਰਮ ਹੋਆ ਤਿਨ ਨਾਮ ਲਿਆ। ਲੱਲੇ ਲਾਏ ਧੰਦੇ ਜਿਨ ਛੋਡੀ, ਮੀਠਾ ਮਾਇਆ ਮੋਹ ਕੀਆ। ਖਾਣਾ ਪੀਣਾ ਸਮਕਰ ਸਹਿਣਾ, ਪਾਣੇ ਤਾਂ ਕਿ ਹੋਂ ਪਿਆ। ਵਵੈ ਵਾਧਿਓ ਪਰਮੇਸ਼ਰ, ਵੇਖਣ ਕੋ ਜਿਨ ਵੇਸ ਕੀਆ। ਵੇਖੈ ਚਾਖੈ ਸਭ ਕੇ ਜਾਣੇ, ਅੰਤ ਬਾਹਰ ਰਵ ਰਹਿਆ। ਰਾੜੇ ਰਾੜ ਕਰੇ ਕਿਆ ਪ੍ਰਾਣੀ, ਕਿਸੇ ਧਿਆਵੋ ਜੇ ਅਮਰ ਹੋਆ। ਕਿਸੇ ਧਿਆਵੋ ਸੱਚ ਸਮਾਵੋ, ਉਸ ਵਿੱਚੋਂ ਕੁਰਬਾਨ ਕੀਆ। ਹਾਏ ਹੋਰ ਨਾ ਕੋਈ ਦਾਤਾ, ਜੀਉ ਪਾਏ ਜਿਨ ਰਿਜਕ ਦੀਆ। ਹਰ ਨਾਮ ਧਿਆਵੋ ਹਰ ਨਾਮ ਸਮਾਵੋ, ਅਨੰਦ ਲਾ ਹਰ ਨਾਮ ਲੀਆ। ਆਏੜੇ ਆਪ ਕਰੇ ਜਿਨ ਛੋਡੀ, ਜੋ ਕੁਛ ਕਰਨਾ ਸੋ ਕਰ ਰਹਿਆ। ਕਰੇ ਕਰਾਏ ਸਭ ਕੀ ਜਾਣੇ, ਨਾਨਕ ਸਾਇਰ ਇਵ ਕਹਿਆ। ਰਾਗ ਆਸਾ ਮਹੱਲਾ ਤੀਜਾ ਪੱਟੀ ਇੱਕ, ਓਅੰਕਾਰ ਸਤਿਗੁਰ ਪ੍ਰਸਾਦ ਆਇਓ ਅੰਗੇ ਸਭ ਜਗ ਆਇਆ। ਤਾਖੇ ਢੰਗੇ ਕਾਲ ਪਿਆ, ਰੀ ਰੀ ਲੱਲੀ ਭਾਵ ਕਮਾਣੇ। ਪੜ ਅਵਗਣ ਗੁਣ ਵਿਸਰਿਆ, ਮਨ ਐਸਾ ਲੇਖਾ ਤੂੰ ਕੀ ਪੜਿਆ। ਲੇਖਾ ਦੇਣਾ ਤੇਰੇ ਸਿਰ ਰਹਿਆ, ਹਰਹਾਓ ਸਿੱਧੰ ਆਏ ਸਿਮਰੇ ਨਾਹੀ। ਨੰਨੇ ਨਾ ਤੂੰ ਨਾਮ ਲਿਆ, ਛਛੇ ਸ਼ੀਜੇ ਐਨ ਸਮੂੜੇ, ਕਿਉਂ ਛੂਟੇ ਜੰਮ ਪਾਕੜਿਆ। ਬਾਬੇ ਬੂਝੇ ਨਾਹੀ ਮੂੜੇ, ਪਰਮ ਪੁਲੇ ਤੇਰਾ ਜਨਮ ਗਿਆ। ਅਣਹੁੰਦਾ ਨਾ ਉਤਰਾਓ ਪਾਂਦਾ, ਅਵਰਾ ਕਾ ਭਾਰ ਤੁਧ ਲਿਆ। ਜੱਜੇ ਜੋਤ ਫਿਰ ਲਈ ਤੇਰੀ ਮੂੜੇ, ਅੰਤ ਗਿਆ ਪਛਤਾਵੇਂਗਾ। ਇਹ ਸਭ ਤੂੰ ਚੀਨੇ ਨਾਹੀ, ਫਿਰ ਫਿਰ ਜੂਨੀ ਆਵੇਂਗਾ। ਤੁਲ ਸਿਰ ਲਿਖਿਆ ਸੋ ਪੜ ਪੰਡਿਤ, ਅਵਰਾ ਨੂੰ ਨਾ ਸਿਖਾਲ ਵਿਖਿਆ। ਪਹਿਲਾਂ ਫਾਹਿਆ ਪਾਇਆ ਪਾਂਦੇ, ਪਿੱਛੋਂ ਦੇ ਗਲ ਚਾਟੜਿਆ। ਸੱਸੇ ਸੰਜਮ ਗਏ ਉਹ ਮੂੜੇ, ਏਕ ਦਾਨ ਤੁਧ ਕੁਥਾਏ ਲਿਆ। ਸਾਈ ਪੁੱਤਰੀ ਜਜਮਾਨ ਕੀ, ਸਾ ਤੇਰੀ ਇਹ ਤਨ ਖਾਧੇ ਤੇਰਾ ਜਨਮ ਗਿਆ। ਮੰਮੇ ਮਤ ਹਿਰ ਲਈ ਤੇਰੀ ਮੂੜੇ, ਹੋਮੇ ਵੱਡਾ ਰੋਗ ਪਿਆ। ਅੰਤਰ ਆਤਮੇ ਬ੍ਰਹਮ ਨ ਚੀਨਿਆ, ਮਾਇਆ ਕਾ ਮੋਹਤਾਜ ਪਿਆ। ਕੱਕੇ ਕਾਮ ਕ੍ਰੋਧ ਪਰਮੇ ਉਹ ਮੂੜੇ, ਮਮਤਾ ਲਾਗੇ ਤੁਧ ਹਰ ਵਿਸਰਿਆ। ਪੜੇ ਗੁਣੇ ਤੂੰ ਬਹੁਤ ਪੁਕਾਰੇ, ਹਿਣ ਬੂਝੇ ਤੂੰ ਡੂਬ ਮੂਆ। ਤੱਤੇ ਤਾਮਸ ਜਲਿਓ ਮੂੜੇ, ਥੱਥੇ ਥਾਂ ਟ੍ਰਿਸ਼ਟ ਹੋਆ। ਧੱਗੇ ਕਰ ਕਰ ਫੇ ਤੂੰ ਮੂੜੇ, ਦੱਦੇ ਦਾਨ ਨਾ ਤੁਧ ਲਿਆ। ਪੱਪੇ ਪਾਰ ਨ ਪਵਹੀ ਮੂੜੇ, ਪਰਪੰਜ ਤੂੰ ਪਲਚ ਰਿਹਾ। ਸੱਚੇ ਆਪ ਖੁਆਇਓ ਮੂੜੇ, ਇਹੋ ਸਿਰ ਤੇਰੇ ਲੇਖ ਪਿਆ। ਭਾਬੇ ਪਵਜਲ ਡੁੱਬਿਓ ਮੂੜੇ, ਮਾਇਆ ਵਿੱਚ ਗਲਤਾਨ ਪਿਆ। ਗੁਰਪ੍ਰਸਾਦੀ ਏਕੋ ਜਾਣੇ, ਏਕ ਘੜੀ ਮੈਂ ਪਾਰ ਪਿਆ। ਵਵੇ ਵਾਰੀ ਆਈਆ ਮੂੜੇ, ਵਾ ਦਿਓ ਤੂੰ ਵਿਸਰਿਆ। ਇਹ ਵੇਲਾ ਨਾ ਲੈਸੇ ਮੂੜੇ, ਫਿਰ ਤੂੰ ਜੰਮ ਕੇ ਵਸ ਪਿਆ। ਝੱਜੇ ਕਦੇ ਨਾ ਝੂਰੇ ਮੂੜੇ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ। ਸਤਿਗੁਰ ਬਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਤਦੇ ਤਾਵਤ ਵਰਜ ਰੱਖ ਮੂੜੇ, ਅੰਤਰ ਤੇਰੇ ਨਿਧਾਨ ਪਿਆ। ਗੁਰਮੁਖ ਹੋਵੇ ਤਾਂ ਹਰਸ ਪੀਵੇ, ਜੁਗਾ ਜੁਗੰਤਰ ਖਾਏ ਪਿਆ। ਗੱਗੇ ਗੋਬਿੰਦ ਚਿਤ ਕਰ ਮੂੜੇ, ਗੱਲੀ ਕਿਨੇ ਨਾ ਪਾਇਆ। ਗੁਰ ਕੇ ਚਿਨ ਹਿਰਦੇ ਵਸਾਏ ਮੂੜੇ, ਪਿਛਲੇ ਗੁਣੇ ਸਭ ਬਖਸ ਲਿਆ। ਹਾਏ ਹਰ ਕਥਾ ਬੁਝ ਤੂੰ ਮੂੜੇ, ਤਾਂ ਸਦਾ ਸੁਖ ਹੋਈ। ਮਨੁੱਖ ਪੜੇ ਤੇਤਾ ਦੁਖ ਲਾਗੇ, ਫਿਰ ਸਭ ਗੁਰ ਮੁਕਤ ਨਾ ਹੋਈ। ਹਰਾਰੇ ਰਾਮ ਚਿਤ ਕਰ ਮੂੜੇ,
ہردے جن کے رب رہیا، گر پرسادی جنی رام پشاتا، نرگن رام کنی بوج لیا، تیرا انت نہ جائی لکھیا، اکت نہ جائی ہر کتھیا، نانک جن کو سدگر ملیا، ان کا لکھا نبڑیا، راگ آسا محلہ پہلا، شنت کر پہلا۔

ਸਤਾ ਮਨ ਬੈਰਾਗੀ ਸੁਨ ਮੰਡਲ ਕਰ ਪਾਇਆ। ਆਦ ਪੁਰਖ ਅਪਰੰਪਰ ਪਿਆਰਾ ਸਤਗੁਰ ਅਲਖ ਲਖਾਇਆ। ਆਸਨ ਬੈਸਨ ਫਿਰ ਨਾਰਾਇਣ ਇਤ ਮਨ ਰਾਤਾ ਵਿਚਾਰੇ। ਨਾਨਕ ਨਾਮ ਰਤੇ ਬੈਰਾਗੀ ਅਨਹਦ ਰੋਣ ਚੁਣਕਾਰੇ। ਤਿਤ ਅਗਮ ਪੁਰੇ ਪਉ ਕਿਤ ਬਿਧ ਜਾਈਏ ਰਾਮ। ਸਚ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਏ ਰਾਮ। ਸੱਚ ਸ਼ਬਦ ਕਮਾਈਏ ਨਿਜ ਕਰ ਜਾਈਏ ਪਾਈਏ ਗੁਣੀ ਨਿਧਾਨਾ। ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪ੍ਰਧਾਨਾ। ਜਪ ਤਪ ਕਰ ਕਰ ਸੰਜਮ ਥਾਕੀ ਹੱਟ ਨਿਗ੍ਰਹਿ ਨਹੀਂ ਪਾਈਏ। ਨਾਨਕ ਸਹਿਜ ਮਿਲੇ ਜਗ ਜੀਵਨ ਸਤਗੁਰ ਬੂਝ ਬੁਝਾਈਏ। ਗੁਰ ਸਾਗਰੋ ਰਤਨਾਗਰ ਤਿਤ ਰਤਨ ਕਣੇਰੇ ਰਾਮ। ਘਰ ਮੱਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ। ਨਿਰਮਲ ਜਲ ਨਹਾਏ ਜਾਂ ਪ੍ਰਭਾਏ ਪੰਚ ਮਿਲੇ ਵਿਚਾਰੇ। ਕਾਮ ਕ੍ਰੋਧ ਕਪਟ ਬਿਖਿਆ ਤਾਜ ਸੱਚ ਨਾਮ ਉਰਤਾਰੇ। ਹਉਮੈ ਲੋਭ ਲਹਿਰ ਲਭ ਥਾਕੇ ਪਾਏ ਦੀਨ ਦਿਆਲਾ। ਨਾਨਕ ਗੁਰਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ। ਹਉ ਬਨ ਬਨੋ ਦੇਖ ਰਹੀ ਕਿਰਨ ਦੇਖ ਸੁਭਾਇਆ ਰਾਮ। ਤਿਰ ਪਵਣ ਤੁਝੇ ਕੀਆ ਸਭ ਜਗਤ ਸੁਭਾਇਆ ਰਾਮ। ਤੇਰਾ ਸਭ ਕੀਆ ਤੂੰ ਥਿਰਥੀਆ ਤੂੰ ਸਮਾਨ ਕੋ ਨਾਹੀ। ਤੂੰ ਦਾਤਾ ਸਭ ਜਾਚਕ ਤੇਰੇ ਤੁਧ ਬਿਨ ਕਿਸਾ ਲਾਹੀ। ਅਣ ਮੰਗਿਆ ਦਾਨ ਦੀਜੇ ਦਾਤੇ ਤੇਰੀ ਭਗਤ ਪਰੇ ਭੰਡਾਰਾ। ਰਾਮ ਨਾਮ ਮੁਕਤ ਨਾ ਕੋਈ ਨਾਨਕ ਕਹਿ ਵਿਚਾਰਾ। ਆਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਤਾ। ਰਾਮ ਪਿਆਰੇ ਰਾਮ ਸੱਚ ਸਾਹਿਬ ਆਦ ਪੁਰਖ ਅਪਰੰਪਰੋ ਤਾਰੇ ਰਾਮ। ਅਗਮ ਅਗੋਚ ਅਪਰ ਅਪਾਰਾ ਪਾਰ ਬ੍ਰਹਮ ਪ੍ਰਧਾਨੋ। ਆ ਜੁਗਾ ਦੀ ਹੈ ਪੀ ਹੋਸੀ ਅਵਰ ਝੂਠਾ ਸਾ ਮਾਨੋ। ਕਰਮ ਧਰਮ ਕੀ ਸਾਰ ਨਾ ਜਾਣੇ ਸੁਰਤ ਮੁਕਤ ਕਿਉ ਪਾਈਏ। ਨਾਨਕ ਗੁਰਮੁਖ ਸ਼ਬਦ ਪਛਾਣੇ ਮਹਿਰਸ ਨਾਮ ਧਿਆਈਏ। ਮੇਰਾ ਮਨੋ ਮੇਰਾ ਮਨ ਮਾਨਿਆ ਨਾਮ ਸਿਖਾਈ ਰਾਮ। ਹਉ ਮੈਂ ਮਮਤਾ ਮਾਇਆ ਸੰਗ ਨਾ ਜਾਈ ਰਾਮ। ਮਾਤਾ ਪਿਤ ਭਾਈ ਸੁਚ ਤਰਾਈ ਸੰਗ ਨਾ ਸੰਪੈ ਨਾਰੇ। ਸਾਇਰ ਕੀ ਪੁੱਤਰੀ ਪਰ ਘਰ ਤਿਆਗੀ ਚਰਨ ਤਲੇ ਵਿਚਾਰੇ। ਆਦ ਪੁਰਖ ਚਲਤ ਦਿਖਾਇਆ ਜੇ ਦੇਖਾ ਤੈ ਸੋਈ। ਨਾਨਕ ਹਰ ਕੀ ਭਗਤ ਨਾ ਛੋਡੋ ਸਹਿਜੇ ਹੋਏ ਸੋਈ। ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸੁਮਾਲੇ ਰਾਮ। ਅਗੁਣ ਮੇੜ ਚੱਲੇ ਗੁਣ ਸੰਗਮ ਨਾ ਲੈ ਰਾਮ। ਅਵਗੁਣ ਪਰਖ ਕਰਨੀ ਸਾਰੀ ਦਰ ਸੱਚੇ ਸਚਿਆਰੋ। ਆਵਣ ਜਾਵਣ ਠਾਕ ਰਖਾਏ ਗੁਰਮੁਖ ਤਤ ਵਿਚਾਰੋ। ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਿਲੇ ਵਡਿਆਈ। ਨਾਨਕ ਨਾਮ ਰਤਨ ਪਰਗਸਿਆ ਐਸੀ ਗੁਰਮਤ ਪਾਈ। ਸੱਚ ਅੰਜਨ ਅੰਜਨ ਸਾਰ ਨਿਰੰਜਨ ਰਤਾ ਰਾਮ। ਮਨ ਤਨ ਰਵ ਰਹਿਆ ਜਗ ਜੀਵਨੋ ਦਾਤਾ ਰਾਮ। ਜਗ ਜੀਵਨ ਦਾਤਾ ਹਰ ਮਨ ਰਾਤਾ ਸਹਿਜ ਮਿਲੇ ਮੇਲਾਇਆ। ਸਾ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ। ਹਰ ਕੀ ਭਗਤਰ ਤੇ ਬੈਰਾਗੀ ਚੁੱਕੇ ਮੋਹ ਪਿਆਸਾ। ਨਾਨਕ ਹਉਮੈ ਮਾਰ ਪਤੀਣੇ ਵਿਰਲੇ ਦਾਸ ਉਦਾਸਾ। ਰਾਗ ਆਸਾ ਮਹੱਲਾ ਪਹਿਲਾ ਸ਼ੰਤ ਕਰ ਦੂਜਾ। ਇੱਕ ਓਅੰਕਾਰ ਸਤਗੁਰ ਪ੍ਰਸਾਦ ਤੂੰ ਸਭਨੀ ਥਾਈ ਜਿੱਥੇ ਹੋ ਜਾਈ। ਸਾਚਾ ਸਿਰਜਣਹਾਰ ਜੀਓ ਸਭਨਾ ਕਾ ਦਾਤਾ ਕਰਮ ਵਿਧਾਤਾ। ਦੁਖ ਵਿਸਾਰਨ ਹਾਰ ਜੀਓ ਦੁਖ ਵਿਸਾਰਨ ਹਾਰ ਸੁਆਮੀ। ਕੀਤਾ ਜਾ ਕਾ ਹੋਵੇ ਕੋੜ ਕੁਟੰਤਰ ਪਾਪਾ ਕੇਰੇ। ਏਕ ਘੜੀ ਮੈਂ ਖੋਵੇ ਹੰਸ ਸੇ ਹੰਸਾ ਬਗ ਸੇ ਬੱਗਾ। ਘੜ ਘੜ ਕਰੇ ਵਿਚਾਰ ਜੀਓ ਤੂੰ ਸਭਨੀ ਥਾਈ ਜਿੱਥੇ ਹੋ ਜਾਈ। ਸਾਚਾ ਸਿਰਜਣ ਹਾਰ ਜੀਓ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ। ਤੇ ਵਿਰਲੇ ਸੰਸਾਰ ਜੀਓ ਤਿੰਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ।
ਕਹੋ ਨ ਆਵੇ ਹਾਰ ਜੀਓ ਤੇ ਕਹੋ ਨ ਹਾਰੇ ਹਰ ਹਰ ਗੁਣ ਸਾਰੇ ਤਿੰਨ ਜਮ ਨੇੜ ਨ ਆਵੇ ਜੰਮਣ ਮਰਨ ਤਿਨਾ ਕਾ ਚੂਕਾ ਜੋ ਹਰ ਲਾਗੇ ਪਾਵੇ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰ ਤਾਰ ਜੀਓ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਜਿਨ ਜਗਤੋ ਪਾਇਆ ਤੰਦੇ ਲਾਇਆ ਕਿਸੇ ਵਿਟੋਂ ਕੁਰਬਾਨ ਜੀਓ ਤਾ ਕੀ ਸੇਵ ਕਰੀਜੈ ਲਾਹਾ ਲੀਜੈ ਹਰ ਦਰਗੇ ਪਾਈਏ ਮਾਨ ਜੀਓ ਹਰ ਦਰਗੇ ਮਾਨ ਸੋਈ ਜਨ ਪਾਵੇ ਜੋ ਨਰ ਏਕ ਪਛਾਣੇ ਉਹ ਨਵਨਿਧ ਪਾਵੇ ਗੁਰਮਤ ਹਰ ਧਿਆਵੇ ਨਿਤ ਹਰ ਗੁਣ ਆਖ ਵਖਾਣੇ

ਤੀਜਾ ਸ਼ੰਤ ਕਰ ਤੀਜਾ ਸਾਜਨ ਮੇਰੇ ਪ੍ਰੀਤਮੋ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੇਹੋ ਭਗਤ ਕਰੋ

ਕਿਰਪਾ ਸੋ ਹਰ ਭਗਤੀ ਚਿਤ ਲਾਵੇ ਮੇਰੇ ਮਨ ਬੈਰਾਗੀਆ ਤੂੰ ਬੈਰਾਗ ਕਰ ਕਿਸ ਦਿਖਾਵੇ ਹਰ ਸੋਇਲਾ ਤੇਨ ਸੱਸ ਦਾ ਜੋ ਹਰ ਗੁਣ ਗਾਵੇ ਹਰ ਬੈਰਾਗ ਤੂੰ ਛੋੜ ਪਾਖੰਡ ਸੋ ਸੋ ਸਭ ਕਿਸੇ ਜਾਣੇ ਜਲ ਥਲ ਮਹੀਲ ਏਕੋ ਸੋਈ ਗੁਰਮੁਖ ਹੁਕਮ ਪਛਾਣੇ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ ਇਵ ਕਹੇ ਨਾਨਕ ਸੋ ਬੈਰਾਗੀ ਅਨ ਦਿਨ ਹਰ ਲਿਵ ਲਾਵੇ ਜੈ ਜੈ ਮਨ ਤੂੰ ਧਾਮਦਾ ਤੈ ਤੈ ਹਰ ਤੇਰੇ ਨਾਲੇ ਮਨ ਸਿਆਣ ਪਛੋਡੀਏ ਗੁਰ ਕਾ ਸ਼ਬਦ ਸੰਭਾਲੇ ਸਾਧ ਤੇਰੇ ਸੋ ਸੋ ਸਦਾ ਹੈ ਇੱਕ

ਜਾਕੋ ਤੁਧ ਮਨ ਵਸਾਈ, ਸਦਾ ਤੇਰੇ ਗੁਣ ਗਾਵਹੇ, ਤੇਰੇ ਗੁਣ ਗਾਵੇ ਜਾਂ ਤੂੰ ਪਾਵੇ, ਸੱਚੇ ਸਿਉਂ ਚਿਤ ਲਾਵਹੇ, ਜਿਸ ਨੂੰ ਤੂੰ ਆਪੇ ਮਿਲਹੇ।

ਸਾਇ ਸਭ ਸੰਸਾਰ ਦੁਖ ਗਵਾਇਆ ਆਦਿਸ਼ਟ ਅਗੋਚਰ ਗੁਰ ਬਚਨ ਧਿਆਇਆ ਪਵਿੱਤਰ ਪਰਮ ਪਦ ਪਾਇਆ ਅਣਹ ਤੁਣ ਵਾਜੇ ਨਿਤ ਵਾਜੇ ਗਾਈ ਸਤਿਗੁਰ ਬਾਣੀ ਨਾਨਕ ਦਾਤ ਕਰੀ ਪ੍ਰਵਦਾਤੈ ਜੋਤੀ ਜੋਤ ਸਮਾਣੀ ਮਨਮੁਖਾ ਮਨਮੁਖ ਮੋਏ ਮੇਰੀ ਕਰਮਾਇਆ ਰਾਮ ਖਿਨ ਆਵੇ ਖਿਨ ਜਾਵੇ ਦੁਰਗੰਧ ਮੜੇ ਚਿਤ ਲਾਇਆ ਰਾਮ ਲਾਇਆ ਦੁਰਗੰਧ ਮੜੇ ਚਿਤ ਲਾਗਾ ਜੋ ਰੰਗ ਕਸੁੰਭ ਦਿਖਾਇਆ ਖਿਨ ਪੂਰਬ ਖਿਨ ਪਛਮ ਛਾਏ ਜਿਉਂ ਚੱਕ ਕੁਮਿਹਾਰ ਪਵਾਇਆ ਦੁਖ ਖਾਵੇ ਦੁਖ ਸੰਚੇ ਪੁੱਗ ਦੁਖੀ ਬਿਰਦ ਵਧਾਈ ਨਾਨਕ ਬਿਖਮ ਸੋਹਿਲਾ ਤਰੀਏ ਜਾਂ ਆਵੇ ਗੁਰਸਰਣਾਈ।

ਤੇ ਸਤਿਗੁਰ ਸਹਾਰਾਮ ਹਰ ਪੂੰਜੀ ਚਾਹੀ ਨਾਮ ਵਸਾਹੀ ਗੁਣ ਗਾਵੇ ਗੁਣ ਪਾਵੇ ਨੀਂਦ ਭੂਖ ਸਭ ਪਰ ਹਰ ਤਿਆਗੀ ਸੁਨੇ ਸੁਨ ਸਮਾਵੇ ਵਣਜਾਰੇ ਇੱਕ ਪਾਤੀ ਆਵੇ ਲਾ ਹਰ ਨਾਮ ਲੈ ਜਾਹੇ ਨਾਨਕ ਮੰਤਨ ਅਰਪ ਗੁਰ ਆਗੇ ਜਿਸ ਪ੍ਰਾਪਤ ਸੋ ਪਾਏ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਦ ਚੜਿਆ ਰਾਮ ਗੁਰਬਾਣੀ ਲਾਗੇ ਤਿੰਨ ਹੱਦ ਚੜਿਆ ਨਿਰਮੋਲ ਕਰਤਨ ਅਪਾਰਾ ਹਰ ਹਰ ਨਾਮ ਅਤੋਲ ਕਪਾਇਆ ਤੇਰੀ ਭਗਤ ਪਰੇ ਭੰਡਾਰਾ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇਹ ਵਸਤ ਅਨੂਪ ਦਿਖਾਈ।

ਅੰਤਿਮ ਵਰਸ ਅੰਮ੍ਰਿਤ ਧਾਰਾ ਰਾਮ ਗੁਰਮੁਖੇ ਗੁਰਮੁਖ ਨਗਰੀ ਆਰਾਮ ਪਿਆਰਾ ਰਾਮ ਆਰਾਮ ਨਾਮ ਪਿਆਰਾ ਜਗਤ ਨਿਸਤਾਰਾ ਆਰਾਮ ਨਾਮ ਵਡਿਆਈ ਕਲਯੁਗ ਰਾਮ ਨਾਮ ਬੋਹਿਥਾ ਗੁਰਮੁਖ ਪਾਰ ਲੰਘਾਈ ਹਲਤ ਪਲਤ ਰਾਮ ਨਾਮ ਸੁਹੇਲੇ ਗੁਰਮ ਕਰਨੀ ਸਾਰੀ ਨਾਨਕ ਦਾਤ ਦਇਆ ਕਰ ਦੇਵੈ ਆਰਾਮ ਨਾਮ ਨਿਸਤਾਰੀ ਰਾਮੋ ਰਾਮ ਨਾਮ ਜਪਿਆ ਦੁਖ ਕਿਲ ਵਿਖ ਨਾਸ ਗੁਆਇਆ ਰਾਮ ਗੁਰ ਪਰਚੇ ਤਿਹਾਇਆ ਮੈਂ ਹਿਰਦੇ ਰਾਮ ਰਵਾਇਆ ਰਾਮ ਰਵਿਆ ਰਾਮ ਹਿਰਦੈ ਪਰਮ ਗਦ ਪਾਈ ਜਾਂ ਗੁਰ ਸਰਣਾਈ ਆਏ ਲੋਭ ਵਿਕਾਰ ਨਾਵ ਡੁਬਦੀ ਨਿਗਲੀ ਜਾਂ ਸਤਿਗੁਰ ਨਾਮ ਦਰਾਏ ਜੀ ਦਾਨ ਗੁਰ ਪੂਰੇ ਦੀਆ ਆਰਾਮ ਨਾਮ ਚਿਤ ਲਾਏ ਆਪ ਕਿਰਪਾਲ ਕਿਰਪਾ ਕਰ ਦੇਵੇ ਨਾਨਕ ਗੁਰ ਸਰਣਾਏ ਬਾਣੀ ਆਰਾਮ ਨਾਮ ਸੁਣੀ ਚਿਤਕਾਰ ਜਿ ਸਭ ਸੁਹਾਏ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਏ ਆਏ ਇਸ ਰੂਪ ਨਾ ਰੇਖਿਆ ਕਾਈ ਰਾਮੋ ਰਾਮ ਰਵਿਆ ਕਟ ਅੰਤਰ ਸਭ ਤਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸਿਗਾਰ ਸਭ ਹੋਆ ਗੁਰਮਤ ਰਾਮ ਪਰਗਾਸਾ ਨਾਨਕ ਆਪ ਅਨੁਗ੍ਰਹ ਕੀਆ ਹਮ ਦਾਸਨ ਦਾਸਨ ਦਾਸਾ ਜਿਨੀ ਰਾਮੋ ਰਾਮ ਨਾਮ ਸਾਰਿਆ ਸੇ ਮਨਮੁਖ ਮੂੜ ਅਭਾਗੀ ਰਾਮ ਇਨ ਅੰਤਰੇ ਮੋਹ ਵਿਆਪੈ ਖਿਨ ਖਿਨ ਮਾਇਆ ਲਾਗੀ ਰਾਮ ਮਾਇਆ ਮਨ ਲਾਗੀ ਮੂੜ ਪਏ ਅਭਾਗੀ ਜੇਨ ਰਾਮ ਨਾਮ ਨਹਿ ਪਾਇਆ ਅਨੇਕ ਕਰਮ ਕਰੇ ਅਭਮਾਨੀ ਹਰ ਰਾਮੋ ਨਾਮ ਚੋਰਾਇਆ ਮਹਾ ਬਿਖਮ ਜਮ ਪੰਥ ਦੁਹੇਲਾ ਕਾਲ ਉਗਤ ਮੋਹ ਅੰਧਿਆਰਾ ਨਾਨਕ ਗੁਰਮੁਖ ਨਾਮ ਧਿਆਇਆ ਤਾਂ ਪਾਏ ਮੋਹ ਦੁਆਰਾ ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੇ ਰਾਮ ਇਓ ਮਨੁਆ ਖਿਨ ਊਬ ਪਿਆਲੀ ਪਰਮ ਦਾ ਇਕਤ ਕਰ ਆਣੇ ਰਾਮ ਮਨ ਇਕਤ ਕਰ ਆਣੇ ਸਭ ਗਤ ਮਿਤ ਜਾਣੇ ਹਰ ਰਾਮੋ ਨਾਮ ਰਸਾਏ ਜਨ ਕੀ ਪੈਜ ਰੱਖੇ ਰਾਮ ਨਾਮਾ ਪ੍ਰਹਿਲਾਦ ਉਧਾਰ ਤਰਾਏ ਰਾਮੋ ਰਾਮ ਰਮੋ ਰਮ ਉੱਚਾ ਗੁਣ ਕਹਿਤਿਆ ਅੰਤਨ ਪਾਇਆ

ਕਰ ਵਾਸਿਆ, ਜਿਨ ਸਰਦਾ ਰਾਮ ਨਾਮ ਲੱਗੀ, ਤਿਨ ਦੂਜੇ ਚਿੱਤ ਨ ਲਾਇਆ ਰਾਮ। ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੇ ਅਵਰ ਨਾ ਪਾਇਆ ਰਾਮ। ਰਾਮ ਨਾ ਮਨ ਪਾਇਆ ਪਰਮ ਸੁਖ ਪਾਇਆ, ਅੰਤ ਚਲਦਿਆਂ ਨਾਲ ਸਿਖਾਈ। ਰਾਮ ਨਾਮ ਤਨ ਪੂੰਜੀ ਸੰਚੀ, ਨਾ ਡੂਬੇ ਨਾ ਜਾਈ। ਰਾਮ ਨਾਮ ਇਹ ਜੁਗ ਮੈਂ ਤੁਲਗਾ, ਜਮਕਾਲ ਨੇੜ ਨਾ ਆਵੇ। ਨਾਨਕ ਗੁਰਮੁਖ ਰਾਮ ਪਛਾਤਾ, ਕਰ ਕਿਰਪਾ ਆਪ ਮਿਲਾਵੇ। ਰਾਮੋ ਰਾਮ ਨਾਮ ਸਤੇ, ਸਤ ਗੁਰਮੁਖ ਜਾਣਿਆ ਰਾਮ। ਸੇਵਕੋ ਗੁਰ ਸੇਵਾ ਲਾਗਾ, ਜਿਨ ਮੰਤਨ ਅਰਪ ਚੜਾਇਆ ਰਾਮ। ਮੰਤਨ ਅਰਪਿਆ ਬਹੁਤ ਮਨ ਸਰਦਿਆ, ਗੁਰਸੇਵਕ ਪਾਏ ਮਿਲਾਏ। ਦੀਨਾ ਨਾਥ ਜੀਆਂ ਕਾ ਦਾਤਾ, ਪੂਰੇ ਗੁਰ ਤੇ ਪਾਏ। ਗੁਰੂ ਸਿੱਖ ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਰਾਮ ਨਾਮ ਮੰਤ ਹਿਰਦੈ ਦੇਵੈ, ਨਾਨਕ ਮਿਲਣ ਸੁਭਾਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਸ਼ੰਤ ਮਹੱਲਾ ਚੌਥਾ। ਕਰ ਦੂਜਾ ਹਰ ਹਰ ਕਰਤਾ ਦੁਖ ਬੇਨਸ, ਪਤਤ ਪਾਵਨ ਹਰ ਨਾਮ ਜੀਓ। ਹਰ ਸੇਵਾ ਪਾਈ ਪਰਮ ਗਦ ਪਾਈ, ਹਰ ਉਤਮ ਹਰ ਹਰ ਕਾਮ ਜੀਓ। ਹਰ ਉਤਮ ਕਾਮ ਜਪੀਏ ਹਰ ਨਾਮ, ਹਰ ਜਪੀਏ ਅਸਥਿਰ ਹੋਵੇ। ਜਨਮ ਮਰਨ ਦੋਵੇਂ ਦੁਖ ਮੇਟੇ, ਸਹਿਜੇ ਹੀ ਸੁਖ ਸੋਵੇ। ਹਰ ਹਰ ਕਿਰਪਾ ਧਾਰੋ ਠਾਕੁਰ, ਹਰ ਜਪੀਏ ਆਤਮ ਰਾਮ ਜੀਓ। ਹਰ ਹਰ ਕਰਤਾ ਦੁਖ ਬਿਨਾਸਨ, ਪਤਿਤ ਪਾਵਨ ਹਰ ਨਾਮ ਜੀਓ। ਹਰ ਨਾਮ ਪਦਾਰਥ ਕਲ ਯੁਗ ਉਤਮ, ਹਰ ਜਪੀਏ ਸਭ ਗੁਰ ਪਾਏ ਜੀਓ। ਗੁਰਮੁਖ ਹਰ ਪੜੀਏ ਗੁਰਮੁਖ ਹਰ ਸੁਣੀਏ, ਹਰ ਜਬਤ ਸੁਨਤ ਦੁਖ ਜਾਏ ਜੀਓ। ਹਰ ਹਰ ਨਾਮ ਜਪਿਆ ਦੁਖ ਬਿਨਸਿਆ, ਹਰ ਨਾਮ ਪਰਮ ਸੁਖ ਪਾਇਆ।

ਉਹ ਹਰ ਨਾਮ ਪਦਾਰਥ ਕਲਯੁਗ ਉਤਮ ਹਰ ਜਪੀਏ ਸਤਿਗੁਰ ਪਾਏ ਜੀਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਵਾਣ ਜੀਓ ਹਰ ਪ੍ਰੀਤ ਲਗਾਈ ਹਰ ਨਾਮ ਸਿਖਾਈ ਪ੍ਰਭ ਚੂਕਾ ਆਮਣ ਜਾਣ ਜੀਓ

ਜਨ ਪਰਧਾਨਾ ਤੇ ਊਤਮ ਹਰ ਹਰ ਲੋਗ ਜੀਓ, ਹਰ ਨਾਮ ਵਡਾਈ ਹਰ ਨਾਮ ਸਿਖਾਈ, ਗੁਰਸਬਦੀ ਹਰ ਅਸ ਭੋਗ ਜੀਓ, ਹਰ ਅਸ ਭੋਗ ਮਹਾਨ ਨਿਰਜੋਗ, ਵਡਭਾਗੀ ਹਰ ਅਸ ਪਾਇਆ, ਸੇ ਧਨ ਵੱਡੇ ਸਤ ਪੁਰਖਾ ਪੂਰੇ, ਜਿਨ ਗੁਰਮਤ ਨਾਮ ਤੇ ਆਇਆ, ਜਨ ਨਾਨਕ ਰੇਣ ਮੰਗੇ ਪਗ ਸਾਧੂ, ਮਨ ਚੂਕਾ ਸੋਗ ਵਿਜੋਗ ਜੀਓ, ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਊਤਮ ਹਰ ਹਰ ਲੋਗ ਜੀਓ। ਆਸਾ ਮਹੱਲਾ ਚੌਥਾ, ਸਤਯੁਗ ਸਭ ਸੰਤੋਖ ਸਰੀਰ, ਪਗ ਚਾਰੇ ਧਰਮ ਧਿਆਨ ਜੀਓ, ਮਨ ਤਨ ਹਰ ਗਾਵੇ ਪਰਮ ਸੁਖ ਪਾਵੇ, ਹਰ ਹਿਰਦੇ ਹਰ ਗੁਣ ਗਿਆਨ ਜੀਓ, ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ, ਸੋਭਾ ਗੁਰਮੁਖ ਹੋਈ, ਅੰਤਰਬਾਰ ਹਰ ਪ੍ਰਭ ਏਕੋ, ਦੂਜਾ ਅਵਰ ਨਾ ਕੋਈ, ਹਰ ਹਰ ਲਿਵਲਾਈ ਹਰ ਨਾਮ ਸਿਖਾਈ, ਹਰ ਦਰਗੇ ਪਾਵੇ ਮਾਨ ਜੀਓ, ਸਹਿਯੁਗ ਸਭ ਸੰਤੋਖ ਸਰੀਰ, ਪਗ ਚਾਰੇ ਧਰਮ ਧਿਆਨ ਜੀਓ, ਤੇਤਾ ਯੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜੀਓ, ਪਗ ਚੌਥਾ ਖਿਸਿਆ ਤ੍ਰੈ ਪਗ ਟਿਕਿਆ, ਮਨ ਹਿਰਦੇ ਕ੍ਰੋਧ ਜਲਾਏ ਜੀਓ, ਮਨ ਹਿਰਦੇ ਕ੍ਰੋਧ ਮਹਾਂਬਿਸਲੋਧ, ਨਿਰਪਥਾਵੇ ਲੜ ਦੁਖ ਪਾਇਆ, ਅੰਤਰ ਮਮਤਾ ਲੋਗ ਲਗਾਨਾ, ਹਉਮੈ ਅਹੰਕਾਰ ਵਧਾਇਆ, ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ, ਬਿਗ ਗੁਰਮਤ ਹਰ ਨਾਮ ਲੈ ਜਾਏ ਜੀਓ, ਤੇਤਾ ਯੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ

ਤਾਰੋ ਪੜ ਲੇਵੋ ਸ਼ਬਦ ਸੁਭਾਏ ਜੀਓ। ਆਸਾ ਮਹੱਲਾ ਚੌਥਾ ਮਨ ਨਾਮ ਜਪਾਨਾ ਹਰ ਹਰ ਮਨ ਪਾਨਾ ਹਰ ਭਗਤ ਜੀ ਨਾਮ ਮਨ ਚਾਓ ਜੀਓ। ਜੋ ਜਨ ਮਰ ਜੀਵੇ ਤੇ ਅੰਮ੍ਰਿਤ ਪੀਵੇ ਮਨ ਲਾਗਾ ਗੁਰਮੁਖ ਪਾਓ ਜੀਓ। ਮਨ ਹਰ ਹਰ ਪਾਓ ਗੁਰ ਕਰੇ ਪਸਾਓ ਜੀਵਨ ਮੁਕਤ ਸੁਖ ਹੋਈ। ਜੀਵਨ ਮਰਨ ਹਰ ਨਾਮ ਸੁਹੇਲੇ ਮਨ ਹਰ ਹਰ ਹਿਰਦੇ ਸੋਈ। ਮਨ ਹਰ ਹਰ ਵਸਿਆ ਗੁਰਮਤ ਹਰ ਰਸਿਆ ਹਰ ਹਰ ਰਸ ਗਟਾਗ ਪੀ ਆਓ ਜੀਓ। ਮਨ ਨਾਮ ਜਪਾਨਾ ਹਰ ਹਰ ਮਨ ਪਾਨਾ ਹਰ ਭਗਤ ਜੀ ਨਾਮ ਮਨ ਚਾਓ ਜੀਓ। ਜਗ ਮਰਨ ਨ ਪਾਇਆ ਨਿਦ ਆਪ ਲੁਕਾਇਆ ਮਤ ਜਾਂ ਪਕੜੇ ਲੈ ਜਾਏ ਜੀਓ। ਹਰ ਅੰਤਰ ਬਾਹਰ ਹਰ ਪ੍ਰਭ ਏਕੋ ਇਹੋ ਜੀੜਾ ਰੱਖਿਆ ਨਾ ਜਾਏ ਜੀਓ। ਕਿਉਂ ਜੀਓ ਖੀਜੇ ਹਰ ਵਸਤੋ ਲੋੜੀਜੇ ਜਿਸ ਕੀ ਵਤ ਸੋ ਲੈ ਜਾਏ ਜੀਓ। ਮਨਮੁਖ ਕਰਨ ਪਲਾਵ ਕਰ ਪਰਮੇ ਸਭ ਔਖਦ ਦਾਰੂ ਲਾਏ ਜੀਓ। ਜਿਸ ਕੀ ਵਸਤ ਪ੍ਰਭ ਲਏ ਸੁਆਮੀ ਜਨ ਉਭਰੇ ਸ਼ਬਦ ਕਮਾਏ ਜੀਓ। ਜਗ ਮਰਨ ਨ ਪਾਇਆ ਨਿਤ ਆਪ ਲੁਕਾਇਆ ਮਤ ਜਾਂ ਪਕੜੇ ਲੈ ਜਾਏ ਜੀਓ। ਹੋ ਮਰਨ ਲਖਾਇਆ ਗੁਰਮੁਖ ਸੋਹਾਇਆ ਜਨ ਉਭਰੇ ਹਰ ਹਰ ਧਿਆਨ ਜੀਓ। ਹਰ ਸੋਭਾ ਪਾਈ ਹਰ ਨਾਮ ਵਡਿਆਈ ਹਰ ਦਰਗੇ ਪੈਦੇ ਜਾਣ ਜੀਓ। ਹਰ ਦਰਗੇ ਪੈਦੇ ਹਰ ਨਾਮੇ ਸੀਧੇ ਹਰ ਨਾਮੇ ਤੇ ਸੁਖ ਪਾਇਆ ਜਨਮ ਮਰਨ ਦੋਵੇਂ ਦੁੱਖ ਮੇਟੇ ਹਰ ਰਾਮੇ ਨਾਮ ਸਮਾਇਆ। ਹਰ ਜਾਨ ਪ੍ਰਭ ਰਲ ਏਕੋ ਹੋਏ ਹਰ ਜਾਨ ਪ੍ਰਭ ਏਕ ਸਮਾਨ ਜੀਓ। ਤੁਰ ਮਨਣ ਲਖਾਇਆ ਗੁਰਮੁਖ ਸੋਹਾਇਆ ਜਨ ਉਭਰੇ ਹਰ ਹਰ ਧਿਆਨ ਜੀਓ। ਜਗ ਉਪਜੈ ਬਿਨਸੇ ਬਿਨਸ ਬਿਨਾਸੇ ਲੱਗ ਗੁਰਮੁਖ ਅਸਥਿਰ ਹੋਏ ਜੀਓ। ਗੁਰਮੰਤਰ ਦਰੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਓ। ਹਰ ਅੰਮ੍ਰਿਤ ਰਸ ਪਾਇਆ ਮੁਆ ਜੀਵਾਇਆ ਫਿਰ ਬਹੁੜ ਮਰਨ ਨਾ ਹੋਈ। ਹਰ ਹਰ ਨਾਮ ਅਮਰ ਪਦ ਪਾਇਆ ਹਰ ਨਾਮ ਸਮਾਵੇ ਸੋਈ। ਜਨ ਨਾਨਕ ਨਾਮ ਆਧਾਰ ਟੇਕ ਹੈ ਬਿਨਾਵੇ ਅਵਰ ਨਾ ਕੋਏ ਜੀਓ। ਜਗ ਉਪਜੈ ਬਿਨਸੈ ਬਿਨਸ ਬਿਨਸ ਲਗ ਗੁਰਮੁਖ

ਤਾਕੀਗਤ ਕਈ ਨਾ ਜਾਈ ਅਮਿਤ ਵਡਿਆਈ। ਮੇਰਾ ਗੋਵਿੰਦ ਅਲਖ ਅਪਾਰ ਜੀਓ, ਗੋਵਿੰਦ ਅਲਖ ਅਪਾਰ ਅਪਰੰਪਰ, ਆਪ ਆਪਣਾ ਜਾਣੇ ਕਿਆ ਇਹ ਜੰਤ ਵਿਚਾਰੇ। ਕਹੀਏ ਜੋ ਤੁਦ ਆਖ ਵਖਾਣੇ, ਜਿਸ ਨੂੰ ਨਦਰ ਕਰੇ ਤੂੰ ਆਪਣੀ, ਸੋ ਗੁਰਮੁਖ ਕਰੇ ਵਿਚਾਰ ਜੀਓ। ਵੱਡਾ ਮੇਰਾ ਗੋਵਿੰਦ ਅਗਮ ਅਗੋਚਰ, ਆਦ ਨਿਰੰਜਨ ਨਿਰੰਕਾਰ ਜੀਓ। ਤੂੰ ਆਦ ਪੁਰਖ ਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜੀਓ। ਤੂੰ ਘਟ ਘਟ ਅੰਤਰ ਸਰਬ ਨਿਰੰਤਰ, ਸਭ ਮੈਂ ਰਹਿਆ ਸਮਾਏ ਜੀਓ। ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ, ਤਾਕਾ ਅੰਤ ਨ ਪਾਇਆ ਤਿਸ ਰੂਪ ਨਾ ਰੇਖ। ਅਦਿੱਟਿਆ ਗੋਚਰ ਗੁਰਮੁਖ ਅਲਖ ਲਖਾਇਆ, ਸਦਾ ਆਨੰਦ ਰਹੇ ਦਿਨ ਰਾਤੀ, ਸਹਿਜੇ ਨਾਮ ਸਮਾਏ ਜੀਓ। ਤੂੰ ਆਦ ਪੁਰਖ ਅਪਰੰਪਰ ਕਰਤ, ਤੇਰਾ ਪਾਰ ਨ ਪਾਇਆ ਜਾਏ ਜੀਓ। ਤੂੰ ਸਦ ਪਰਮੇਸ਼ਰ ਸਦਾ ਅਵਿਨਾਸੀ, ਹਰ ਹਰ ਗੁਣੀ ਨਿਧਾਨ ਜੀਓ। ਹਰ ਹਰ ਪ੍ਰਾਪਤ ਏਕੋ ਅਵਰ ਨਾ ਕੋਈ, ਤੂੰ ਆਪੇ ਪੁਰਖ ਸੁਜਾਨ ਜੀਓ। ਪੁਰਖ ਸੁਜਾਨ ਤੂੰ ਪ੍ਰਧਾਨ, ਤੂੰ ਦੇਵੜ ਅਵਰ ਨਾ ਕੋਈ, ਤੇਰਾ ਸ਼ਬਦ ਸਭ ਤੂੰ ਹੈ ਵਰਤੈ, ਤੂੰ ਆਪੇ ਕਰੇ ਸੋਈ। ਹਰ ਸਮੇਂ ਰਵਿਆ ਏਕੋ ਸੋਈ, ਗੁਰਮੁਖ ਲਖਿਆ ਹਰ ਨਾਮ ਜੀਓ। ਤੂੰ ਸਦ ਪਰਮੇਸ਼ਰ ਸਦਾ ਅਵਿਨਾਸੀ।

ਸਭ ਤੇਰੇ ਸ਼ਬਦ ਸਮਾਏ ਜੀਉ, ਸਭ ਸ਼ਬਦ ਸਮਾਵੇ ਜੰਤ ਪਾਵੇ, ਤੇਰੇ ਸ਼ਬਦ ਵਡਿਆਈ, ਗੁਰਮੁਖ ਬੁੱਧ ਪਾਈਏ ਆਪ ਗਵਾਈਏ, ਸ਼ਬਦੇ ਰਹਿਆ ਸਮਾਈ, ਤੇਰਾ ਸ਼ਬਦ ਅਗੋਚ ਗੁਰਮੁਖ ਪਾਈਏ।

ਓਂਕਾਰ ਸਤਿਗੁਰ ਪ੍ਰਸਾਦ ਹਰ ਅਮਰ ਕਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੋ ਵਿੰਨਾ ਗੁਰਮੁਖ ਰੰਗ ਚਰੂਲਿਆ ਮੇਰਾ ਮਨ ਤਨੁ ਪਿੰਨਾ ਜਨ ਨਾਨਕ ਮੁਸਕ ਚਕੋਲਿਆ ਸਭ ਜਨਮ ਤਨ ਤੰਨਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀਆ ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁੱਤਰ ਤਰੀਆ ਹਾਂ ਮੂਰਖ ਮੁਧ ਸਰਣਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ ਗੁਰ ਪੂਰੇ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸ਼ਬਦ ਵਿਗਾਸਿਆ ਜਪ ਅੰਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤਸੰਗਾ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹਉ ਮੰਗੋ ਸਰਣ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਛਲ ਹਰ ਬਿਰਦ ਹੈ

ਗੁਰਮੁਖ ਢੂੰਡ ਢੂੰਡੇਂਦੇ ਆ, ਹਰ ਸੱਜਣ ਲੱਦਾ ਰਾਮ ਰਾਜੇ, ਕੰਚਨ ਕਾਇਆ ਕੋੜ ਗੜ ਵਿੱਚ ਹਰ ਹਰ ਸਿੱਧਾ, ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ, ਤੁਰ ਭਾਗ ਵੱਡੇ ਘਰ ਪਾਇਆ ਨਾਨਕ ਰਸਗੁੱਦਾ, ਪੰਥ ਦਸਾਵਾ ਨਿਤ ਖੜੀ ਮੁਦ ਜੋਬਨ ਬਾਲੀ ਰਾਮ ਰਾਜੇ, ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ, ਮੇਰੇ ਮਨ ਤਨ ਨਾਮ ਆਧਾਰ ਹੈ ਹੋਮੇ ਬਿਖ ਜਾਲੀ, ਜਿਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ, ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁਨੇ ਰਾਮ ਰਾਜੇ, ਮੇਰਾ ਮਨ ਤਨ ਬਹੁਤ ਬੈਰਾਗਿਆ ਹਰ ਨੈਣ ਰਸ ਪਿੰਨੇ, ਮੈਂ ਹਰ ਪ੍ਰ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ, ਹੋ ਮੂਰਖ ਕਾਰੇ ਲਾਈਆ ਨਾਨਕ ਹਰ ਕੰਮੇ, ਗੁਰ ਅੰਮ੍ਰਿਤ ਪਿੰਨੀ ਦਿਓਰੀ ਅੰਮ੍ਰਿਤ ਬੁਰਕੇ ਰਾਮ ਰਾਜੇ, ਜਿਨ੍ਹਾਂ ਗੁਰਬਾਣੀ ਮਨ ਪਾਈਆ ਅੰਮ੍ਰਿਤ ਛਕ ਛਕੇ, ਗੁਰ ਤੁੱਠੇ ਹਰ ਪਾਇਆ ਚੂਕੇ ਤਗ ਤਕੇ, ਹਰ ਜਾਨ ਹਰ ਘਰ ਹੋਇਆ ਨਾਨਕ ਹਰ ਇੱਕੇ, ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ, ਗੁਰ ਸਤਿਗੁਰ ਸੱਚਾ ਸਾਉ ਹੈ ਸਿੱਖ ਦੇ ਹਰ ਰਾਸੇ, ਤਨ ਤਨ ਵਣਜਾਰਾ ਵਣਜ ਹੈ ਗੁਰ ਸਾਉ ਸਾ ਬਾਸੇ, ਜਨ ਨਾਨਕ ਗੁਰ ਤਿਨੀ ਪਾਇਆ ਜਿਨ ਤੁਰ ਲਿਖਤ ਲਲਾੜ ਲਿਖਾਸੇ, ਸੱਚ ਸਾਉ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ ਰਾਮ ਰਾਜੇ, ਤਾਂ ਪਾਂਡੇ ਤੁਦੇ ਸਾਜਿਆ ਵਿੱਚ ਵਸਤ ਕਰ ਸਾਰਾ, ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ, ਜਨ ਨਾਨਕ ਹਰ ਬਖਸਿਆ ਹਰ ਭਗਤ ਭੰਡਾਰਾ, ਹਮ ਕਿਆ ਗੁਣ ਤੇਰੇ ਵਿਥਰੇ ਸਵਾਮੀ, ਤੂੰ ਅਪਰ ਅਪਾਰੋ ਰਾਮ ਰਾਜੇ, ਹਰ ਨਾਮ ਸਲਾਹ ਹੈ ਦਿਨ ਰਾਤ ਇਹ ਆਸ ਆਧਾਰੋ, ਹਮ ਮੂਰਖ ਕਿਛੂ ਨਾ ਜਾਣ ਹਾ ਕਿਵ ਪਾਵੇ ਪਾਰੋ, ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਭਨੇ ਹਾਰੋ, ਜਿਉਂ ਪਾਵੇ ਤਿਉਂ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੇ ਦਿਨ ਸਰਾਤ ਹਰ ਲਾਜ ਰਖਾਏ, ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ, ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ, ਆਸਾ ਮਹੱਲਾ ਚੌਥਾ ਜਿਨ ਮਸਤਕ ਤੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ ਰਾਮ ਰਾਜੇ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਕੱਢ ਬਲਿਆ, ਹਰ ਲੱਦਾ ਰਤਨ ਪਦਾਰਥ ਫਿਰ ਬਹੁੜ ਨਾ ਚੱਲਿਆ, ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ, ਇਹ ਮਾਨਸ ਜਨਮ ਦੁਲੰਭ ਹੈ

ਨਾਨਕ ਹਰ ਪਾਏ, ਤੂੰ ਹਰ ਤੇਰਾ ਸਭ ਕੋ, ਹਵ ਤੁਧ ਉਪਾਏ ਰਾਮ ਰਾਜੇ। ਕਿਛ ਹਾਥ ਕਿਸੇ ਦੇ ਕਿਛ ਨਾਹੀ, ਸਭ ਚੱਲੇ ਚਲਾਏ। ਜਿਨ ਤੂੰ ਮਿਲੇ ਪਿਆਰੇ ਸੇ ਤੁਧ ਮਿਲੇ, ਜੋ ਹਰ ਮਨ ਪਾਏ। ਜਨ ਨਾਨਕ ਸਭ ਗੁਰ ਪੇਟੇ।

ਦਿੱਤਾ ਸਭ ਕਿਸ ਜਾਣਦਾ ਸਿਰ ਰੋਗ ਹੱਥ ਦੀਜੈ ਜਿਨ੍ਹਾਂ ਨਾਨਕ ਗੁਰਮ ਖਿਰਦਾ ਸੁੱਧ ਹੈ ਹਰ ਭਗਤ ਹਰ ਲੀਜੈ ਆਸਾ ਮਹੱਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇਜਨ ਸੁਗੜ ਸਿਆਣੇ ਰਾਮ ਰਾਜੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਪਾਣੇ ਹਰ ਸੰਤਾਂ ਨੂੰ ਹੋਰ ਥਾਓ ਨਾਹੀਂ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀਵਾਨ ਹੈ ਹਰ ਤਾਣ ਸਤਾਣੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰ ਸਿੱਖੀ ਸੋ ਥਾਨ ਫਾਲਿਆ ਲੈ ਤੂਰ ਮੁਖ ਲਾਵਾ ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਤੇ ਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ ਹਰ ਸੇਵੇ ਪੂਰਾ ਸਤਿਗੁਰੂ ਭੁੱਖ ਜਾਏ ਲਹਿ ਮੇਰੀ ਗੁਰਸਿੱਖਾਂ ਕੀ ਭੁੱਖ ਸਭ ਗਈ ਤਿਨ ਪਿੱਛੇ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁਨ ਬੀਜਿਆ ਤਿਰ ਤੋਟ ਨ ਆਵੇ ਹਰ ਪੁਨ ਕੇਰੀ ਗੁਰਸਿੱਖਾਂ ਮਨ ਵਾਧਾਈਆਂ ਜਿਨ ਮੇ

ਦਰਗੇ ਗੁਰ ਸਿਖ ਪੈਨਾਈਏ, ਜਿਨ੍ਹਾਂ ਮੇਰਾ ਸਤਿਗੁਰ ਤੁਠਾ, ਜਨ ਨਾਨਕ ਹਰ ਘਰ ਹੋਇਆ, ਹਰ ਘਰ ਮਨ ਉੱਠਾ, ਆਸਾ ਮਹੱਲਾ ਚੌਥਾ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰ ਨਾਮ ਦ੍ਰਿੜਾਵੇ ਰਾਮ ਰਾਜੇ, ਤਿਸ ਕੀ ਤਿਸ਼ਨਾ ਭੁਗ ਸਭ ਉਤਰੇ, ਜੋ ਹਰ ਨਾਮ ਤੇ ਆਵੇ, ਜੋ ਹਰ ਹਰ ਨਾਮ ਧਿਆਏ ਦੇ, ਤਿੰਨ ਜਮ ਨੇੜ ਨ ਆਵੇ, ਜਨ ਨਾਨਕ ਕਉ ਹਰ ਕਿਰਪਾ ਕਰ, ਨਿਧ ਜਪੇ ਹਰ ਨਾਮ ਤਰਾਵੇ, ਜਿਨੀ ਗੁਰਮੁਖ ਨਾਮ ਧਿਆਇਆ, ਤਿਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ, ਜਿਨੀ ਸਤਿਗੁਰ ਪੁਰਖ ਮਨਾਇਆ, ਤਿਨ ਪੂਜੇ ਸਭ ਕੋਈ, ਜਿਨੀ ਸਤਿਗੁਰ ਪਿਆਰਾ ਸੇਵਿਆ, ਤਿਨਾ ਸੁਖ ਸਦ ਹੋਈ, ਜਿਨਾ ਨਾਨਕ ਸਤਿਗੁਰ ਭੇਟਿਆ, ਤਿਨਾ ਮਿਲਿਆ ਹਰ ਸੋਈ, ਜਿਨਾ ਅੰਤਰ ਗੁਰਮੁਖ ਪ੍ਰੀਤ ਹੈ, ਤਿਨ ਹਰ ਰੱਖਣ ਹਾਰਾ ਰਾਮ ਰਾਜੇ, ਤਿਨ ਕੀ ਨਿੰਦਾ ਕੋਈ ਕਿਆ ਕਰੇ, ਜਿਨ ਹਰ ਨਾਮ ਪਿਆਰਾ, ਜਿਨ ਹਰ ਸੇਤੀ ਮਨ ਮਾਨਿਆ, ਸਭ ਦੁਸ਼ਟ ਚਖ ਮਾਰਾ, ਜਨ ਨਾਨਕ ਨਾਮ ਧਿਆਇਆ, ਹਰ ਰੱਖਣ ਹਾਰਾ, ਹਰ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ

ਨੈਣ ਜੁੱਤੇ। ਗੁਰ ਨਾਨਕ ਦੇਖ ਵੀ ਸੀ ਮੇਰੇ ਪਿਆਰੇ, ਜੋ ਮਾਤ ਸੁੱਤੇ ਹਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ, ਸਤਿਗੁਰੂ ਸੁਣਾਈਆਂ। ਗੁਰ ਵਿਟੜਿਆ ਉਹ ਗੋਲੀ ਮੇਰੇ ਪਿਆਰੇ, ਜਿਨ ਹਰ ਮੇਲ ਆਈਆਂ ਸਭ ਆਸਾ ਹਰ ਪੂਰੀਆ ਮੇਰੇ ਪਿਆਰੇ, ਮਨ ਚਿੰਦੇੜਾ ਫਲ ਪਾਇਆ ਹਰ ਤੁਸੜਾ ਮੇਰੇ ਪਿਆਰੇ, ਜਨ ਨਾਨਕ ਨਾਮ ਸੁਮਾਇਆ ਪਿਆਰੇ ਹਰ ਬਿਨ ਪ੍ਰੇਮ ਨਾ ਖੇਲਸਾ, ਕਿਉਂ ਪਾਈ ਗੁਰ

ਪਿਆਰ, ਸਤਿਗੁਰ ਪ੍ਰਸਾਦ, ਰਾਗ ਅਸ, ਮਹੱਲਾ ਪੰਜਵਾਂ, ਸ਼ੰਤ ਕਰ ਪਹਿਲਾ, ਅੰਧੋ ਅੰਧਕਣਾ, ਮੈਂ ਸੋ ਪ੍ਰਾਡੀਠਾ ਰਾਮ, ਚਾਖੇੜਾ ਚਾਖੇੜਾ, ਮੈਂ ਹਰਸ ਮੀਠਾ ਰਾਮ, ਹਰਸ ਮੀਠਾ ਮਨ ਮੈਂ ਬੂਠ, ਗੁਰ ਤੂਠਾ ਸਹਿਜ ਪਿਆ, ਗ੍ਰਿਓ ਵਸ ਆਇਆ ਮੰਗਲ ਗਾਇਆ, ਪੰਚ ਦੁਸ਼ਟ ਓਏ ਭਾਗ ਗਇਆ, ਸੀਤਲ ਆਗਾਣੇ ਅੰਮ੍ਰਿਤ ਬਾਣੇ, ਸਾਜਨ ਸੰਤ ਬਸੀਠਾ, ਕਹੋ ਨਾਨਕ ਹਰਸਿਓ ਮਨ ਮਾਨਿਆ।

ਸਭ ਕਿਛ ਮੈਂ ਸਭ ਕਿਛ ਪਾਇਆ, ਨਾਮ ਧਿਆਈ ਰਾਮ, ਨਾਮ ਧਿਆਈ ਸਦਾ ਸੁਖਾਈ, ਸਹਿ ਸੁਭਾਈ ਗੋਵਿੰਦਾ, ਗਣਤ ਮਿਟਾਈ ਚੁੱਕੀ ਤਾਈ, ਕਦੇ ਨਾ ਵਿਆਪੇ ਮਨ ਚਿੰਦਾ, ਗੋਵਿੰਦ ਗਾਜੇ ਅਨਹਦ ਵਾਜੇ, ਅਚਰਜ ਸੋਭ ਬਣਾਈ, ਕਹੋ ਨਾਨਕ ਤਿਰ ਮੇਰੇ ਸੰਗ, ਤਾ ਮੈਂ ਨਵਨਦ ਪਾਈ, ਸਰਸੇੜੇ ਸਰਸੇੜੇ ਮੇਰੇ ਭਾਈ ਮੀਤਾ ਰਾਮ, ਬਿਖਮੋ ਬਿਖਮ ਅਗਾੜਾ, ਮੈਂ ਗੁਰਮਲ ਜੀਤਾ ਰਾਮ, ਗੁਰਮਲ ਜੀਤਾ ਹਰ ਹਰ ਕੀਤਾ, ਟੁੱਟੀ ਪੀਤਾ ਭਰਮ ਘੜਾ, ਪਾਇਆ ਖਜਾਨਾ ਬਹੁਤ ਨਿਧਾਨਾ, ਸਾਣਸ ਮੇਰੀ ਆਪ ਖੜਾ, ਸੋਈ ਸੋ ਗਿਆਨਾ ਸੋ ਪਰਧਾਨਾ,

ਪੰਜਵਾਂ ਅਕਥਾ ਹਰ ਅਕਥ ਕਥ ਕਿਸ ਜਾਏ ਨਾ ਜਾਣੀ ਰਾਮ ਸੁਰ ਨਾਰ ਮੁਨ ਜਨ ਸਹਿਜ ਵਖਾਣੀ ਰਾਮ ਸਹਿਜੇ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਏਕ ਅਲਖ ਪ੍ਰਭ ਨਿਰੰਜਨ ਮਨ ਚਿੰਦਿਆ ਫਲ ਪਾਇਆ ਤਜ ਮਾਨ ਬੋ ਵਿਕਾਰ ਦੂਜਾ ਜੋਤੀ ਜੋਤ ਸਮਾਣੀ ਬਿਨਵੰਤ ਨਾਨਕ ਗੁਰ ਪ੍ਰਸਾਦੀ ਸਦਾ ਹਰ ਗਮਾਣੀ ਹਰ ਸੰਤਾਂ ਹਰ ਸੰਤ ਸੱਜਣ ਮੇਰੇ ਮੀਤ ਸਹਾਈ ਰਾਮ ਵਡਭਾਗੀ ਵਡਭਾਗੀ ਸਤਸੰਗਤ ਪਾਈ ਰਾਮ ਵਡਭਾਗੀ ਪਾਏ ਨਾਮ ਧਿਆਏ ਲਾਥੇ ਦੂ ਸੰਤਾਪੇ ਗੁਰਚਰਣੀ ਲਾਗੇ ਪ੍ਰਮ ਪਉ ਭਾਗੇ ਆ ਮਿਟਾਇਆ ਆਪੇ ਹਰ ਕਿਰਪਾ ਮਿਲੇ ਪ੍ਰਭ ਆਪਣੇ ਵਿਛੜ ਕਤੇ ਨਾ ਜਾਈ ਬਿਨਵੰਤ ਨਾਨਕ ਦਾਸ ਤੇਰਾ ਸਦਾ ਹਰ ਸਰਣਾਈ ਹਰ ਦਰੇ ਹਰ ਦਰ ਸੋਹਨ ਤੇਰੇ ਭਗਤ ਪਿਆਰੇ ਰਾਮ ਵਾਰੀ ਤਿਨ ਵਾਰੀ ਜਾਵਾਂ ਸਦ ਬਲਿਹਾਰੇ ਰਾਮ ਸਦ ਬਲਿਹਾਰੇ ਕਰ ਨਮਸਕਾਰੇ ਜਿਨ ਪੇੜ ਪ੍ਰਭ ਜਾਤਾ ਤੜ ਕਟ ਰਵ ਰਹਿਆ ਸਬਦਾਈ ਪੂਰਨ ਪੁਰਖ ਬੇਧਾਤਾ ਗੁਰਪੂਰਾ ਪਾਇਆ ਨਾਮ ਧਿਆਇਆ ਜੂਏ ਜਨਮ ਨਹਾਰੇ ਬਿਨਵੰਤ ਨਾਨਕ ਸਰਣ ਤੇਰੀ ਰਾਖ ਕਿਰਪਾ ਤਾਰੇ ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ ਤੇਰੇ ਚਰਣਾ ਤੇਰੇ ਚਰਨ ਧੂੜ ਵਡਭਾਗੀ ਪਾਵਾਂ ਰਾਮ ਹਰ ਧੂੜੀ ਨਾਈਏ ਮਾਇਲ ਗਵਾਈਏ ਜਨਮ ਮਰਨ ਦੁੱਖ ਲਾਥੇ ਅੰਤਰ ਬਾਰ ਸਦਾ ਹਦੂਰੇ ਪਰਮੇਸ਼ਰ ਪ੍ਰਭ ਸਾਥੇ ਮਿਟੇ ਦੁੱਖ ਕਲਿਆਣ ਕੀਰਤਨ ਬੋੜ ਜੋਨ ਨਾ ਪਾਵਾ ਬਿਨਵੰਤ ਨਾਨ ਗੁਰ ਸਰਨ ਤਰੀਏ

ਪ੍ਰਸਾਦ ਹਰ ਚਰਨ ਕਮ ਮਨ ਬੇਦਿਆ ਕਿਛ ਆਨਾ ਮੀਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਖੜਕੜੇ ਡੀਠਾ ਰਾਮ ਰਾਜੇ।

ਮਹੱਲਾ ਪੰਜਵਾਂ ਸ਼ੰਤ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਜਾ ਕੋ ਪੈ ਕਿਰਪਾਲ ਪ੍ਰਭ ਹਰ ਘਰ ਸਹੀ ਜਪਾਤ ਨਾਨਕ ਪ੍ਰੀਤ ਲੱਗੀ ਤਨ ਰਾਮ ਸਿਉ ਭੇਟਤ ਸਾ ਸੰਗਾਤ ਸ਼ੰਤ ਜਲ ਦੁਧ ਨਿਆਈ ਰੀਤ ਆਪ ਦੁਧ ਆਚ ਨਹੀਂ ਮਨ ਐਸੀ ਪ੍ਰੀਤ ਹਰੇ ਆਪ ਉਰਜੋ ਅਲਕ ਮਲੇਹ ਬਾਸਨ ਮਾਏ ਮਗਨ ਇਕ ਖਿਨ ਪੀ ਨਾਏ ਟਰੇ ਖਿਨ ਨਾਏ ਟਰੀਏ ਪ੍ਰੀਤ ਹਰੀਏ ਸੀਗਾਰ ਹਬਰ ਅਰਪੀਏ ਜੇ ਦੁਖ ਸੁਣੀਏ ਜਾਂ ਪੰਥ ਪਣੀਏ ਤੈ ਸਾਧ ਸੰਗ ਨਾ ਡਰਪੀਏ ਕਰ ਕੀਰਤ ਗੋਬਿੰਦ ਸੁਣੀਏ ਸਗਲ ਪ੍ਰਾਸ਼ਤ ਦੁਖ ਹਰੇ ਕਉ ਨਾਨਕ ਸ਼ੰਤ ਗੋਬਿੰਦ ਹਰ ਕੇ ਮਨ ਹਸਿਓ ਨਿਉ ਕਰੇ ਹੋ ਐਸੀ ਮਨ ਪ੍ਰੀਤ ਹਰੇ ਜੈਸੀ ਮਛਲੀ ਨੀਰ ਇਕ ਖਿਨ ਪੀ ਨਾ ਤੀਰੇ ਮਨ ਐਸਾ ਨਿਉ ਕਰੇ ਹੋ ਜੈਸੀ ਚਾਤਰਕ ਪਿਆਸ ਖਿਨ ਖਿਨ ਬੂੰਦ ਚਵੇ ਬਰਸ ਸੁਹਾਵੇ।

ਉਹ ਰਚਾਇਓ ਨੰਗ ਆਮਣ ਜਾਮਣਿਆ ਫਿਰ ਸਾਧੂ ਸਰਣੀ ਪੜੀਏ ਚਰਣੀ ਅਬ ਟੂਟਸ ਮੋਜੋ ਕੀਤੀ ਹੈ ਕਉ ਨਾਨਕ ਸ਼ੰਤ ਦਿਆਲ ਪੁਰਖ ਕੇ ਮਨ ਹਰ ਲਾਏ ਪ੍ਰੀਤ ਤਬ ਦਿਨੀਅਰ ਦੇਖੀਏ ਨਿਸ ਕੁਰੰਕ ਜੈਸੇ ਨਾਦ ਸੁਣ ਸਰਵਣੀ ਹੀ ਓ ਡਿਵੈ ਮਨ ਐਸੀ ਪ੍ਰੀਤ ਕੀਜੈ ਜੈਸੀ ਤਰਨ ਪਤਾਰ ਉਰਜੀ ਤੇਰੇ ਸਿਵੈ ਇਹੋ ਮਨ ਲਾਲ ਦੀਜੈ।

ਅਤ ਮਿਲਿਓ ਮਿੱਤਰ ਚਿਰਾਣੇ। ਗੁਰਥੀਆ ਸਾਖੀ ਤਾਂ ਡਿੱਠਮ ਆਖੀ, ਫਿਰ ਜੇ ਅਵਰ ਨਾ ਦਿਸੈ ਕੋ ਨਾਨਕ ਸ਼ੰਤ ਦਿਆਲ ਮੋਹਨ ਕੇ। ਮਨ ਹਰ ਚਰਨ ਗਹੀਜੈ ਐਸੀ ਮਨ ਪ੍ਰੀਤ ਕੀਜੈ। ਆਸਾ ਮੁਹੱਲਾ ਪੰਜਵਾਂ ਸਲੋਕ। ਬਨ ਮ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ, ਨਾਨਕ ਭੇਟੇ ਸਾਧ ਜਾਪ ਹਰ ਪਾਇਆ ਮਨ ਮਾਹੇ। ਸ਼ੰਤ ਜਾ ਕੋ ਖੋਜ ਅਸੰਖ ਮੁਨੀ ਅਨੇਕ ਤਪੇ, ਬ੍ਰਹਮੇ ਕੋੜ ਅਰਧ ਗਿਆਨੀ ਜਾਪ ਜਪੇ। ਜਬ ਤਾਲ ਸੰਜਮ ਕਿਰਿਆ ਪੂਜਾ ਅਨਕ ਸੋਧਨ ਬੰਦਨਾ, ਕਰ ਗਮਨ ਬਸਦਾ ਤੀਰਥ ਮੱਜਨ ਮਿਲਨ ਕੋ ਨਿਰੰਜਨਾ। ਮਾਨੁਖ ਬਨ ਤਿਨ ਪਸ਼ੂ ਪੰਖੀ ਸਗਲਤ ਦੇ ਅਰਾਧ ਤੇ, ਦਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ। ਕੋਟ ਬਿਸਨ ਅਵਤਾਰ ਸੰਕਰ ਜਟਾ ਧਾਰ, ਚਾਹੇ ਤੁਝੇ ਦਿਆਰ ਮਨ ਤ ਰੁਚ ਅਪਾਰ। ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਥਨੀ, ਸੁਰ ਸਿੱਧ ਗਣ ਗੰਧਰਵ ਧਿਆਵੇ ਯਖ ਕਿੰਨਰ ਗੁਣ ਪਣੀ। ਕੋੜ ਇੰਦਰ ਅਨੇਕ ਦੇਵ ਜਪਤ ਸੁਵਾਮੀ, ਜੈ ਜੈਕਾਰ ਅਰਾਧ ਨਾਥ ਦਿਆਲ ਨਾਨਕ ਸਾਧ ਸੰਗਤ ਮਿਲ ਉਧਾਰ। ਕੋੜ ਦੇਵੀ ਜਾ ਕੋ ਸੇਵੈ ਲਕਮੀ ਅਨਕ ਭਾਂਤ, ਗੁਪਤ ਪ੍ਰਗਟ ਜਾ ਕੋ ਆਰਾਧ ਪੌਣ ਪਾਣੀ ਦਿਨਸ ਰਾਤ। ਨਖਿੱਤਰ ਸਸੀਅਰ ਸੂਰ ਧਿਆਵੈ ਬਦ ਗਗਨਾ ਗਾਵੈ, ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵੈ। ਸਿਮਰਤ ਪੁਰਾਣ ਚਤੁਰ ਬੇਤੈ ਖੜ ਸ਼ਸਤਰ ਜਾ ਕੋ ਜਪਾਤ, ਪਦ ਪਾਵਨ ਭਗਤ ਵਛਲ ਨਾਨਕ ਮਿਲੀ ਗਏ ਸੰਗ ਸਾਥ। ਜੇਤੀ ਪ੍ਰਭੂ ਜਨਾਈ ਰਸਨਾ ਤੇਤ ਪਨੀ, ਅਣਜਾਨਤ ਜੋ ਸੇਵੈ ਤੇਤੀ ਨ ਜਾਏ ਗਨੀ। ਅਵਗਤ ਅਗੰਤ ਅਥਾ ਠਾਕੁਰ ਸਗਲ ਮੰਜੇ ਬਹਾਰਾ, ਸਰਬ ਜਾਜਕ ਏਕ ਦਾਤਾ ਨੈ ਦੂਰ ਸੰਗੀ ਜਾਰਾ। ਬਸ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਕਨੀ, ਇਹੋ ਦਾਨ ਮਾਨ ਨਾਨਕ ਪਾਏ ਸੀਸ ਸਾਧੈ ਤਰ ਚਰਨੀ। ਆਸਾ ਮੁਹੱਲਾ ਪੰਜਵਾਂ ਸਲੋਕ। ਉਦਮ ਕਰੋ ਵਡਭਾਗੀ ਹੋ ਸਿਮਰੋ ਹਰ ਹਰ ਰਾਏ, ਨਾਨਕ ਜੇ ਸਿਮਰਤ ਸਭ ਸੁਖ ਹੋਵੇ, ਦੁਖ ਦਰਦ ਪ੍ਰਮ ਜਾਏ। ਸ਼ੰਤ ਨਾਮ ਜਪਤ ਗੋਬਿੰਦ ਨੈ ਅਲਸਾਈਏ, ਢਿੱਡ ਸਾਧੂ ਸੰਗ ਜੰਪੁਰ ਨੈ ਜਾਈਏ। ਦੁਖ ਦਰਦ ਨਾ ਪਉ ਵਿਆਪੈ ਨਾਮ ਸਿਮਰਤ ਸਸੁਖੀ, ਸਾਸ ਸਾਸ ਅਰਾਧ ਹਰ ਹਰ ਧਿਆਏ ਸੋ ਪ੍ਰਭ ਮਾਨ ਮੁਖੀ।

ਨਹੀਂ ਅਲਸਾਈਏ। ਪਾਵਨ ਪਤ ਪੁਨੀਤ ਨਾਮ ਨਿਰੰਜਨਾ, ਪਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ, ਗੁਰ ਗਿਆਨ ਅੰਜਨ ਪ੍ਰਭ ਨਿਰੰਜਨ, ਜਲ ਥਲ ਮਹੀ ਅਲ ਪੂਰਿਆ, ਇਕ ਨਿਮਖ ਜਾ ਕੇ ਹਿਰਦੇ ਵਸਿਆ, ਮਿਟੇ ਤਸੇ ਵਸੂਰਿਆ, ਅਗਾਧ ਬੋਧ ਸਮਰਥ ਸੁਆਮੀ, ਸਰਬ ਕਾ ਪਉ ਪੰਜਨਾ, ਨਾਨਕ ਪਯੰਪੈ ਚਰਨ ਜੰਪੈ, ਪਾਵਨ ਪਤ ਪੁਨੀਤ ਨਾਮ ਨਿਰੰਜਨਾ, ਓੜ ਗਹੀ ਗੋਪਾਲ ਦਿਆਲ ਕਿਰਪਾ ਨਿਦੇ, ਮੋਇ ਅਸਰ ਤੋ ਚਰਨ ਤੁਮਾਰੀ ਸਰਨ ਸਿਧੇ, ਹਰ ਚਰਨ ਕਾਰਨ ਕਰਨ ਸੁਆਮੀ, ਪਤਤ ਉਦਨ ਹਰ ਹਰੇ, ਸਾਗਰ ਸੰਸਾਰ ਪਵ ਉਤਾਰ, ਨਾਮ ਸਿਮਰਤ ਬਹੁ ਤਰੇ, ਆਦ ਅੰਤ ਬੇਅੰਤ ਖੋਜੇ, ਸੁਨੀ ਉਦਰਨ ਸੰਸੰਗ ਵਿਦੇ, ਨਾਗ ਪਯੰਪੈ ਚਰਨ ਜੰਪੈ, ਓੜ ਗਹੀ ਗੋਪਾਲ ਦਿਆਲ ਕਿਰਪਾ ਨਿਧੇ, ਭਗਤ ਵਛਲ ਹਰ ਬਿਰਧ ਆਪ ਬਨਾਇਆ, ਜੈ ਜੈ ਸੰਤ ਅਰਾਧੇ ਤਹਿ ਤੈ ਪ੍ਰਗਟਾਇਆ, ਪ੍ਰਭ ਆਪ ਲੀਏ ਸਮਾਏ ਸਹਿ ਸੁਪਾਏ, ਭਗਤ ਕਾਰਜ ਸਾਰਿਆ, ਆਨੰਦ ਹਰ ਜਸ ਮਹਾਮੰਗਲ ਸਰਬ ਦੁਖ ਵਸਾਰਿਆ, ਚਮਤਕਾਰ ਪ੍ਰਗਾਸ ਦਹਿ ਦਿਸ ਏਕ ਤਹਿ ਦ੍ਰਿਸ਼ਟਾਇਆ, ਨਾਨਕ ਪਯੰਪੈ ਚਰਨ ਜੰਪੈ, ਭਗਤ ਵਛਲ ਹਰ ਬਿਰਧ ਆਪ ਬਨਾਇਆ, ਆਸਾ ਮਹੱਲਾ ਪੰਜਵਾਂ ਫਿਰ ਸੰਤਨ ਸੁਹਾਗ, ਮਰੇ ਨਾ ਜਾਵੇ ਜਾ ਕੇ ਗ੍ਰਹਿ ਹਰ ਨਾ ਹੋ ਸੋ ਸਦਗੀ ਰਾਵੇ, ਅਵਨਾਸੀ ਅਵਗਤ ਸੋ ਪ੍ਰਭ ਸਦਾ ਨਵ ਤਨ ਨਿਰਮਲਾ, ਨੈ ਦੂਰ ਸਦਾ ਹਦੂਰ ਠਾਕੁਰ ਦੈਜ ਪੂਰਨ ਸਸਦ, ਪ੍ਰਾਣ ਪਤ ਗਤ ਮਤ ਜਾਤੇ ਪ੍ਰੇ ਪ੍ਰੀਤ ਪ੍ਰੀਤਮ ਪਾਵੇ, ਨਾਨਕ ਵਖਾਣੇ ਗੁਰਬਚਨ ਜਾਣੇ ਫਿਰ ਸੰਤਨ ਸੁਹਾਕ, ਮਰੇ ਨਾ ਜਾਵੇ ਜਾ ਕੋ ਰਾਮ ਪਤਾਰ ਤਾ ਕੇ ਅੰਧ ਕਣਾ, ਸੁਖਵੰਤੀ ਸਾਨਾਰ ਸੋਭਾ ਪੂਰਬਣਾ, ਮਾਣ ਮਹੱਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ, ਸਰਬ ਸਿੱਧ ਨਵ ਨਿਧ ਤਿਦ ਗ੍ਰਹਿ ਨਹੀਂ ਊਨਾ ਸਭ ਕਛੂ, ਮਦਰਬਾਨੀ ਤੇਰੇ ਮਾਨੀ ਫਿਰ ਸੁਹਾਗਤਾ ਕਾਬਣਾ, ਨਾਨਕ ਵਖਾਣੇ ਗੁਰਬਚਨ ਜਾਣੇ ਜਾ ਕੋ ਰਾਮ ਪਤਾਰ ਤਾ ਕੇ ਅੰਧ ਕਣਾ, ਆਓ ਸਖੀ ਸੰਤ ਪਾਸ ਸੇਵਾ ਲਾਗੀ ਏ, ਪੀਸੋ ਚਰਨ ਪਖਾਰ ਆਪ ਤਿਆਗੀ ਏ, ਤਯਾ ਮਿਟੇ ਸੰਤਾਪ ਆਪ ਨੇ ਜਾਣ ਆਈਏ, ਸਰਨ ਗਹੀ ਜੇ ਮਾਨ ਲੀਜੇ ਕਰੇ ਸੋ ਸੁਖ ਪਾਈਏ, ਕਰ ਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾਗੀਏ, ਨਾਨਕ ਵਖਾਣੇ ਗੁਰਬਚਨ ਜਾਣੇ ਆਓ ਸਖੀ ਸੰਤ ਪਾਸ ਸੇਵਾ ਲਾਗੀਏ, ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ, ਤਾ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ, ਸਾਧ ਸੰਗ ਹਰ ਕੇ ਰੰਗ ਗੋਬਿੰਦ ਸਿਮਰਨ ਲੱਗ ਗਿਆ, ਪਰਮ ਮੋਹ ਵਿਕਾਰ ਦੂਜਾ ਸਗਲ ਤਿਨੇ ਤਿਆਗ ਗਿਆ, ਮਨ ਸ਼ਾਂਤ ਸਹਿਜ ਸੁਭਾਵ ਉਠਾ ਅੰਦ ਮੰਗਲ ਗੁਣ ਗਾਇਆ, ਨਾਨਕ ਵਖਾਣੇ ਗੁਰਬਚਨ ਜਾਣੇ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ, ਆਸਾ ਮਹੱਲਾ ਪੰਜਵਾਂ ਸਲੋਕ ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ, ਚੰਤ ਮਿਲੋ ਸੰਤਨ ਕੇ ਸੰਗ।

ਮੈਂ ਪ੍ਰਭ ਕਰਮਯ ਸਮਰੱਥ ਅਗਤ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਇਹੋ ਪਰ ਜੋੜ ਨਾਨਕ ਦਾਨ ਮੰਗ ਜਨਮ ਮਰਨ ਨਿਵਾਰ ਲੇਹੋ।

ਆਥੋ ਮਿਰਗ ਜਿਵੇ ਪੇਖ ਰਹਿਣ ਚੰਦਰਾਇਣ, ਸੁਖੇ ਦੁਖ ਭਏ ਨਿਤ ਪਾਪ ਕਮਾਇਣ, ਪਾਪਾਂ ਕਮਾਣੇ ਛੱਡੇ ਨਾਹੀਂ

ਆਖੇਨ ਮੈਂ ਖਸਮ ਚਿੱਤ ਨਾ ਆਇਓ, ਦੁੱਖਾ ਸਜਾਈ ਗਣਤ ਨਾਹੀ, ਕੀ ਆਇ ਆਪਣਾ ਪਾਇਓ, ਗੁੱਜਾ ਕਮਾਣਾ ਪ੍ਰਗਟ ਹੋਆ, ਈਤ ਪੁੱਤੇ ਖੁਆਰੀ, ਨਾਨਕ

ਲਈਏ। ਇਸ ਠਾਕੁਰ ਸਰਣੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ, ਸਾਧ ਸੰਗਤ ਆਪ ਹੋਆ, ਆਪ ਜਗਤ ਤਰਾਇਆ, ਰਾਖ ਲਈਏ ਰੱਖਣ ਹਾਰੇ ਸਦਾ ਨਿਰਮਲ ਕਰਨੀ, ਨਾਨਕ ਨਰਕ ਨਾ ਜਾਏ ਕਬਹੁ ਹਰ ਸੰਤ ਹਰ ਕੀ ਸਰਣੀ।

ਪਨੜਾ ਪ੍ਰਭ ਸੰਗ ਸੋਹੰਤੀ ਸੰਗੇ ਸੋਹੰਤੀ ਕੰਤ ਸੁਆਮੀ ਦਿਨ ਸਰੈਣੀ ਰਾਵੀਏ ਸਾਸ ਸਾਸ ਚਿਤਾਰ ਜੀਵਾਂ ਪ੍ਰਭ ਪੇਖ ਹਰ ਗੁਣ ਗਾਵੀਏ ਬਿਰਹਾ ਲਜਾਇਆ ਦਰਸ ਪਾਇਆ ਅਮਿਓ ਦ੍ਰਿਸ਼ਟ ਸਿੰਚੰਤੀ ਬਿਨਵੰਤ ਨਾਨਕ ਮੇਰੀ ਇਸ਼ ਪੁੰਨੀ ਮਿਲੇ ਜਿਸ ਖੋਜੰਤੀ।

ਤੇ ਗੋਪਾਲ ਗੋਬਿੰਦ ਲਾਲਨ ਸਾਧ ਸੰਗ ਵਖਾਣਿਆ ਅਚਰਜ ਡੀਠਾ ਅਮਿਓ ਬੂਠਾ ਗੁਰਪ੍ਰਸਾਦੀ ਜਾਣਿਆ ਮਨ ਸਾਂ ਤੇ ਆਈ ਵਜੀ ਵਧਾਈ ਨੈ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ ਨਰਕ ਨਾ ਦੀਠੜਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਧ ਪਏ ਪਲਾਇਣ ਧਰਮ ਧੀਰਜ ਸਹਿਜ ਸੁਹੀਏ ਸਾਧ ਸੰਗਤ ਹਰ ਭਜੇ ਕਰ ਅਨੁਗ੍ਰਹ ਰਾਖ ਲੀਨੇ ਮੋਹ ਮਮਤਾ ਸਭ ਤਜੇ ਗਏ ਕੰਠ ਲਾਏ ਗੁਰ ਮਿਲਾਏ ਗੋਵਿੰਦ ਜਪਤ ਅਗਾਇਣ ਬਿਨਵੰਤ ਨਾਨਕ ਸਿਮਰ ਸੁਆ ਨਿਧ ਸਿਧ ਚਰਨ ਗਏ ਤਾਂ ਕੇਹਾ ਕਾੜਾ ਸਭ ਕਿਛ ਵਸ ਜਿਸੇ

ਮਹੀਲ ਰਵਿਆ ਸਵਾਮੀ ਊਚ ਅਗਮ ਅਪਾਰਾ ਬਿਨਵੰਤ ਨਾਨਕ ਟੇਕ ਜਨਕੀ ਚਰਨ ਕਮਲ ਅਧਾਰਾ ਤੇ ਹਰ ਚੰਦੌੜੀ ਅਸਥਿਰ ਕਿਸ਼ ਨਾਹੀ ਮਾਇਆ ਰੰਗ ਜੇਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰੇ ਦਿਨਸ ਰਹਿਣ ਸੰਭਾਲੀਏ ਹਰ ਏਕ ਬਿਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀਏ ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨਵੰਤ ਨਾਨਕ ਵੜ ਭਾਗ ਪਾਈਏ ਸੂਖ ਸਹਿਜ ਸਮਾਹੀ ਆਸਾ ਮਹੱਲਾ ਪੰਜਵਾਂ ਸ਼ੰਤ ਕਰ ਅਠਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਮਲਾ ਪ੍ਰਪੀਤ ਕਮਲਾ ਪ੍ਰਪੀਤ ਹੈ ਤੀਖਣ ਮਦ ਵਿਪਰੀਤ ਹੈ ਅਵਦ ਅਕਾਰਥ ਜਾਤ ਗੈਬਰ ਬਨ ਘੋਰ ਗੈਬਰ ਬਨ ਘੋਰ ਹੈ ਗ੍ਰਹਿ ਮੂਸਤ ਮਨ ਚੋਰ ਹੈ ਦਿਨ ਕਰੋ ਅਨਦਿਨ ਖਾਤ ਦਿਨ ਖਾਤ ਜਾਤ ਬਿਹਾਦ ਪ੍ਰਭਿਨ ਮਿਲੋ ਪ੍ਰਭ ਕਰਣਾ ਪਤੇ ਜਨਮ ਮਰਨ ਅਨੇਕ ਬੀਤੇ ਟੇ ਸੰਗ ਬਿਨ ਕਛ ਨਹਿ ਗਤੇ ਕੁਲ ਰੂਪ ਧੂਪ ਗਿਆਨ ਹੀਨੀ ਤੁਧ ਬਿਨਾ ਮੋਹਿ ਕਮਨ ਮਾਤ ਕਰ ਜੋੜ ਨਾਨਕ ਸਰਣ ਆਇਓ ਪ੍ਰੇ ਨਾਥ ਨਰ ਹਰ ਕਰੋ ਗਾਤ ਮੀਨਾ ਜਲਹੀਨ ਮੀਨਾ ਜਲਹੀਨ ਹੈ ਉਹ ਬਿਸ਼ਰਤ ਮਨ ਤਨ ਖੀਨ ਹੈ ਤਤ ਜੀਵਨ ਪ੍ਰੇ ਬਿਨ ਹੋਤ ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੈ ਮ੍ਰਿਗ ਅਰਪੇ ਮੰਤਨ ਪ੍ਰਾਨ ਹੈ

ਦਿਆਂ ਗੁਰਬਿਨ ਘੂਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੂਆੜ ਜਿਉਂ ਸੁਣੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹਾ ਫਲੀਏ ਫੁਲੀਏ ਬੱਪੜੇ ਈ ਤਨ ਵਿੱਚ ਸੁਆਹਾ।

ਦੂਜਾ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮੇ ਕਰੇ ਵਿਨਾਸ ਇਕ ਨਾ ਪਾਣੇ ਕੱਢ ਲੈ ਇਕ ਨਾ ਮਾਇਆ ਵਿਚ ਨਿਵਾਸ ਏਵ ਪੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ।

ਪਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ ਕੇਤੇ ਨੱਚੇ ਮੰਗਤੇ ਗੇੜ ਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲਖਟਕਿਆਂ ਕੇ ਮੁੰਦੜੇ ਲਖਟਕਿਆਂ ਕੇ ਹਾਰ ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਨਾ ਗੱਲੇ ਢੂੰਡੀਏ ਕਤਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲੇ ਸਜ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾ

ਚਾਰ ਕੋਲੂ ਚਰਖਾ ਚੱਕੀ ਚੱਕ ਥਲਵਾਰ ਓਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾਹ ਪੰਖੀ ਪਾਉਂਦੀਆਂ।

ਕੋਏ, ਨੱਚ ਨੱਚ ਹੱਸੇ ਚੱਲੇ ਸੇ ਰੋਏ, ਉੱਡ ਨਾ ਜਾਹੀ ਸਿੱਧ ਨਾ ਹੋਏ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਪਾਓ।

ਪਪੜੀ ਝੜਚੜ ਪਵੇ ਅੰਗਿਆਰ, ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ। ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਸਲੋਕ ਮਹੱਲਾ ਪਹਿਲਾ, ਹਉ ਵਿੱਚ ਆਇਆ ਹਉ ਵਿੱਚ ਗਇਆ, ਹਉ ਵਿੱਚ ਜੰਮਿਆ ਹਉ ਵਿੱਚ ਮੋਆ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਖੱਟਿਆ ਹਉ ਵਿੱਚ ਗਇਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੇ ਹਉ ਵਿੱਚ ਰੋਵੇ, ਹਉ ਵਿੱਚ ਪਰੀਏ ਹਉ ਵਿੱਚ ਧੋਵੇ, ਹਉ ਵਿੱਚ ਜਾਤੀ ਜਿਨਸੀ ਖੋਵੇ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੋਹ ਮੁਕਤ ਕੀ ਸਾਰ ਨਾ ਜਾਣਾ। ਹਉ ਵਿੱਚ ਮਾਇਆ ਹਉ ਵਿੱਚ ਛਾਇਆ, ਹਉਮੈ ਕਰ ਕਰ ਜੰਤੇ ਉਪਾਇਆ, ਹਉਮੈ ਬੂਝੇ ਤਾਂਦਰ ਸੂਝੇ, ਗਿਆਨ ਵਿਹੂਣਾ ਕਥਕਥ ਲੂਝੇ। ਨਾਨਕ ਹੁਕਮੀ ਲਿਖੀਏ ਲੇਖ, ਜੇਹਾ ਵੇਖੇ ਤੇਹਾ ਵੇਖ, ਮਹੱਲਾ ਦੂਜਾ ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਏਹੀ ਬੰਧਨਾ ਫਿਰ ਫਿਰ ਜੋ ਨੀ ਪਾਹੇ, ਹਉਮੈ ਕਿੱਥੋਂ ਉਪਜੈ ਇਤ ਸੰਜਮ ਇਹ ਜਾਏ। ਹਉਮੈ ਏਹੋ ਹੁਕਮ ਹੈ ਪਏ ਕਿਰਤ ਫਿਰਾਹੇ, ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਹੇ। ਪੌੜੀ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਤਿਹਾਇਆ, ਉਹ ਨੀ ਮੰਦੇ ਪੈਰ ਨਾ ਰੱਖਿਓ ਕਰ ਸੁਕਰਤ ਧਰਮ ਕਮਾਇਆ। ਉਹ ਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀ ਸੀ ਅਗਲਾ ਨਿਧ ਦੇਵੇ ਚੜੇ ਸੁਆਇਆ, ਵਡਿਆਈ ਵੱਡਾ ਪਾਇਆ। ਸਲੋਕ ਮਹੱਲਾ ਪਹਿਲਾ।

ਜ ਉਦ ਪੁਜਾ ਖਾਣੀ ਸੇਤ ਜਹਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਏ ਕੈ ਸੰਮਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਫੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋਹਾਰੀ ਸਵਸਥ ਤਿਸ ਤਿਸ ਦੀ ਬਾਣ ਅਪੱਗ ਨਾ

ਗਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਨਾ ਕੀ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੇ ਸੱਚ ਤਾਂ ਤਿਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੈ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਸਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਭੀ ਐ ਪੜ ਪੜ ਪਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਨਾਨਕ ਲੇਖ ਇੱਕ ਗੱਲ ਹੋਰ ਹਉਮੈ ਚੱਖਣਾ ਝਾਖ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ

ਅੰਧ ਨ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨੇ ਕੇਵਲ, ਹਉਮੈ ਸ਼ਬਦ ਜਲਾਏ ਪੌੜੀ, ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ, ਨਾਨਕ ਕਰਮਾਂ ਬਾਰੇ, ਦਰ ਢੋ ਨਾ ਲਹਿ ਨੀ ਤਾਮਦੇ, ਇੱਕ ਮੂਲ ਨਾ ਬੁੱਝਣ ਆਪਣਾ, ਅਣਹੁੰਦਾ ਆਪ ਗਣਾਏ ਦੇ, ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ, ਤਿੰਨ ਮੰਗਾਂ ਜੇ ਤੁਝੇ ਧਿਆਏ ਦੇ। ਸਲੋਕ ਮਹੱਲਾ ਪਹਿਲਾ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੁਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ।

ਸਭ ਜਗ ਚੱਲਣ ਹਾਰ, ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ। ਨਾਨਕ ਵਖਾਣੇ ਬੇਨਤੀ, ਤੁਸ ਬਾਜ ਕੂੜੋ ਕੂੜ ਮਹੱਲਾ ਪਹਿਲਾ। ਸੱਚ ਤਾਂ ਪਰ ਜਾਣੀਏ, ਜਰਦੇ ਸੱਚਾ ਹੋਏ। ਕੂੜ ਕੀ ਮਲ ਉੱਤਰ, ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀਏ, ਜਾਂ ਸੱਚ ਤਰੇ ਪਿਆਰ। ਨਾਉ ਸੁਣ ਮਨ ਰਹਿਸੀਏ, ਤਾਂ ਪਾਏ ਮੋਹ ਦੁਆਰ। ਸੱਚ ਤਾਂ ਪਰ ਜਾਣੀਏ, ਜਾਂ ਜੁੱਤ ਜਾਣੇ ਜੀਓ। ਧਰਤ ਕਾਇਆ ਸਾਧਕੈ, ਵਿਜ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਏ, ਜਾਂ ਸਿੱਖ ਸੱਚੀ ਲੇ। ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਏ, ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾ।

ਕਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਤੇ ਆਈਏ ਪਲ ਤੇ ਵੇਹੋ ਪਾਈਏ ਜੇ ਵੇਹੀ ਕਾਲ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈਏ ਮਦ ਥੋੜੀ ਸੇਵ ਗਵਾਈਏ ਸਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂ ਰੁੱਤ ਹੋਏ ਨਾਨਕ ਪਾਹੇ ਬਾਰਾ ਕੋਰੇ ਰੰਗ ਨ ਸੋਏ ਭਏ ਵਿੱਚ ਖੁੰਭ ਚੜਾਈਏ ਸਰਮ ਪਾਓ ਤਨ ਹੋਏ ਨਾਨਕ ਭਗਤੀ ਜੇ ਰਪੇ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ ਲਭ ਪਾਪ ਦੋਏ ਰਾਜਾ ਮਹਿਤ ਕੂੜ ਹੋਆ ਸਿਕਦਾਰ ਕਾਮ ਨੇਵ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਹਿਤ ਗਿਆਨ ਵਿਗੂਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸੀਗਾਰ ਉੱਚੇ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਹੁਜਤ

ਆਪੇ ਹੋਵੇ, ਕੱਟ ਨਾ ਕੋਈ ਆਖੇ, ਪਰ ਪ੍ਰਵਾਣਾ ਪਿੱਛੇ ਪਾਈਏ, ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ, ਵਧੀ ਸੋ ਵੱਜਗ ਨਾਨਕਾ, ਸੱਚਾ ਵੇਖੇ ਸੋਏ, ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋਏ, ਅੱਗੇ ਜਾਤ ਨਾ ਜੋਰ ਹੈ।

ਇਹਨਾਂ ਜਨਤਾ ਕੈ ਵਸ ਕਿਛ ਨਾਹੀ, ਤੁਧ ਵੇਕੀ ਜਗਤ ਉਪਾਇਆ। ਇੱਕ ਨਾ ਨੂੰ ਤੂੰ ਮੇਲ ਲਹਿ, ਇੱਕ ਆਪੋ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਓ। ਜਾਤ ਮੈਂ ਜੋਤ, ਜੋਤ ਮੈਂ ਜਾਤ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹਿਆ। ਮਹੱਲਾ ਦੂਜਾ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਓ। ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਵ। ਮਹੱਲਾ ਦੂਜਾ। ਏਕ ਕ੍ਰਿਸ਼ਨੰ ਸਰਬ ਦੇਵ ਦੇਵ ਦੇਵਾ ਤਾਂ ਆਤਮਾ ਆਤਮਾ ਬਾਦ ਦੇਵਾ।

ਚੱਲੇ ਸੋ ਅੱਗੇ ਮਾਰੀਏ। ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾਹੋ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੁੱਝੇ ਤਾਹ, ਸਜੁਗ ਰਸਨ ਤੋਕ ਧਰਮ ਅੱਗੇ ਰਥਵਾਹੋ, ਤ੍ਰੇਤੇ ਰਥ ਜਤੇ ਕਾ ਜੋਰ ਅੱਗੇ ਰਥਵਾਹੋ, ਦੁਆਪਰ ਰਥ ਤਪੇ ਕਾ ਸਤ ਅੱਗੇ ਰਥਵਾਹੋ, ਕਲਯੁਗ ਰਥ ਅਗਨ ਕਾ ਊੜ ਅੱਗੇ ਰਥਵਾਹੋ। ਮਹੱਲਾ ਪਹਿਲਾ। ਸਾਮ ਕੈਸੇ ਤੰਬਰ ਸਵਾਮੀ, ਸਚ ਮੈਂ ਆਛੇ ਸਾਚ ਰਹੇ, ਸਭ ਕੋ ਸਚ ਸਮਾਵੇ, ਰਿਗ ਕਹਿ ਰਹਿਆ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਏ ਲਏ ਪ੍ਰਾਸ਼ਤ ਜਾਹੇ, ਨਾਨਕ ਤੋ ਮੋਖ ਅੰਤਰ ਪਾਹੇ, ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਪਇਆ, ਪਾਰ ਜਦ ਗੋਪੀ ਲੈ ਆਇਆ, ਬਿੰਦਰਾਬਨ ਮੈਂ ਰੰਗ ਕੀਆ, ਕਲ ਮੈਂ ਬੇਦ ਅਥਰ ਬਣ ਹੂਆ।

ਪੌੜੀ ਸਤਿਗੁਰ ਵਿੱਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿਤਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰੇ ਉਤਾਰਿਆ ਸਲੋਕ ਮਹੱਲਾ ਪਹਿਲਾ ਸਿਮਲ ਰੁੱਖ ਸਰਾਇਰ ਅਤ ਦੀਰਘ ਅਤ ਮੁੱਚ ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿੱਤ ਫਲ ਫਿੱਕੇ ਫੁੱਲ ਬਕ ਬਕੇ ਕਾਮਨ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕਹੋ ਪਰ

ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਰ ਪੂਸ ਬਗਲ ਸਮਾਧੰ ਮੁਖ ਝੂਠ ਵਿਪੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਿਲਾਟੰ ਦੁਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਾਭੋਟ ਨਿਸ਼ਚਉ ਕਰਮੰ ਕਹੋ ਨਾਨਕ ਨੇਚੋ ਤਿਹਾਵੇ ਵੇਣ ਸਤਗੁਰ ਵਾਟ ਨਾ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੋਮਕੀਏ ਮਨ ਭਾਵਦੇ ਰਾਹੇ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਸਲੋਕ ਮਹੱਲਾ ਪਹਿਲਾ ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸਤਵਟ ਇਉ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ ਨਾ ਇਉ ਟੁੱਟੇ ਨਾ ਮਨ ਲੱਗੇ ਨਾ ਉਹ ਜਲੇ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੁਆ ਉਹ ਚੜ ਪਿਆ ਵੇ ਤੱਗਾ ਗਇਆ ਮਹੱਲਾ ਪਹਿਲਾ ਲਖ ਚੋਰੀਆਂ ਲਖ ਜਾਰੀਆਂ ਲਾ ਕੂੜੀਆਂ ਲਖ ਗਾਲ ਲਖ ਠਗੀਆਂ ਪਏ ਨਾ ਮੀਆਂ ਰਾਤ ਦਿਨ ਸਜੀ ਨਾਲ ਤਗ ਕਪਾਹ ਕੱਤੀਏ ਬਾਹਮਣ ਵੱਟੇ ਆਏ ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਕੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ ਨਾਏ ਮੰਨੇ ਪਦ ਉਪਜੇ ਸਾਲਾ ਹੀ ਸਚ ਸੂਤ ਦਰਗੇ ਅੰਦਰ ਪਾਈਏ ਤਗ ਨਾ ਤੂੜਸ ਪੂਤ ਮਹੱਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਵੇ ਤੱਗਾ ਆ ਪੇਵਤ ਵੜ ਤਾਗੇ ਅਵਰਾ ਖੱਤੇ ਲੈ ਪਾੜ ਕਰੇ ਵੀ ਆਹੋ ਕੜ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਧਾ ਨਾ ਉਹ ਸੁਜਾਣ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੇ ਮੁਣ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ ਸਲੋਕ ਮਹੱਲਾ ਪਹਿਲਾ ਗਊ ਬ੍ਰਾਹਮਣ ਕਉ ਕਰ ਲਾਭੋ ਗੋਬਰ ਤਰਨ ਨਾ ਜਾਈ ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਛਾ ਖਾਈ ਅੰਤਰ ਪੂਜਾ ਪੜੇ ਕਤੇਬਾ ਸੰਜਮ ਤੁਰਕਾ ਪਾਈ ਛੋਡੀ ਲੈ ਪਾਖੰਡਾ ਨਾਮ ਲਏ ਜਾਹੇ ਤਰੰਦਾ ਮਹੱਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਛੁਰੀ ਵਗਾਇਨ ਤਿੰਨ ਗਲ ਤਾਗ ਤਿੰਨ ਕਰ ਬ੍ਰਾਹਮਣ ਪੂਰੇ ਨਾਦ ਉਹ ਨਾ ਪੇ ਆਵੇ ਕੋਈ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ

ਕਾਇ ਵੇਖ ਮੈਲਤ ਮਰਨ ਵਸਾਰਿਆ ਜਰ ਆਈ ਜੋ ਬਨਹਾਰਿਆ। ਸਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ। ਗੋਏ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰਸੋਏ। ਨਾਨਕ ਸੂਤਕ ਏਵ ਨਾ ਉਤਰੇ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ। ਮਨ ਕਾ ਸੂਤਕ ਲੋਭ ਹੈ ਜੇ ਵਾ ਸੂਤਕ ਕੂੜ। ਅੱਖੀ ਸੂਤਕ ਵੇਖਣਾ ਪਾਰਤਰੇ ਪਰਥਨ ਰੂਪ। ਕੰਨੀ ਸੂਤਕ ਕੰਨ ਪੈ ਲਾਇ ਤਬਾਰੀ ਖਾਹੇ। ਨਾਨਕ ਹੰਸਾ ਆਦਮੀ ਬਦੇ ਜੰਪੁਰ ਜਾਹੇ। ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ। ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ ਦੇ ਤੋਂ ਰਿਜਕ ਸੰਵਾਹੇ। ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਹੇ ਪੌੜੀ। ਸਤਿਗੁਰ ਵੱਡਾ ਕਰਸਾ ਲਾਈਏ ਜਿਸ ਵਿਚ ਵੱਡੀਆਂ ਵਡਿਆਈਆਂ। ਸਹਿ ਮਿਲੇ ਤਾਂ ਨਦਰੀ ਆਈਆਂ ਜਾਂ ਤਿਸ ਪਾਣਾ ਤਾਂ ਮਨ ਵਸਾਈਆਂ। ਤਾਂ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸਹਿ ਤੁੱਠੇ ਨੌ ਨਿਧ ਪਾਈਆਂ। ਸਲੋਕ ਮਹੱਲਾ ਪਹਿਲਾ। ਪਹਿਲਾਂ ਸੁੱਚਾ ਆਪ ਹੋਏ

ਪਈਆਂ ਤਿੱਤ ਜਿੱਤ ਮੁੱਖ ਨਾਮ ਨਾ ਉਚਰ ਹੈ ਬਿਨਾਵੇ ਰਸ ਖਾਵੇ ਨਾਨਕ ਇਹ ਵੈ ਜਾਣੀਏ ਤਿੱਤ ਮੁੱਖ ਤੁੱਕਾਂ ਪਾਵੇ ਮਹੱਲਾ ਪਹਿਲਾ ਪੰਡ ਜੰਮੀਏ ਪੰਡ ਨਿੰਮੀਏ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੁਆ ਪੰਡ ਪਾਲੀਏ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਪੰਡੋ ਹੀ ਪੰਡ ਉਪਜੈ ਭੰਡੇ ਬਾਜ ਨਾ ਕੋਏ ਨਾਨਕ ਪੰਡੇ ਬਹਾਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਏ ਭਾਗਾਂ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ ਜਾਂ ਰਹਿਣਾ ਨਾਹੀ ਆਇਤ ਜੱਗ ਤਾਂ ਕਾਇਤ ਗਾਰ ਬਖੰਡੀਏ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁਝੀਏ ਮੂਰਖ ਨਾਲ ਨਾ ਲੁਜੀਏ ਸਲੋਕ ਮਹੱਲਾ ਪਹਿਲਾ ਨਾਨਕ ਫਿੱਕੇ ਬੋਲੇ

ਸਿੱਕਾ ਮੂਰਖ ਆਖੀਏ ਪਾਣਾ ਲਏ ਸਜਾਏ। ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ। ਆਸੜ ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ। ਤਿਨਿਹੋਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ। ਪ੍ਰਵਾਹ ਨਾਹੀ ਕਿਸੇ ਕੇਰੀ ਬਾ ਸੱਚੇ ਨਾਹ। ਦਰਵਾੜ ਉੱਪਰ ਖਰਚ ਮੰਗਾ ਜਬੇ ਦੇ ਤਾਂ ਖਾਹੇ।

ਪਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਨ। ਮਹੱਲਾ ਦੂਜਾ, ਜੋ ਜੀ ਹੋਏ ਸੋ ਉਗਵੇ। ਮੋਕਾ ਕਹੇ ਆਵਾਓ, ਬੀਜੇ ਵੇਖ ਮੰਗੇ ਅੰਮ੍ਰਿਤ, ਵੇਖੋ ਇਹੋ ਨੇ ਆਓ। ਮਹੱਲਾ ਦੂਜਾ, ਨਾਲ ਇਹ ਆਣੇ ਦੋਸਤੀ ਕਦੇ ਨਾ ਆਵੇ ਰਾਸ। ਜਿਹਾ ਜਾਣੇ ਤੇ ਹੋ ਵਰਤ, ਵੇਖੋ ਕੋ ਨਿਰਜਾਸ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਸਾਹਿਬ ਸੇਤੀ ਹੁਕਮ ਨਾ ਚੱਲੇ, ਕਹੀ ਬਣੇ ਅਰਦਾਸ। ਕੂੜ ਕਮਾਣੇ ਕੂੜੋ ਹੋਵੇ, ਨਾਨਕ ਸਿਫਤ ਵਿਗਾਸ। ਮਹੱਲਾ ਦੂਜਾ, ਨਾਲ ਇਹ ਆਣੇ ਦੋਸਤੀ ਵਡਾਰੂ ਸਿਉਂ ਨੇ ਹੋ। ਪਾਣੀ ਅੰਦਰ ਲੀਕ ਜਿਉ, ਇਹਦਾ ਥਾਓ ਨਾ ਥੇ ਹੋ। ਮਹੱਲਾ ਦੂਜਾ, ਹੋਏ ਇਹ ਆਣਾ ਕਰੇ ਕੰਮ, ਆਣ ਨਾ ਸਕੇ ਰਾਸ। ਜੇ ਇੱਕ ਅੱਧ ਚੰਗੀ ਕਰੇ, ਦੂਜੀ ਧੀ ਵੇ ਰਾਸ। ਪੌੜੀ ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੇ ਪਾਏ। ਹੁਰਮਤ ਇਸ ਨੂੰ ਅਗਲੀ, ਉਹ ਵਜੋ ਪੇ ਦੂਣਾ ਖਾਏ। ਖਸਮੇ ਕਰੇ ਬਰਾਬਰੀ,

ਚੱਲਈ ਨਾਲ ਖਸਮ ਚੱਲੇ ਅਰਦਾਸ ਸਲੋਕ ਮਹੱਲਾ ਦੂਜਾ ਏ ਕਨੇਹੀ ਦਾਤ ਆਪਸ ਤੇ ਜੋ ਪਾਈਏ ਨਾਨਕ ਸਾ ਕਰਮਾਤ ਸਾਹਿਬ ਤੁੱਠੇ ਜੋ ਮਿਲੇ ਮਹੱਲਾ ਦੂਜਾ ਏ ਕਨੇਹੀ ਚਾਕਰੀ ਜਿਤ ਪੋ ਖਸਮ ਨਾ ਜਾਏ ਨਾਨਕ ਸੇਵਕ ਕਾਂਢੀਏ ਜੇ ਸੇਤੀ ਖਸਮ ਸੁਮਾਏ ਪੌੜੀ ਨਾਨਕ ਅੰਤ ਨਾ ਜਾਪਣੀ ਹਰ ਤਾਕੇ ਪਾਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਬਿਸਿਆਰ ਆਪ ਕਰਾਏ ਕਰੇ ਆਪ ਹਉ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਨਕੀਆ ਫਿਰ ਤਿਸ ਹੀ ਕਰਨੀ ਸਾਰ ਸਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜਿਅਨ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੀ ਪਏ ਸਮਨ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਪੇ ਰੱਖੇ ਆਪ ਇਸ ਵਿੱਚ ਜੰਤ ਉਪਾਇਕ ਹੈ ਦੇਖੇ ਥਾਪ ਉਥਾਪ ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ ਪੌੜੀ ਵੱਡੇ ਕੀਆਂ ਵਡਿਆਈਆਂ ਇਸ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਗ ਸਾਈ ਕਾਰ ਕਮਾਵਣੀ ਪੁਰਸ਼ੋਡੀ ਤਿੰਨੇ ਪਾਏ ਨਾਨਕ ਏਕੀ ਬਾਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ

ਜੀਓ ਗੁਰ ਚਰਨ ਲਾਗਮ ਬਿਨਵਤਾ ਊਸ਼ਿਤ ਕਹੇ ਜੀਓ ਪਾਇਆ ਕਾਮਨ ਕਾਜ ਜਗ ਉਪਜੈ ਬਿਨਸੈ ਕਾਹੋ ਮੋਹੇ ਸਮਝਾਇਆ ਦੇਵ ਕਰੋ ਦਇਆ ਮੋਹੇ ਮਾਰਗ ਲਾਭੋ

ਪਾਸ ਬੰਦ ਨਹੀਂ ਫਾਰ ਆਰ ਮਨ ਸੁਨ ਨਾ ਲੂਕੇ ਆਪਾ ਪਲ ਨਿਰਵਾਣ ਨਾ ਚੀਨਿਆ ਇਨ ਵਿਦ ਅਪਹੋ ਨਾ ਚੂਕੇ ਕਈ ਨਾ ਉਬਜੇ ਉਬਜੀ ਜਾਣ ਭਾਵ ਅਭਾਵ ਵਿਹੂਣਾ ਉਹਦੇ ਅਸਤ ਕੀ ਮਨ ਬੁੱਧ ਨਾਸੀ ਤੋ ਸਦਾ ਸਹਿਜ ਲਿਵ ਲੀਣਾ ਜਿਉ ਪ੍ਰਤ ਬਿੰਬ ਬਿੰਬ ਕੋ ਮਿਲੀ ਗਏ ਉਦਗ ਕੁੰਭ ਵਿਕਰਾਨਾ ਕਉ ਕਬੀਰ ਐਸਾ ਗੁਣ ਪਰੰਪਗ ਤਉ ਮਨ ਸੁਨ ਸਮਾਨਾ ਆਸ ਸਾਡੇ ਤਾਏ ਤੈ ਧੋਤੀਆਂ ਤੇਰੇ ਪਾਇਨ ਤਗ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਵਗ ਓਏ ਹਰ ਕੇ ਸੰਤ ਨਾ ਆਖੀਏ ਬਾ ਨਾਰਸ ਕੇ ਠੱਗ ਐਸੇ

ਬਦਾ ਖੁਦ ਕਰੇ ਦੋਏ ਚੂਲੇ, ਸਾਰੇ ਮਾਣਸ ਖਾਵੇ। ਓਏ ਪਾਪੀ ਸਦਾ ਫਿਰੇ ਅਪਰਾਧੀ, ਮੁਖੋਂ ਅਪਰਸ ਕਹਾਵੇ। ਸਦਾ ਸਦਾ ਫਿਰੇ ਅਭਿਮਾਨੀ, ਸਗਲ ਕੁਟੰਬ ਡੋਬਾਵੇ। ਜਿਤ ਕੋ ਲਾਇਆ ਤਿਤ ਹੀ ਲਾਗਾ, ਪੈਸੇ ਕਰਮ ਕਮਾਵੇ। ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨ ਰੱਪ ਜਨਮ ਨਾ ਆਵੇ। ਆਸਾ ਬਾਪ ਦਿਲਾਸਾ ਮੇਰੋ ਕੀਨਾ, ਸੇ ਸੁਖਾਲੀ ਮੁਖ ਅੰਮ੍ਰਿਤ ਦੀਨਾ। ਜੇ ਬਾਪ ਕਹੋ ਕਿਉਂ ਮਨੋ ਵਿਸਾਰੀ, ਆਗੇ ਗਿਆ ਨਾ ਬਾਜੀ ਹਾਰੀ। ਮੋਈ ਮੇਰੀ ਮਾਈ

ਪੰਚਾਂ ਤੇ ਮੇਰਾ ਸੰਗ ਚੁਕਾਇਆ, ਪੰਚ ਮਾਰ ਪਾਵਾ ਤਲ ਦੀਨੇ, ਹਰ ਸਿਮਰਨ ਮੇਰਾ ਮਨ ਤਨ ਪੀਨੇ, ਪਿਤਾ ਹਮਾਰੋ ਵਡ ਗੁਸਾਈ, ਤਿਸ ਪਿਤਾ ਪੈ ਹੋਂ ਕਿਉਂ ਕਰ ਜਾਈ, ਸਗੁਰ ਮਿਲੇ ਤਾਂ ਮਾਰਗ ਦਿਖਾਇਆ, ਜਗਤ ਪਿਤਾ ਮੇਰੇ ਮਨ ਪਾਇਆ, ਹੋਂ ਪੂਤ ਤੇਰਾ ਤੂੰ ਬਾਪ ਮੇਰਾ, ਇੱਕ ਠਾਰ ਦੋਆ ਬਸੇਰਾ, ਕਹੋ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕੇ ਸੂਝਿਆ, ਆਸਾ ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਨੀ, ਆਸ ਪਾਸ ਪੰਜੋਗੀਆ ਬੈਠੇ, ਬੀਚ ਨਗਟ ਦੇ ਰਾਨੀ, ਨਗਟੀ ਕੋ ਠਨ ਗਨ ਬਾਡਾ ਡੂ, ਕਿਨੇ ਬਵੇਕੀ ਕਾਟੀ ਤੂੰ ਰਖਾਓ, ਸਗਲ ਮਾਇ ਨਗਟੀ ਕਾ ਵਾਸਾ, ਸਗਲ ਮਾਰ ਆਓ ਹੇਰੀ, ਸਗਲਿਆਂ ਕੀ ਹੋ ਬੈਨ ਪਾਨ ਜੀ, ਜਿਨੇ ਬਰੀਤ ਚੇਰੀ, ਹਮਰੋ ਭਰਤਾ ਵੱਡੋ ਬਵੇਕੀ, ਆਪੇ ਸੰਤ ਕਹਾਵੇ, ਓ ਹਮਾਰੇ ਮਾਥੇ ਕਾਇਮ, ਔਰ ਹਮਰੇ ਨਿਕਟ ਨਾ ਆਵੇ, ਨਾਕੋ ਕਾਟੀ ਕਾਨੋ ਕਾਟੀ ਕਾ

ਰੋਜਾ ਤਰੇ ਨਿਵਾਜ ਗੁਜਾਰੇ, ਕਲਮਾ ਪਿਸਤ ਨਾ ਹੋਈ। ਸਤਰ ਕਾਬਾ ਕੱਢੀ ਪੀਤਰ, ਜੇ ਕਰ ਜਾਨੇ ਸੋਈ, ਨਿਵਾਜ ਸੋਈ

ਜਾ ਪਿਸਤ ਛੋੜ ਕਰ ਦੋਜਕ ਸਿਉ ਮਨ ਮਾਨਾ ਆਸਾ ਗਗਨ ਨਗਰ ਇੱਕ ਮੂਦ ਨਾ ਬਰਖ ਨਾਦ ਕਹਾਂ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੈ ਸਿਧਾਨ।

ਅਮਰਮਤ ਤਿਸ ਸਭ ਕੇ ਸੂਜੇ 22 ਚੌਪਦ ਤਥਾ ਪੰਚ ਪਦੇ ਆਸਾ ਸ੍ਰੀ ਕਬੀਰ ਜੀਓ ਕੇ ਤਿਪਦੇ 8 2 ਤੁਕੇ 7

ਤੇਰੀ ਹੋਂ ਵਾਰੀ ਮੁਖ ਫੇਰ ਪਿਆਰੇ ਕਰਵੜ ਦੇ ਮੋਕੋ ਕਾਹੇ ਕੋ ਮਾਰੇ ਰਗਾਓ ਜੋ ਤਨ ਚੀਰੇ ਅੰਗ ਨਾ ਮੋਰੋ ਪਿੰਡ ਪਰੇ ਤੋ ਪ੍ਰੀਤ ਨਾ ਤੋਰੋ ਹਮ ਤੋਂ ਬੀਜ ਪਇਓ ਨਹੀਂ ਕੋਈ ਤੁਮੇ ਸੋ ਕੰਤ ਨਾਰ।

ਆਪ ਕੁੰਚ ਛੋਡੈ ਵਿਖ ਨਹੀਂ ਛੱਡੈ, ਉਦ ਕਮਾਏ ਜੈਸੇ ਭਗਤ ਧਿਆਨ ਮੰਡੈ, ਕਾਹੇ ਕੋ ਕੀਜੇ ਧਿਆਨ ਜਪੰਨਾ, ਜਪ ਤੇ ਸੁਧ ਨਾ।

ਪੰਚ ਦੋਖ ਅਸਾਧ ਜਾਮ ਹੈ ਤਾਕਿ ਏਤ ਕਿਆਸ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਉ। ਤ੍ਰਿਗਤ ਜੋਨ ਅਚੇਤ ਸੰਭਵ ਉਨ ਪਾਪ ਅਸੋਚ ਮਾਨੁਖਾ ਅਵਤਾਰ ਦੁਲਬ ਤੇਈ ਸੰਗਤ ਪੋਚ ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਛ ਨਾ ਚੱਲੇ ਉਪਾਏ ਰਵਿਦਾਸ ਦਾਸ ਉਦਾਸ ਤਜ ਪ੍ਰਮ ਤਾਪਨ ਤਬ ਗੁਰ ਗਿਆਨ ਭਗਤ ਜਾਣ ਪਏ ਹਰਨ ਪਰਮਾਨੰਦ ਕਰੋ ਨਿਦਾਨ ਆਸਾ ਸੰਤ ਤੁਜੀ ਤਾਨ ਸੰਗਤ ਪ੍ਰਾਨ ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ ਸੰਤ ਕੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਝੇ ਦੀਜੇ ਦੇਵਾ ਦੇਵ ਰਹਾਉ ਸੰਤ ਆਚਰਣ ਸੰਤ ਚੋ ਮਾਰਗ ਸੰਤ ਚ ਓਲਗ ਓਲਗਣੀ ਔਰ ਇਕ ਮੰਗੋ ਭਗਤ ਚਿੰਤਾ ਮਨ ਜਣੀ ਲਖਾਵੋ ਅਸੰਤ ਪਾਪੀ ਸਣ ਰਵਿਦਾਸ ਪਣੇ ਜੋ ਜਾਣੇ ਸੋ ਜਾਣ ਸੰਤ ਅਨੰਤ ਅੰਤਰ ਨਾਹੀ ਆਸਾ ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗ ਤੁਮਾਰੇ ਬਾਸਾ ਨੀਚ ਰੂਹ ਤੇ ਊਜ ਪਏ ਹੈ ਗੰਧ ਸੁਗੰਧ ਨਿਵਾਸਾ ਮਾਧੋ ਸਤਸੰਗਤ ਸਰਨ ਤੁਮਾਰੀ ਹਮ ਔਗੁਣ ਤੁਮੇ ਉਪਕਾਰੀ ਰਹਾਓ ਤੁਮ ਮਖਤੂਲ ਸੁਪੇਦ ਸੁਪੀਅਲ ਹੰਬ ਪਰੇ ਜਸ ਕੀਰਾ ਸਤਸੰਗਤ ਮਿਲ ਰਹੀ ਏ ਮਾਧੋ ਜੈ

ਅਗਰ ਨਿਮਤ ਨਾਮ ਦਿਓ ਦੂਧ ਪੀ ਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ। ਜਨ ਰਵਿਦਾਸ ਰਾਮ ਰੰਗ ਰਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਤਾ। ਮਾਟੀ ਕੋ ਪੁੱਤਰ ਕੈਸੇ ਨਚਤ ਹੈ ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ ਰਹਾਓ ਜਬ ਕਛ ਪਾਵੇ ਤਬ ਗਰਵ ਕਰਤ ਹੈ ਮਾਇਆ ਗਈ ਤਬ ਰੋਮਨ ਲਗਤ ਹੈ ਮਾਨ ਬਜ ਕ੍ਰਮ ਰਸ ਕਸੇ ਲੋਭਾਨਾ ਬਿਨਸ ਗਿਆ ਜਾ ਇੱਕ ਹੂੰ ਸਮਾਨਾ ਕਹੇ ਰਵਿਦਾਸ ਬਾਜੀ ਜਗ ਪਾਈ ਬਾਜੀ ਗਰ ਸੋ ਮੋਹੇ ਪ੍ਰੀਤ ਬਣ ਆਈ। ਆਸਾ ਬਾਣੀ ਭਗਤ ਧੰਨੇ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭ੍ਰਮਤ ਫਿਰਤ ਬੋ ਜਨਮ ਬੇਲਾਨੇ ਤਨ ਮਨ ਤਨ ਨਹੀਂ ਤੀਰੇ ਲਾਲਚ ਬਿਖ ਕਾਮ ਲੁਭਦ ਰਾਤਾ ਮਨ ਬਿਸਰੇ ਪ੍ਰਭ ਹੀਰੇ ਅਰਹਾਉ ਬਿਖ ਬਲ ਮੀਟ ਲੱਗੇ ਮਨ ਬੋਰੇ ਚਾਰ ਵਿਚਾਰ ਨਾ ਜਾਣਿਆ ਗੁਣ ਤੇ ਪ੍ਰੀਤ ਬੜੀ ਅਨਪਾਂਤੀ ਜਨਮ ਮਰਨ ਫਿਰ ਤਾਨਿਆ ਜੁਗਤ ਜਾਨ ਨਹੀਂ ਰਿਹਦੇ ਨਿਵਾਸੀ ਜਲਤ ਜਾਲ ਜਮ ਫੰਦ ਪਰੇ ਬਿਖ ਬਲ ਸੰਚ ਪਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ਗਿਆਨ ਪਰਵੇਸ਼ ਗੁਰੇ ਤਨ ਦੀ ਧਿਆਨ ਮਾਨ ਮਨ ਏਕ ਮਏ ਪ੍ਰੇਮ ਭਗਤ ਮਾਨੀ ਸੁਖ ਜਾਣਿਆ ਤ੍ਰਿਪਤ ਅਗਾਨੇ ਮੁਕਤ ਭਏ ਜੋਤ ਸਮਾਏ ਸਮਾਨੀ ਜਾ ਕੇ ਅਸਲੀ ਪ੍ਰਭ ਪਹਿਚਾਨਿਆ ਤਨੇ ਤਨ ਪਾਇਆ ਤਰਣੀ ਤਰ ਮਿਲ ਜਨ ਸੰਤ ਸਮਾਨਿਆ ਮਹੱਲਾ ਪੰਜਵਾਂ ਗੋਬਿੰਦ ਗੋਬਿੰਦ ਗੋਬਿੰਦ ਸੰਗ

ਪਈਆਂ ਫਿਰ ਗੱਲ ਬਾੜੀਆਂ ਚੱਲੇ ਚੱਲਣਹਾਰ ਵਿਚਾਰਾ ਲੇ ਮਨੋ ਕੰਡੰਦਿਆਂ ਛੇ ਮਹਾ ਤੁੜੰਦਿਆਂ ਇੱਕ ਖਿਨੋ ਜਿਵੇਂ ਪੁੱਛੇ ਅਸਮਾਨ ਫਰੀਦਾ।

ਆਈਏ ਬਿਨ ਨਾਵੇ ਪੂਜ ਨਾ ਹੋਏ ਰਹਾਉ ਬਾਰ ਦੇਵ ਪਖਾਲੀਏ ਜੇ ਮਨ ਧੋਵੇ ਕੋਏ ਜੂਠ ਲਏ ਜੀਉ ਮਾਂਜੀਏ ਮੋਖ ਪਿਆਣਾ ਹੋਏ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇਹੇ ਨਾ ਵਿਹੂਣੇ ਆਦਮੀ ਦ੍ਰਿਗ ਜੀਵਨ ਤਰਮ ਕਰੇਹੇ ਨੇੜਾ ਹੈ ਦੂਰ ਨਾ ਜਾਣਿਓ।

ਪ੍ਰਾਰ ਗੁਰਮੁਖ ਹੋਏ ਸੋ ਐਨਸ ਨਿਰਮਲ ਮਨੁੱਖ ਰਹਿਣ ਅੰਧਾਰ ਸਿੱਧ ਸਮਾਧ ਕਰੇ ਨਿਤ ਚਗਰ ਦੋ ਲੋਚਨ ਕਿਆ ਹੇ ਰਹਿ ਅੰਤਰ ਜੋਤ ਸਬਦ ਤੁਨ ਜਗ ਸਤਗੁਰ ਚਗਰ ਨਵੇਰੈ ਸੁਰ ਨਰ ਨਾਥ ਬੇਅੰਤ ਅਜੋਨੀ ਸਾਚੇ ਮਹਿਲ ਅਪਾਰਾ ਨਾਨਕ ਸਹਿਜ ਮਿਲੇ।

ਜਿਤ ਕੰਮ ਹਰ ਵੀਸਰੈ ਦੂਜੇ ਲੱਗੇ ਜਾਏ। ਐਸਾ ਸਤਿਗੁਰ ਸੇਵੀਏ ਮਨਾ ਜਿਤ ਸੇਵੇ ਗੋਨ ਪ੍ਰੀਤ ਉਪਜੈ। ਅਵਰ ਵਿਸਰ ਸਭ ਜਾਏ ਹਰ ਸੇਤੀ ਚਿਤ ਗਹਿ ਰਹਿ। ਜਰਾ ਕਾ ਪਉ ਨਾ ਹੋਵਈ ਜੀਵਨ ਪਦਵੀ ਪਾਏ। ਹਰਹਾਉ ਗੋਨ ਪ੍ਰੀਤ ਨੂੰ ਇਕ ਸਹਿਜ ਉਪਜਿਆ ਵਿਖ ਜੈਸੀ ਭਗਤ ਬਣੀ। ਆਪ ਸੇਤੀ ਆਪ ਖਾਇਆ ਤਾਂ ਮਨ ਨਿਰਮਲ ਹੋਆ। ਜੋਤੀ ਜੋਤ ਸਮਈ ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ। ਜੇ ਲੋਚੇ ਸਭ ਕੋਏ ਕੂੜੇ ਕੀ ਪਾਲ ਵਿੱਚੋਂ ਨਿਕਲੇ ਤਾਂ ਸਦਾ ਸੁਖ ਹੋਏ। ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ।

ਐਣਾ ਕਛੂ ਨਾ ਜਾਈ। ਗੁਜਰੀ ਮਹੱਲਾ ਤੀਜਾ, ਜੁਗ ਮਾਹੇ ਨਾਮ ਦੁਲੰਬ ਹੈ, ਗੁਰਮੁਖ ਪਾਇਆ ਜਾਏ। ਬਿਰਨਾਵੇ ਮੁਕਤ ਨ ਹੋਵਈ, ਵੇਖੋ ਕੋ ਵਿਉ ਪਾਏ। ਬਲਿਹਾਰੀ ਗੁਰ ਆਪਣੇ, ਸਦ ਬਲਿਹਾਰੇ ਜਾਓ। ਸਤਿਗੁਰ ਮਿਲੇ ਹਰ ਮਨ ਵਸੇ, ਤੈਜੇ ਰਹੇ ਸੁਮਾਏ ਰਹਾਓ। ਜਾਂ ਪਹੁ ਪਾਏ ਆਪਣਾ, ਬੈਰਾਗ ਉਪਜੇ ਮਨ ਆਏ। ਬੈਰਾਗੇ ਤੇ ਹਰ ਪਾਈਏ, ਹਰ ਸਿਉ ਰਹੇ ਸੁਮਾਏ। ਸੇ ਮੁਕਤ ਜੇ ਮਨ ਜਣੇ, ਤਿਰ ਤਾਤ ਨ ਲਾਗੇ ਆਏ। ਦਸਵੇਂ ਦੁਆਰ ਰਹਿਤ ਕਰੇ, ਤਿਰ ਪਵਣ ਸੋਝੀ ਪਾਏ। ਨਾਨਕ ਗੁਰ ਤੇ ਗੁਰ ਹੋਇਆ, ਵੇਖੋ ਤਿਸ ਕੀ ਰਜਾਏ। ਤਿਉ ਕਾਰਨ ਕਰਤਾ ਕਰੇ, ਜੋਤੀ ਜੋਤ ਸਮਾਏ। ਗੁਜਰੀ ਮਹੱਲਾ ਤੀਜਾ, ਆਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ। ਗੁਰ ਪ੍ਰਸਾਦੀ ਰਾਮ ਮਨ ਵਸੇ,

ਤਾਂ ਫਿਰ ਤਿਸ਼ਨਾ ਭੂਖ ਨਾ ਹੋਏ। ਨਾਮ ਨਿਧਾਨ ਪਾਇਆ ਪਾਰ ਕਰ ਜਾਏ ਨਾ ਕੋਏ, ਕਥਨੀ ਬਦਨੀ ਜੇਕਰ ਮਨਮੁਖ ਬੂਝ ਨਾ ਹੋਏ। ਗੁਰਮਤੀ ਕੜ ਚਾਨਣਾ ਹਰ ਨਾਮ ਪਾਵੇ ਸੋਏ, ਸੁਣ ਸ਼ਸਤਰ ਤੂੰ ਨਾ ਬੁਝੀ ਤਾਂ ਫਿਰੇ ਬਾਰੋ ਬਾਰ। ਸੋ ਮੂਰਖ ਜੋ ਆਪਣਾ

ਪਹਿਲਾ ਹਰ ਕੇ ਜਾਨ ਸਤਿਗੁਰ ਸਪੁਰਖ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹੇ।

ਗਰਦਵ ਪਵੇ ਗਰਭਜੋਨੀ, ਦਈਏ ਮਾਰੇ ਮਹਾ ਤਿਆਰੇ, ਦੀਨ ਦਿਆਲ ਹੋ ਜਾਣੀ ਉਪਰ, ਕਰ ਕਿਰਪਾ ਲਿਓ ਉਬਾਰੇ, ਨਾਨਕ ਜਨ ਹਰ ਕੀ ਸਰਣਾਈ, ਹਰ ਪਾਵੇ ਹਰ ਨਿਸਤਾਰੇ। ਗੁਜਰੀ ਮਹੱਲਾ ਚੌਥਾ, ਹੋ ਦਿਆਲ ਮੇਰਾ ਮਨ ਲਾਭੋ, ਔ ਅਨਦਿਨ ਰਾਮ ਨਾਮ ਨਿਤ ਧਿਆਈ, ਸਭ ਸੁਖ ਸਭ ਗੁਣ ਸਭ ਨਿਦਾਨ, ਹਰ ਜਿਤ ਜਪੇ ਦੁਖ ਭੁਖ ਸਭ ਲੈ ਜਾਈ, ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਪਾਈ। ਗੁਰਮਤ ਰਾਮ ਨਾਮ ਜਿਸ ਗਾਵਾਂ, ਅੰਤ ਬੇਲੀ ਦਰਗੇ ਲਏ ਛਡਾਈ, ਰਹਾਓ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ, ਕਰ ਕਿਰਪਾ ਲੋਚ ਮੇਰੇ ਮਨ ਲਾਈ। ਮੈਂ ਮਨ ਤਨ ਲੋਚ ਲੱਗੀ ਹਰ ਸੇਤੀ, ਪ੍ਰਲੋਚ ਪੂਰੀ ਸਤਿਗੁਰ ਸਰਣਾਈ।

ਲਾਲੇ ਗੋਲੇ ਗੁਰਸਿੱਖਾਂ ਕੇ, ਜਿਨ੍ਹਾਂ ਅਨਦਿਨ ਹਰ ਪ੍ਰਾ ਪੁਰਖ ਤੇ ਆਇਆ, ਮੇਰੇ ਮਨ ਤਨ ਬਿਰੋ ਗੁਰਸਿੱਖ ਪਗਲਾਇਆ, ਮੇਰੇ ਪ੍ਰਾਣ ਸਖਾ ਗੁਰ ਕੇ ਸਿੱਖ ਭਾਈ, ਮੋਕੋ ਕਰੋ ਉਪਦੇਸ਼ ਘਰ ਮਿਲੇ ਮਿਲਾਇਆ, ਹਰਹਾਉ ਜਾਂ ਹਰ ਪ੍ਰਾ ਪਾਵੇ ਤਾਂ ਗੁਰਮੁਖ ਮਿਲੇ, ਜਿਨ ਵਚਨ ਗੁਰੂ ਸਤਿਗੁਰਮਨ ਪਾਇਆ, ਵਡਭਾਗੀ ਗੁਰ ਕੇ ਸਿੱਖ ਪਿਆਰੇ, ਹਰ ਨਿਰਵਾਣੀ ਨਿਰਵਾਣ ਪਦ ਪਾਇਆ, ਸਤ ਸੰਗਤ ਗੁਰ ਕੀ ਹਰ ਪਿਆਰੀ, ਜਿਨ ਹਰ ਹਰ ਨਾਮ ਮਿੱਠਾ ਮਨ ਪਾਇਆ, ਜਿਨ ਸਤਿਗੁਰ ਸੰਗਤ ਸੰਗ ਨ ਪਾਇਆ, ਸੇ ਪਾਹੀਨ ਪਾਪੀ ਜਮਖਾਇਆ, ਆਪ ਕਿਰਪਾਲ ਕਿਰਪਾ ਪਰਤਾਰੇ, ਹਰ ਆਪੇ ਗੁਰਮੁਖ ਮਿਲੇ ਮਿਲਾਇਆ,

ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪਥਰ ਮੈਂ ਜਨ ਤਿਉ ਪਾਏ ਤਾ ਕਾਰਜਕ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੇ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਤੂਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਧ ਬਨਤਾ ਕੋਈ ਨ ਕਿਸ ਕੀ ਤਰਿਆ ਸਿਰ

ਗਾਰੀ ਅੰਤਰ ਮੈਲ ਨਾ ਉਤਰੇ ਹੋਮੇ ਬਿਨ ਗੁਰਬਾਜੀ ਗਾਰੀ ਮੇਰੇ ਠਾਕੁਰ ਰੱਖ ਲੇਵੋ ਕਿਰਪਾ ਤਾਰੀ ਹੋੜ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਉਹਾਰੀ ਹਰਹਾਓ ਸਾਤ ਬੇਦ ਸਿਮਰ ਸਭ ਸੋਧੇ

ਤਨਕ ਸੋਜ ਕਰੇ ਦਿਨ ਰਾਤੀ ਬਿਨ ਸਤਿਗੁਰ ਅੰਧਿਆਰੀ ਧਾਵਤ ਧਾਵਤ ਸਭ ਜਗਤ ਆਇਓ ਅਭਿਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪਰਗਾਸੀ ਜਨ ਨਾਨਕ ਗੁਰਮੁਖ ਤਾਰੀ ਗੂਜਰੀ ਮਹੱਲਾ।

ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਅਰਹਾਉ ਤਾ ਗੁਰ ਤੁਮ ਕੋ ਹੋਏ ਦਯਾਲ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਾਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਤਵੇ ਨਾ ਵਿਆਪੇ ਚਿੰਤਾ ਪਵਰ ਤੁਮਾਰਾ ਓ ਮਨ ਹੋਵੋ ਹਰ ਚਰਣਾ ਹੋ ਕੌਲਾ ਨਾਨਕ ਦਾਸ ਹੁਣ ਸੰਗ ਲਪਟਾਇਓ ਜੋ ਬੂੰਦੇ ਚਾਤ੍ਰਿਕ ਮੌਲਾ ਗੂਜਰੀ ਮਹੱਲਾ ਪੰਜਵਾਂ ਮਤਾ ਕਰੇ ਪਛਮ ਕਹਿ ਤਾਈ ਪੂਰਬ ਹੀ ਲੈ ਜਾ।

ਏਸ ਕਮਾ ਮਨ ਤਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ਲਸਕਰ ਨੇਬ ਖੁਆ ਸਭ ਤਿਆਗੇ ਜੰਪਰ ਊਠ ਸਿਧਾਸ ਹੋਏ ਅਨੰਨ ਮਹੜ ਕੀ ਦ੍ਰਿੜਤਾ ਆਪਸ ਕਉ ਜਾਨਾਤ ਜੋ ਅਨਿੰਦ ਨਿੰਦ ਕਰ ਛੋਡਿਓ

ਪੇਟਿਆ ਪ੍ਰਵਾਨ ਗ੍ਰਸਤ ਉਦਾਸ ਗੁਜਰੀ ਮੁਹੱਲਾ ਪੰਜਵਾਂ ਨਾਮ ਨਿਧਾਨ ਜਿਨ ਜਨ ਜਪਿਓ ਤਿਨਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਬਿਖ ਮਮਤਾ ਇਹ ਵਿਆਧ ਤੇ ਹਟੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਪਇਓ ਮਨ ਨਿਰਮਲ ਸਰਬ ਸੁਖਾਂ ਸੁਖ ਪਾਇਓ ਅਰਹਾਓ ਯੋਗ ਯਕੀਨੋ ਸੋਈ ਫਲ ਮਨ ਐਸੀ ਭਗਤ ਕਮਾਨੀ ਮਿੱਤਰ ਸਤਰ ਸਭ ਏਕ ਸਮਾਨੇ ਜੋ ਜੁਤਨੀ ਸਾਨੀ ਪੂਰਨ ਪੂਰਿਓ ਸਰਬਥਾਈ ਆਣ ਨ ਕਤੂ ਜਾਤਾ ਘੜ ਘੜ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭਏ ਕਿਰਪਾਲ ਦਇਆਲ ਗੋਪਾਲ ਤਾਂ ਨਿਰਭਇ ਕਹਿ ਕਰ ਆਇਆ ਕਲ ਕਲੇਸ਼ ਮਿਟੇਖਨ ਪੀਤਰ ਨਾਨਕ ਸਹਿ ਸਮਾਇਆ ਗੁਜਰੀ ਮਹੱਲਾ ਪੰਜਵਾਂ ਜਿਸ ਮਾਨੁਖ ਪੈ ਕਰੋ ਬੇਨਤੀ ਸੋ ਆਪਣੇ ਦੁਖ ਭਰਿਆ ਪਾਰ ਬ੍ਰਹਮ ਜਿਨ ਦੇ ਆਰਾਧਿਆ ਤਿਨ ਪੋਸਾਗਰ ਤਰਿਆ ਗੁਰ ਹਰ ਬਿਨ ਕੋਰਾਂ ਬਿਰਤਾ ਦੁਖ ਕਟੈ ਪ੍ਰਾਪਤ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹੱਤ ਜਸ ਘਟੈ ਅਰਹਾਓ ਮਾਇਆ ਕੇ ਸੰਬੰਧ ਸੈਨ ਸਾਕ ਕਿਤੀ ਕੰਮ ਨ ਆਇਆ ਹਰ ਕਾ ਦਾਸ ਨੀਚ ਕੁਲ ਉੱਚਾ ਤੇ ਸੰਗ ਮਨ ਬਾਂਝ ਫਲ ਪਾਇਆ ਲਾਖ ਕੋਟ ਵਿਖਿਆ ਕੇ ਬਿੰਜਨ ਤਾਂ ਮੈਂ ਤ੍ਰਿਸ਼ਨ ਨਾ ਬੂਜੀ ਸਿਮਰਤ ਨਾਮ ਕੋਟ ਉਜੀਆਰਾ ਬਸਤ ਅਗੋਚਰ ਸੂਜੀ ਫਿਰਤ ਫਿਰਤ ਤੁਮਰੇ ਦੁਆਰ ਆਇਆ ਪੈ ਪੰਜਨ ਹਰ ਰਾਇਆ ਸਾਧ ਕੇ ਚਰਨ ਤੂਰ ਜਨ ਬਚ ਤੁਗ ਨਾਨਕ ਇਹੋ ਪਾਇਆ ਗੁਜਰੀ ਮਹੱਲਾ ਪੰਜਵਾਂ ਪੰਚ ਪਦਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਥਮੇ ਗਰਭ ਮਾਤਾ ਕੇ ਵਸ ਊਹਾਂ ਛੋੜ ਤਰਨ ਮੈਂ ਆਇਆ ਚਿੱਤ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਛੂ ਜਾਇਆ

ਪ੍ਰੀਤ ਬੰਧਵ ਸੁਦ ਪਾਈ ਸੰਗ ਬੰਤ ਰਚ ਹਸਿਆ। ਜਬ ਅੰਤੀ ਅਵਸਰ ਆਏ ਬਣਿਓ ਹੋਏ ਉਨ ਪੇਖਤ ਹੀ ਕਾਲ ਗਰਸਿਆ। ਕਰ ਕਰ ਅਨਰਥ ਬਿਹਾ ਜੀ ਸੰਪੈ ਸੋਇਨਾ ਰੂਪਾ ਦਾਮਾ। ਪਹਾੜੀ ਕੋ ਉਹ ਪਹਾੜਾ ਮਿਲਿਆ ਹੋਰ ਸਗਲ ਪਇਓ ਬੇਰਾਨਾ। ਹੈਵਰ ਗੈਵਰ ਰਸਮ ਬਾਹੇ ਗਉ ਕਰ ਕਿੰਨੇ ਮੇਰੇ। ਜਪਤੇ ਹੋਈ ਲਾਮੀ ਤਾਈ ਚੱਲੇ ਨਾਹੀਂ ਇੱਕ ਪੈਰੇ। ਨਾਮ ਤਾਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ। ਨਾਮ ਸੰਪਤ ਗੁਰ ਨਾਨਕ ਕੋ ਦੀ ਉਹ ਮਰੇ ਨਾ ਆਵੇ ਜਾਈ। ਗੁਜਰੀ ਮਹੱਲਾ ਪੰਜਵਾਂ।

ਹਰਖ ਸੋਗ ਦੋ ਮਾਏ ਨਿਰਾਲਾ, ਕਰਨੇ ਹਾਰ ਪਛਾਤਾ, ਜਿਸ ਕਾ ਸਾ ਤਿਨਹੀਂ ਰੱਖ ਲਈਆ, ਸਗਲ ਜੁਗਤ ਬਣ ਆਈ। ਕਹੋ ਨਾਨਕ ਪ੍ਰਪੁਰਖ ਦਿਆਲਾ, ਕੀਮਤ ਕਹਿਣ ਨਾ ਜਾਈ।

ਨੀਚੇ ਜੋਤ ਤਰੀ ਧਿਆਈਏ ਆਪਣੋ ਸਦਾ ਹਰੀ। ਸੋਚ ਅੰਦੇਸਾ ਤਾਂ ਕਾ ਕਾਂ ਕਰੀਏ, ਜਾ ਮੈਂ ਏਕ ਘਰੀ ਰਹਾਉ। ਤੁਮਰੀ ਟੇਕ ਪੂਰੇ ਮੇਰੇ ਸਤਿਗੁਰ, ਮਨ ਸਰਨ ਤੁਮਾਰੇ ਪਰੀ। ਅਚੇਤ ਆਨੇ ਬਾਰਕ ਨਾਨਕ,

ਕਰ ਕਿਰਪਾ ਸਰਪਦ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ, ਸਾਸ ਸਾਸ ਤੇਰਾ ਨਾਮ ਸਮਾਰੋ, ਤੁਮ ਹੀ ਕਹੋ ਪ੍ਰਵਿਆਹੀ। ਨਾਨਕ ਟੇਕ ਪਈ ਕਰਤੇ ਕੀ ਹੋ ਰਾਸ ਬਿੜਾਣੀ ਲਾਹੀ, ਗੁਜਰੀ ਮਹੱਲਾ ਪੰਜਵਾਂ ਕਰ ਕਿਰਪਾ ਆਪਣਾ ਦਰਸ ਦੀਜੇ।

ਸਰਬ ਕੇ ਠਾਕੁਰ ਬਿਨੋ ਕਰੋ ਕਰ ਜੋਰ, ਨਾਮ ਜਪੇ ਨਾਨਕ ਦਾ ਤੁਮਰੋ ਉਧਰ ਸਿਆ ਕੀ ਭੋਰ। ਗੂਜਰੀ ਮਹੱਲਾ ਪੰਜਵਾਂ, ਬ੍ਰਹਮ ਲੋਕ ਅਰ ਰੁਦਰ ਲੋਕ, ਆਈ ਇੰਦਰ ਲੋਕ ਤੇ ਤਾਏ, ਸਾਧ ਸੰਗਤ ਕਉ ਜੋਏ ਨ ਸਕੈ, ਮਲ ਮਲ ਧੋਵੇ ਪਾਏ, ਆਮੋ ਆਏ ਪਰਿਓ ਸਰਣਾਏ, ਗੁਜ ਪਾਪ ਕੋ ਬੋਧ ਪਰਜਾਰ, ਮੋਕੋ ਸਤਗੁਰ ਦੀਓ ਹੋਏ ਬਤਾਏ ਰਹਾਉ। ਸਿੱਧ ਸਾਧਕ ਅਰ ਜਖ ਕਿੰਨਰ ਨਰ, ਰਹੀ ਕੰਠ ਉਰਜਾਏ, ਜਨ ਨਾਨਕ ਅੰਗ ਕੀਆ ਪ੍ਰਭ ਕਰਤ, ਜਾ ਕੇ ਕੋਟ ਐਸੀ ਦਾਸ ਆਏ। ਗੂਜਰੀ ਮਹੱਲਾ ਪੰਜਵਾਂ, ਆਪ ਜਸ ਮਿਟੇ ਹੋਵੇ ਜਗ ਕੀਰਤ, ਦਰ ਗਏ ਬੈਸਣ ਪਾਈਏ, ਜਮ ਕੀ ਤਰਾਸ ਨਾਸ ਹੋਏ ਖਿਰਮੈ, ਸੁਖ ਸਹਿ ਸੇਤੀ।

ਹੋਏ ਸਹਾਈ ਜਿਸ ਤੂੰ ਰੱਖ, ਤਿਸ ਕਾਂ ਕਰੇ ਸੰਸਾਰ। ਗੁਜਰੀ ਮਹੱਲਾ ਪੰਜਵਾਂ, ਜਨ ਕੀ ਪੈ ਜਸਵਾਰੀ ਆਪ, ਹਰ ਹਰ ਨਾਮ ਦੀ।

ਨਾਨਕ ਹਰ ਸਰਣ ਆਇਓ। ਗੁਜਰੀ ਮਹੱਲਾ ਪੰਜਵਾਂ, ਰਸਨਾ ਰਾਮ ਰਾਮ ਰਵੰਤ, ਛੋੜ ਆਣ ਵਿਵਹਾਰ ਮਿਥਿਆ, ਪਸ ਦਾ ਭਗਵੰਤ ਰਖਾਓ। ਨਾਮ ਏਕ ਆਧਾਰ ਭਗਤਾਂ,

ਸਾਧੂ ਨਾਨਕ ਹਰ ਨਿਧ ਲਹੀ ਗੁਜਰੀ ਮਹੱਲਾ ਪੰਜਵਾਂ ਕਾਰ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾੜ ਸਗਲ ਸਿਆਣਪਾਂ ਸਾਧ ਸਰਣੀ ਆਓ ਪਾਰ ਬ੍ਰਹਮ।

ਮਾਤ ਪਿਤਾ ਸੁਦਮੀਤ ਭਾਈ ਤਿਸ ਬਿਨਾ ਨਹੀਂ ਕੋਏ। ਈਤ ਉਤ ਜੀ ਨਾਲ ਸੰਗੀ ਸਰਬ ਰਵੇ ਆਸੋਏ, ਕੋਟ ਜਤਨ ਉਪਾ ਮਿਥਿਆ ਕਛ ਨਾ ਆਵੇ ਕਾਮ। ਸਰਨ ਸਾਧੂ ਨਿਰਮਲਾ

ਆਦ ਆਰਾਧ ਸ੍ਰੀ ਤਰ ਸਬਲ ਮੂਰਤ ਕਰਨ ਕਾਰਨ ਜੋਗ ਗੁਣ ਰਮਣ ਸਰਮਣ ਅਪਾਰ ਮਹਿਮਾ ਫਿਰ ਨਾ ਹੋਤ ਬਿਯੋਗ ਮਨ ਚਰਨਾਰ ਬਿੰਦ ਉਪਾਸ ਕਲ ਕਲੇਸ਼ ਮਿਟੰਤ ਸਿਮਰਨ ਕਾ

ਹਰ ਹਾਥ ਗੁਜਰੀ ਅਸ਼ਟਪਦੀਆਂ ਮਹੱਲਾ ਪਹਿਲਾ ਕਾਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਨਗਰੀ ਪੰਜ ਚੋਰ ਬਸੀਅਲ ਬਵਰਜਿਤ ਚੋਰੀ ਤਾਵੇ ਤ੍ਰੇਧ ਸਮਾਰ ਰੱਖੇ।

ਉਰਦ ਮੂਲ ਜਿਸ ਸਾਖ ਤਲਾਹ ਪਿਆਰ ਬਿਰਜਿਤ ਲਾਗੇ ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵੇ ਜਾਗੇ ਪਾਰ ਜਾਤ ਕਰ ਅੰਗਨ ਮੇਰੇ ਓਪ ਪਤਰਤ ਡਾਲਾ ਸਰਬ ਜੋਤ ਨਿਰੰਜਨ ਸੰਭੋ ਛੋਡੋ ਬਹੁਤ ਜਾਲਾ ਸੁਣ ਸੁਖਵੰਤੇ ਨਾਨਕ ਬਿਨਵੇ ਛੋਡੋ ਮਾਇਆ ਜਾਲਾ ਮਨ ਵਿਚਾਰ ਏਕ ਲਿਵ ਲਾਗੀ ਪੁਨਰਪ ਜਨਮ ਨ ਕਾਲਾ ਸੋ ਗੁਰੂ ਸੋ ਸਿੱਖ ਕਥੀਅਲੇ ਸੋ ਵੈਦ ਜੇ ਜਾਣੇ ਰੋਗੀ ਤੇ ਕਾਰਨ ਕੰਮ ਨਾ ਧੰਦਾ ਨਾਹੀ ਤੰਦੇ ਗਿਰ ਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜੀਅਲੇ ਲੋਭ ਮੋਹ ਤਿਸ ਮਾਇਆ ਮਨ ਤਦ ਅਵਗਤ ਧਿਆਇਆ।

ਸਚ ਦੇ ਮਨਹਾਰ ਆਏ ਜੀ ਜਬ ਤਬ ਸੰਜਮ ਸਚ ਆਧਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਭਰੇ ਭੰਡਾਰ ਰਹਾਉ ਸੁਨ ਸਮਾਧ ਰਹਿ ਲਿਵ ਲਾਗੇ ਏਕਾ ਏਕੀ ਸ਼ਬਦ ਵਿਚਾਰ ਜਲ ਥਲ ਤਰਨ ਗਗਨ ਤੈ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ

ਪਨਾ ਭੇਦ ਨਹੀਂ ਗੁਰਦੇਵ ਮੁਰਾਰ ਤਾ ਕੋ ਕਾਲ ਨਹੀਂ ਜਮ ਜੋਹ ਬੂਝੇ ਅੰਤਰ ਸ਼ਬਦ ਵਿਚਾਰ ਆਪ ਤਬ ਅਵਰ ਨਾ ਮੰਗੋ ਹਰ ਪੈ ਨਾਮ ਨਿਰੰਜਨ ਦੀ ਜੈ ਪਿਆਰ ਨਾਨਕ ਚਾਤਰਕ ਅੰਮ੍ਰਿਤ ਜਲ ਮੰਗੈ ਹਰ ਜਹ ਦੀਜੈ ਕਿਰਪਾ ਧਾਰ ਗੁਜਰੀ ਮਹੱਲਾ ਪਹਿਲਾ ਅਏ ਜੀ ਜਨਮ ਮਰੇ ਆਵੇ ਫੁਨ ਜਾਵੇ

ਪੇਖ ਕਰੇ ਭਿਖਿਆ ਕਹੋ ਕੇਤੇ ਉਧਰ ਭਰਨ ਕਹਿ ਤਾਈ ਬਿਨ ਗਰ ਭਗਤ ਨਾਹੀ ਸੁਖ ਪ੍ਰਾਨੀ ਬਿਨ ਗੁਰ ਗਰਬ ਨਾ ਜਾਈ ਐ ਜੀ ਕਾਲ ਸਦਾ ਸਿਰੀ ਉਪਰ ਠੰਡ ਜਨਮ ਜਨਮ ਵੈਰਾਈ ਸਾਚੇ ਸ਼ਬਦ ਰਤੇ ਸੇ ਬਾਚੇ ਸਤਿਗੁਰ ਬੂਝ ਬੁਝਾਈ ਗੁਰ ਸਰਣਾਈ ਜੋਏ ਨਾ ਸਕੈ ਦੂਤ

ਨੀਚ ਨਾ ਮੱਧਮ ਹਰ ਸਰਣਾਂਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਿਗੁਰ ਵਾਕ ਹਿਰਦੇ ਹਰ ਨਿਰਮਲ ਨਾ ਜਮ ਕਾਣਨ ਜਮ ਕੀ ਬਾਕੀ ਰਹਾਉ ਹਰ ਗੁਣ ਰਸੁਨ ਰਵੇ ਪ੍ਰਸੰਗੇ ਜੋ ਤੁ ਭਾਵੇ ਸਹਿਜ ਹਰੀ ਬਿਨ ਹਰ ਨਾਮ ਬਿਰਥਾ ਜਗ ਜੀਵਨ ਹਰ ਬਨ ਨੇਫਲ ਮੇਕ ਕਰੀ ਐ ਜੀ ਖੋਟੇ ਠੌਰ ਨਹੀਂ ਘਰ ਬਾਹਰ ਨਿੰਦਕ ਗਤ ਨਹੀਂ ਕਾਈ ਰੋਸ ਕਰੇ ਪ੍ਰਾਭਕਸ ਨਾ ਮਿਟ ਨਿਤ ਨਿਤ ਚੜੇ ਸੋ

ਤਿਨ ਤਾਤ ਹੋਈ। ਸਤ ਸੰਗਤ ਕੀ ਵਡਿਆਈ, ਹਰ ਜਨ ਨਿਰਮਲ ਮਨ ਇਸਨਾਨੀ, ਮੱਜਨ ਸਤਿਗੁਰ ਪਾਈ। ਓ ਨਰਪ ਜਨਮ ਨਾਈ ਜਨ ਸੰਗਤ, ਜੋਤੀ ਜੋਤ ਮਿਲਾਈ। ਤੂੰ ਵੜ ਪੁਰਖ ਅਗੰਮ ਤਰੋਵਰ, ਹਮ ਪੰਖੀ ਦੁਜਮਾਹੀ। ਨਾਨਕ ਨਾਮ ਨਿਰੰਜਨ ਦੀਜੈ, ਜੁਗ ਜੁਗ ਸ਼ਬਦ ਸਲਾਹੀ। ਗੂਜਰੀ

ਸਤਿਕਾਰ ਸਤਿਗੁਰ ਪ੍ਰਸਾਦ ਭਗਤ ਪ੍ਰੇਮ ਅਰਾਧਤੰ ਤਦ ਪਿਆਸ ਪਰਮ ਹਿਤੰ ਬਿਰਲਾਪ ਬਿਲਲ ਬਿਲੰਤੀਆ ਸੁਖ ਪਾਏ ਚਿਤ ਹਿਤੰ ਜਪ ਮਾਨ

ਮਿਰਤ ਸੁਭ ਚਿੰਤੰ ਗੁਰ ਸ਼ਬਦ ਹਾ ਰਮਣ ਮਤ ਤਤ ਗਿਆਨ ਕਲਿਆਣ ਨਿਧਾਨ ਹਰ ਨਾਮ ਮਨ ਰਮਣ ਚਲ ਚਿਤ ਵਿਦ ਪ੍ਰਮਾ ਪ੍ਰਮੰ ਜਗ ਮੋਹ ਮਗਨ ਹਿਤੰ ਫਿਰ ਨਾਮ ਭਗਤ ਦਿੜੰ ਮਤੀ ਗੁਰਵਾਕ ਸ਼ਬਦ ਰਤੰ ਪਰਮਾਤ ਪਰਮਨਾ ਚੁਕਈ ਜਗ ਜਨਮ ਵਿਆਦ ਖਪੰ ਅਸਥਾਨ ਹਰਨ ਹੈ ਕੇਵਲੰ ਸਤਮਤੀ ਨਾਮ ਤਪੰ ਇਹੋ ਜਗ ਮੋਹੇਤ ਵਿਆਪਤੰ ਦੁਖ ਅਦਕ ਜਨਮ ਮਰਣ ਭਜ ਸਰਣ ਸਤਗੁਰ ਉਬਰ ਹਰ ਨਾਮ ਹਿਰਦ ਰਮਣ ਗੁਰਮਤ ਨਿਚਲ ਮਾਨ ਮਾਨ ਮਨੰ ਸਹਿਜ ਵਿਚਾਰੰ ਸੋ ਮਨ ਨਿਰਮਲ ਜਿਤ ਸਾਚ ਅੰਤ।

ਸਤਿਗੁਰ ਪ੍ਰਸਾਦ ਨਿਰਤ ਕਰੀ ਉਹ ਮਨ ਨਚਾਈ, ਗੁਰ ਪ੍ਰਸਾਦੀ ਆਪ ਗਵਾਈ, ਚਿਤ ਥਿਰ ਰਾਖੇ ਸੋ ਮੁਕਤ ਹੋਵੇ, ਜੋ ਇੱਛੀ ਸੋਈ ਫਲ।

ਮਨ ਚਾਹੇ ਸੋ ਭਗਤ ਕਹੀਏ, ਆਪਣਾ ਪਿਆਰ ਆਪ ਲਾਏ, ਆਪੇ ਗਾਵੇ ਆਪ ਸੁਣਾਵੇ, ਇਸ ਮਨ ਅੰਧੇ ਕੋ ਮਾਰਗ ਪਾਏ, ਅਨ ਦਿਨ ਨਾਚੇ ਸਖਤ ਨਿਵਾਰੇ।

ਸਿੱਧ ਸਾਧਕ ਲਿਵ ਲਾਗੀ ਨਾਚੇ, ਜਿਨ ਗੁਰਮੁਖ ਬੁੱਧ ਵਿਚਾਰੀ, ਖੰਡ ਬ੍ਰਹਿਮੰਡ ਤ੍ਰੈ ਗੁਣ ਨਾਚੇ, ਜਿਨ ਲਾਗੀ ਹਰ ਲਿਵ ਤੁਮਾਰੀ, ਜੀ ਜੰਤ ਸਭੇ ਹੀ ਨਾਚੇ, ਨਾਚੇ ਖਾਣੀ ਚਾਰੀ, ਜੋ ਤੁਧ ਭਾਵੇ ਸੇਈ ਨਾਚੇ, ਜਿਨ ਗੁਰਮੁਖ ਸ਼ਬਦ ਲਿਵ ਲਾਏ, ਸੇ ਭਗਤ ਸੇ ਤਤ ਗਿਆਨੀ, ਜਿਨ ਕਹੁ ਗੁਮਨਾਏ, ਇਹਾ ਭਗਤ ਸੱਚੇ ਸਿਉ।

ਕਰਮਲ ਧੋਵੈ ਉਹ ਮਾਲ ਪਗਮਾਇਆ ਤਾਰੀ। ਸੰਤ ਜਿਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ। ਇਹੋ ਪ੍ਰਪੰਚ ਖੇਲ ਕੀਆ ਸਭ ਕਰਤੈ ਹਰ ਕਰਤੇ ਸਭ ਕਲ ਤਾਰੀ। ਹਰ ਏਕੋ ਸੂਤ ਵਰਤੈ ਜੁਗ ਅੰਤਰ ਸੂਦ ਖਿੰਚੈ ਏਕੰਕਾਰੀ। ਰਸਨ ਰਸਨ ਰਸ ਗਾਵੇ ਹਰ ਗੁਣ ਰਸਨਾ ਹਰ ਰਸ ਤਾਰੀ। ਨਾਨਕ ਹਰ ਬਿਨ ਅਵਰ ਨਾਮਾ।

ਜੁਗਤਾ ਇਸ ਨਾਨਨ ਮੈਂ ਇਸ ਨਾਨੀ ਸਿੱਧਨ ਮੈਂ ਤੇਰੀ ਪ੍ਰਸਿੱਧਾ ਕਰਮਨ ਸਿਰ ਕਰਮਾ ਆਗਿਆ ਮੈਂ ਤੇਰੀ ਪ੍ਰਵੇ ਆਗਿਆ ਹੁਕਮਨ ਸਿਰ ਹੁਕਮਾ ਜਿਉ ਬੁਲਾਵੇ ਤਿਉ ਬੋਲੇ ਸਵਾਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ।

ਬਿਦਾਰ ਮੰਤ ਉਧਰ ਹਰ ਨਿਰੰਕਾਰ ਧਨਾੜ ਆੜ ਭੰਡਾਰ ਹਰ ਨਿਧ ਹੋਤ ਜਿਨਾ ਨਾ ਚੀਰ ਖਲ ਮੁਗਧ ਮੂੜ ਪਟਾਖ ਸ੍ਰੀ।

ਪਾਹੇ, ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਣੀ ਚਿਤ ਲਾਹੇ। ਨਾਨਕ ਨਦਰੀ ਮਨ ਵਸੈ, ਗੁਰਮੁਖ ਸਹਿਜ ਸਮਾਹੇ। ਮਹੱਲਾ ਤੀਜਾ, ਅੰਦਰ ਸਹਿਸਾ ਦੁੱਖ ਹੈ, ਆਪੇ ਸਿਰ ਤੰਦੇ ਮਾਰ। ਦੂਜੇ ਭਾਏ ਸੁੱਤੇ ਕਭੇ ਨਾ ਜਾਗੇ, ਮਾਇਆ ਮੋਹ ਪਿਆਰ। ਨਾਮ ਨਾ ਚੇਤੈ, ਸ਼ਬਦ ਨਾ ਵਿਚਾਰ ਹੈ।

ਪੌੜੀ ਆਪਣਾ ਆਪ ਪਾਇਓਨ ਤਦੋ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋਈ ਤਦੋ ਆਕਾਸ ਨਾ ਪਾਤਾਲ ਹੈ ਨਾ ਤ੍ਰੈ ਲੋਈ ਤਦੋ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਭਾਵੇ ਤਿਵੇ ਕਰੇ ਤਿਸ ਬਿਨ ਅਵਰ ਨਾ ਕੋਈ ਸਲੋਕ ਮਹੱਲਾ ਤੀਜਾ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ ਉਹ ਔਹਾਣੀ ਕਦੇ ਨਾਹੇ ਨਾ ਆਵੇ ਨਾ ਜਾਏ ਸਦਾ ਸਦਾ ਸੋ ਸੇਵੀਏ ਜੋ ਸਭ

ਸੱਚਾ ਨਾਮ ਧਿਆਈਐ ਸਭੋ ਵਰਤੇ ਸੱਚ। ਨਾਨਕੂ ਬੁਝ ਪ੍ਰਵਾਨ ਹੋਏ ਤਾਂ ਫਲ ਪਾਵੇ ਸੱਚ। ਕਥਨੀ ਬਦਨੀ ਕਰਤਾ ਫਿਰ ਹੁਕਮੇ ਮੂਲ ਨਾ ਬੁਝਈ। ਅੰਧਾ ਕੱਚਨ ਕੱਚ ਪੌੜੀ ਸੰਜੋਗ ਵਿਜੋਗ ਉਪਾਯੋਨ ਸ੍ਰਿਸ਼ਟੀ ਕਾ ਮੂਲ ਰਚਾਇਆ। ਹੁਕਮੀ ਸ੍ਰਿਸ਼ਟ ਸਾਜੀਅਨ ਜੋਤੀ ਜੋਤ ਮਿਲਾਇਆ। ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾਇਆ। ਬ੍ਰਹਮਾ ਬਿਸਨ ਮਹੇਸ਼ ਤ੍ਰੈ ਗੁਣ ਸਿਰ ਤੰਦੇ ਲਾਇਆ। ਮਾਇਆ ਕਾ ਮੂਲ ਰਚਾਇਓਨ

ਨਾਨਕੇ ਆਪ ਛੋੜ ਗੁਰਮਾਏ ਸਮਾਵੇ। ਮਹੱਲਾ ਤੀਜਾ, ਗੁਰ ਕੀ ਸਿੱਖ ਕੋ ਵਿਰਲਾ ਲੇਵੇ, ਨਾਨਕ ਜਿਸ ਆਵੜਿਆਈ ਦੇਵੇ ਪੌੜੀ, ਮਾਇਆ ਮੋਹ ਅਗਿਆਨ ਹੈ ਬਿਖਮ ਅਧ ਭਾਰੀ, ਪੱਥਰ ਪਾ ਬੋਲਦਿਆ ਕਿਉਂ ਤਰੀਏ ਤਾਰੀ, ਤਨ ਦਿਨ ਭਗਤੀ ਰਤਿਆ ਹਰ ਪਾਰ ਉਤਾਰੀ, ਗੁਰਸਬਦੀ ਮਨ ਨਿਰਮਲਾ ਹਉਮੈ ਛੱਡ ਵਿਕਾਰੀ, ਹਰ ਹਰ ਨਾਮ ਧਿਆਈਏ

ਹਉਮੈ ਮਨ ਅਸਥੂਲ ਹੈ ਕਿਉਂ ਕਰ ਵਿੱਚ ਦੇ ਜਾਏ ਸਤਿਗੁਰ ਮਿਲੇ ਹਉਮੈ ਗਈ ਜੋਤ ਰਹੀ ਸਭ ਆਏ ਇਹੋ ਜੀਵ ਸਦਾ ਮੁਕਤ ਹੈ ਸਹਿਜੇ ਰਹਿਆ ਸਮਾਏ ਪੌੜੀ ਪ੍ਰਭ ਸੰਸਾਰ ਉਪਾਏ ਕੈ ਵਸ ਆਪਣੇ ਕੀਤਾ ਗਣਤੇ ਪ੍ਰਭੂ ਨਾ ਪਾਈਏ ਦੂਜੇ ਪਰਮੀਤਾ ਸਤਿਗੁਰ ਮਿਲਿਆ ਜੀਵਤ ਮਰੇ ਬੁਝ ਸੱਚ ਸਮੀਤਾ ਸਬਦੇ ਹੋਮੈ ਖੋਈਏ ਹਰ ਮੇਲ ਮਿਲੀਤਾ ਸਭ ਕਿਛ ਜਾਣੇ ਕਰੇ ਆਪ ਆਪੇ ਵਿਗਸੀਤਾ ਸਲੋਕ ਮਹੱਲਾ ਤੀਜਾ ਸਤਿਗੁਰ ਸਿਓ ਚਿਤ ਨਾ ਲਾਇਓ ਨਾਮ ਨਾ ਵਸਿਓ ਮਨ ਆਏ ਤ੍ਰਿਗ ਅਵੇਖਾ ਜੀਵਿਆ ਕਿਆ ਜੁਗ ਮੈਂ ਪਾਇਆ ਆਏ ਮਾਇਆ ਖੋਟੀ ਰਾਸ ਹੈ ਏਕ ਚਸੇ ਮੈਂ ਪਾਜ ਲੈ ਜਾਏ ਹੱਥੋਂ ਛੁੜਕੀ ਤਨ ਸਿਆਹੋ ਹੋਏ ਬਦਨ ਜਾਏ ਕੁਮਲਾਏ ਜਿਨ ਸਤਿਗੁਰ ਸਿਓ ਚਿਤ ਲਾਇਆ ਤੇਨ ਸੁਖ ਵਸਿਆ ਮਨ ਆਏ ਹਰ ਨਾਮ ਤੇ ਆਵੇ ਰੰਗ ਸਿਓ ਹਰ ਨਾਮ ਰਹੇ ਲਿਵਲਾਏ ਨਾਨਕ ਸਤਿਗੁਰ ਸੋ ਤਨ ਸੌਂਪਿਆ ਜੇ ਜੀ ਮੈਂ ਰਹਿਆ ਸਮਾਏ ਰੰਗ ਤਿਸੇ ਕੋ ਅਗਲਾ।

ਉਮਰਾ ਪਾਏ ਸੀ, ਜੋ ਤੁਰ ਲਿਖਿਆ ਲੇਖ ਤੇ ਕਰਮ ਕਮਾਏ ਸੀ, ਜਾ ਹੋਵੇ ਖਸਮ ਦਿਆਲ ਤਾਂ ਮਹਿਲ ਕਰ ਪਾਏ ਸੀ, ਹੋਪਰਾ ਮੇਰਾ ਅਤ ਵੱਡਾ ਗੁਰਮੁਖ ਮੇ ਲਾਏ ਸੀ। ਸਲੋਕ ਮਹੱਲਾ ਤੀਜਾ, ਸਭਨਾ ਕਾ ਸੋ ਏਕ ਹੈ ਸਦਗੀ ਰਹੇ ਹਜੂਰ, ਨਾਨਕ ਹੁਕਮ ਨਾ ਮੰਨਈ ਤਾਂ ਕਰ ਹੀ ਅੰਦਰ ਦੂਰ, ਹੁਕਮ ਪੀਤਨਾ ਮਨਾਏ ਸੀ ਜਿਨ ਕੋ ਨਦਰ ਕਰੇ, ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ। ਮਹੱਲਾ ਤੀਜਾ, ਰਹਿਣ ਸੁਭਾਈ ਜਲਮੋਈ ਕੰਤਨ ਲਾਇਓ ਪਾਓ, ਨਾਨਕ ਸੁਖ ਸਭਨ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਓ ਪੌੜੀ। ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਉਪਾਏ ਕਿਤੇ ਨਾ ਪਾਈਐ ਹਰ ਕਰਮ ਬੇਧਾਤਾ, ਗੁਰ ਸਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ, ਅੰਦਰੋਂ ਤਿਸਨਾ ਅਗਨ ਬੁਝੀ ਹਰ ਅੰਮ੍ਰਿਤ ਸਰਨਾਤਾ, ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ। ਸਲੋਕ ਮਹੱਲਾ ਤੀਜਾ, ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਾਇਆ ਹੀ ਛੱਡ ਜਾਏ, ਇਸ ਨੂੰ ਕੂੜ ਬੋਲ ਕੇ ਖਵਾਲੀਏ ਜੇ ਚਲਦਿਆਂ ਨਾਲ ਨਾ ਜਾਏ, ਕਾਇਆ ਮਿੱਟੀ ਅੰਧ ਹੈ ਪੌਣੇ ਪੁੱਛੋ ਜਾਏ, ਹਉ ਤਾਂ ਮਾਇਆ ਮੋਇਆ

ਇਹਨਾਂ ਦਾ ਜੀਵ ਆ ਜੋ ਹਰ ਸੁਖ ਪੜ ਕਰ ਤਿਆਗ ਦੇ ਦੁੱਖ ਹੋਮੇ ਪਾਪ ਕਮਾਏ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਤਿਨ ਬੂਝ ਨ ਕਾਈ ਪਾਏ ਹਲਤ ਪਲਟ ਓਏ ਸੁਖ ਨਾ ਪਾਵੇ ਅੰਤ ਗਏ ਪਛਤਾਏ ਗੁਰ ਪ੍ਰਸਾਦੀ ਕੋ ਨਾਮ ਧਿਆਏ ਇਸ ਹੋਮੇ ਵਿੱਚੋਂ ਜਾਏ ਨਾਨਕ ਜਿਸ ਪੂਰਬ ਹੋਵੇ ਲਿਖਿਆ ਤੋ ਗੁਰਚਰਣੀ ਆਏ ਪਾਏ ਮਹੱਲਾ ਤੀਜਾ ਮਾਨਮੁਖ ਉਂਦਾ ਕੌਲ ਹੈ ਨਾ ਤਿਸ ਭਗਤ ਨਾ ਨਾਓ ਸਕਤੀ ਅੰਦਰ ਵਰਤਦਾ ਕੂੜ ਤਿਸਕਾ ਹੈ ਉਪਾਓ ਤਿਸਕਾ ਅੰਦਰ ਚਿੱਤ ਨਾ ਭਿਜਈ ਮੁਖ ਵੀ ਕਾ ਆਲਾਓ ਓਏ ਧਰਮ ਰਲਾਏ ਨਾ ਰਲਨ ਓ ਨਾ ਅੰਦਰ ਕੂੜ ਸੁਆਓ ਨਾਨਕ ਕਰਤੇ ਬਣਤ ਬਣਾਈ ਮਾਨਮੁਖ ਕੂੜ ਬੋਲ ਬੋਲ ਡੁੱਬੇ।

ਕੀਆ ਅੰਤ ਗਇਆ ਪਛਤਾਈ ਆਪਣੀ ਕਿਰਪਾ ਕੈ ਗੁਰ ਪਾਈ ਹੈ ਵਿਚੋਂ ਆਪ ਗਵਾਈ ਤ੍ਰਿਸ਼ਨਾ ਭੁੱਖ ਵਿਚੋਂ ਉਤਰ ਹੈ ਸੁਖ ਵਸੇ ਮਨ ਆਈ ਸਦਾ ਸਦਾ ਸਾਰ ਆਈ ਹੈ ਹਿਰਦੇ ਲਿਵਲਾਈ ਸਲੋਕ ਮਹੱਲਾ ਤੀਜਾ ਜੇ ਸਤਿਗੁਰ ਸੇਵੇ ਆਪਣਾ ਇਸ ਨੂੰ ਪੂਜੇ ਸਭ ਕੋਏ ਸਭਨਾ ਉਪਾਵਾਂ ਸਿਰ ਉਪਾਓ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸਾਂਤ ਵਸੈ ਜਪ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਹਰ ਪਾਵੇ ਗੁਣੀ ਨਿਧਾਨ ਹਰ ਸੁਖਦਾਤਾ ਮਨ ਵਸੈ ਹਉਮੈ ਜਾਏ ਗੁਮਾਨ ਨਾਨਕ ਨਦਰੀ ਪਾਈਐ ਤਾਂ ਅਨਦਨ ਲਾਗੇ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਰ ਅੰਦਰੋਂ ਕਪਟ ਵਿਕਾਰ ਗਇਆ ਮਨ ਸਹਿਜੇ ਜਿੱਤਾ ਤੇ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿੱਤਾ ਅਨਦਿਨ ਹਰ ਕੇ ਗੁਣ ਰਵੇ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏਕ ਹੈ ਇੱਕੋ ਹਰ ਮਿੱਤਾ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ ਜੀ ਅਨਦਿਨ ਹਰ ਲਿਵ ਲਾਏ ਸਤਿਗੁਰ ਪੁੱਛੈ ਸਚ ਸੰਜਮ ਕਮਾਵੇ ਹਉਮੈ ਰੋਥ ਜਾਏ ਹਰ ਗੁਣ ਗਾਵੇ ਗੁਣ ਸੰਗਰੇ ਜੋਤੀ ਜੋਤ ਮਿਲਾਏ ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉਮੈ ਮੇਟ ਸਮਾਏ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ ਜੇ ਅਨਦਿਨ ਹਰ ਨਾਮ ਧਿਆਏ ਮਹੱਲਾ ਤੀਜਾ ਅੰਤਰ ਕਪਟ ਮਨ ਅਗਿਆਨੀ ਰਸਨਾ ਝੂਠ ਬੁਲਾਏ ਕਪਟ ਕੀਤੈ ਹਰ ਭੁੱਖ ਨਾ ਪੀਜੈ ਨਿਤ ਵੇਖੇ ਸੁਣੇ ਸੁਭਾਏ ਦੂਜੇ ਭਾਏ ਜਾਏ ਜਗ ਪਰ ਬੋਧ ਵਿਖ ਮਾਇਆ ਮੋਹ ਸੁਆਏ ਇਤ ਕਮਾਣੇ ਸਦਾ।

ਕਰੇ ਮੇਰਾ ਸਵਾਮੀ, ਤਿਸ ਗੁਰ ਕੀ ਸਿੱਖ ਸੁਣਾਏ, ਹਰ ਨਾਮ ਧਿਆਵੇ, ਹਰ ਨਾਮੋ ਗਾਵੇ, ਹਰ ਨਾਮੋ ਅੰਤ ਛਿਡਾਏ ਪੌੜੀ, ਜਿੰਨਾ ਹੁਕਮ ਨਾ ਹੋਣ ਤੇ ਪੂਰੇ ਸੰਸਾਰ, ਸਾਹਿਬ ਸੇਵ ਨੇ ਆਪਣਾ

ਧਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰ ਧਾਰ। ਸਲੋਕ ਮਹੱਲਾ ਤੀਜਾ। ਗੁਰਮੁਖ ਧਿਆਨ ਸਹਿਜ ਤੁਨ ਉਭਜੈ ਸਚ ਨਾਮ ਚਿਤ ਲਾਇਆ। ਗੁਰਮੁਖ ਅਨਦਨ ਰਹੇ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ। ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੇ ਗੁਰਮੁਖ ਹਰ ਸਹਿਜ ਰੰਗ ਲਾਇਆ। ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤੇਮਰ ਅਗਿਆਨ ਅੰਧੇਰ ਚੁਕਾਇਆ। ਜਿਸ ਨੂੰ ਕਰਮ ਹੋਵੇ ਤੁਰ ਪੂਰਾ ਤਿਨ ਗੁਰਮੁਖ ਹਰ ਨਾਮ ਤੇ ਆਇਆ। ਮਹੱਲਾ ਤੀਜਾ। ਸਤਿਗੁਰ ਜਿਨੇ ਨਾ ਸੇ

ਕੂੜੇ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉਭਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸੱਚੇ ਦਰਸੋਂ ਦੇ

ਰਸਨ ਹਰਸ ਪਿਆਏ। ਸਬਲ ਜਨਮ ਜਿਨੀ ਗੁਰਮੁਖ ਜਾਤਾ, ਹਰ ਜੀਉ ਹਿਰਦੇ ਵਸਾਏ। ਬਾਜ ਗੁਰੂ ਫਿਲੇ ਬਿਲ ਲਾਂਦੀ, ਦੂਜੇ ਭਾਏ ਖੁਆਏ। ਸਲੋਕ ਮਹੱਲਾ ਤੀਜਾ, ਕਲ ਯੁਗ ਮੈਂ ਨਾਮ ਨਿਧਾਨ, ਭਗਤੀ ਖੱਟਿਆ ਹਰ ਉੱਤਮ ਪਦ ਪਾਇਆ। ਸਤਿਗੁਰ ਸੇਵ ਹਰ ਨਾਮ ਮਨ ਵਸਾਇਆ, ਅਨੰਦ ਨਾਮ ਤਿਹਾਇਆ। ਵਿਚੇ ਗ੍ਰਹਿ ਗੁਰ ਬਚਨ ਉਦਾਸੀ, ਹਉਮੈ ਮੋਹ ਜਲਾਇਆ। ਆਪ ਤਰਿਆ ਕੁਲ ਜਗਤ ਤਰਾਇਆ, ਤਨ ਜਣੇਂਦੀ ਮਾਇਆ। ਐਸਾ ਸਤਿਗੁਰ ਸੋਈ ਪਾਏ, ਜਿਸ ਤੁਰ ਮਸਤਕ ਹਰ ਲਿਖ ਪਾਇਆ। ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟੋਂ, ਜਿਨ ਭ੍ਰਮ ਭੁੱਲਾ ਮਾਰਗ ਪਾਇਆ। ਮਹੱਲਾ ਤੀਜਾ, ਤ੍ਰੈਗੁਣ ਮਾਇਆ ਵੇਖ ਭੁੱਲੇ, ਜੋ ਦੇਖ ਦੀਪਕ ਪਤੰਗ ਪਚਾਇਆ। ਪੰਡਿਤ ਫੁੱਲ ਫੁੱਲ ਮਾਇਆ ਵੇਖੇ, ਦਿਖਾ ਕਿਨੇ ਕਿਉ ਆਣ ਚੜਾਇਆ। ਦੂਜੇ ਪਾਏ ਪੜੇ ਨਿਤ ਬਿਖਿਆ, ਨਾਵੋ ਦਈਏ ਖੁਆਇਆ। ਜੋਗੀ ਜੰਗਮ ਸੁਨਿਆਸੀ ਭੁੱਲੇ, ਉਹਨਾਂ ਅਹੰਕਾਰ ਬੋ ਗਰਭ ਵਧਾਇਆ। ਸਾਧਨ ਭੋਜਨ ਨਾ ਲੈ ਸਦ ਪਿਖਿਆ, ਮਨ ਹੱਠ ਜਨਮ ਗਵਾਇਆ। ਏਤੜਿਆਂ ਵਿੱਚੋਂ ਸੋ ਜਨ ਸਮਦਾ, ਜਿਨ ਗੁਰਮੁਖ ਨਾਮ ਤੇ ਆਇਆ। ਜਨ ਨਾਨਕ ਕਿਸ ਨੂੰ ਆਗ ਸੁਣਾਈਏ, ਜਾਂ ਕਰਦੇ ਸਭ ਕਰਾਇਆ ਪੌੜੀ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰ। ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਮਨਮੁਖ ਜਮ

ਕੀ ਲਪਟਾਏ, ਗੁਰ ਕਹਿ ਸ਼ਬਦ ਪਰ ਜਾਲੀਏ, ਤਾਂ ਇਹ ਵਿੱਚੋਂ ਜਾਏ। ਤਨ ਮਨ ਹੋਵੇ ਉਜਲਾ, ਨਾਮ ਵਸੇ ਮਨ ਆਏ, ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖ ਪਾਇਆ ਜਾਏ ਮਹੱਲਾ ਤੀਜਾ। ਇਹੋ ਮਨ ਕੇਤੜਿਆ ਜੁਗ ਪਰਮਿਆ, ਸਿਰ ਰਹੇ ਨਾ ਆਵੇ ਜਾਏ। ਪਰ ਭਾਣਾ ਤਾਂ ਪਰਮਾਇਨ ਕਰ ਪਰਪੰਚ ਖੇਲ ਉਪਾਏ, ਜਾਂ ਹਰ ਬਖਸੇ ਤਾਂ ਗੁਰ ਮਿਲੇ ਅਸਥਿਰ ਰਹੇ ਸੁਮਾਏ। ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੇ ਨਾ ਜਾਏ ਪੌੜੀ। ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ, ਕਾਇਆ ਅੰਦਰ ਆਪ ਵਸ ਰਹਿਆ ਆਪੇ ਰਸ ਭੋਗੀ, ਆਪ ਅਤੀਤ ਅਲਿਪਤ ਹੈ।

ਪਾਵੋ ਸਿਫਤ ਸਲਾਹ ਹੈ, ਗੁਰਮੁਖ ਬੂਝੈ ਕੋਏ, ਵਾਹੋ ਵਾਹੋ ਬਾਣੀ ਸੱਚ ਹੈ, ਸੱਚ ਮਿਲਾ ਵਾਹੋਏ। ਨਾਨਕ ਵਾਹੋ ਕਰਤਿਆ ਪ੍ਰਪਾਇਆ, ਕਰਮ ਪ੍ਰਾਪਤ ਹੋਏ ਮਹੱਲਾ ਤੀਜਾ। ਵਾਹੋ ਕਰਤੀ ਰਸਨ।

ਕਾਇਆ ਗੜ ਪੀਤਰ ਕੂੜਕ ਸਤ ਅਭਵਾਨੀ ਪਰਮ ਪੂਲੇ ਨਦਰ ਨਾ ਆਵਨੀ ਮਨਮੁਖ ਅੰਧ ਅਗਿਆਨੀ ਉਪਾਏ ਕਿਤੇ ਨਾ ਲੱਭਣੀ ਕਰ ਭੇਖ ਥੱਕੇ ਪੇਖਵਾਨੀ ਗੁਰ ਸਬਦੀ ਖੋਲਾਈਨ ਹਰ ਨਾਮ ਜਪਾਨੀ ਹਰ ਜੀਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਕਰਤਿਆਂ ਰੈਣ ਸੁਖ ਵਿਹਾਏ ਵਾਹ ਵਾਹ ਕਰਤਿਆਂ ਸਦਾ ਆਨੰਦ ਹੋਵੇ।

ਬਾਣੀ ਸੱਚ ਹੈ ਗੁਰਮੁਖ ਲੱਦੀ ਪਾਲ। ਵਾਹ ਵਾਹ ਸਬਦੇ ਉਚਰੈ ਵਾਹ ਵਾਹ ਹਿਰਦੇ ਨਾਲ, ਵਾਹ ਵਾਹ ਕਰਤਿਆ ਹਰ ਪਾਇਆ ਸਹਿਜੇ ਗੁਰਮੁਖ ਪਾਲ। ਸੇਵੜ ਭਾਗੀ ਨਾਨਕਾ ਹਰ ਘਰ ਦੇ ਸਮਾਲ। ਪੌੜੀ ਏ ਮਨਾ ਅਤ ਲੋਭੀਆ ਨਿਤ ਲੋਭੇ ਰਾਤਾ, ਮਾਇਆ ਮਨਸਾ ਮੋਹਣੀ ਦਹਿਤ ਫਿਰਾਤਾ। ਅੱਗੇ ਨਾਉ ਜਾਤ ਨਾ ਜਾਏ ਸੀ ਮਨਮੁਖ ਦੁਖ ਖਾਤਾ, ਰਸਨਾ ਹਰਸਨਾ ਚੱਖਿਓ ਫੀਕਾ ਬੋਲਾਤਾ, ਜਿੰਨਾ ਗੁਰਮੁਖ ਅੰਮ੍ਰਿਤ ਚਾ

ਤਿਸ ਨੂੰ ਆਖੀਏ ਜੇ ਦਿੰਦਾ ਰਿਜਕ ਸਮਾਹ ਨਾਨਕ ਵਾਹ ਇੱਕੋ ਕਰ ਸਹਲਾਈਏ ਜੇ ਸਤਿਗੁਰ ਦੀਆ ਦਿਖਾਏ ਮਹੱਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰੇ ਮਨਮੁਖ ਮਰੇ ਬਿਖ ਖਾਏ ਉਹਨਾਂ ਵਾਹ ਵਾਹ ਨਾ ਪਾਵਈ ਦੁਖੇ ਦੁੱਖ ਵਿਖਾਏ ਗੁਰਮੁਖ ਅੰਮ੍ਰਿਤ ਪੀਵਣ ਵਾਹ ਵਾਹ ਕਰੇ ਲਿਵਲਾਏ ਨਾਨਕ ਵਾਹ ਵਾਹ ਕਰੇ ਸੇਜਾ ਨਿਰਮਲ ਤਿਰ ਪਾਵਣ ਸੋਜੀ ਪਾਏ ਪੌੜੀ ਹਰ ਕੇ ਪਾਣੇ ਗੁਰਮਿਲ ਸੇਵਾ ਭਗਤ ਬਨੀਜੈ ਹਰ ਕੇ ਪਾਣੇ ਹਰ ਮਨ ਵਸੈ ਸਹਿਜੇ ਰਸ ਪੀਜੈ ਹਰ ਕੇ ਭਾਣੇ ਸੁਖ ਪਾਈਐ ਹਰ ਲਾਹ ਨਿਤ ਲੀਜੈ ਹਰ ਕੇ ਤਖਤ ਬਹਾਲੀਐ ਨਿਜ ਕਰ ਸਦਾ ਵਸੀਜੈ ਹਰ ਕਾ ਭਾਣਾ ਤਿਨੀ ਮੰਨਿਆ ਜਿਨਾਂ ਗੁਰੂ ਮਿਲੀਜੈ ਸਲੋਕ ਮਹੱਲਾ ਤੀਜਾ ਵਾਹ ਵਾਹ ਸੇਜਨ ਸਦਾ ਕਰੇ ਜਿਨ ਕੋ ਆਪੇ ਦੇ ਬੁਝਾਏ ਵਾਹ ਵਾਹ ਕਰਤਿਆ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹ ਵਾਹ ਕਰੇ ਸੇਜਨ ਸੋਹਣੇ ਹਰ ਤਿਨਕੇ ਸੰਗ ਮਿਲਾਏ ਵਾਹ ਵਾਹ ਹਿਰਦੇ ਉਚਰਾ ਮੁਖੋਂ ਪੀ ਵਾਹ ਵਾਹ ਕਰੇ ਓ ਨਾਨਕ ਵਾਹ ਵਾਹ ਜੋ ਕਰੇ ਹਉ ਤਨ ਮਨ ਤਿਨਕੋ ਦੇ ਓ ਮਹੱਲਾ ਤੀਜਾ ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਓ ਜਿਨ ਸੇਵਿਆ ਤਿਨ ਫਲ ਪਾਇਆ ਹਉ ਤਿਨ ਬਰ ਹਾਰੇ ਜਾਓ ਵਾਹ ਵਾਹ ਗੁਣੀ ਨਿਧਾਨ ਹੈ ਜਿਸ ਨੂੰ ਦੇ ਸੋਖਾਏ ਵਾਹ ਵਾਹ ਜਲ ਸਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾਹ ਵਾਹ ਪਾਵੇ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੇ ਪੌੜੀ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤਿਗੁਰ ਤੇ ਸੱਚ ਪਛਾਣੀਏ ਸੱਚ ਸਹਿ ਸਮਾਣੀ ਅਨਦਿਨ ਜਾਗੇ ਨਾ ਸਵੇ ਜਾਗਤ ਰਹਿਣ ਵਿਖਾਣੀ ਗੁਰਮਤੀ ਹਰ ਚਾਖਿਆ ਸੇ ਪੁੰਨ ਪਰਾਣੀ ਬਿਨ ਗੁਰ ਕਿਨੇ ਨਾ ਪਾਇਓ ਪਚਮੋਏ ਅਜਾਣੀ ਸਲੋਕ ਮਹੱਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵੜ

ਗੁਰਮੁਖ ਪਾਈ ਹੈ, ਅਨਦਿਨ ਨਾਮ ਲਏ ਮੁਹੱਲਾ ਤੀਜਾ, ਬਿਨ ਸਤਿਗੁਰ ਸੇਵੇ ਸਾਂਤ ਨ ਆਵਈ ਦੂਜੀ ਨਾਹੀਂ ਜਾਏ, ਜੇ ਬੋ ਤੇਰਾ ਲੋਚੀਏ ਵਿਣ ਕਰਮੇ ਨਾ ਪਾਇਆ ਜਾਏ, ਜਿੰਨਾ ਅੰਤਰ ਲੋਭ ਵਿਕਾਰ ਹੈ ਦੂਜੇ ਪਾਏ ਖੁਆਏ, ਜੰਮਣ ਮਰਨ ਨਾ ਚੁੱਕਈ ਹੋਮੇ ਵਿੱਚ ਦੁਖ ਪਾਏ, ਜਿੰਨਾ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾ ਹੈ, ਤਿੰਨ ਜਮ ਕੀ ਤਲਬ ਨਾ ਹੋਵਈ ਨਾ ਹੋਏ ਦੁੱਖ ਸਹਾਹੇ, ਨਾਨਕ ਗੁਰਮੁਖ ਉਭਰੇ ਸੱਚੇ।

ਕੁਲੱਖਣੀ ਪਰ ਘਰ ਛੋਡੀ ਪਤਾਰ ਭਏ ਪਏ ਮਲ ਕੱਟੀਏ ਨਿਰਮਲ ਹੋਵੇ ਸਰੀਰ ਅੰਤਰ ਪ੍ਰਗਾਸ ਮਤ ਉਤਮ ਹੋਵੇ ਹਰ ਜਪ ਗੁਣੀ ਗਹੀਰ ਪੈਵਜ ਬੈਸੈ ਪਏ ਰਹੇ ਪੈਵਜ ਕਮਾਵੇ ਕਾਰ ਇੱਥੇ ਸੁਖ ਵਡਿਆਈਆਂ ਦਰ ਗਏ ਮੋਖ ਦੁਆਰ ਪਏ ਤੇ ਨਿਰਪੋ ਪਾਈਏ ਮਿਲ ਜੋਤੀ ਜੋਤ ਅਪਾਰ ਨਾਨਕ ਖਸਮੇ ਪਾਵੇ ਸਾ ਪਲੀ ਜਿਸ ਨੂੰ ਆਪੇ ਬਖਸੇ ਕਰਤਾਰ ਮਹੱਲਾ ਤੀਜਾ ਸਦਾ ਸਦਾ ਸਲਾਈਏ ਸੱਚੇ ਕਉ ਬਲ ਜਾਓ ਨਾਨਕ ਏਕ ਛੋੜ ਦੂਜੇ ਲੱਗੇ ਸਾਜੇਵਾ ਜਲ ਜਾਓ ਪੌੜੀ ਅੰਸਾ ਅਵਤਾਰ ਉਪਾਯੋ ਭਾਉ ਦੂਜਾ ਕੀਆ ਜਿਉ ਰਾਜੇ ਰਾਜ ਕਮਾਮ ਦੇ ਦੁਖ ਸੁਖ ਪੀੜੀਆ ਈਸਰ ਬ੍ਰਹਮਾ ਸੇਮ ਦੇ ਅੰਤ ਤਿਨੀ ਨਾ ਲਈਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟੀਆ ਤਿੱਥੇ ਸੋਗ ਵਿਯੋਗ ਨਾ ਵਿਆਪਈ ਅਸਥਿਰ ਜਗਤੀਆ ਸਲੋਕ ਮਹੱਲਾ ਤੀਜਾ ਇਹੋ ਸਖਸ ਆਵਣ ਜਾਣ ਹੈ ਜੇਤਾ ਹੈ ਆਕਾਰ ਜਿਨ ਉਹ ਲੇਖਾ ਲਿਖਿਆ ਸੋ ਹੋਆ ਪ੍ਰਮਾਣ ਨਾਨਕ ਜੇ ਕੋ ਆਪ ਗਣਾਏਂਦਾ ਸੋ ਮੂਰਖ ਦਾ ਵਾਰ ਮਹੱਲਾ ਤੀਜਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੇ ਖਿੰਚੇ ਤੈ ਜਾਏ ਨਾਨਕ ਹਸਤੀ ਕੁੰਡੇ ਬਾਰਾ ਫਿਰ ਉੱਜੜ ਪਾਏ ਪੌੜੀ ਇਸ ਅੱਗੇ ਅਰਦਾਸ ਜੇ ਨੇ ਉਪਾਇਆ ਸਤਿਗੁਰ ਆਪਣਾ ਸੇਵ ਸਫਲ ਪਾਇਆ ਅੰਮ੍ਰਿਤ ਹਰ ਕਾ ਨਾਮ ਸਦਾ ਧਿਆਇਆ ਸੰਤ ਜਿਨ੍ਹਾਂ ਕੇ ਸੰਗ ਦੁੱਖ ਮਿਟਾਇਆ ਨਾਨਕ ਪਏ ਅਚਿੰਤ ਹਰ ਤਨ ਨੇ ਚਲਾਇਆ ਸਲੋਕ ਮਹੱਲਾ ਤੀਜਾ ਖੇਤ ਮਿਆਲਾ ਉੱਚੀਆਂ ਕਰ ਉੱਚਾ ਨਿਰਣਉ ਮੈਲ ਭਗਤੀ ਕਰ ਸਰੈ ਸੱਜਣ ਪਾਉਣਿਓ ਬਰਸਨਾ ਤਾਂ ਬਰਸ ਘਨਾ ਬਹੁੜ ਬਰਸੇ ਕਾਹੇ ਨਾਨਕ ਤਿਨ ਬਲਿਹਾਰ ਨੇ ਜਿਨ ਗੁਰਮੁਖ ਪਾਇਆ ਮਨ ਮਾਘ ਮਹੱਲਾ ਤੀਜਾ ਮਿੱਠਾ ਸੋ ਜੋ ਭਾਮਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜਨ ਸਭ ਤੇਰੇ ਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਇਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਸਲੋਕ ਮਹੱਲਾ ਤੀਜਾ ਆਸਾ ਕਰਤਾ ਜਗ ਮੁਆ ਆਸਾ ਮਰੇ ਨਾ ਜਾਏ ਨਾਨਕ ਆਸਾ ਪੂਰੀ

ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰਿਆ ਪਿਓ ਵਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋ ਆਇਆ ਪਦਿਆਲ ਮਨੋ ਨਾ ਵਸਾਰਿਅਨ ਸਭ ਜਨਾ ਕੈ ਸੰਗ ਭਵਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਹਿ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਗੇ ਪੌੜੀ ਅਕੁਲ ਨਿਰੰਜਨ ਪੁਰਖ ਅਗਮ ਅਪਾਰੀਏ ਸੱਚੋ ਸੱਚਾ ਸੱਚ ਸੱਚ ਨਿਹਾਰੀਏ ਪੂਰਨ ਜਪੇ ਕਿਸ਼ ਤੇਰੀ ਧਾਰੀਏ ਸਬਸੇ ਦੇਹ ਦਾ ਤਾਰ ਜੇਤ ਉਪਾਰੀਏ ਇਕਤ ਸੂਦ ਪਰੋਏ ਜੋਤ ਸੰਜਾਰੀਏ ਹੁਕਮੇ ਭਵਜਲ ਮੰਜ ਹੁਕਮੇ ਤਾਰੀਏ ਪ੍ਰਭ ਜੀਓ ਤੁ ਧਿਆਏ ਸੋਏ ਜਿ ਭਾਗ ਮਥਾਰੀਏ ਤੇਰੀ ਗਤ ਮਿਤ ਲਖੀ ਨਾ ਜਾਏ ਓ ਤੁਦ ਬਲਿਹਾਰੀਏ ਸਲੋਕ ਮਹੱਲਾ ਪੰਜਵਾਂ ਜਾਂ ਤੂੰ ਤੁਸੇ ਮਿਹਰਵਾਨ ਅਚਿੰਤ ਵਸੇ ਮਨ ਮਾਗੇ ਜਾਂ ਤੂੰ ਤੁਸੇ ਮਿਹਰਵਾਨ ਨੌ ਨਿਤ ਕਰਮੇ ਪਾਗੇ ਜਾਂ ਤੂੰ ਤੁਸੇ ਮਿਹਰਵਾਨ ਤਾਂ ਗੁਰਕਾ ਮੰਤਰ ਕਮਾਗੇ ਜਾਂ ਤੂੰ ਤੁਸੇ ਮਿਹਰਵਾਨ ਤਾਂ ਨਾਨਕ ਸੱਚ ਸਮਾਗੇ ਮਹੱਲਾ ਪੰਜਵਾਂ ਕੀਤੀ ਬੈਣ ਬੈਣ ਮੁੱਚ ਵਜਾਇਨ ਵੱਜ ਨਾਨਕ ਸੱਚੇ ਨਾਮ ਵਿਣ ਕਿਸੇ ਨਾ ਰਹੀਆ ਲੱਜ ਪੌੜੀ ਤੁਧ ਧਿਆਇਨ ਬੇਦ ਕਤੇਬਾ ਸਣਖੜੇ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਣਾ ਸੰਕਰ ਬਿਸਨ ਅਵਤਾਰ ਹਰ ਜਸ ਮੁਖ ਪਣਾ ਪੀਰ ਪੇ ਕੰਬਰ ਸੇਖ ਮਸਾਇਕ ਔਲੀਏ ਓਤ ਪੋਤ ਨਿਰੰਕਾਰ ਘਟ ਘਟ ਮੌਲੀਏ ਕੂੜੋਂ ਕਰੇ ਵਿਨਾਸ਼ ਧਰਮੇ ਤੱਗੀਏ ਜਿਤ ਜਿਤ ਲਾਹੇ ਆਪ ਤਿਤ ਤਿਤ ਲੱਗੀਏ ਸਲੋਕ ਮਹੱਲਾ ਪੰਜਵਾਂ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ ਨਾਨਕ ਅੱਜ ਕਲ ਆਵਸੀ ਗਾਫਲ ਫਾਗੀ ਪੇਰ ਮਹੱਲਾ ਪੰਜਵਾਂ ਕੀਤੀਆ ਕੁਟੰਗ ਗੁੱਜਾ ਥੀਏ ਨਾ ਗਿੱਤ ਨਾਨਕ ਤੈ ਸੈ ਟਕਿਆ ਮਨ ਮੈਂ ਸੱਚਾ ਮਿੱਤ ਪੌੜੀ ਹਉ ਮੰਗੋ ਤੁਝੇ।

ਕਾਟੀਐ ਗੁਰ ਪ੍ਰਸਾਦ ਕਿਨੈ ਵਿਰਲੇ ਹਰ ਤਨ ਖਾਟੀਐ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ।

ਅੱਗੇ ਨਾ ਮਰੋ ਡਰ, ਖਿਲਮੈ ਕਰੇ ਨਿਹਾਲ, ਊਣੇ ਸੁਭਰ ਪਰ, ਮਨ ਕੋ ਹੋਏ ਸੰਤੋਖ, ਧਿਆਈਏ ਸਦਾ ਹਰ, ਸੋ ਲੱਗਾ ਸਤਗੁਰ ਸੇਵ, ਜਾ ਕੋ ਕਰਮ ਤੁਰ। ਸਲੋਕ ਮਹੱਲਾ ਪੰਜਵਾਂ। ਲੱਗੜੀ ਸੋ ਥਾਨ, ਜੋੜ ਨਹਾਰੇ ਜੋੜੀਆ, ਨਾਨਕ ਲਹਿਰੀ ਲਖ ਸਹਿ ਆਨ, ਡੁੱਬਣ ਦੇ ਨਾ ਮਾ ਪਿਰੀ। ਮਹੱਲਾ ਪੰਜਵਾਂ। ਬਣ ਪੀ ਹਾਵਲੇ ਇੱਕ ਸਾਥੀ ਲਦਮ, ਦੁਖ ਹਰਤਾ ਹਰਨਾਮਾ, ਬਲ ਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕਾਮਾ ਪੌੜੀ, ਪਾਈਨ ਸਭ ਨਿਧਾਨ, ਤੇਰੇ ਰੰਗ ਰਤਿਆ, ਨਾ ਹੋਵੀ ਪਛੋਤਾਓ, ਤੁਧ ਨੂੰ ਜਪਤਿਆ, ਪਹੁੰਚ ਨਾ ਸਕੇ ਕੋਏ ਤੇਰੀ ਟੇਕ ਜਨ। ਗੁਰਪੂਰੇ ਵਾਹੋ ਵਾਹੋ, ਸੁਖ ਲਾ ਚਿਤਾਰ ਮਨ, ਗੁਰ ਤੇ ਸਿਫਤ ਭੰਡਾਰ, ਕਰਮੀ ਪਾਈਏ ਸਤਿਗੁਰ ਨਦਰ ਨਿਹਾਲ, ਬੌੜ ਨਾ ਤਾਈਏ, ਰੱਖੇ ਆਪ ਦਇਆ।

ਮਹੱਲਾ ਪੰਜਵਾਂ ਤੈਂਡੇ ਸਿਮਰਨ ਹਬ ਕਿਸ਼ ਲਦਮ ਬਿਖਮ ਨਾ ਡਿੱਠਮ ਕੋਈ ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਈ ਪੌੜੀ ਹੋਵੇ ਸੋ ਘਣਾ ਦਇਆ ਧਿਆਏ ਵੰਨੇ ਰੋਗਾਂ ਕਾਣ ਹਰ ਗੁਣ ਗਾਇਐ ਅੰਦਰ ਵਰਤੇ ਠਾਂਡ ਪ੍ਰਭ ਚਿਤ ਆਇਐ ਪੂਰਨ ਹੋਵੇ ਆਸ ਨਾਏ ਮਨ ਵਸਾਇਐ।

ਹੈ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇ ਹੈ। ਸਲੋਕ ਮਹੱਲਾ ਪੰਜਵਾਂ। ਨਦੀ ਤਰੰਦੜੀ ਮੈਂੜਾ ਖੋਜ ਨਾ ਖੁੰਭੈ ਮੰਜ ਮੁਹੱਬਤ ਤੇਰੀ ਤਉ ਸੈ ਚਰਣੀ ਮੈਂੜਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਨੇ ਮਿੱਤਰ

ਮਨ ਕੀ ਕਟੀਏ ਮੈਲ, ਸਾਧ ਸੰਗ ਉੱਠਿਆ ਜਨ ਮਰਨ ਪਉ ਕਟੀਏ, ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਏ ਛਪ, ਇਸੋ ਲਾਇਨ ਰੰਗ ਜੇਦੀ ਸਭ ਤਾਰੀਆ, ਉੱਚੀ ਉੱਚਾ ਥਾਨ ਅਗਮ ਅਪਾਰੀਆ, ਰੈਨ ਦਿਨਸ ਕਰ ਜੋੜ ਸਾਸ ਸਾਸ ਤੇ ਆਈਏ, ਜਾਂ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਏ। ਸਲੋਕ ਮਹੱਲਾ ਪੰਜਵਾਂ। ਬਾਰ ਵਿਡਾਨੜੇ ਹੁੰਮਸ ਧੁੰਮਸ, ਕੂਕਾਂ ਪਈਆਂ ਰਾਹੀ, ਤਉ ਸਹਿ ਸੇਤੀ ਲੱਗੜੀ ਡੋਰੀ, ਨਾਨਕ ਅੰਧ ਸੇਤੀ ਬਨ ਗਾਹੀ। ਮਹੱਲਾ ਪੰਜਵਾਂ। ਸੱਚੀ ਬੈਸਕ ਤਿਨਾ ਸੰਗ, ਜਿਨ ਸੰਗ ਜਪੀਏ ਨਾਉ, ਤਿਨ ਸੰਗ ਸੰਗ ਨਾ ਕੀਚਈ, ਨਾਨਕ ਜਿਨਾ ਆਪਣਾ ਸਵਾਉ ਪੌੜੀ। ਸਾਵੇਲਾ ਪ੍ਰਵਾਨ ਜਿਤ ਸਤਿਗੁਰ ਫੇਟਿਆ, ਹੋਆ ਸਾਧੂ ਸੰਗ ਫਿਰ ਦੁਖ ਨਾ ਤੇਟਿਆ, ਪਾਇਆ ਨਿਚਲ ਥਾਨ ਫਿਰ ਗਰਭ ਨਾ ਲੇਟਿਆ, ਨਦਰੀ ਆਇਆ ਇੱਕ ਸਗਲ ਬ੍ਰਹਿ ਮੇਟਿਆ, ਤਤ ਗਿਆਨ ਲਾਇ ਧਿਆਨ ਦ੍ਰਿਟ ਸਮੇਟਿਆ, ਸਭੋ ਜਪੀਏ ਜਾਪ ਜੇ ਮੁਖੋਂ ਬੋਲੇਟਿਆ, ਹੁਕਮੇ ਬੁੱਝ ਨਿਹਾਲ ਸੁਖ ਸੋ ਖੇਟਿਆ, ਪਰਖ ਖਜਾਨੇ ਪਾਏ ਛੇ ਬੌੜ ਨਾ ਖੋਟਿਆ। ਸਲੋਕ ਮਹੱਲਾ ਪੰਜਵਾਂ। ਵੇਸ਼ੋ ਹੋਏ ਜੰਬੂਰ ਖਵੇ ਨਾ ਵੰਜਨ ਗਾਖੜੇ, ਜੇ ਸੋ ਤਣੀ ਮਿਲਨ ਨਾਨਕ ਸੁਖ ਸਮੂਹ ਸੱਚ। ਮਹੱਲਾ ਪੰਜਵਾਂ। ਜਿਮੀ ਵਸੰਦੀ ਪਾਣੀਏ, ਈਦਣ ਰੱਖੇ ਪਾਹੇ, ਨਾਨਕ ਸੋ ਸੋ ਆਹੇ, ਜਾ ਕੇ ਅਡਲ ਹੱਬ ਕੋ ਪੌੜੀ, ਤੇਰੇ ਕੀਤੇ ਕੰਮ ਤੁਦੇ ਹੀ ਗੋਚਰੇ, ਸੋਈ ਵਰਤੇ ਜੱਗ ਜੇ ਕੀਆ ਤੁਧ ਤੁਰੇ, ਬਿਸਮ ਪਏ ਬਿਸਮਾਦ ਦੇ ਕੁਦਰਤ ਤੇਰੀ, ਸਰਨ ਪਰੇ ਤੇਰੀ ਦਾਸ ਕਾਰ ਗਤ ਹੋਏ ਮੇਰੀ, ਤੇਰੇ ਹੱਥ ਨਿਧਾਨ ਭਾਵੇ ਤਿਸ ਦੇਹੇ, ਜਿਸ ਨੂੰ ਹੋਏ ਦਇਆਲ ਹਰ ਨਾਮ ਸੇ ਲੇਹੇ, ਅਗਮ ਅਗੋਚਰ ਬੇਅੰਤ

ਕੀ ਮੁਖਦ ਸੰਨ ਨਾਨਕ ਰੱਤੇ ਪ੍ਰੇਮ ਰਸ ਮਹੱਲਾ ਪੰਜਵਾਂ ਖੋਜੀ ਲੱਦਮ ਖੋਜ ਛੱਡੀਆਂ ਉਜਾੜ ਤੈਸੇ ਦਿੱਤੀ ਵਾੜ ਨਾਨਕ ਖੇਤ ਨਾ ਛਿਜਈ ਪੌੜੀ ਆਰਾਧਿਓ ਸੱਚਾ ਸੋਏ ਸਭ ਕੇਸ਼ ਜਿਸ ਪਾਸ ਦੋਵਾਂ ਸਿਰਿਆਂ ਖਸਮੇ ਆਪ ਖਿਰਮੇ ਕਰੇ ਰਾਸ ਤਿਆਗੋ ਸਗਲ ਉਪਾਵ ਜਿਸ ਕੀ ਓੜ ਗਹੋ ਪਉ ਸਰਣਾਈ ਪਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਿੱਤ ਗਏ ਅੰਮ੍ਰਿਤ ਨਾਮ ਵਿਘਨ ਨਾ ਲੱਗੇ ਕੋਏ ਜਿਸ ਨੂੰ ਆਪ ਦਿਆਲ ਤਿਸ ਮਨ ਉੱਠਿਆ ਪਾਈਨ ਸਭ ਨਿਧਾਨ।

ਆਪ ਆਪੇ ਲੈਣ ਛਿੜਾਏ ਬੰਧਨ ਸਗਲ ਕਾਪ ਤ੍ਰਿਸ਼ਨ ਪੂਜੀ ਆਸਪੁੰਨੀ ਮਨ ਸੰਤੋਖ ਤ੍ਰਾਪ ਵੱਡੀ ਹੂੰ ਵੱਡਾ ਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਸਲੋਕ ਮਹੱਲਾ ਪੰਜਵਾਂ ਜਾ ਕੋ ਪੈ ਕਿਰਪਾਲ ਪ੍ਰਭ ਹਰ ਘਰ ਸਹੀ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ਮਹੱਲਾ ਪੰਜਵਾਂ ਰਾਮ ਰਮੋ ਬੜਭਾਗੀ ਹੋ ਜਲ ਥਲ ਮਹੀ ਅਲ ਸੋਏ ਨਾਨਕ ਨਾਮ ਅਰਾਧਿਆ ਬਿਘਨ ਨਾ ਲਾਗੇ ਕੋਏ ਪੌੜੀ ਭਗਤਾਂ ਕਾ ਬੋਲਿਆ ਪ੍ਰਵਾਨ ਹੈ ਦਰਗੇ ਪਵੇ ਥਾਏ ਭਗਤਾਂ ਤੇਰੀ ਟੇਕ ਅਰਤੇ ਸਚ ਨਾਏ ਜਿਸ ਨੂੰ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਭਗਤ ਤੇਰੇ ਦਇਆਲ ਓਨਾ ਮੇਰ ਪਾਏ ਦੁਖ ਦਰਦ ਵੜ ਰੋਗ ਨਾ ਪੋਗੇ ਤਿਸ ਮਾਏ ਭਗਤਾਂ ਇਹੋ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਤਿਆਏ ਪੀਵਤ ਅੰਮ੍ਰਿਤ ਨਾਮ ਜਾਨ ਨਾਮੇ ਰਹੇ ਅਗਾਏ ਸਲੋਕ ਮਹੱਲਾ ਪੰਜਵਾਂ ਕੋਟ ਬਿਘਨ ਤਿਸ ਲਾਗਤੇ ਜਿਸ ਨੂੰ ਵਿਸਰੇ ਨਾਓ ਨਾਨਕ ਅਨਦਿਨ ਬਿਰਪਤੇ ਜਿਉਂ ਸੁਨੇ ਕਰ ਕਾਓ ਮਹੱਲਾ ਪੰਜਵਾਂ ਪਿਰੀ ਮਿਲਾਵਾ ਜਾਥੀਏ ਸਾਈ ਸੁਹਾ ਵੀ ਰੁੱਤ ਘੜੀ ਮੋਹਤ ਨੈ ਵਿਸਰੇ ਨਾਨਕ ਰਵੀਏ ਨਿਤ ਪੌੜੀ ਸੂਰ ਬੀਰ ਵਰੀਆਮ ਕਿਨੇ ਨਾ ਹੋੜੀਏ ਫੌਜ ਤਾਣੀ ਹਾਠ ਪੰਚਾ ਜੋੜੀਏ ਦਸ ਨਾਰੀ ਅਵਧੂਤ ਦੇਨ ਚਮੋੜੀਏ ਜਿਣ ਜਿਣ ਲੈਨ ਰਲਾਏ ਇਹੋ ਇਨਾ ਲੋੜੀਏ ਤੈ ਗੁਣ ਇਨਕੇ ਵਸ ਕਿਨੇ ਨਾ ਮੋੜੀਏ ਪਰਮ ਕੋਟ ਮਾਇਆ ਖਾਈ ਕਉ ਕਿਤ ਬਿਦ ਤੋੜੀਏ ਗੁਰਪੂਰਾ ਆਰਾਧ ਬਿਖਮ ਦਲ ਫੋੜੀਏ ਹਉ ਇਸ ਅੱਗੇ ਦਿਨ ਰਾਤ ਰਹਾਂ ਕਰ ਜੋੜੀਏ ਸਲੋਕ ਮਹੱਲਾ ਪੰਜਵਾਂ ਕੇਲਬਗ ਸਭੇ ਉਤਰਨ ਨੀਤ ਨੀਤ ਗੁਣ ਗਾਓ ਕੋੜ ਕੇਲੇ ਸਾ ਉਪਜੈ ਨਾਨਕ ਵਿਸਰੇ ਨਾ

ਤੋੜੀ। ਸੋ ਸਤਿਗੁਰ ਤਨ ਧਨ ਜਿਨ ਭਰਮਗੜ ਤੋੜਿਆ, ਸੋ ਸਤਿਗੁਰ ਵਾਹੋ ਵਾਹੋ ਜਿਨ ਹਰ ਸਿਉ ਜੋੜਿਆ, ਨਾਮ ਨਿਦਾਨ ਅਖੁੱਟ ਗੁਰ ਦੇ ਦਾਰੂਓ, ਮਹਾਰੋਗ ਬਿਕਰਾਲ ਤਿਨੈ ਬਿਦਾਰੂਓ, ਪਾਇਆ ਨਾਮ ਨਿਧਾਨ ਬਹੁਤ ਖਜਾਨਿਆ, ਜਿੱਤਾ ਜਨਮ ਅਪਾਰ ਆਪ ਪਛਾਨਿਆ, ਮਹਿਮਾ ਕਈ ਨਾ ਜਾਏ ਗੁਰ ਸਮਰਥ ਦੇਵ, ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਪੇਵ। ਸਲੋਕ ਮਹੱਲਾ ਪੰਜਵਾਂ। ਉਦਮ ਕਰਿੰਦਿਆਂ ਜੀਉ ਤੂੰ, ਕਮਾਉਂਦਿਆਂ ਸੁਖ ਪੁੰਚ, ਧਿਆਏਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਮਹੱਲਾ ਪੰਜਵਾਂ। ਸੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ, ਨਾਨਕ ਨਾਮ ਨਾ ਵਿਸਰੋ ਇੱਕ ਘੜੀ, ਕਰ ਕਿਰਪਾ ਭਗਵੰਤ ਪੌੜੀ। ਤੇਰਾ ਕੀਤਾ ਹੋਏ ਤਾਂ ਕਾਹੇ ਡਰਪੀਏ, ਜਿਸ ਮਿਲ ਜਪੀਏ ਨਾਉ ਤੇਜੀਓ ਅਰਪੀਏ, ਆਏ ਚਿੱਤ ਨਿਹਾਲ ਸਾਹਿਬ ਬੇਸੁਮਾਰ, ਤਿਸ ਨੂੰ ਪੋਹੇ ਕਵਣ ਜਿਸ ਵੱਲ ਨਿਰੰਕਾਰ, ਸਭ ਕਿਸ ਕੇ ਵਸ ਨਾ ਕੋਈ ਬਹਾਰਾ। ਸੋ ਭਗਤਾਂ ਮਨ ਉਠ ਸਚ ਸਮਹਾਰਾ, ਤੇਰੇ ਦਾ ਧਿਆਨ

ਤੇ ਰੰਗ ਰਤੇ ਸੇ ਜੋਨ ਨਾ ਜੋਵਣਾ ਅੰਤਰ ਬਾਰ ਇੱਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ ਨਾਉ ਨਾਨਕ ਬਖਸੀਸ ਮਨ ਮਾਏ ਪਰੋਵਣਾ ਸਲੋਕ ਮਹੱਲਾ ਪੰਜਵਾਂ ਜੀਵ ਦਿਆਨਾ ਚੇਤਿਓ ਮੁਆਰ ਲੰਦੜੋ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਗਤ ਮੂੜ ਨਾ ਪਾਕ ਮਹੱਲਾ ਪੰਜਵਾਂ ਜੀਵਨਦਿਆਂ ਹਰ ਚੇਤਿਆ ਮਰਨਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦ ਜੁਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਪਸਾਰਿਆ ਊਣਾ ਕਹੀ ਨਾ ਹੋਏ ਘਟੇ ਕੜ ਸਾਰਿਆ ਮੇਰਵਾਨ ਸਮਰਥ ਆਪੇ ਹੀ ਕਾਲਿਆ ਜਿਨ ਮਨ ਉੱਠਾ ਆਪ ਸੇ ਸਦਾ ਸੁਖਾ ਲਿਆ ਆਪੇ ਰਚਨ ਰਚਾਏ ਆਪੇ ਹੀ ਪਾਲਿਆ ਸਭ ਕੁਛ ਆਪੇ ਆਪ ਬੇਅੰਤ ਪਾਰਿਆ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ ਸਲੋਕ ਮਹੱਲਾ ਪੰਜਵਾਂ ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ ਸਾਧਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਪਵੇ ਸਭ ਕੁਝ ਕਰਤੇ ਹੱਥ ਕਾਰਨ ਜੋ ਕਰੇ ਨਾਨਕ ਮੰਗੇ ਦਾਨ ਸੰਤਾਂ ਧੂਰ ਤਰੇ ਮਹੱਲਾ ਪੰਜਵਾਂ ਤਿਸ ਨੂੰ ਮਨ ਨਮਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤਿਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮੇ ਬੁੱਝ ਨਿਹਾਲ ਖਸਮ ਫੁਰਮਾਇਆ ਜਿਸ ਹੋਆ ਆਪ ਕਿਰਪਾਲ ਸੋ ਨਹਿ ਫੁਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸੇ ਦਿਆਲ ਬੁਝਾਏ ਹੁਕਮ ਮਿੱਤ ਜਿਸੇ ਭੁਲਾਏ ਆਪ ਮਰ ਮਰ ਜੰਮੇ ਨਿਤ ਪੌੜੀ ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ ਪ੍ਰਦਾਸ ਕਾ ਦੁੱਖ ਨਾ ਖਪ ਸਕੇ ਫੜ ਜੋ ਨੀ ਜੁੱਤੇ ਮੱਥੇ ਵਾਲ ਪਛਾੜਿਅਨ ਜਮ ਮਾਰਗ ਮੁੱਤੇ ਦੁੱਖ ਲੱਗੇ ਬਿਲ ਲਾਣਿਆ ਨਰਕ ਕੋਰ ਸੁੱਤੇ ਕੰਠ ਲਾਏ ਦਾਸ ਰੱਖਿਅਨ

ਜੀਵੇ ਰਗ ਰਾਈ ਤਨ ਨਾ ਬੋਨਾ ਸਭ ਤਜੋ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਖਾਓ ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੇ ਰਾਮ ਸੁਨੇਹੀ ਓਛੀ ਮਤ ਮੇਰੀ ਜਾਤ ਜੁਲਾਹ ਹਰ ਕਾ ਨਾਮ ਲਇਓ ਮੈਂ ਲਾਹ ਕਹਿਤ ਕਬੀਰ।

ਸਤਿਕਾਰ ਸਤਿਗੁਰ ਪ੍ਰਸਾਦ ਜੋ ਰਾਜ ਦੇ ਤਾਂ ਕਮਨ ਬਡਾਈ ਜੋ ਭੀਖ ਮੰਗਾਵੇ ਤਾਂ ਕਿਆ ਕੜ ਜਾਈ ਤੂੰ ਹਰ ਭਜ ਮਨ ਮੇਰੇ ਪਦ ਨਿਰਵਾਣ ਬੋਰ ਨਾ ਹੋਏ ਤੇਰਾ ਆਮਨ ਜਾਨ ਰਖਾਓ ਸਭ ਤੇ ਉਪਾਈ ਪਰਮ ਫੁਲਾਈ ਜੇ ਤੂੰ ਦੇਵੇ ਤਿਸੇ ਬੁਝਾਈ ਸਤਿਗੁਰ ਮਿਲੇ ਤਾਂ ਸਹਿਸਾ ਜਾਈ ਕਿਸ ਹੋ ਪੂਜੋ ਦੂਜਾ ਨਦਰ ਨ ਆਈ ਇੱਕ ਪਾਥਰ ਕੀਜੇ ਪਾਓ ਦੂਜੇ ਪਾਥਰ ਤਰੀਏ ਪਾਓ ਜੇ ਉਹ ਦਿਓ ਤਾਂ ਉਹ ਪੀ ਦੇਵਾ ਕਹੇ ਨਾਮ ਦਿਓ ਹਮ ਹਰ ਕੀ ਸੇਵਾ ਗੁਜਰੀ ਕਰ ਪਹਿਲਾ।

ਕੜ ਬ੍ਰਾਹਮਣ ਚੀਨਾ ਕਹੇ ਪਇਆ ਸੰਨਿਆਸੀ ਭਰਮੇ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਰਗਾਓ ਧਰ ਕਰ ਖਾਇਆ ਪਿੰਡ ਵਧਾਇਆ ਖਿੰਥਾ ਮੁੰਦਾ ਮਾਇਆ ਊਮ ਮਸਾਨ ਕੀ ਪਸਮ ਲਗਾਈ ਗੁਰਬਿਨ ਤਤ ਨ ਪਾਇਆ ਕਾਏ ਜਪੋ ਰੇ ਕਾਏ ਤਪੋ ਰੇ ਕਾਏ ਬਲੋਵੋ ਪਾਣੀ ਲਖ 84 ਜੇ ਨਿਉ ਪਾਈ ਸੋ ਸਿਮਰੋ ਨਿਰਵਾਣੀ ਕਾਏ ਕਮੰਡਲ ਕਾਪੜੀਆ ਰੇ ਅਰਸੜ ਕਾਏ ਫਿਰ ਆਹੀ ਬਤਰ ਲੋਚਨ ਸੁਣੇ ਪ੍ਰਾਣੀ ਕਣ ਬਿਨ ਗਾਹੋ ਕੇ ਪਾਹੀ ਗੂਜਰੀ ਅੰਤ ਕਾਲ ਜੋ ਲਛਮੀ ਸਿਮਰ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੋਨ ਵਲ ਵਲ ਔਤਰੇ ਅਰੀ ਬਾਈ ਗੋਬਿੰਦ

ਓਂਕਾਰ ਸਤਿਗੁਰ ਪ੍ਰਸਾਦ ਪ੍ਰਮਾਦ ਪੁਰਖ ਮਨੋਪਮੰ ਸਦ ਆਦ ਭਾਵ ਰਤੰ ਪਰਮਦ ਭੁਤੰ ਪਾਰਕ੍ਰਿਤ ਪਰੰ ਜਦ ਚਿੰਤ ਸਰਬ ਗਤੰ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ ਨਦਨੋਤ ਜਾ ਸਮਰਣੇਨ ਜਨਮ ਜਰਾਦ ਮਰਨ ਭਯੰ ਅਰਹਾਵ ਇੱਛੇ ਜੁਮਾਦ ਪ੍ਰਾਪਯੰ ਜਾ ਸਵਤ ਸੁਕ੍ਰਿਤ ਕ੍ਰਿਤੰ ਭਾਵ ਭੂਤ ਭਾਵ ਸਮਭਿਯੰ ਪਰਮੰ ਪ੍ਰਸੰਨ ਮਿਦੰ ਲੋਭਾਦ ਦ੍ਰਿਟ ਪਰ ਗ੍ਰਹਿ ਜਦ ਵਿਦ ਆਚਰਣੰ ਤਾ ਸਕਲ ਦੁਕ੍ਰਿਤ ਦੁਰਮਤੀ ਪਜ ਚੱਕਰ ਤਰ ਸਰ।

ਬਾਗ ਦੇਵ ਗੰਧਾਰੀ ਮਹੱਲਾ ਚੌਥਾ ਕਰ ਪਹਿਲਾ ਸ਼ਿਵ ਜਨ ਬਰੇ ਠਾਕੁਰ ਲਿਵ ਲਾਗੇ ਜੋ ਤੁਮਰਾ ਜਿਸ ਕਹਤੇ ਗੁਰਮਤ ਤੇਨ ਮੁਖ ਪਾਗ ਸੁਭਾਗੇ ਰਖਾਓ ਟੂਟੇ ਮਾਇਆ ਕੇ ਬੰਧਨ ਫਾਗੇ ਹਰ ਰਾਮ ਨਾਮ ਲਿਵ ਲਾਗੇ ਹਮਰਾ ਮਾਨ ਮੋਹਿਓ ਗੁਰਮੋਹਨ ਹਾਂ ਵਿਸ਼ਮ ਪਈ ਮੁਖ ਲਾਗੇ ਸਗਲੀ ਰਹਿਣ ਸੋਈ ਅੰਧਿਆਰੀ ਗੁਰ ਕਿੰਚਿਤ ਕਿਰਪਾ ਜਾਗੇ ਜਨ ਨਾਨਕੇ ਪ੍ਰਸੁੰਦਰ ਸਵਾਮੀ ਮੋਹੇ ਤੁਮਸਰ ਅਵਰ ਨਾ ਲਾਗੇ ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਹਰ ਕੇ ਸੰਤ ਬਤਾਵੋ ਮਾਰਗ ਹਾਂ ਪੀਛੇ ਲਾਗ ਚੱਲੀ ਰਹਾਓ ਰੇਕੇ ਬਜਨ ਸੁਖਾਂ ਨੇ ਹੀਰੇ ਇਹ ਚਾਲ ਬਣੀ ਹੈ ਭਲੀ ਲਟਰੀ ਮਧਰੀ ਠਾਕੁਰ ਪਾਈ ਉਹ ਸੁੰਦਰ ਹਰ ਟੁਲ ਮਿਲੀ ਏਕੋ ਪ੍ਰਿਓ ਸਖੀਆਂ ਸਾ ਪ੍ਰੇ ਕੀ ਜੋ ਭਾਵੇ ਪਿਰ ਸਾ ਪਲੀ ਨਾਨਕ ਗਰੀਬ ਕਿਆ ਕਰੇ ਵਿਚਾਰਾ ਹਰ ਭਾਵੇ ਤੇ ਤਰਾਹੇ ਚੱਲੀ ਦੇਵ ਗੰਧਾਰੀ ਮੇਰੇ ਮਾਨ ਮੁਖ ਹਰ ਹਰ

ਹਾਮ ਤਿਸ ਕੀ ਗੁਲ ਗੋਲੀਏ, ਸਤਿਗੁਰ ਪੁਰਖ ਮਨਾਵੋ ਅਪਣਾ, ਹਰ ਅੰਮ੍ਰਿਤ ਪੀ ਚੋਲੀਏ, ਗੁਰ ਪ੍ਰਸਾਦ ਜਨ ਨਾਨਕ ਪਾਇਆ, ਹਰ ਲਾਦਾ ਦੇ ਟੋਲੀਏ, ਦੇਵ ਗੰਧਾਰੀ ਆਬ ਹਮ ਚਲੀ ਠਾਕੁਰ ਪਏ ਹਾਰ, ਜਬ ਮਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਪਾਵੇ ਮਾਰ ਰਹਾਓ, ਲੋਕਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਾਮ ਤਨ ਦੀ ਉਹ ਹੈ ਢਾਰ, ਜੋ ਆਵਤ ਸਰਨ ਠਾਕੁਰ ਪ੍ਰਾ ਤੁਮਰੀ, ਤਿਸ ਰਾਖੋ ਕੇ ਪਾਤਾਰ, ਜਨ ਨਾਨਕ ਸਰਨ ਤੁਮਾਰੀ ਹਰ ਜੀਓ, ਰਾਖੋ ਲਾਜ ਮੁਰਾਰ, ਦੇਵ ਗੰਧਾਰੀ ਹਾਰ ਗੁਣ ਗਾਵੇ ਹਉ ਤਿਸ ਬਲਿਹਾਰੀ, ਦੇਖ ਦੇਖ ਜੀਵਾਂ ਸਾਧਗੁਰ ਦਰਸ਼ਨ, ਜਿਸ ਹਿਰਦੇ ਨਾਮ ਮੁਰਾਰੀ ਰਹਾਓ, ਤੋ ਪਵਿੱਤਰ ਪਾਵਨ ਪੁਰਖ ਪ੍ਰ ਸਵਾਮੀ, ਹਮ ਕਿਉ ਕਰ ਮਿਲੇ ਜੂਠਾਰੀ, ਹਮਰੇ ਜੀ ਹੋਰ ਮੁਖ ਹੋਰ ਹੋਤ ਹੈ, ਹਮ ਕਰਮਹੀਨ ਕੂੜਿਆਰੀ, ਹਮਰੀ ਮੁਦਰ ਨਾਮ ਹਰ ਸਵਾਮੀ, ਅੰਤਰ ਦੁਟ ਦੁਟਾਰੀ, ਜੋ ਪਾਵੇ ਤਿਉ ਰਾਖੋ ਸਵਾਮੀ, ਜਨ ਨਾਨਕ ਸਰਨ ਤੁਮਾਰੀ, ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਗਟੀ, ਜੋ ਬਿਸਵਾ ਕੇ ਕਰ ਪੂਤ ਜਮਤ ਹੈ, ਇਸ ਨਾ ਪਰਿਉ ਹੈ ਧਰਤੀ ਰਗਾਓ, ਜਿਨ ਕੇ ਹਿਰਦੇ ਨਾਏ ਹਰ ਸਵਾਮੀ, ਇਹ ਬਿਗੜ ਰੂਪ ਬੇਰਗਟੀ, ਜਿਉ ਨਿਗੁਰਾਬੋ ਬਾਤਾਂ ਜਾਣੇ, ਉਹ ਹਰ ਦਰਗੇ ਗਏ ਪ੍ਰਸ਼ਟੀ, ਜਿਨ ਕੋ ਦਿਆਲ ਹੋਆ ਮੇਰਾ ਸਵਾਮੀ, ਤਿਨਾ ਸਾਜਨਾ ਪਗ ਚਗਟੀ, ਨਾਨਕ ਪਤਤ ਪਵਿੱਤ ਮਿਲ ਸੰਗਤ, ਗੁਰ ਸਤਿਗੁਰ ਪਾਛੇ ਛੁਟੀ, ਸ਼ੱਕਾ ਇੱਕ ਦੇਵ ਗੰਧਾਰੀ, ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮਾਈ ਗੁਰਚਰਣੀ ਚਿਤ ਲਾਈਐ, ਪ੍ਰਹੋਏ ਕਿਰਪਾਲ ਕਮਰ ਪਰਗਸ, ਸਦਾ ਸਦਾ ਹਰ ਧਿਆਈ ਐ ਰਹਾਓ, ਅੰਤਰ ਏਕੋ ਬਾਰ ਏਕੋ, ਸਮੇ ਏਕ ਸਮਾਈਐ, ਘਟ ਆਵ ਘਟ ਰਵਿਆ ਸਭ ਠਾਈ, ਹਰ ਪੂਰਨ ਬ੍ਰਹਮ ਦਿਖਾਈਐ, ਉਸਤ ਕਰੇ ਸਿਵ ਕੋ ਮੁਨ ਕੇਤੇ, ਤੇਰਾ ਅੰਤ ਨ ਕਤਹੂ ਪਾਈਐ, ਸੁਖਦਾਤੇ ਦੁਖ ਪੰਜਨ ਸਵਾਮੀ, ਜਨ ਨਾਨਕ ਸਦਬਲ ਜਾਈਐ, ਦੇਵ ਗੰਧਾਰੀ ਮਾਈ ਹੋਨਹਾਰ ਸੋ ਹੋਈਐ, ਰਾਜ ਰਿਓ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈਐ ਰਖਾਓ, ਕਹਿ ਫੁੱਲੇ ਆਨੰਦ ਵਿਖੇ ਸੋਗ, ਕਬ ਹਸਨੋ ਕਬ ਰੋਈਐ, ਕਬ ਹੂ ਮੈਲ ਪਰੇ ਅਭਮਾਨੀ, ਕਬ ਸਾਧੂ ਸੰਗ ਧੋਈਐ, ਕੋਇ ਨਾ ਮੇਟੇ ਪ੍ਰਭ ਕਾ ਕੀਆ, ਦੂਸਰ ਨਹੀਂ ਅਲੋਈਐ, ਕਹੋ ਨਾਨਕ ਤਿਸ ਗੁਰ ਬਲਿਹਾਰੀ, ਜੇ ਪ੍ਰਸਾਦ ਸੁਖ ਸੋਈ ਹੈ, ਦੇਵ ਗੰਧਾਰੀ ਮਾਈ ਸੁਨਤ ਸੋਜ ਪਏ ਡਰਤ, ਮੇਰ ਤੇਰ ਤਜੋ ਅਭਮਾਨਾ, ਸਰਨ ਸਵਾਮੀ ਕੀ ਪਰਤ ਰਹਾਓ, ਜੋ ਜੋ ਕਹੇ ਸੋਈ ਪਲ ਮਾਨੋ, ਨਾਇਨ ਕਾ ਬੋਲ ਕਰਤ, ਨਿਮਖ ਨਾ ਬਿਸਰੋ ਹੀ ਹੈ ਮੋਰੇ ਤੇ, ਬਿਸਰਤ ਜਾਈ ਹੋ ਮਰਤ, ਸੁਖਦਾਈ ਪੂਰਨ ਪ੍ਰਕਰਤਾ, ਮੇਰੀ ਬਹੁਤ ਇਆਨ ਪਜਰਤ, ਨਿਰਗੁਣ ਕਰੂਪ ਕੁਲਹੀਨ ਨਾਨਕ, ਹਉ ਅਨੰਦ ਰੂਪ ਸਵਾਮੀ ਪਰਤ, ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦਹੂ, ਗਾਵਤ ਸੁਨਤ ਜਪਤ ਉਧਾਰੇ, ਬਰਨ ਅਬਰਨਾ ਸਭ ਹੂੰ ਹਰਹਾਓ, ਜੈਥੇ ਉਪਜਿਓ ਤਈ ਸਮਾਇਓ, ਇਹ ਬਿਧ ਜਾਨੀ ਤਬ ਹੂੰ, ਜਹਾਂ ਜਹਾਂ ਇਹ ਦੇਹੀ ਤਾਰੀ, ਰਹਿ ਨ ਪਾਇਓ ਕਬ ਹੂੰ, ਸੁਖ ਆਇਓ ਪਏ ਪਰਮ ਬਿਨਾਸੇ, ਕਿਰਪਾਲ ਹੋਏ ਪ੍ਰਭ ਜਬ ਹੂੰ, ਕਹੋ ਨਾਨਕ ਮੇਰੇ ਪੂਰੇ ਮਨੋਰਥ, ਸਾਧ ਸੰਗ ਤਜ ਲਵ ਹੂੰ, ਦੇਵ ਗੰਧਾਰੀ ਮਨ ਜੂੰ ਆਪਣੇ ਪ੍ਰਭ ਪਾਵੋ, ਨੀਚੋ ਨੀਚ ਨੀਚ ਅਤ ਨਾਨਾ, ਹੋਏ ਗਰੀਬ ਬੁਲਾਓ ਅਰਹਾਓ, ਅਨਕ ਅਡੰਬਰ ਮਾਇਆ ਕੇ ਬਿਰਥੇ, ਤਾਸੂ ਪ੍ਰੀਤ ਕਠਾਵੋ, ਜੂੰ ਆਪਣੋ ਸਵਾਮੀ ਸੁਖ ਮਾਨੇ, ਤਾ ਮੈਂ ਸੋਭਾ ਪਾਵੋ, ਦਾਸਨ ਦਾਸ ਰੇਣ ਦਾਸਨ ਕੀ, ਜਨ ਕੀ ਟਹਿਲ ਕਮਾਵੋ, ਸਰਬ ਸੁਖ ਵਡਿਆਈ ਨਾਨਕ, ਜੀਵ ਮੁਖੋ ਬੁਲਾਓ, ਦੇਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਪ੍ਰਮੰਡਾਰਿਓ, ਤੁਮਰੀ ਕਿਰਪਾ ਤੇ ਸਭ ਕੋ ਆਪਣਾ, ਮਨ ਮੈਂ ਇਹੋ ਵਿਚਾਰਿਓ ਰਹਾਓ, ਕੋਟ ਪ੍ਰਾਦ ਮਿਟੇ ਤੇਰੀ ਸੇਵਾ, ਦਰਸ਼ਨ ਦੁਖ ਉਤਾਰਿਓ, ਨਾਮ ਜਤ ਮਾਸੂ ਪਾਇਓ, ਚਿੰਤਾ ਰੋਗ ਬਿਦਾਰਿਓ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਸਾਧੂ ਸੰਗ ਵਿਸਾਰਿਓ, ਮਾਇਆ ਬੰਦ ਕਾਟੇ ਕਿਰਪਾ ਨਿਧ, ਨਾਨਕ ਆਪ ਉਧਾਰਿਓ, ਦੇਵ ਗੰਧਾਰੀ
मान सगल सियान परही कर्ण करामनगार स्वामी नानक ओट गही रगाओ आप मेड़ पै सरनाई एमल साधु कही प्रभु की आज्ञा मानसु पाया परम अंधेरा लही ज्ञान प्रवीण स्वामी प्रा मेरे शरण तुम्हारी अही खिन में थापु थापन गारे कुदरत कीम ना पही देव गंधारी महला पंजवा हर प्राण प्रभु सुख दाते गुर प्रसाद का हु जाते रगाओ संत तुम्हारे तुमरे प्रीतम इनको काल ना खाते रंग तुम्हारे लाल पै गए राम नाम रसमाते मां किरबिख कोट दुख रोग प्रभ दिट तुहारी खाते सोवत जाग हर हर हर गाया नानक गुरचरण पराते देव गंधारी महला पंजवा सो प्रभ जत कत पेख्यो नैनी सुखदाई जीयन को दाता अमृत जा की बैणी रहाओ अज्ञान अंधेरा संती काटया जी दान गुर देनी कर कृपा कर ली नो अपना जलते शीतल होनी कर्म धर्म केश उपज न आयो ने उपजी निर्मल करनी शाड़ सियान बसंजम नानक लागो गुर की चरणी देव गंधारी महला पंजवा हर राम नाम जप लाहा गद पावे सुख सहज आनंदा काटे जम के फाहा हरहाओ खोजत खोजत खोज बिचारो हर संज ना पया तिना प्राप्त यो निधाना जिनके कर्म लिखा सेबड़ भागी से पतवंते से पूरे सह सुंदर सुगड़ स्वरूप ते नानक जिन हर हर नाम सह देव गंधारी महला पंजवा मन के अंकार अहबारा दुर्गंध अपवित्र अपावन पीतर जो दिसे सो शारा रगाओ जिन किया ते सिमर परानी जियो प्राण जिन थारा तिसे त्याग अवर लपटावे मरजन में मुग्ध गवारा अंध गोंग पिंगल मत हीना प्रभ राखो रख नहारा करण कराम हार समरता क्या नानक जंत बिचारा देव गंधारी महला पंजवा तो प्रभ नेरे हूं ते नेरे सिमर त्याए गाय गुण गोविंद दिन रैन सांझ सवेरे हरहाओ उधर दे दुलभ साधु संग हर घर नाम जपे रह करी नाम हो तना चसा बिलंब हो काल नित नित फेर अंध बिला ते कडो करते क्या नाही करते रह नाम आधार दीजे नानक को आंध सूख कनेर शक्के दो देव गंधारी महला पंजवा मान गुरमिल नाम आरा दो सुख सहज आनंद मंगल रस जीवन का मूल बाध्य हो रगाओ हर कृपा अपना दास कीनो काटे माया फाद्यो पाओ भगत गाए गुण गोविंद जमका मार्ग साध्यो पयो अनुग्रह मिट्यो मोर्चा अमोल पदार्थ लाद्यो बलिहारे नानक लख बेरा मेरे ठाकुर अगम अगा दो देव गंधारी महला पंजवा माई जो प्रभु के गुण गावे सबर आया जीवन फल ताको पार ब्रह्म निमलावे रहाओ सुंदर सुगड़ सूर सो बेता जो साधु संग पावे नाम उचार करे रसना बौड़ना जो नी थावे पूर्ण ब्रह्म रव्या मन तन में आना दृष्टि आवे नरक रोग नहीं होत जन संग नानक जिस लड़ लावे देव गंधारी महला पंजवा चंचल सुपने की उर जायो इतनी ना बूझे कब हू चलना बिकल पयो संग मायो रहाओ कोसुम रंग संग रस रचया बिखिया एक उपायो लोभ सुने मन सुकर माने बेग तहां उड़तायो फिरत फिरत बहुत शर्म पायो संत दुआरे आयो करी कृपा पार ब्रह्म स्वामी नानक लियो सुमायो देव गंधारी महला पंजवा सर्व सुखा गुर चरना कलमल डारन मने सुधारन ए असुर मुए तरना रहाओ पूजा अर्चा सेवा बंदन ए टैल मुए करना बिकसे मन होवे परगस बौर ना गर्भे परना सबल मूर्त परसो संतन की ए तिहाना तरना
ਭਇਓ ਕਿਰਪਾਲ ਠਾਕਰ ਨਾਨਕ ਕਉ ਪਰਿਓ ਸਾਧਕੀ ਸਰਨਾ ਦੇਵ ਗੰਧਾਰ ਮਹੱਲਾ ਪੰਜਵਾਂ ਆਪਣੇ ਘਰ ਪੈ ਬਿਨਤੀ ਕਹੀਏ ਚਾਰ ਪਦਾਰਥ ਅੰਧ ਮੰਗਲ ਨਿਧ ਸੁਖ ਸਹਿਜ ਸਿੱਧ ਲਈਏ ਰਖਾਓ ਮਾਨ ਤਿਆਗਰ ਚਰਣੀ ਲਾਗੋ ਤਿਸ ਪ੍ਰਵੇਂਚਲ ਕਹੀਏ ਆਂਚ ਨ ਲਾਗੇ ਅਗਨ ਸਾਗਰ ਤੇ ਸਰਨ ਸੁਵਾਮੀ ਕੀ ਅਹੀਏ ਕੋਟ ਪਰਾਧ ਮਹਾਂ ਅਕਿਰਤ ਕਾਣ ਬੌਰ ਬੌਰ ਪ੍ਰਸਹੀਏ ਕਰਣਾ ਮੈਂ ਪੂਰਨ ਪਰਮੇਸ਼ਰ ਨਾਨਕ ਤਿਸ ਸਰਨਹੀਏ ਦੇਵ ਗੰਧਾਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਹਿਰਦੇ ਪਰਵੇਸਾ ਰੋਗ ਸੋਗ ਸਭ ਦੁੱਖ ਮਨਾਸੇ ਉਤਰੇ ਸਗਲ ਕਲੇਸਾ ਰਹਾਓ ਜਨਮ ਜਨਮ ਕੇ ਕਿਲਵਿਖ ਨਾਸੇ ਕੋਟ ਮੱਜਨ ਇਸ ਨਾਨਾ ਨਾਮ ਨਿਧਾਨ ਗਤ ਗੁਣ ਗੋਬਿੰਦ ਲਾਗੋ ਸਹਿਜ ਧਿਆਨਾ ਕਰ ਕਿਰਪਾ ਆਪਣਾ ਦਾਸ ਕੀਨੋ ਬੰਧਨ ਤੋਰ ਨਿਰਾਰੇ ਜਪ ਜਪ ਨਾਮ ਜੀਵਾਂ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ਛੱਕੇ ਤਿੰਨ ਦੇਵ ਗੰਧਾਰੀ ਮਹੱਲਾ ਪੰਜਵਾਂ ਮਾਈ ਪ੍ਰਭ ਕੇ ਚਰਨ ਨਿਹਾਰੋ ਕਰੋ ਅਨੁਗੁਰੋ ਸਵਾਮੀ ਮੇਰੇ ਮਨ ਤੇ ਕਬੂ ਨਾ ਡਾਰੋ ਰਹਾਓ ਸਾਧੂ ਤੂਰ ਲਾਈ ਮੁਖ ਮਸਤਕ ਕਾਮ ਕ੍ਰੋਧ ਬਿਖ ਜਾਰੋ ਸਭ ਤੇ ਨੀਚ ਆਤਮ ਕਰ ਮਾਨੋ ਮਨ ਮੈਂ ਇਹ ਸੁਖ ਤਾਰੋ ਗੁਣ ਗਾਵੋ ਠਾਕੁਰ ਅਬਨਾਸੀ ਕਲਮਲ ਸਗਲੇ ਚਾਰੋ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਉਰ ਤਾਰੋ ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਜੀ ਉਹ ਪੇਖੋ ਦਰਸ ਤੁਮਾਰਾ ਸੁੰਦਰ ਧਿਆਨ ਤਾਰ ਦਿਨ ਰਹਿਣੀ ਜੀ ਪ੍ਰਾਣ ਤੇ ਪਿਆਰਾ ਰਹਾਓ ਸ਼ਸਤਰ ਵੇਦ ਪੁਰਾਣ ਅਵਲੋਕੇ ਸਿਮਰਤ ਤਤ ਵਿਚਾਰਾ ਦੀਨਾ ਨਾਥ ਪ੍ਰਾਣ ਪਦ ਪੂਰਨ ਭਵਜਲ ਉਦਰ ਨਹਾਰ ਆਦਿ ਜੁਗਾਦ ਭਗਤ ਜਨ ਸੇਵਕ ਤਾਕੀ ਬਿਖੇ ਅਧਾਰਾ ਤਿੰਨ ਜਨ ਕੀ ਤੂਰ ਬਾਂਚੇ ਨਿਤ ਨਾਨਕ ਪਰਮੇਸ਼ਰ ਦੇ ਮਨਹਾਰਾ ਦੇਵ ਗੰਧਾਰੀ ਮਹੱਲਾ ਪੰਜਵਾਂ ਤੇਰਾ ਜਨ ਰਾਮ ਰਸਾਇਣ ਮਾਤਾ ਪ੍ਰੇਮ ਰਸਾ ਨਿਤ ਜਾ ਕੋ ਉਭਜੀ ਚੋੜ ਨਾ ਕਥੂ ਜਾਤਾ ਰਹਾਓ ਬੈਠਤ ਹਰ ਹਰ ਸੋਵਤ ਹਰ ਹਰ ਹਰਸ ਭੋਜਨ ਖਾਤਾ ਅਰਸਲ ਤੀਰਥ ਮੱਜਨ ਕੀਨੋ ਸਾਧੂ ਤੂਰੀ ਨਾਤਾ ਸਵਲ ਜਨਮ ਹਰ ਦਿਨ ਕਾ ਉਭਜਿਆ ਜਿਨ ਕੀਨੋ ਸੌਤ ਵਿਧਾਤਾ ਸਗਲ ਸਮੂਹ ਲੈ ਉਦਰੇ ਨਾਨਕ ਪੂਰਨ ਬ੍ਰਹਮ ਪਛਾਤਾ ਦੇਵ ਗੰਧਾਰੀ ਮਹੱਲਾ ਪੰਜਵਾਂ ਮਾਈ ਗੁਰਬਿਨ ਗਿਆਨ ਨਾ ਪਾਈਏ ਅਣਕ ਪ੍ਰਕਾਰ ਫਿਰਤ ਬਿਲ ਲਾਤੇ ਮਿਲਤ ਨਹੀਂ ਗੋਸਾਈ ਐ ਰਖਾਓ ਮੋਹ ਰੋਗ ਸੋਗ ਧਨ ਵਧਿਓ ਬੋਜੋ ਨਹੀਂ ਪਰਮਾਈਏ ਟਿਕਣ ਨਾ ਪਾਵੇ ਬਿਨ ਸਤ ਸੰਗਤ ਕਿਸੇ ਅੱਗੇ ਜਾਏ ਰੂਆਈਏ ਕਰੇ ਅਨੁਗ੍ਰਹ ਸੁਆਮੀ ਮੇਰਾ ਸਾਧ ਚਰਨ ਚਿਤ ਲਾਈਏ ਸੰਕਟ ਕੋਰ ਕਟੇਖਿਨ ਪੀਤਰ ਨਾਨਕ ਹਰ ਦਰਸ ਸੁਮਾਈਏ ਦੇਵ ਗੰਧਾਰੀ ਮਹੱਲਾ ਪੰਜਵਾਂ ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਗਏ ਉਭਰੇ ਬਾਲ ਗੋਪਾਲ ਰਹਾਓ ਦੁਇਕਰ ਜੋੜ ਕਰੀ ਬੇਨੰਤੀ ਪਾਰ ਬ੍ਰਹਮ ਮਨ ਪਿਆਇਆ ਹਾ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਵਰਨਾਰੀ ਮਿਲ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹੋ ਨਾਨਕ ਜਨ ਕਉ ਬਲ ਜਾਈਏ ਤੂੰ ਸਭਨਾ ਕਰੇ ਉਧਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਵ ਗੰਧਾਰੀ ਮਹੱਲਾ ਪੰਜਵਾਂ ਆਪਣੇ ਸਤਿਗੁਰ ਪੈ ਬਿਨੋ ਕਹਿਆ ਪਏ ਕਿਰਪਾਲ ਦਿਆਲ ਦੁਖ ਪੰਜਨ ਮੇਰਾ ਸਗਲ ਅੰਦੇਸਰਾ ਗਇਆ ਰਹਾਓ ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਣ ਅਗੁਣ ਸਭ ਸਹਿਆ ਕਰ ਮਸਤਕ ਧਾਰ ਸਾਜ ਨਿਵਾਜੇ ਮੋਇ ਜੋ ਖਾਇਆ ਪਰ ਉਪਕਾਰੀ ਸਰਬ ਸੁਧਾਰੀ ਸਬਲ ਦਰਸ਼ਨ ਸਹਿਜਾਇਆ ਕਹੋ ਨਾਨਕ ਨਿਰਗੁਣ ਕਉ ਦਾਤਾ ਚਰਨ ਕਮਲ ਉਰ ਤਰਿਆ ਦੇਵ ਗੰਧਾਰੀ ਮਹੱਲਾ ਪੰਜਵਾਂ ਅਨਾਥ ਨਾਥ ਪ੍ਰਭ ਹਮਾਰੇ ਸਰਨ ਆਇਓ ਰਖਨ ਹਾਰੇ ਰਹਾਓ ਸਰਬ ਪਾਖ ਰਾਖ ਮੁਰਾਰੇ ਆਗ ਗਏ ਪਾਛੇ ਅੰਤੀ ਵਾਰੇ ਜਬ ਚਿਤਵੋ ਤਬ ਤੁਹਾਰੇ ਉਨ ਸੁਮਾਰ ਮੇਰਾ ਮਨ ਸੁਧਾਰੇ ਸੁਣ ਗਾਵੋ ਗੁਰਪਚਨਾਰੇ ਬਲ ਬਲ ਜਾਓ ਸਾਧਰ ਸਾਰੇ ਮਨ ਮੈਂ ਰਾਖੋ ਏਕ ਅਸਾਰੇ ਨਾਨਕ ਪਾ ਮੇਰੇ ਕਰਨੇ ਹਾਰੇ ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਇਹ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਓ
प्राते काल लागो जन चरणी निस्बासर दर्श पावो। तान मन अर्प करो जन सेवा रसना हर गुण गाव। सा सास सिमरो प्रव्यपना संत संग नित रहिए। एक आधार नाम तन मोरा अंत नान क्यों लइए। राग देव गंधारी महला पंजवा कार तीजा एक ओंकार सदगुर प्रसाद। मीता ऐसे हर जियो पाए छोड़ न जाई सदगी संग। अंदन गुर मिल गाए रखाओ मिले ओ मनोहर सर्व सुखैना। त्याग न कत हूं जाए अनक अनक पांड बो पेखे। प्रे रोम न समसर लाए मंदर भाग शोभ दुवारे। अनहत रुण चुन लाए कहो नानक सदा रग माने। ग्रे प्रथीते सत आए देव गंधारी पंजवा। दर्शन नाम कौ मने आचे परम आयो है सगल थान रे। आए परे संत पाछे रघाओ केसो सेवी किस आराधी जो दिष्टै सो गाछे। सा संत की सरणी परिये चनरे मन बाचे। जुगत न जाना गुण नहीं कोई मां दुत्तर माया छे। आए पयो नान गुर चरणी तो उतरी सगल दुराचे। देव गंधारी पंजवा अमृता प्रे बजन तुहारे। आसुंदर मन मोहन प्यारे सबू मद निरारे। अरहाओ राजना चाहो मुक्त ना चाहो मन प्रीत चरण कमलारे। ब्रह्म महेश सिद्ध मुन इंद्रा मोहे ठाकुर की दरसारे। दीन द्वारे आयो ठाकुर शरण परयो संत हारे। कहो नानक प्रा मिले मनोहर मन शीतल बगसारे। देव गंधारी महला पंजवा हर जप सेवक पारे उतारियो। दीन दयाल पय प्रभ अपने बौड़ जन्म नहीं मारियो। हरहाओ साध संगम गुण गावे हर के रतन जन्म नहीं हारियो। प्राप गुण गाए बेखे बन तरिया कुले समूह उधारियो। चरण कमल बस्यारद पीतर साध विरास उचारियो। नानक ओढ़ गई जगदीसर पुने पुने बलिहारियो। अराग देव गंधारी महला पंजवा।

ਰਹਾਉ ਕਦਨ ਸੁਨਾਮਨ ਗੀਤ ਨੀ ਕੇ ਗਾਵਨ ਮਨ ਮੈਂ ਧਰਤੇ ਗਾਰ ਆਦ ਸੁੰਦਰ ਬਹੁ ਚਦਰ ਸਿਆਣੇ ਵਿਦਿਆ ਰਸਨਾ ਚਾਰ ਮਾਨ ਮੋਹ ਮੇਰ ਤੇਰ ਬਿਵਰਜਤ ਇਹੋ ਮਾਰਗ ਖੰਡੇ ਧਾਰ ਕਹੋ ਨਾਨਕ ਤਿਨ ਭਵਜਤ ਤਰੀਅਲ ਪ੍ਰਭ ਕਿਰਪਾ ਸੰਤ ਸੰਗਾਰ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਾਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਪੇਖਿਓਰੀ ਉੱਚਾ ਮੋਹਨ ਸਭ ਤੇ ਉੱਚਾ ਆਨ ਨਾ ਸੰਸਰ ਕੋਊ ਲੱਗ ਢੂੰਡ ਰਹੇ ਹਮ ਉੱਚਾ ਰਹਾਉ ਬਹੁ ਬੇਅੰਤ ਅਧ ਬਡੋ ਗਾਰੋ ਥਾ ਨਹੀਂ ਅਗ ਉੱਚਾ ਤੋਲ ਨਾ ਤੁਲੀਏ ਮੋਲ ਨਾ ਮੁਲੀਏ ਕਥ ਪਾਈਏ ਮਨ ਰੁੱਚਾ ਖੋਜ ਅਸੰਖਾ ਅਨਕਤ ਪੰਥਾ ਬਿਨ ਗੁਰ ਨਹੀਂ ਪਹੁੰਚਾ ਕਹੋ ਨਾਨਕ ਕਿਰਪਾ ਕਰੀ ਠਾਕੁਰ ਮੇਰ ਸਾਧੂ ਰਸ ਪੂੰਚਾ ਦੇਵ ਗੰਧਾਰੀ ਮਹੱਲਾ ਪੰਜਵਾਂ ਮੈਂ ਬਹੁ ਬਿਦ ਪੇਖਿਓ ਦੂਜਾ ਨਾਹੀ ਰੀ ਕੋ ਖੰਡ ਦੀਪ ਸਭ ਪੀਤਰ ਰਵਿਆ ਪੂਰੇ ਓ ਸਭ ਲਉ ਰਹਾਓ ਅਗਮ ਅਗਮਾ ਕਮਨ ਮਹਿਮਾ ਮਨ ਜੀਵੇ ਸੁਣ ਸੋ ਚਾਰ ਆਸਰਮ ਚਾਰ ਬਰਨਾ ਮੁਕਤ ਪਏ ਸੇਵ ਤੋ ਗੁਰ ਸ਼ਬਦ ਰੜਾਇਆ ਪਰਮ ਪਦ ਪਾਇਆ ਦੁਤੀ ਗਏ ਸੁਖੋ ਕਹੋ ਨਾਨਕ ਪਲ ਸਾਗਰ ਤਰਿਆ ਹਰਿੰਦ ਪਾਈ ਸਹਿਜੋ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕੈ ਰੇ ਹਰ ਏਕੈ ਜਾਨ ਏਕੈ ਰੇ ਗੁਰਮੁਖ ਜਾਨ ਰਹਾਓ ਕਹੇ ਪ੍ਰਮਤ ਹੋ ਤੂੰ ਭ੍ਰਮੋ ਨਾ ਭਾਈ ਰਵਿਆ ਰੇ ਰਵਿਆ ਸਰਬ ਥਾਨ ਜਿਉ ਬੈਸੰਤਰ ਕਾਸ਼ਤ ਮਝਾਰ ਬਿਨ ਸੰਜਮ ਨਹੀਂ ਕਾਰਜ ਸਾਰ ਬਿਨ ਗੁਰ ਨਾ ਪਾਵੇ ਗੋ ਹਰ ਜੀ ਕੋ ਦੁਆਰ ਮਿਲ ਸੰਗਤ ਤਜ ਅਭਮਾਨ ਕਹੋ ਨਾਨਕ ਪਾਏ ਹੈ ਪਰਮ ਨਿਧਾਨ ਦੇਵ ਗੰਧਾਰੀ ਮਹੱਲਾ ਪੰਜਵਾਂ ਜਾਨੀ ਨਾ ਜਾਈ ਤਾਂ ਕੀ ਗਾਤ ਰਹਾਓ ਕਹਿ ਪੇ ਖਾਰੋ ਹੋ ਕਰ ਚਤੁਰਾਈ ਬਿਸਮਨ ਬਿਸਮੇ ਕਹੇ ਨ ਕਹਾਤ ਗਣ ਗੰਧਰਵ ਸਿੱਧ ਅਰ ਸਾਧਕ ਸੁਰ ਨਰ ਦੇਵ ਬ੍ਰਹਮ ਬ੍ਰਹਮਾਦਕ ਚਤੁਰ ਬੇਦ ਉਚਰ ਦਿਨ ਰਾਤ ਆਗਮ ਅਗਮ ਠਾਕੁਰ ਆਗਾਧ ਗੁਣ ਬੇਅੰਤ ਬੇਅੰਤ ਪਨ ਨਾਨਕ ਕਹਿ ਨ ਜਾਈ ਪਰੈ ਪਰਾਤ ਦੇਵ ਗੰਧਾਰੀ ਮਹੱਲਾ ਪੰਜਵਾਂ ਧਿਆਏ ਗਾਏ ਕਰਨੇ ਹਾਰ ਪਉ ਰਾਈ ਸੁ ਸਹਿਜ ਆਨੰਦ ਅਨ ਕੋਈ ਰੇ ਏਕ ਸੁਮਾਰ ਰਹਾਓ ਸਬਲ ਮੂਰਤ ਗੁਰ ਮੇਰੇ ਮੱਥ ਜਦ ਕਦ ਪੇਖੋ ਤਤ ਤਤ ਸਤ ਚਰਨ ਕਮਲ ਮੇਰੇ ਪ੍ਰਾਣ ਆਧਾਰ ਸਮਰਥ ਅਥਾ ਵੱਡਾ ਪ੍ਰਾ ਮੇਰਾ ਕੜ ਕੜ ਅੰਤਰ ਸਾਹਿਬ ਨੇਰਾ ਤਾ ਕੀ ਸਰਨ ਅਸਰ ਪ੍ਰਭ ਨਾਨਕ ਜਾ ਕਾ ਅੰਤ ਨ ਪਾਰਾ ਵਾਰ ਦੇਵ ਗੰਧਾਰੀ ਮਹੱਲਾ ਪੰਜਵਾਂ ਉਲਟੀ ਰੇ ਮਨ ਉਲਟੀ ਰੇ ਸਾਗਰ ਸਿਉਂਕਰ ਉਲਟੀ ਰੇ ਝੂਠੇ ਕੀ ਰੇ ਝੂੜ ਪ੍ਰੀਤ ਛੁੜਕੀ ਰੇ ਮਨ ਛੁੜਕੀ ਰੇ ਸਾਕਤ ਸੰਗ ਨਾ ਛੁੜਕੀ ਰੇ ਰਹਾਓ ਜਿਉ ਕਾਜਰ ਪਰ ਮੰਦਰ ਰਾਖਿਓ ਜੋ ਪੈਸੇ ਕਾਲੂਖੀ ਰੇ ਦੂਰੋਂ ਹੀ ਤੇ ਪਾ ਗਯੋ ਹੈ ਤਿਸ ਗੁਰ ਮਿਲ ਛੁਟਕੀ ਤ੍ਰਿਗੁਟੀ ਰੇ ਮੰਗੋ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁਖ ਸਾਗਤ ਸੰਗ ਨਾ ਜੁੜਸੀ ਰੇ ਜਨ ਨਾਨਕ ਦਾਸ ਦਾਸ ਕੋ ਕਰੀਓ ਮੇਰਾ ਮੂੜ ਸਾਧ ਪਗਾਂ ਹੇਠ ਰੁਸੀ ਰੇ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭਨ ਕੇ ਸਮਰੰਥ ਪੰਥ ਬਿਠਲੇ ਹਉ ਬਲ ਬਲ ਜਾਓ ਗਾਵਨ ਪਾਵਨ ਸੰਤਨ ਤੋਰੇ ਚਰਨ ਓ ਆ ਕੇ ਪਾਓ ਰਹਾਓ ਜਸਨ ਬਾਸਨ ਸਹਿਜ ਕੇਲ ਕਰਨਾ ਮੈਂ ਏਕ ਅਨੰਤ ਅਨੂ ਪੈਠਾਓ ਰਿੱਧ ਸਿੱਧ ਨਿਧ ਕਰ ਤਲ ਜਗ ਜੀਵਨ ਸਰਬਨਾਥ ਅਨੇਕੇ ਨਾਓ ਦਇਆ ਮਯਾ ਕਿਰਪਾ ਨਾਨਕ ਕਹੋ ਸੁਣ ਸੁਣ ਜਾ ਜੀਵਾਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਦੇਵ ਗੰਧਾਰੀ ਮਹੱਲਾ ਨਾਵਾਂ ਯੈ ਮਨ ਨਾਇਕ ਨਾ ਕਹੋ ਕਰੇ ਸੀਸ ਕਹਿ ਰਹੇ ਆਪਣੀ ਸੀ ਦੁਰਮਤੇ ਨਾ ਟਰੇ ਰਖਾਓ ਮਦਮਾਇਆ ਕਹਿ ਪਯੋ ਬਾਵਰ ਹਰ ਜਸ ਨੇ ਉਚਰੇ ਕਰ ਪਰਪੰਚ ਜਗਤ ਕੋ ਡਹਿਕੇ ਆਪਣੋ ਉਦਰ ਭਰੇ ਸਵਾਨ ਪੂਜੋ ਹੋਏ ਨਾ ਸੁਧ ਕਹਿਓ ਨਾ ਕਾਨ ਧਰੇ ਕਹੋ ਨਾਨਕ ਭਜ ਰਾਮ ਨਾਮ ਨਿਤ ਜਾ ਤੇ ਕਾਇਸਰੇ ਦੇਵ ਗੰਧਾਰੀ
ਮਹੱਲਾ ਨਾਵਾਂ ਸਭ ਕਿਸ ਜੀਵਤ ਕੋ ਵਿਵਹਾਰ ਮਾਲ ਪਿਤਾ ਭਾਈ ਸੁਧਬੰਧਪ ਆਰਫੁਣ ਗ੍ਰਹਿ ਕੀ ਨਾਰ ਹਰਹਾਓ ਤਨ ਤੇ ਪ੍ਰਾਣ ਹੋ ਜਬ ਨਿਆਰੇ ਤੇਰਤ ਪ੍ਰੇਤ ਪੁਕਾਰ ਆਦ ਘਰੀ ਕੋ ਨੇ ਰੱਖ ਹਰ ਤੇ ਦੇਤ ਨਿਕਾਰ ਮ੍ਰਿਤਸ਼ਨਾ ਜਿਉਂ ਜਗ ਰਚਨਾ ਜੈ ਦੇਖੋ ਹਿਰਦੇ ਵਿਚਾਰ ਕਹੋ ਨਾਨਕ ਭਜ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ਦੇਵ ਗੰਧਾਰੀ ਮਹੱਲਾ ਨਾਵਾਂ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸੁ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਖਾਓ ਮੇਰੋ ਮੇਰੋ ਸਵੇ ਕਹਿਤ ਹੈ ਇਸੋ ਬੰਧਿਓ ਚੀਤ ਅੰਤ ਕਾਲ ਸੰਗੀ ਨੈ ਕੋ ਇਹ ਅਚਰਜ ਹੈ ਰੀਤ ਮਨ ਮੂਰਖ ਅਜੂ ਨੇ ਸਮਝਿਤ ਸਿੱਖ ਦੇ ਹਾਰਿਓ ਨੀਤ ਨਾਨਕ ਭੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਦੂਜਾ ਚੌਪਦ ਦੂਤਨ ਸੰਗਰੀਆ ਕੋਈ ਅੰਗਨ ਮਸਰੀਆ ਅਨਕੋ ਪਰੀਆ ਤੋ ਮੈਂ ਹਰ ਹਰ ਕਰੀਆ ਤੋ ਸੁਖ ਸਹਿਜਰੀਆ ਅਰਹਾਓ ਮਿਥਨ ਮੋਹਰੀਆ ਅਨਕੋ ਮੇਰੀਆ ਤਿਜ ਕੂ ਮਨ ਕਿਰੀਆ ਸਗਲ ਬਟਰੀਆ ਬਿਰਖ ਇਕੱਤਰੀਆ ਬੋ ਬੰਧੇ ਪਰੀਆ ਫਿਰ ਸਾਸ ਭਰੀਆ ਜੈ ਕੀਰਤਨ ਹਰੀਆ ਨਾਨਕ ਸਰਨਰੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਿਹਾਗੜਾ ਮਹੱਲਾ ਨਾਵਾਂ ਹਰ ਕੀ ਗਤ ਨੇ ਕੋ ਜਾਣੇ ਜੋਗੀ ਜਤੀ ਤਪੀ ਪਜਗਾਰੇ ਅਰਬੋ ਲੋਕ ਸਿਆਨੇ ਰਗਾਓ ਛਿਨਮੈ ਰਾਓ ਰੰਗ ਕੋ ਕਰੀ ਹਰਾਓ ਰੰਗ ਕਰ ਡਾਰੇ ਰੀਤੇ ਪਰੇ ਪਰੇ ਸਗਨਾਵੇ ਜੇ ਤਾ ਕੋ ਬਿਵਖਾਰੇ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ ਨਾਨਾ ਰੂਪ ਤਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ ਅਗਨਤ ਅਪਾਰ ਅਲਖ ਨਿਰੰਜਨ ਜੇ ਸਭ ਜਗ ਪਰਮਾਇਓ ਸਾਗਲ ਪਰਮ ਤਜ ਨਾਨਕ ਪ੍ਰਾਣੀ ਚਰਨ ਤਾਹੇ ਚਿਤ ਲਾਇਓ ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮੁਖ ਨਾਮੇ ਮੋਲੇ ਰਾਮ ਹਰਸ ਬੀਦਾ ਹਰ ਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤ ਮਨ ਠਹਿਰਾਈਏ ਮੇਰੀ ਜਿੰਦੜੀਏ ਅੰਤ ਨ ਕਾਹੂ ਡੋਲੇ ਰਾਮ ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾਏ ਰਾਮ ਅੰਮ੍ਰਿਤ ਬਾਣੀ ਭਗਤ ਜਿਨਾ ਕੀ ਮੇਰੀ ਜਿੰਦੜੀਏ ਮਨ ਸੁਣੀਏ ਹਰ ਲਿਵਲਾਏ ਰਾਮ ਕਿਰੀ ਮਸ਼ੁਨਾ ਹਰ ਪ੍ਰਪਾਇਆ ਗਲ ਮਿਲਿਆ ਸਹਿਜ ਸੁਪਾਏ ਰਾਮ ਜਨ ਨਾਨਕ ਮਨ ਅੰਧ ਪਾਇਆ ਗਏ ਮੇਰੀ ਜਿੰਦੜੀਏ ਅਣਹਤ ਸ਼ਬਦ ਵਜਾਏ ਰਾਮ ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ ਰਾਮ ਓ ਮਨ ਦੇਵੋ ਤੁਸੀਂ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ ਗੁਰਮੁਖ ਸਦਾ ਅਰਾਧ ਹਰ ਮੇਰੀ ਜਿੰਦੜੀਏ ਮਨ ਚਿੰਦੇੜਾ ਫਲ ਪਾਵੇ ਰਾਮ ਨਾਨਕ ਪਹ ਸਰਨਾਗਤੀ ਮੇਰੀ ਜਿੰਦੜੀਏ ਵਡਭਾਗੀ ਨਾਮ ਧਿਆਵੇ ਰਾਮ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤ ਨਾਮ ਪ੍ਰਗਾਸੇ ਰਾਮ ਹਉ ਹਰ ਬਾਜ ਉਡੀਨੀਆਂ ਮੇਰੀ ਜਿੰਦੜੀਏ ਜਿਉ ਜਲ ਬਿਨ ਕਮਲ ਉਦਾਸੇ ਰਾਮ ਗੁਰਪੂਰੇ ਮੇਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਾਪਾਸੇ ਰਾਮ ਧਨ ਧਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬੇਗਾਸੇ ਰਾਮ ਰਾਗ ਬਿਹਾਗੜਾ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਹੋਮੇ ਮਾਇਆ ਬਿਖ ਮੇਰੀ ਜਿੰਦੜੀਏ ਹਰ ਅੰਮ੍ਰਿਤ ਬਿਖ ਲੈ ਜਾਏ ਰਾਮ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਧਿਆਏ ਰਾਮ ਹਰ ਪਾਵਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ ਰਾਮ ਹਰ ਸੇਤੀ ਮਨ ਵਿਦਿਆ ਮੇਰੀ ਜਿੰਦੜੀਏ ਜਿਉ ਬਾਲਕ ਲਗ ਦੁਦਖੀ ਰੇ ਰਾਮ ਹਰ ਬਿਨ ਸਾਂਤ ਨ ਪਾਈਏ ਮੇਰੀ ਜਿੰਦੜੀਏ ਜਿਉ ਚਾਤਰਕ ਜਰਬਨ ਟੇਰੇ ਰਾਮ ਸਗੋ ਸਰਣੀ ਜਾਇ ਪੋ ਮੇਰੀ ਜਿੰਦੜੀਏ ਗੁਣ ਦੱਸੇ ਹਰ ਪ੍ਰੋਕੇਰੇ ਰਾਮ ਜਨ ਨਾਨਕ ਹਰ ਮੇਲਾਇਆ ਮੇਰੀ ਜਿੰਦੜੀਏ ਹਰ ਵਾਜੇ ਸ਼ਬਦ ਕਨੇਰੇ ਰਾਮ ਮਨ ਵਖੋਮੇ ਵਿਛੜੇ ਮੇਰੀ ਜਿੰਦੜੀਏ ਵਿਗ ਵਾਧੇ ਹੋਮੇ ਜਾਲੇ ਰਾਮ ਜੋ ਪੰਖੀ ਕਪੋਤ ਆਪ ਬਣਾਇਆ ਮੇਰੀ ਜਿੰਦੜੀਏ ਤੇ ਉਹ ਮਨਮੁਖ ਸਵਸ ਕਾਲੇ ਰਾਮ ਜੋ ਮੋਹੇ ਮਾਇਆ ਚਿਤਲਾਏ ਦੇ ਮੇਰੀ ਜਿੰਦੜੀਏ ਸੇ ਮਨਮੁਖ ਮੂੜ ਬਿਤਾਲੇ ਰਾਮ ਜਾਂ ਤ੍ਰਾਏ ਤ੍ਰਾਏ ਸਰਨਾਗਤੀ ਮੇਰੀ ਜਿੰਦੜੀਏ ਗੁਰ ਨਾਨਕ ਹਰ ਖਵਾਲੇ ਰਾਮ ਹਰ ਜਾਨ ਹਰ ਲੈ ਉਭਰੇ ਮੇਰੀ ਜਿੰਦੜੀਏ ਤੁਰ ਭਾਗ ਵੱਡੇ ਹਰ ਪਾਇਆ ਰਾਮ ਹਰ ਹਰ ਨਾ ਪੋਤ ਹੈ ਮੇਰੀ ਜਿੰਦੜੀਏ ਗੁਰਖੇਵਟ ਸ਼ਬਦ ਤਰਾਇਆ ਰਾਮ ਹਰ ਹਰ ਭੁੱਖ ਦਿਆਲ ਹੈ ਮੇਰੀ ਜਿੰਦੜੀਏ ਗੁਰ ਸਤਿਗੁਰ ਮੀਠ ਲਗਾਇਆ ਰਾਮ ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕ ਨਾਮ ਧਿਆਇਆ ਰਾਮ ਬਿਹਾਗੜਾ ਮਹੱਲਾ ਚੌਥਾ ਜਗ ਸੁਕਰਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ ਰਾਮ ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਧਾਰੇ ਰਾਮ ਸਭ ਕੇਲਗ ਪਾਦੁ ਕੱਟਿਆ ਮੇਰੀ ਜਿੰਦੜੀਏ ਮਲ ਗੁਰਮੁਖ ਨਾਮ ਉਤਾਰੇ ਰਾਮ
ਵੜ ਪੁੰਨੀ ਗਰ ਤਿਆਇਆ ਜਨ ਨਾਨਕ, ਹਮ ਮੂਰਖ ਮੁਗਧ ਨਿਸਤਾਰੇ ਰਾਮ। ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ, ਤਿਨਾ ਪੰਚੇ ਵਸਗਤ ਆਏ ਰਾਮ। ਅੰਤਰ ਨਵਨਿਤ ਨਾਮ ਮੇਰੀ ਜਿੰਦੜੀਏ, ਗੁਰ ਸਤਿਗੁਰ ਅਲਖ ਲਖਾਏ ਰਾਮ। ਗੁਰ ਆਸਾ ਮਨਸਾ ਪੂਰੀ ਆ ਮੇਰੀ ਜਿੰਦੜੀਏ, ਹਰ ਮਿਲਿਆ ਪੁਗਸ ਵਜਾਏ ਰਾਮ। ਤੁਰ ਮਸਤ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ, ਜਨ ਨਾਨਕ ਹਰ ਗੁਣ ਗਾਏ ਰਾਮ। ਹਾਂ ਪਾਪੀ ਬਲਵੰਤੀ ਆ ਮੇਰੀ ਜਿੰਦੜੀਏ, ਪਰ ਦੋਈ ਠਗ ਮਾਇਆ ਰਾਮ। ਵਡਭਾਗੀ ਗੁਰ ਪਾਇਆ ਮੇਰੀ ਜਿੰਦੜੀਏ, ਗੁਰ ਪੂਰੇ ਗਤਮਿਤ ਪਾਇਆ ਰਾਮ। ਗੁਰ ਅੰਮ੍ਰਿਤ ਹਰਮੁਖ ਚੋਇਆ ਮੇਰੀ ਜਿੰਦੜੀਏ, ਫਿਰ ਮਰਦਾ ਬੌੜ ਜੀਵਾਇਆ ਰਾਮ। ਜਨ ਨਾਨਕ ਸਗੁਰ ਜੋ ਮਿਲੇ ਮੇਰੀ ਜਿੰਦੜੀਏ, ਤਿਨ ਕੇ ਸਭ ਦੁੱਖ ਗਵਾਇਆ ਰਾਮ। ਆਤ ਊਤਮ ਹਰ ਨਾਮ ਹੈ ਮੇਰੀ ਜਿੰਦੜੀਏ, ਜੇ ਜਪੇ ਪਾਪ ਗਵਾਤੇ ਰਾਮ। ਪਤ ਪਵਿੱਤਰ ਗੁਰ ਹਰ ਕੀ ਏ ਮੇਰੀ ਜਿੰਦੜੀਏ, ਚੌ ਕੁੰਡੀ ਚੌ ਜੁਗ ਜਾਤੇ ਰਾਮ। ਹਉਮੈ ਮੈਲ ਸ ਉਤਰੇ ਮੇਰੀ ਜਿੰਦੜੀਏ, ਹਰ ਅੰਮ੍ਰਿਤ ਹਰ ਸਰਨਾਤੇ ਰਾਮ। ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ, ਜਨ ਨਾਨਕ ਖਿਨ ਰਾਤੇ ਰਾਮ। ਬਿਹਾਗੜਾ ਮਹੱਲਾ ਚੌਥਾ ਹਉ ਬਲਿਹਾਰੀ ਤੈਂ ਕਉ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਅਧਾਰੋ ਰਾਮ। ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ, ਬਿਗ ਭੌਜਲ ਤਾਰਨ ਹਾਰੋ ਰਾਮ। ਜਿਨ ਇਕ ਮਨ ਹਰ ਧਾਇਆ ਮੇਰੀ ਜਿੰਦੜੀਏ, ਤਿਨ ਸੰਜਨਾ ਜੈਕਾਰੋ ਰਾਮ। ਨਾਨਕ ਹਰ ਜਬ ਸੁਖ ਪਾਇਆ ਮੇਰੀ ਜਿੰਦੜੀਏ, ਸਭ ਦੁੱਖ ਨਿਵਾਰਨ ਹਾਰੋ ਰਾਮ। ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਕੇਰੇ ਰਾਮ। ਤੇ ਸਰਵਣ ਪਲੇ ਸੋਭ ਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੇ ਹਰ ਤੇਰੇ ਰਾਮ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੇ ਗੁਰ ਪੈ ਰੇ ਰਾਮ। ਗੁਰ ਵਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚ ਤੇਰੇ ਰਾਮ। ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੇ ਰਾਮ। ਤੇ ਹੱਥ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸ ਹਰ ਘਰ ਲੇਖੇ ਰਾਮ। ਤਿਸ ਜਨ ਕੇ ਪਗਨ ਪੂਜੀ ਹੈ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇਸੇ ਰਾਮ। ਨਾਨਕ ਤਿਨ ਵਿਟੋ ਮਾਰਿਆ ਮੇਰੀ ਜਿੰਦੜੀਏ, ਹਰ ਸੁਣ ਹਰ ਨਾਮ ਮਨੇਸੇ ਰਾਮ। ਤਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੇ ਰਾਮ। ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ, ਨਿਤ ਹਰ ਹਰ ਹਰ ਜਗਾਵੇ ਰਾਮ। ਵਾਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਏ, ਮੁਖ ਹਰ ਹਰ ਨਾਮ ਧਿਆਵੇ ਰਾਮ। ਨਾਨਕ ਤੇ ਹਰ ਦਰ ਪੈਨ ਆਇਆ ਮੇਰੀ ਜਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੇ ਰਾਮ। ਬਿਹਾਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨ ਚੇਤਿਓ ਮੇਰੀ ਜਿੰਦੜੀਏ, ਤੇ ਮਨਮੁਖ ਮੂੜ ਇਆਣੇ ਰਾਮ। ਜੋ ਮੋਹੇ ਮਾਇਆ ਚਿਤ ਲਾਏਂਦੇ ਮੇਰੀ ਜਿੰਦੜੀਏ, ਸੇ ਅੰਤ ਗਏ ਪਛਤਾਣੇ ਰਾਮ। ਹਰ ਦਰ ਗਏ ਢੋਈ ਨਾ ਲੈਣ ਮੇਰੀ ਜਿੰਦੜੀਏ, ਜੋ ਮਨਮੁਖ ਪਾਪ ਲੁਭਾਣੇ ਰਾਮ। ਜਨ ਨਾਨਕ ਗੁਰਮਿਲ ਉਭਰੇ ਮੇਰੀ ਜਿੰਦੜੀਏ, ਹਰ ਜਪ ਹਰ ਨਾਮ ਸੁਮਾਣੇ ਰਾਮ। ਸਭ ਜਾਇ ਮਿਲੋ ਸਗੁਰੂ ਕਉ ਮੇਰੀ ਜਿੰਦੜੀਏ, ਜੋ ਹਰ ਹਰ ਨਾਮ ਦ੍ਰਿੜਾਵੇ ਰਾਮ। ਹਰ ਜਪਦਿਆਂ ਖਿਨ ਟਿਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਉ ਆਵੇ ਕੇ ਨਾ ਆਵੇ ਰਾਮ। ਸਾ ਵੇਲਾ ਸੋ ਮੂਰਤ ਸਾ ਘੜੀ ਸੋ ਮੋਦ ਸਬਲ ਹੈ ਮੇਰੀ ਜਿੰਦੜੀਏ, ਜਿਤ ਹਰ ਮੇਰਾ ਚਿਤ ਆਵੇ ਰਾਮ। ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਜਮ ਕੰਕਰ ਨੇੜ ਨਾ ਆਵੇ ਰਾਮ। ਹਰ ਵੇਖੇ ਸੁਣੇ ਨਿਤ ਸਭ ਕੁਛ ਮੇਰੀ ਜਿੰਦੜੀਏ, ਸੋ ਡਰੇ ਜਿਨ ਪਾਪ ਕਮਤੇ ਰਾਮ। ਜੇ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ, ਤਿਨ ਜਾਨ ਸਭ ਡਰ ਸੁੱਟ ਕੱਤੇ ਰਾਮ। ਹਰ ਨਿਰਭਉ ਨਾਮ ਭਤੀਜਾ ਮੇਰੀ ਜਿੰਦੜੀਏ, ਸਭ ਚਖ ਮਾਰਨ ਦੁੱਟ ਕੁਪੱਤੇ ਰਾਮ। ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ, ਜਿਨ ਪੈਰੀ ਆਣ ਸਭ ਕੱਤੇ ਰਾਮ। ਸੋ ਐਸ ਹਰ ਨਿਤ ਸੇਵੀਏ ਮੇਰੀ ਜਿੰਦੜੀਏ, ਜੋ ਸਭ ਦੂ ਸਾਹਿਬ ਵੱਡਾ ਰਾਮ। ਜਿਨੀ ਇਕ ਮਨ ਇਕ ਅਰਾਧਿਆ ਮੇਰੀ ਜਿੰਦੜੀਏ, ਤਿਨਾ ਨਾਹੀ ਕਿਸੇ ਦੀ ਕਿਸ ਚੱਡਾ ਰਾਮ। ਗੁਰ ਸੇਵੇ ਹਰ ਮਹਿਲ ਪਾਇਆ ਮੇਰੀ ਜਿੰਦੜੀਏ, ਚਖ ਮਾਰਨ ਸਭ ਨਿੰਦਕ ਕੰਡਾ ਰਾਮ।
ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀਏ, ਤੁਰ ਮਸਤਕ ਹਰ ਲਿਖ ਛੱਡਾ ਰਾਮ, ਬਿਹਾਗੜਾ ਮਹੱਲਾ ਚੌਥਾ, ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ, ਤੂੰ ਜਾਣੇ ਜੋ ਜੀ ਕਮਾਈ ਗਏ ਰਾਮ, ਹਰ ਅੰਤ ਬਾਹਰ ਨਾਲ ਗਏ ਮੇਰੀ ਜਿੰਦੜੀਏ, ਸਾ ਵੇਖੇ ਮਨਮੁਕੁਰਾਈ ਗਏ ਰਾਮ, ਮਨਮੁੱਖਾਂ ਨੂੰ ਹਰ ਦੂਰ ਗਏ ਮੇਰੀ ਜਿੰਦੜੀਏ, ਸਭ ਬਿਰਥੀ ਕਾਲ ਗਵਾਈ ਗਏ ਰਾਮ, ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ, ਹਰ ਹਾਜ਼ਰ ਨਦਰੀ ਆਈਏ ਰਾਮ, ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ, ਜੋ ਪ੍ਰਭ ਮੇਰੇ ਮਨ ਪਾਣੇ ਰਾਮ, ਸੇ ਹਰ ਦਰਗਹਿ ਪਹਿਨਾਇਆ ਮੇਰੀ ਜਿੰਦੜੀਏ, ਆਏ ਨਿਸਾਚ ਸੁਮਾਣੇ ਰਾਮ, ਤਿੰਨ ਕੈ ਸੰਗਮਲ ਉਤਰੇ ਮੇਰੀ ਜਿੰਦੜੀਏ, ਰੰਗ ਰਾਤੇ ਨਦਰ ਨੀਸਾਣੇ ਰਾਮ, ਨਾਨਕ ਕੀ ਪ੍ਰਾ ਬੇਨਤੀ ਮੇਰੀ ਜਿੰਦੜੀਏ, ਮਿਲ ਸਾਧੂ ਸੰਗ ਅਗਾਣੇ ਰਾਮ, ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ, ਜਪ ਹਰ ਹਰ ਤਿਸਨਾ ਜਾਏ ਰਾਮ, ਜੇ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ, ਤੇ ਸੁਮਨ ਨਾਮ ਸਤਾਏ ਰਾਮ, ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ, ਜੋ ਹਰ ਤਨ ਨਿਤ ਪਾਏ ਰਾਮ, ਵਡਭਾਗੀ ਸੰਗਤ ਮਿਲੇ ਮੇਰੀ ਜਿੰਦੜੀਏ, ਨਾਨਕ ਹਰ ਗੁਣ ਗਾਏ ਰਾਮ, ਥਾਨ ਸਨਮ ਧਰਾ ਵਰਿਆ ਮੇਰੀ ਜਿੰਦੜੀਏ, ਪਾਰ ਬ੍ਰਹਮ ਪ੍ਰਦਾਤਾ ਰਾਮ, ਤਾਕ ਅੰਤ ਨ ਪਾਈਏ ਮੇਰੀ ਜਿੰਦੜੀਏ, ਪੂਰਨ ਪੁਰਖ ਵਿਧਾਤਾ ਰਾਮ, ਸਰਬ ਜੀਆਂ ਪ੍ਰਤਪਾਲਦਾ ਮੇਰੀ ਜਿੰਦੜੀਏ, ਜੋ ਬਾਲਕ ਪਿਤ ਮਾਤਾ ਰਾਮ, ਸਾਇਸ ਸਿਆਣਪ ਨੈ ਮਿਲੇ ਮੇਰੀ ਜਿੰਦੜੀਏ, ਜਨ ਨਾਨਕ ਗੁਰਮੁਖ ਜਾਤਾ ਰਾਮ, ਸ਼ੱਕਾ ਇੱਕ

ਮੋਹ ਛੁੱਟਾ ਜਾਂ ਸੰਗ ਮਿਲਿਆ ਸਾਧੇ। ਜਾਨ ਕਹੇ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਧੇ। ਕਰ ਜੋੜਿਓ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਬਨਾ।

ਸੁਖ ਸਹਿਜ ਸੋਵੇ ਕਿਲਬਿਕ ਖੋਵੇ, ਨਾਮ ਰਸ ਰੰਗ ਜਾਗੀਆ, ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ, ਪ੍ਰੇ ਬਚਨ ਮੀਠੇ ਪਾਣੇ, ਬਿਨਵੰਤ ਨਾਨਕ ਮਨ ਇਸ਼ ਪਾਈ, ਹਰ ਮਿਲੇ ਪੁਰਖ ਚਿਰਾਣੇ, ਤਿਤ ਗਰੇ ਸੋਹਿਲੜੇ।

ਮੱਜਣ ਹਰ ਸਰੇ ਸਭ ਕਿਲ ਵਿਖਨਾਸ ਮਨਾ ਕਰ ਸਦਾ ਮੱਜਣ ਗੋਬਿੰਦ ਸੱਜਣ ਦੁੱਖ ਅੰਧੇਰਾ ਨਾਸੇ ਜਨਮ ਮਰਨ ਨਾ ਹੋਏ ਤਿਨ ਕਉ ਕੱਟੇ ਜਮ ਕੇ ਫਾਸੇ ਮਿਲ ਸਾਧ ਸੰਗੇ ਨਾਮ ਰੰਗੇ ਤਾਂ ਪੂਰਨ ਆਸੋ ਬਿਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਤੇ ਅਨੰਦ ਵਿਨੋਦ ਸਦਾ ਅਣਖਲ ਚੁਣਕਾਰੋ ਰਾਮ ਮਿਲ ਗਾਵੇ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ਮਿਲ ਸੰਤ ਗਾਵੇ ਖਸਮ ਭਾਵੇ ਹਰ ਪ੍ਰੇਮ।

ਬਿਨਵੰਤ ਨਾਂ ਸਦਾ ਨਿਰਮਲ ਸੱਚ ਸ਼ਬਦ ਰੋਣ ਚੁਣਕਾਰ ਸੁਣ ਵਡਭਾਗੀਆ ਹਰ ਅੰਮ੍ਰਿਤ ਬਾਣੀ ਰਾਮ ਜਿਨ ਕੋ ਕਰਮ ਲਿਖੀ ਤਿਸ ਹਿਰਦੇ ਸੁਮਾਣੀ ਰਾਮ ਅਕਥ ਕਹਾਣੀ ਤਿਨੀ ਜਾਣੀ ਜਿਸ ਆਪਰਾ ਕਿਰਪਾ ਕਰੇ ਅਮਰਥੀਆ ਫਿਰ ਨਾ ਮੂਆ ਕਲ ਕਲੇਸਾ ਦੁਖ ਹਰੇ ਹਰ ਸਰਨ ਪਾਈ ਤਜ ਨਾ ਜਾਈ ਪ੍ਰਪ੍ਰੀਤ ਮਨ ਤਨ ਪਾਣੀ ਬਿਨਵੰਤ ਨਾਨਕ ਸਦਾ ਗਾਈਏ ਪਵਿੱਤਰ ਅੰਮ੍ਰਿਤ ਬਾਣੀ ਮਨ ਤਨ ਗਲਤ ਭਏ

ਕਹਿਣ ਤਿਰ ਪਵਣ ਪੂਰ ਪੂਰਨ ਕੀਮਤ ਕਹਿਣ ਨ ਜਾਈ। ਬਿਨਵੰਤ ਨਾਨਕ ਆਪ ਜਾਣ ਜਿਨ ਇਹ ਬਣਤ ਬਣਾਈ। ਬਿਹਾਗੜਾ ਮਹੱਲਾ ਪੰਜਵਾਂ ਖੋਜਤ ਸੰਤ ਫਿਰੇ। ਪ੍ਰਭ ਪ੍ਰਾਣ ਅਧਾਰੇ ਰਾਮ ਤਾਂ ਤਨਖੀਨ ਭਇਆ। ਬਿਨ ਮਿਲਤ ਪਿਆਰੇ ਰਾਮ ਪ੍ਰਾ ਮਿਲੋ ਪਿਆਰੇ ਮਾਇਆ ਧਾਰੇ। ਕਰ

ਨਾਨਕ ਚਾਤਰਕ ਹਰ ਬੂੰਦ ਮੰਗੇ, ਜਪ ਜੀਵਾਂ ਹਰ ਹਰ ਚਰਣਾ, ਅਮੇ ਸਰੋਵਰ ਪੀਓ ਹਰ ਹਰ ਨਾਮਾ ਰਾਮ। ਸੰਤੈ ਸੰਗ ਮਿਲੈ ਜਪ ਪੂਰਨ ਕਾਮਾ ਰਾਮ, ਸਭ ਕਾਮ ਪੂਰਨ ਦੁਖ ਬਦੀਰਨ, ਹਰ ਨਿਮਖ ਮਨੋ ਨਾ ਬੀਸਰੈ। ਆਨੰਦ ਅਨੰਦਨ ਸਦਾ ਸਾਚਾ, ਸਰਬ ਗੁਣ ਜਗਦੀਸਰੈ।

ਪਦ ਜੁੜਤੇ ਜਮ ਮਗ ਗੌਣ ਅਕੇਲੀ, ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ, ਤੂੰ ਵਲਵੰਚ ਲੂਕ ਕਰੇ ਸਭ ਜਾਣੇ ਜਾਣੀ ਰਾਮ, ਲੇਖਾ ਧਰਮ ਪਇਆ ਇਲ ਪੀੜੇ ਕਹਾਣੀ ਰਾਮ, ਕਿਰਤ ਕਮਾਣੇ ਦੁਬ ਸੋ ਪ੍ਰਾਣੀ ਅਨਕ ਜੋਨ ਪਰਮਾਇਆ, ਮਹਾਮੋਨੀ ਸੰਗ ਰਾਤਾ ਰਤਨ ਜਨਮ ਗਵਾਇਆ, ਇਕ ਸਵਰ ਕੇ ਨਾਮ ਬਾਜੋ ਆਨ ਕਾਜ ਸਿਆਣੀ, ਬਿਨਵੰਤ ਨਾਨਕ ਲੇਖ ਲਿਖਿਆ ਪਰਮ ਮੋਹੇ ਲੁਭਾਣੀ, ਬੀਚ ਨਾ ਕੋਏ ਕਰੇ ਅਕਿਰਤ ਕਣ ਵਿਛੜ ਪਿਆ, ਆਏ ਖਰੇ ਕਠਨ ਜਮ ਕੰਕਰ ਪਗੜ ਲਿਆ।

ਜਾਪਿਆ ਤੁਝ ਬਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ ਪਤਿਤ ਉਧਾਰਨ ਹਰ ਬਿਰਧ ਤੁਮਾਰਾ ਰਾਮ ਪਤਿਤ ਉਧਾਰਨ ਸਰਨ ਸੁਆਮੀ ਕਿਰਪਾ ਨਿਧ ਦਯਾਲਾ ਅੰਧਕੂਬ ਤੇ ਉਧਰ ਕਰਤੇ ਸਗਲ ਘਟ ਪ੍ਰਤਪਾਲਾ ਸਰਨ ਤੇਰੀ ਘਟਮਾ ਬੇੜੀ ਇਕ ਨਾਮ ਦੇ ਅਧਾਰਾ ਬਿਨਵੰਤ ਨਾਨ ਕਰ ਦੇ ਰਾਖੋ ਗੋਬਿੰਦ ਦੀਨ ਦਯਾਰਾ ਸੋ ਦਿਨ ਸਬਲ ਗਣਿਆ ਹਰ ਪ੍ਰਭੂ ਮਿਲਾਇਆ ਰਾਮ ਸਭ ਸੁਖ ਪ੍ਰਗਟਿਆ ਦੁਖ ਦੂਰ ਪਰਾਇਆ ਰਾਮ ਤੁਗ ਸਹਿਜ ਅਨੰਦ ਬਿਰੋਧ ਸਦਹੀ ਗੁਣ ਗੋਪਾਲ ਨਿਤ ਗਾਈਏ।

ਤੇ ਸੁਖ ਪਾਈਐ ਹੋਰ ਥੈ ਸੁਖ ਨਾ ਭਾਲ। ਗੁਰ ਕੈ ਸ਼ਬਦ ਮਨ ਭੇਦੀਐ ਸਦਾ ਵਸੇ ਹਰ ਨਾਲ। ਨਾਨਕ ਨਾਮ ਤਿਨਾ ਕੋ ਮਿਲੈ ਜਿਨ ਹਰ ਵੇਖੈ ਨਦਰ ਨਿਹਾਲ। ਮਹੱਲਾ ਤੀਜਾ ਸਿਫਤ ਖਜ਼ਾਨਾ ਬਖਸ਼ ਹੈ ਜੇ ਬਖਸੇ ਸੋ ਖਰਚੇ ਖਾਏ। ਸਤਿਗੁਰ ਬਿਨ ਹੱਥ ਨ ਆਵਈ ਸਭ ਥੱਕੇ ਕਰਮ ਕਮਾਏ। ਨਾਨਕ ਮਨਮੁਖ ਜਗਤ ਤਨਹੀਨ ਹੈ।

ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ, ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋਏ, ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੇ ਕੋਏ, ਭਗਤਾਂ ਕਾਰ ਅੰਗੀਕਾਰ ਕਰੇ, ਕਾਰਜ ਸੁਹਾਵਾ ਹੋਏ, ਮਨਮੁਖ ਮੂਲੋਂ ਭੁਲਾਇਨ, ਵਿੱਚ ਲੱਭ ਲੋਭ ਅਹੰਕਾਰ, ਝਗੜਾ ਕਰਦਿਆਂ ਅਣ ਦਿਨ ਗੁਜ਼ਰੇ, ਸ਼ਬਦ ਨਾ ਕਰੇ ਵਿਚਾਰ, ਸ਼ੁੱਧ ਮਤ ਕਰਤੇ ਹਿਰ ਲਈ,

ਨਾਨਕ ਸਭ ਕੁਛ ਆਪ ਹੈ, ਔਰ ਨਾ ਦੂਜੀ ਜਾਏ ਪੌੜੀ। ਤੇਰੀ ਵਡਿਆਈ ਤੂੰ ਹੈ ਜਾਣਦਾ, ਤੁਧ ਜੇਵੜ ਅਵਰ ਨਾ ਕੋਈ। ਤੂੰ ਜੇਵੜ ਹੋਰ ਸਰੀਕ ਹੋਵੇ ਤਾਂ ਆਖੀਏ, ਤੁਧ ਜੇਵੜ ਤੂੰ ਹੈ ਸੋਈ। ਜਿਨ ਤੂੰ ਸੇਵਿਆ ਤਿਨ ਸੁਖ ਪਾਇਆ।

ਨਾਨਕ ਆਇਆ ਸੋ ਪ੍ਰਵਾਨ ਹੈ, ਜੇ ਗੁਰਮੁਖ ਸੱਚ ਸੁਮਾਏ ਮਹੱਲਾ ਤੀਜਾ, ਆਪਣਾ ਆਪਣਾ ਪਛਾਣੇ ਮੂੜਾ, ਅਵਰਾ ਆਗ ਦੁਖਾਏ, ਮੁੰਡੇ ਦੀ ਖਸਲਤ ਨਾ ਗਈਆ, ਅੰਧੇ ਵਿਛੜ ਚੋਟਾਂ ਖਾਏ, ਸਤਿਗੁਰ ਕੈ ਭੈ ਪਨ ਨਾ ਘੜਿਓ, ਰਹੇ ਅੰਕ ਸੁਮਾਏ, ਅਨ ਦਿਨ ਸਹਿਸਾ ਕਦੇ ਨਾ ਚੁੱਕੇ, ਬਿਨ ਸਬਦੇ ਦੁਖ ਪਾਏ, ਕਾਮ ਕ੍ਰੋਧ ਲੋਭ ਅੰਤਰ ਸਵਲਾ, ਨਿਤ ਧੰਦਾ ਕਰਤ ਵਿਖਾਏ, ਚਰਨ ਕਰ ਦੇਖਤ ਸੁਣ ਥੱਕੇ, ਦੇ ਮੁੱਕੇ ਨੇੜੇ ਆਏ, ਸੱਚਾ ਨਾਮ ਨਾ ਲੱਗੋ ਮੀਠਾ, ਜਿਤ ਨਾਮ ਨਵਨ ਦਪਾਏ, ਜੀਵਤ ਮਰੇ ਮਰੇ ਫੁਨ ਜੀਵੇ, ਤਾਂ ਮੋਖ ਅੰਤਰ ਪਾਏ, ਤੋਰ ਕਰਮ ਨਾ ਪਾਇਓ ਪ੍ਰਾਣੀ, ਵਿਣ ਕਰਮਾ ਕਿਆ ਪਾਏ, ਗੁਰ ਕਾ ਸ਼ਬਦ ਸੁਮਾਲ ਤੂੰ ਮੂੜੇ, ਗਤ ਮਤ ਸਬਦੇ ਪਾਏ, ਨਾਨਕ ਸਤਿਗੁਰ ਤਦ ਕੀ ਪਾਏ, ਜਾਂ ਵਿੱਚੋਂ ਆਪ ਗਵਾਏ ਪੌੜੀ, ਜਿਹਦੇ ਚਿਤ ਵਸਿਆ ਮੇਰਾ ਸਵਾਮੀ, ਤਿਸ ਨੂੰ ਕਿਉਂ ਅੰਦੇਸਾ ਕਿਸੇ ਗੱਲੇ ਦਾ ਲੋੜੀਏ, ਹਰ ਸੁਖਦਾਤਾ ਸਵਨਾ ਗੱਲਾਂ ਕਾ, ਤਿਸ ਨੂੰ ਧਿਆਏ ਦਿਆਂ ਕੇਵ ਨਿਮਕ ਕੜੀ ਮੋਹ ਮੋੜੀਏ, ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ, ਨਿਤ ਸੰਤ ਜਿਨਾ ਕੀ ਸੰਗਤ ਜਾਏ, ਬਹੀਏ ਮੋਹ ਜੋੜੀਏ, ਸਭ ਦੁੱਖ ਭੁੱਖ ਰੋਗ ਗਏ, ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਏ, ਹਰ ਕਿਰਪਾ ਤੇ ਹੋਆ ਹਰ ਭਗਤ ਹਰ, ਭਗਤ ਜਿਨਾ ਕੈ ਮੋਹਿ ਡਿੱਠ, ਜਗਤ ਤਰਿਆ ਸਭ ਲੋੜੀਏ। ਸਲੋਕ ਮਹੱਲਾ ਤੀਜਾ। ਸਾਰਸ ਨਾ ਜਲ ਜਾਓ ਜਿਨ ਹਰ ਕਾ ਸਾਉ ਨ ਪਾਇਆ, ਨਾਨਕ ਰਸਨਾ ਸਭ ਦਰਸਾਏ, ਜਿਨ ਹਰ ਹਰ ਮਨ ਵਸਾਇਆ। ਮਹੱਲਾ ਤੀਜਾ। ਸਾਰਸ ਨਾ ਜਲ ਜਾਓ ਜਿਨ ਹਰ ਕਾ ਨਾਉ ਵਸਾਰਿਆ, ਨਾਨਕ ਗੁਰਮੁਖ ਰਸਨਾ ਹਰ ਜਪੈ, ਹਰ ਕੈ ਨਾਏ ਪਿਆਰਿਆ ਪੌੜੀ, ਹਰ ਆਪੇ ਠਾਕੁਰ ਸੇਵਕ ਭਗਤ ਹਰ, ਆਪੇ ਕਰੇ ਕਰਾਏ, ਹਰ ਆਪੇ ਵੇਖੇ ਵਿਸੇ ਆਪੇ, ਜਿਤ ਪਾਵੇ ਤਿਤ ਲਾਏ, ਹਰ ਇੱਕ ਨਾ ਮਾਰਗ ਪਾਏ ਆਪੇ, ਹਰ ਇੱਕ ਨਾ ਉੱਜੜ ਪਾਏ, ਹਰ ਸੱਚਾ ਸਾਹਿਬ ਸੱਚ ਤਪਾਵ, ਕਰ ਵੇਖੇ ਚਲਤ ਸਵਾਏ, ਗੁਰ ਪ੍ਰਸਾਦ ਕਹੇ ਜਨ ਨਾਨਕ, ਹਰ ਸੱਚੇ ਕੇ ਗੁਣ ਗਾਏ। ਸਲੋਕ ਮਹੱਲਾ ਤੀਜਾ। ਦਰਵੇਸੀ ਕੋ ਜਾਣ ਸੀ।

ਤਜ ਰਹੇ ਗੁਰਮੁਖ ਪਿਖਿਆ ਨਾ ਇਸਕੇ ਚਰਨ ਪਖਾਲੀ ਹੈ। ਨਾਨਕ ਹੋਂ ਬਲਿਹਾਰੇ ਜਾਓ ਮਹੱਲਾ ਤੀਜਾ, ਨਾਨਕ ਤਰਵਰ ਏਕ ਫਲ

ਆਪੇ ਸੰਗਤ ਸੱਦ ਬਹਾਲੇ, ਆਪੇ ਵਿਦਾ ਕਰਾਵੇ। ਜਿਸ ਨੂੰ ਕਿਰਪਾਲ ਹੋਵੇ ਹਰ ਆਪੇ, ਤਿਸ ਨੂੰ ਹੁਕਮ ਮਨਾਵੇ। ਸਲੋਕ ਮਹੱਲਾ ਤੀਜਾ। ਕਰਮ

ਨਾਨਕ ਸੱਚੇ ਨਾਮ ਬੇਨ ਵਰਤਣ ਵਰਤੇ ਅੰਧ। ਮਹੱਲਾ ਚੌਥਾ। ਅੰਧੇ ਚਾਨਣ ਤਾਂ ਥੀਏ ਜਾਂ ਸਤਿਗੁਰ ਮਿਲੇ ਰਜਾਏ। ਬੰਧਨ ਤੋੜੇ ਸੱਚ ਵਸੇ ਅਗਿਆਨ ਅੰਧੇਰਾ ਜਾਏ। ਸਭ ਕਿਛ ਦੇਖੇ ਤਿਸੇ ਕਾ ਜਿਨ ਕੀ ਆ ਤਨ ਸਾਜ। ਨਾਨਕ ਸਰਨ ਕਰਤਾਰ ਕੀ ਕਰਤਾ ਰਾਖੇ ਲਾਜ। ਪੌੜੀ

ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ। ਮਹੱਲਾ ਤੀਜਾ ਕਹਿਐ ਕਛੈ ਨਾ ਪਾਈਏ, ਅਨਦਨ ਰਹਿ ਸਦਾ ਗੁਣ ਗਾਏ। ਵਿਣ ਕਰਮੇ ਕਿਨੇ ਨਾ ਪਾਇਓ, ਭੌਂਕ ਮੋਏ ਬਿਲ ਲਾਏ। ਗੁਰ ਕਹਿ ਸ਼ਬਦ ਮਨ ਤਨ ਭਿਜੈ, ਆਪ ਵਸੇ ਮਨ ਆਏ। ਨਾਨਕ ਨਦਰੀ ਪਾਈਏ ਆਪੇ ਲਏ ਮਿਲਾਏ ਪੌੜੀ। ਆਪੇ ਵੇਦ ਪੁਰਾਣ ਸਭ ਸ਼ਾਸਤ, ਆਪ ਕਥੇ ਆਪ ਪੀਜੈ। ਆਪੇ ਹੀ ਬੈ ਪੂਜੇ ਕਰਤਾ, ਆਪ ਪਰਪੰਚ ਕਰੀਜੈ। ਆਪ ਪਰਵਿਰਤ ਆਪ ਨਿਰਵਿਰਤੀ, ਆਪ

ਦੇਖਾ ਅੰਦਰੋਂ ਜੋਰ ਛੱਡ ਤੂੰ, ਪਉ ਕਰ ਚੱਲ ਗਵਾਏ। ਗੁਰ ਕੈ ਭਏ ਕੇਤੇ ਨਿਸਤਰੇ, ਪਏ ਵਿੱਚ ਨਿਰਭਉ ਪਾਏ। ਮਨ ਕਠੋਰ ਸ਼ਬਦ ਭੇਦ ਤੂੰ, ਸਾਂਤ ਵਸੇ ਮਨ ਆਏ। ਸ਼ਾਂਤੀ ਵਿਚਕਾਰ ਕਮਾਵਣੀ, ਸਾ ਖਤਮ ਪਾਏ ਥਾਏ। ਨਾਨਕ ਕਾਮ ਕ੍ਰੋਧ ਕਿਨੇ ਨਾ ਪਾਇਓ, ਪੁੱਛੋ ਗਿਆਨੀ ਜਾਏ। ਮਹੱਲਾ ਤੀਜਾ, ਮਨਮੁਖ ਮਾਇਆ ਮੋਹ ਹੈ, ਨਾਮ ਨਾ ਲੱਗੋ ਪਿਆਰ। ਕੂੜ ਕਮਾਵੇ ਕੂੜ ਸੰਗ੍ਰਹਿ, ਕੂੜ ਕਰੇ ਆਹਾਰ। ਬਿਖ ਮਾਇਆ ਤਨ ਸੰਚ ਮਰੇ, ਅੰਤ ਹੋਏ ਸਵਸਾਰ। ਕਰਮ ਧਰਮ ਸੁ ਸੰਜਮ ਕਰੇ, ਅੰਤਰ ਲੋਭ ਵਿਕਾਰ। ਨਾਨਕ ਜੇ ਮਨਮੁਖ ਕਮਾਵੇ, ਸੋ ਥਾਏ ਨਾ ਪਵੇ। ਦਰ ਗਏ ਹੋਏ ਖੁਆਰ ਪੌੜੀ, ਆਪੇ ਖਾਣੀ ਆਪੇ ਬਾਣੀ, ਆਪੇ ਖੰਡ ਵਰ ਪੰਡ ਕਰੇ। ਆ ਸਮੁੰਦ ਆਪ ਗਏ ਸਾਗਰ, ਆਪੇ ਹੀ ਵਿੱਚ ਰਤਨ ਧਰੇ। ਆਪ ਲਹਾਏ ਕਰੇ ਜਿਸ ਕਿਰਪਾ,

ਨਾਨਕ ਪੂਰਵਜਨ ਕਉ ਲਿਖਿਆ, ਤਿਨਾ ਸਤਿਗੁਰ ਮਿਲਿਆ ਆਏ ਮਹੱਲਾ ਤੀਜਾ। ਨਾਮ ਰਤਾ ਸਤਿਗੁਰੂ ਹੈ, ਕਲਯੁਗ ਬੋਇਥ ਹੋਏ, ਗੁਰਮੁਖ ਹੋਵੇ ਸੋ ਪਾਰ ਪਵੇ, ਜਿਨ੍ਹਾਂ ਅੰਦਰ ਸੱਚਾ ਸੋਏ, ਨਾਮ ਸੰਭਾਲੇ ਨਾਮ ਸੰਗ੍ਰਹਿ, ਨਾਮੇ ਹੀ ਪਤ ਹੋਏ। ਨਾਨਕ ਸਤਿਗੁਰ ਪਾਇਆ, ਕਰਮ ਪ੍ਰਾਪਤ ਹੋਏ ਪੌੜੀ, ਆਪੇ ਪਾਸ ਆਪ ਤਾਤ ਹੈ, ਆਪ ਕੀ ਤੋਨ ਕੰਚਨ, ਆਪੇ ਠਾਕੁਰ ਸੇਵਕੇ ਆਪੇ, ਆਪੇ ਹੀ ਪਾਪ ਖੰਡਨ, ਆਪੇ ਸਭ ਕੜ ਭੋਗਵੈ ਸੁਆਮੀ, ਆਪੇ ਹੀ ਸਭ ਅੰਜਨ, ਆਪ ਵੇਕ ਆਪ ਸਾਬੇਤਾ, ਆਪੇ ਗੁਰਮੁਖ ਭੰਜਨ, ਜਨ ਨਾਨਕ ਸਲਾਹੇ ਨਾ ਰੱਜੇ ਤੁਦ ਕਰਤੇ, ਤੂੰ ਹਰ ਸੁਖਦਾਤਾ ਵੱਡਨ। ਸਲੋਕ ਮਹੱਲਾ ਚੌਥਾ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਵੇ, ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮੇ ਆਵੇ ਜਾਵੇ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੇ ਮਨ ਆਏ, ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਏ, ਮੋਹ ਕਾਲੇ ਉੱਠ ਜਾਹੇ। ਮਹੱਲਾ ਤੀਜਾ, ਇੱਕ ਸਤਿਗੁਰ ਕੀ

ਇੱਕ ਨਾ ਅੰਦਰ ਮੈਲ ਬੁਲਾਏ ਜਾਂ ਆਪ ਤੇਰੇ ਮਨ ਸੱਚੇ ਪਾਣੇ। ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ ਤੇ ਜਨ ਸੱਚੀ ਦਰਗਹਿ ਜਾਣੇ। ਸਲੋਕ ਮਰਦਾਨਾ ਪਹਿਲਾ। ਕਲਕਲ ਵਾਲੀ ਕਾਮ ਮਦ ਮਨੁਆ ਪੀਵਣਹਾਰ ਕ੍ਰੋਧ ਕਟੋਰੀ ਮੋਹੇ ਭਰੀ।

ਮਨ ਆਪ ਮਦ ਮਜਲ ਤ੍ਰਿਸ਼ਨਾ ਤਾਤ ਮਨਸਾ ਕਟੋਰੀ ਕੂੜ ਭਰੀ ਪੀ ਲਾਏ ਜਮਕਾਲ ਏ ਤਮਦ ਪੀਤੇ ਨਾਨਕਾ ਬਹੁਤੇ ਖਟੀਏ ਵਿਕਾਰ ਗਿਆਨ ਗੁਣ ਸਾਰਾ ਮੰਡੇ ਪਉ ਮਾਸ ਆਹਾਰ ਨਾਨਕ ਇਹ ਪੂਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਹਣ ਆਪ ਮਦ ਅੰਮ੍ਰਿਤ ਕੀ ਧਾਰ ਸਰ ਸੰਗਸਤੋਂ ਮੇਲਾਪ ਹੋਏ ਲਿਪ ਕਟੋਰੀ ਅੰਮ੍ਰਿਤ ਭਰੀ ਪੀ ਪੀ ਕੱਟੇ ਵਿਕਾਰ ਪੌੜੀ ਆਪੇ ਸੁਣ ਗਣ ਗੰਧਰਬਾ ਆਪੇ ਖੜ ਦਰਸ਼ਨ ਕੀ ਬਾਣੀ ਆਪੇ ਸਿਵ ਸੰਕਰਮ ਹੇਸਾ ਆਪੇ ਗੁਰਮੁਖ ਆਕਾ

ਜਿਸਨੂੰ ਗੁਰਮੁਖ ਆਪ ਬੁਝਾਏ, ਸੋ ਸਦਗੀ ਦਰਗੇ ਪਾਏ ਮਾਨ, ਜੇਦੀ ਪੈਜ ਰੱਖੇ ਹਰ ਸਵਾਮੀ, ਸੋ ਸੱਚਾ ਹਰ ਜਾਨ। ਸਲੋਕ ਮਹੱਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ, ਸਬਦੇ ਸੋ ਚਿੱਤ ਨ ਲਾਵਈ, ਜਿਤ ਸੁਖ ਵਸੇ ਮਨ ਆਏ, ਤਾਮਸ ਲੱਗਾ ਸਦਾ ਫਿਰੇ, ਅਹੇ ਨਿਸ ਜਲਤ ਬਿਹਾਏ, ਜੁਤ ਭਾਵੇ ਸੋ ਥੀਏ, ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ। ਸਤਿਗੁਰੂ ਫੁਰਮਾਇਆ, ਕਾਰੀ ਏਕ ਕਰੇ ਹੋ, ਗੁਰੂ ਦੁਆਰੇ ਹੋਏ ਕੈ ਸਾਹਿਬ ਸੰਭਾਲੇ ਹੋ, ਸਾਹਿਬ ਸਦਾ ਹਜੂਰ ਹੈ, ਪਰਮੇ ਕੇ ਛੌੜ ਕੱਟ ਕੇ ਅੰਤਰ ਜੋਤ ਧਰੇ ਹੋ, ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹੋ ਲਾਏ ਹੋ, ਸਾਗੁਰ ਕਾ ਪਾਣਾ ਚਿੱਤ ਰੱਖੋ, ਸੰਜਮ ਸੱਚਾ ਨੇ ਹੋ, ਨਾਨਕ ਐਥੈ ਸੁਖੇ ਅੰਦਰ ਰਖਸੀ, ਅੱਗੇ ਹਰ ਸਿਉ ਕੇਲ ਕਰੇ ਹੋ ਪੌੜੀ, ਆਪੇ ਭਾਰ ਅਠਾਰੇ ਬ੍ਰਹਸਪਤਿ।

ਸਮਾਏ। ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤਿਲ ਨਾ ਤੁਮਾਏ। ਸਲੋਕ ਮਹੱਲਾ ਤੀਜਾ। ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਦ ਪੀਤੇ ਮਤ ਦੂਰ ਹੋਏ ਵਰਲ ਪਵੇ ਵਿਚ ਆਏ। ਆਪਣਾ ਪਰਾਇਆ ਨਾ ਪਛਾਣਈ ਖਸਮੋ ਤੱਕੇ ਖਾਏ, ਜਿਦ ਪੀਤੇ ਖਸਮ ਮਿਸਰੇ ਦਰ ਗਏ ਮਿਲੇ ਸਜਾਏ। ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ, ਨਾਨਕ ਨਦਰੀ ਸੱਚ ਮਦ ਪਾਈਏ ਸਤਿਗੁਰ ਮਿਲੇ ਜਿਸ ਆਏ। ਸਦਾ ਸਾਹਿਬ ਕੇ ਰੰਗ ਰਹੇ ਮੈਲ ਨੀ ਪਾਵੇ ਥਾ ਉਹ ਮੁਹੱਲਾ ਤੀਜਾ। ਇਹ ਜਗਤ ਜੀਵਤ ਮਰੇ ਜਾਂ ਇਸ ਨੂੰ ਸੋਝੀ ਹੋਏ, ਜਾਂ ਤਿਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਏ।

ਸਭ ਕੁਛ ਹੋਵੇ ਤਿਸ ਨੂੰ ਪ੍ਰਵਾਹ ਨਹੀਂ ਕਿਸੇ ਕੇਰੀ। ਹਰ ਜੀਓ ਤੇਰਾ ਦਿੱਤਾ ਸਭ ਕੋ ਖਾਵੇ, ਸਭ ਮੋਤਾਜੀ ਕੱਢੇ ਤੇਰੀ। ਜੇ ਤੁਧ ਨੂੰ ਸਾਲਾਏ ਸੋ ਸਭ ਕੁਛ ਪਾਵੇ, ਜਿਸ ਨੂੰ ਕਿਰਪਾ ਨਿਰੰਜਨ ਕੇਰੀ। ਸੋਈ ਸੌ ਸਚਾਵਣ ਜਾਰਾ ਜਿਨ ਵੱਖ

ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕਿ ਕਰੇਬ ਅੱਗੇ ਜਾਏ। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਨਾਨਕ ਇੱਥੇ ਕਮਾਵੇ ਸੋ ਮਿਲੇ, ਅੱਗੇ ਪਾਏ ਜਾਏ ਮਹੱਲਾ ਤੀਜਾ। ਤੋ ਖਸਮੇ ਕਾ ਹੁਕਮ ਪਿਆ ਬਿਨ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰ ਮਿਲੇ ਅੰਤਰ ਰਵ ਰਹਿਆ, ਸਦਾ ਰਹਿਆ ਲਿਵਲਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਨਮ ਮਰਨ ਕਾ ਪਉ ਗਿਆ, ਜੀਵਨ ਪਦਵੀ ਪਾਏ। ਨਾਨਕ ਉਹ ਮਰਤਬਾ ਤਿਸ ਨੂੰ ਦੇ।

ਸਹਿਪੰਗ ਗੁਰ ਪ੍ਰਸਾਦ ਰਾਗ ਵਡਹੰਸ ਮਹੱਲਾ ਪਹਿਲਾ ਕਰ ਪਹਿਲਾ ਅਮਲੀ ਅਮਲ ਨਾ ਅੰਬੜ ਮੱਛੀ ਨੀਰ ਨਾ ਹੋਏ ਜੋ ਰੱਤੇ ਸਏ ਆਪਣੇ ਤਿਨ ਪਾਵੇ ਸਭ ਕੋਏ ਹੋਵਾਰੀ ਵੰਨਾ ਖਨੀਏ ਵੰਨਾ ਤੋ ਸਾਹਿਬ ਕੇ ਨਾਵੇ ਰਹਾਓ ਸਾਹਿਬ ਸਬਲੇ ਰੁਕੜਾ ਅੰਮ੍ਰਿਤ ਜਾ ਕਾ ਨਾਓ ਜਿਨ ਪੀਆ ਸੇ ਤ੍ਰਿਪਤ ਭਏ

ਮਾਣਕ ਮੁੱਲ ਨਾ ਪਾਈਏ, ਲੀਜੇ ਚਿੱਤ ਪਰੋਏ, ਰਾਉ ਦਸਾਈ ਨਾ ਜੁਲਾ, ਅੱਖਾਂ ਅੰਮੜੀ ਆਸ, ਤੈਸੇ ਨਾਲ ਅਕੂਣਾ ਕਿਉਂ ਥੀਵੇ ਕਰਵਾਸ। ਨਾਨਕ ਏਕੀ ਬਾਰਾ ਦੂਜਾ ਨਾਹੀ ਕੋਏ, ਤੈਸੇ ਲੱਗੀ ਦੇ ਰਹੇ ਕੀ ਸੋਰਾ ਵੇ ਸੋਏ। ਵਡਹੰਸ ਮਹੱਲਾ ਪਹਿਲਾ ਕਰ ਦੂਜਾ, ਮੋਰੀ ਰੁਣ ਚੁਣ ਲਾਇਆ, ਪੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜ, ਤਿਨ ਲੋਭੀ ਲੋਭ ਲੁਭਾਇਆ, ਤੇਰੇ ਦਰਸ਼ਨ ਵਿਟੋ ਖੰਨੀਏ ਵੰਜਾਂ।

ਗੀ ਨਿੰਦੜੀਏ ਮਤ ਸੋ ਦੇਖਾਂ ਸੋਏ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ ਸੀਸ ਵੱਡੇ ਕਰ ਬੈਸਣ ਦੀਜੇ ਵਿਣ ਸਿਰ ਸੇਵ ਕਰੀਜੇ ਕਿਉ ਨਾ ਮਰੀਜੇ ਜੀੜਾ ਨਾ ਦੀਜੇ ਜਾ ਸੋ ਪਿਆ ਵਿਡਾਣਾ ਵਡਹੰਸ ਮਹੱਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਮੈਲੇ ਸਭ ਕੁਛ ਮੈਲਾ ਤਨ ਧੋਤੇ ਮਨ ਹੱਛਾ ਨਾ ਹੋਏ ਇਹ ਜਗਤ ਪਰਮ ਭੁਲਾਇਆ ਵਿਰਲਾ ਬੂਝੇ ਕੋਏ।

ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨਾ ਜਾਏ। ਇਸ ਮਨ ਕੋ ਹੋਰ ਸੰਜਮ ਕੋ ਨਾਹੀ ਬਿਨ ਸਤਿਗੁਰ ਕੀ ਸਰਣਾਏ। ਸਤਿਗੁਰ ਮਿਲੇ ਉਲਟੀ ਭਈ ਕਹਿਣਾ ਕਿਛੂ ਨਾ ਜਾਏ। ਪੰਤ ਨਾਨਕ ਸਤਿਗੁਰ ਕੋ ਮਿਲਦੋ ਮਰੇ ਗੁਰ ਕੈ ਸਭ ਫਿਰ ਜੀਵੈ ਕੋਏ। ਮਮਤਾ ਕੀ ਮਲ ਉਤਰੇ ਇਹੋ ਮਨਖ ਅੱਛਾ ਹੋਏ। ਵਢਾਂਸ ਮਹੱਲਾ ਤੀਜਾ ਨਦਰੀ ਸਤਿਗੁਰ ਸੇਵੀਏ ਨਦਰੀ ਸੇਵਾ ਹੋਏ। ਨਦਰੀ ਉਹ ਮਨ ਵਸ ਆਵੇ ਨਦਰੀ ਮਨ ਨਿਰਮਲ ਹੋਏ। ਮੇਰੇ ਮਨ ਚੇਤ ਸੱਚਾ ਸੋਏ ਇੱਕੋ ਚੇਤੇ ਤਾਂ ਸੁਭ ਪਾਵੇ ਫਿਰ ਦੁੱਖ ਨਾ ਮੂਲੇ ਹੋਏ। ਅਰਹਾਉ ਨਦਰੀ ਮਰ ਕੇ ਜੀਵੀਏ ਨਦਰੀ ਸਬਦ ਵਸੇ ਮਨ ਆਏ। ਨਦਰੀ ਹੁਕਮ ਬੁੱਝੀਏ ਹੁਕਮੇ ਰਹੇ ਸੁਮਾਏ। ਜਿਨ ਜੇਵਾ ਹਰਸ ਨਾ ਚੱਖਿਓ ਸਾ ਜੇਵਾ ਜਲ ਜਾਓ। ਅਨਸ ਸਾਧ ਨਾਨਕ ਸਤਿਗੁਰ ਮਿਲੇ ਫਲ ਪਾਇਆ ਨਾਮ ਵਡਾਈ ਦੇ। ਵਢਾਂਸ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਗੁਰ ਬਿਨ ਗਿਆਨ ਨਾ ਹੋਈ। ਸ਼ਬਦ ਲੱਗੇ ਤਿਨ ਬੁੱਝਿਆ ਤੂਜੇ ਪਰਜ ਵਗੋਈ। ਮਨ ਮੇਰੇ ਗੁਰਮਤ ਕਰਨੀ ਸਾਰ ਸਦਾ ਸਦਾ ਹਰ ਪ੍ਰਭ ਰਵੇ ਤਾਂ ਪਾਵੇ ਮੋਹ ਦੁਆਰ। ਅਰਹਾਉ ਗੁਣਾ ਕਾ ਨਿਧਾਨ ਏਕ ਹੈ ਆਪੇ ਦੇ ਤਾਂ ਕੋ ਪਾਏ। ਬਿਨ ਨਾਵੇ ਸਾ ਵਿਛੜੀ ਗੁਰ ਕੇ ਸ਼ਬਦ ਮਿਲਾਏ। ਮੇਰੀ ਮੇਰੀ ਕਰਦੇ ਘਟ ਗਏ ਤਿਨਾ ਹੱਥ ਕਿਹੋ ਨਾ ਆਇਆ। ਸਤਿਗੁਰ ਮਿਲੇ ਸੱਚ ਮਿਲੇ ਸਚ ਨਾਮ ਸਮਾਇਆ। ਆਸਾ ਮਨਸਾ ਇਹੋ ਸਰੀਰ ਹੈ ਅੰਤਰ ਜੋਤ ਜਗਾਏ। ਨਾਨਕ ਮਨਮੁਖ ਬੰਦ ਹੈ ਗੁਰਮੁਖ ਮੁਕਤ ਕਰਾਏ। ਵਢਾਂਸ ਮਹੱਲਾ ਤੀਜਾ ਸੁਹਾਗਣੀ ਸਦਾ ਮੁਖ ਉਜਲਾ।

ਸਤਿਗੁਰ ਮੋਕੋ ਹਰ ਦੀਆ ਬੁਝਾਏ ਅਰਹਾਉ ਦੁਹਾਗਣੀ ਖਰੀਆਂ ਬਿਲ ਲਾਂਦੀਆਂ ਬਿਨਾਂ ਮੈਲ ਨਾ ਪਾਏ ਦੂਜੇ ਪਾਏ ਕੁਰੂਪੀ ਦੂਖ ਪਾਵੇ ਆਗੇ ਜਾਏ ਗੁਣਵੰਤੀ ਨਿਤ ਗੁਣ ਰਵੇ ਹਿਰਦੇ ਨਾਮ ਸਾਏ ਔਗੁਣਵੰਤੀ ਕਾਮਣੀ ਦੁਖ ਲਾਗੇ ਬਿਲ ਲਾਏ ਸਭਨਾ ਕਾ ਪਤਾਰ ਏਕ ਹੈ ਸਵਾਮੀ ਕਹਿਣਾ ਕਿਛੂ ਨਾ ਜਾਏ ਨਾ ਕੇ ਆਪੇ ਵੇਗ ਕੀਤਿਆਂ ਨਾਮੇ ਲਏ ਨ ਲਾਏ ਵਢਾਂਸ ਮਹੱਲਾ ਤੀਜਾ ਅੰਮ੍ਰਿਤ ਨਾਮ ਸਦ ਮੀਠਾ ਲੱਗ ਗੁਰਸਬਦੀ ਸਾਧ ਆਇਆ ਸੱਚੀ ਬਾਣੀ ਸਹਿ ਸੁਮਾਣੀ ਹਰ ਜੀਉ ਮਨ ਵਸਾਇਆ ਹਾਰ ਕਰ ਕਿਰਪਾ ਸਤਿਗੁਰੂ ਮਿਲਾਇਆ ਪੂਰੇ ਸਤਿਗੁਰ ਹਰ ਨਾਮ ਤੇ ਆਇਆ ਅਰਹਾਉ ਬ੍ਰਹਮੇ ਵੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ਮਾਂ ਜੋ ਗਿਆਨੀ ਵਰਤੇ ਕਰ ਆਪਣੇ ਤਾਮਸ ਬਹੁਤ ਅੰਕਾਰਾ ਕਿਸਨ ਸਦਾ ਅਵਤਾਰੀ ਰੁੱਧ ਕਿਤ ਲਗ ਤਰੇ ਸੰਸਾਰਾ ਗੁਰਮੁਖ ਗਿਆਨ ਤੇ ਜੁਗ ਅੰਤਰ ਚੂਕੇ ਮੋਹ ਗੁਬਾਰਾ ਸਤਿਗੁਰ ਸੇਵਾ ਤੇ ਨਿਸਤਾਰਾ ਗੁਰਮੁਖ ਤਰੇ ਸੰਸਾਰਾ ਸਾਚੇ ਨਾਇਰ ਤੇ ਬੈਰਾਗੀ ਪਾਇਨ ਮੁਖ ਦੁਬਾਰਾ ਏਕੋ ਸੱਚ ਵਰਤੇ ਸਭ ਅੰਤਰ ਸਭਨਾ ਕਰੇ ਪ੍ਰਤਪਾਲਾ ਨਾਨਕ ਇਸ ਬਿਨ ਮੈਂ ਅਵਰ ਨਾ ਜਾਣਾ ਸਭਨਾ ਦੀਵਾਨ ਦਿਆਲਾ ਵਢਾਂਸ ਮਹੱਲਾ ਤੀਜਾ ਗੁਰਮੁਖ ਸਤ ਸੰਜਮ ਤਤ ਗਿਆਨ ਗੁਰਮੁਖ ਸਾਚੇ ਲੱਗੇ ਧਿਆਨ ਗੁਰ

ਗੁਰਮੁਖ ਅੰਤਰ ਸਿਖਾਈ ਪ੍ਰਭ ਹੋਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ, ਗੁਰਮੁਖ ਆਪ ਵਡਾਈ ਦੇਵੇ ਸੋਏ, ਗੁਰਮੁਖ ਸ਼ਬਦ ਫਦ ਕਰਨੀ ਸਾਰ, ਗੁਰਮੁਖ ਨਾਨਕ ਪਰਵਾਰੇ ਸਾਧਾਰ, ਵਡਹੰਸ ਮਹੱਲਾ ਤੀਜਾ, ਰਸਨ ਹਰ ਸਾਧ ਲੱਗੀ ਸਹਿ ਸੁਭਾਏ, ਮਨ ਤ੍ਰਿਪਤਿਆ ਹਰ ਨਾਮ ਧਿਆਏ, ਸਦਾ ਸੁਖ ਸਾਚੇ ਸ਼ਬਦ ਵਿਚਾਰੀ, ਆਪਣੇ ਸਤਿਗੁਰੂ ਵਿੱਟੋਂ ਸਦਾ ਬਲਿਹਾਰੀ, ਅਰਹਾਉ ਅੱਖੀ ਸੰਤੋਖੀਆਂ ਏਕ ਲਿਵ ਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ, ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨ ਆਏ, ਨਾਮ ਪਰਮ ਹਿਰਦੇ ਰਿਹਾ ਸੁਮਾਏ, ਨਾਨਕ ਮਸਤਕ ਜਿਸ ਵਡਭਾਗ, ਗੁਰ ਕੀ ਬਾਣੀ ਸਹਿਜ ਬੈਰਾਗ, ਵਡਹੰਸ ਮਹੱਲਾ ਤੀਜਾ, ਪੂਰੇ ਗੁਰ ਤੇ ਨਾਮ ਪਾਇਆ ਜਾਏ, ਸੱਚੇ ਸ਼ਬਦ ਸੱਚ ਸੁਮਾਏ।

ਰਖਾਓ, ਹੋਮੇ ਸਭ ਸਰੀਰ ਹੈ, ਹੋਮੇ ਓਪਤ ਹੋਏ, ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਏ, ਹੋਮੇ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ, ਹੋਮੇ ਵਿੱਚ ਜੀਓ ਬੰਦ ਹੈ, ਨਾਮ ਨਾ ਵਸੇ ਮਨ ਆਏ, ਨਾਨਕ ਸਤਿਗੁਰ ਮਿਲੇ ਹੋਮੇ ਗਈ, ਤਾਂ ਸਚ ਵਸਿਆ ਮਨ ਆਏ, ਸਚ ਕੁਮਾਵੇ ਸਚ ਰਹੇ, ਸੱਚੇ ਸੇਵ ਸਮਾਏ। ਵਡਹੰਸ ਮਹੱਲਾ ਚੌਥਾ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੇਜ ਏਕੇ ਕੋ ਪ੍ਰਭ ਠਾਕੁਰ, ਗੁਰਮੁਖ ਹਰ ਰਾਵੇ ਸੁਖ ਸਾਗਰ।

ਕਰਨ ਭਰਪੂਰ ਸਰੀਰੇ ਹਉ ਕਿਉ ਕਰ ਮਿਲਾਂ ਆਪਣੇ ਪ੍ਰੀਤਮ ਪੂਰੇ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ਹਉ ਕਰ ਕਰ ਥਾਕਾਂ ਉਪਾਪ ਹੋ ਤੇਰੇ ਨਾਨਕ ਗਰੀਬ ਰਾਖੋ ਹਰ ਮੇਰੇ ਵਡਹੰਸ ਮਹੱਲਾ ਚੌਥਾ ਮੇਰਾ ਹਰ ਪ੍ਰਸੁੰਦਰ ਮੈਂ ਸਾਰ ਨਾ ਜਾਣੀ ਹਉ ਹਰ ਪ੍ਰ ਛੋੜ ਦੂਜੇ।

ਆਓ ਮੈਂ ਵਿੱਚ ਦੋਸਤ ਹੋ ਕਿਉਂ ਕਰ ਪਿਰ ਪਾਵਾਂ ਤੇਰੇ ਅਨੇਕ ਪਿਆਰੇ ਹੋ ਪਿਰ ਚਿੱਤ ਨ ਆਵਾਂ ਜਿਨ ਪਿਰ ਰਾਵਿਆ ਸਭ ਭਲੀ ਸੁਹਾਗਣ ਸਹਿ ਮੈਂ ਗੁਣ ਨਾਹੀ ਹੋ ਕਿਆ ਕਰੀ ਦੁਹਾਗਣ ਨਿਤ ਸੁਹਾਗਣ ਸਦਾ ਪਿਰ ਰਾਵੇ ਮੈਂ ਕਰਮਹੀਣ ਕਭੀ ਗੱਲ ਲਾਵੇ ਤੂੰ ਪਿਰ ਗੁਣਵੰਤਾ ਹਾਂ ਔਗੁਣਿਆਰਾ ਮੈਂ ਨਿਰਗੁਣ ਬਖਸ ਨਾਨਕ ਵੇਚਾਰਾ ਵਡਹੰਸ ਮਹੱਲਾ ਚੌਥਾ ਕਾਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਘਰ ਦਰਸ਼ਨ ਪਾਵਾ ਹੋ ਜਾਏ ਪੁਛਾਂ ਆਪਣੇ ਸਤਿਗੁਰੇ ਗੁਰ ਪੁਛ ਮਨ ਮੁਗਧ ਸਮਝਾਵਾ ਭੂਲਾ ਮਨ ਸਮਝੇ ਗੁਰ ਸਬਦੀ ਹਰ ਘਰ ਸਦਾ ਧਿਆਏ ਨਾਨਕ ਜਿਸ ਨਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਹਉ ਸਭ ਵੇਸ ਕਰੀ ਤਿਰ ਕਾਰਣ ਜੇ ਹਰ ਪ੍ਰਸਾਦ ਜੇ ਪਾਵਾ ਸੋ ਪਰ ਪਿਆਰਾ ਮੈਂ ਨਦਰ ਨਾ ਦੇਖੇ ਹਉ ਕਿਉ ਕਰ ਤੀਰਜ ਪਾਵਾਂ ਜਿਸ ਕਾਰਨ ਹਉ ਸੀਗਾਰ ਸੀਗਾਰੀ ਸੋ ਪੇ ਰੱਤਾ ਮੇਰਾ ਅਵਰਾ ਨਾਨਕ ਤਨ ਤਨ ਤਨ ਸੁਹਾਗਣ ਜਿਨ ਪਿਰ ਆਵੇੜਾ ਸਤ ਸਵਰਾ ਹਉ ਜਾਏ ਪੁਛਾਂ ਸੁਹਾਗ ਸੁਹਾਗਣ ਤੁਸੀਂ ਕਿਉਂ ਪਿਰ ਪਾਇੜਾ ਪ੍ਰ ਮੇਰਾ ਮੈਂ ਉਪਰ ਨਦਰ ਕਰੀ ਪਿਰ ਸੱਚ ਮੈਂ ਛੋਡੇੜਾ ਮੇਰਾ ਤੇਰਾ ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ

ਸੋ ਹਰ ਘਰ ਸਦਾ ਸੰਭਾਲੇ, ਸੋ ਹਰ ਘਰ ਨਾਮ ਸਦਾ ਸਦਾ ਸੰਭਾਲੇ, ਜਿਸ ਸਤਿਗੁਰ ਪੂਰਾ ਮੇਰਾ ਮਿਲਿਆ, ਨਾਨਕ ਹਰ ਜਨ ਹਰ ਇੱਕੇ ਹੋਏ, ਹਰ ਜਪ ਹਰ ਸੇਤੀ ਰਲਿਆ, ਵਡਹੰਸ ਮਹੱਲਾ।

ਸੂਖ ਨਾ ਥੀਆ, ਤੂੰ ਏਕੋ ਸਾਹਿਬ ਅਵਰ ਨਾ ਹੋਰ, ਬਿਨੋ ਕਰੇ ਨਾਨਕ ਕਰ ਜੋਰ, ਵਡਹੰਸ ਮਹੱਲਾ ਪੰਜਵਾਂ, ਤੂੰ ਜਾਣਾ ਏ ਤਾਂ ਕੋਈ ਜਾਣੇ, ਤੇਰਾ ਦੀਆ ਨਾਮ ਖਾਣੇ, ਤੂੰ ਅਚਰਜ

ਈਸ ਤੁਮਾਰੀ ਵਡਹੰਸ ਮਹੱਲਾ ਪੰਜਵਾਂ ਤਾਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਅੰਤਰਲੋਚਾ ਮਿਲਣ ਕੀ ਪਿਆਰੇ ਹਉ ਕਿਉਂ ਪਾਈ ਗੁਰਪੂਰੇ ਜੇ ਸੋ ਖੇਲ ਖਿਲਾਈਏ ਬਾਲਕ ਰਹਿ ਨਾ ਸਕੇ ਬਿਨ ਕੀਰੇ ਮੇਰੇ ਅੰਤਰ ਭੁੱਖ ਨਾ ਉਤਰੇ ਅਮਾਲੀ ਜੇ ਸੋ ਪੂਜਨ ਮੈਂ ਨੀਰੇ ਮੇਰੇ ਮਨ ਤਨ ਪ੍ਰੇਮ ਪ੍ਰਮ ਕਾ ਬਿਨ ਦਰਸ਼ਨ ਕਿਉਂ ਮਨ ਤੀਰੇ ਸੁਣ ਸੱਜਣ ਮੇਰੇ ਪ੍ਰੀਤਮ ਭਾਈ ਮੈਂ ਮਿਲਿਓ ਮਿੱਤਰ ਸੁਖਦਾਤਾ ਓ ਜੀ ਕੀ ਮੇਰੀ ਸਾ ਬੇਦਨ ਜਾਣੇ ਨਿਤ ਸੁਣਾਵੇ ਹਰ ਕੀਆਂ ਬਾਤਾਂ ਹਾਂ ਇੱਕ ਖੇਨ ਤਿਸ ਬਿਨ ਰਹਿ ਨਾ ਸਕਾਂ।

ਸੁਭਨ ਸਭ ਜਾਏ ਤਨ ਤਨ ਤੇ ਸੁਹਾਗਣੀ ਅਮਾਲੀ ਜਿਨ ਸੋ ਰਹਾ ਸਮਾਏ ਹੋਵਾਰੇ ਤਿਨ ਸੁਹਾਗਣੀ ਅਮਾਲੀ ਤਿਨ ਕੇ ਧੂਵਾਂ ਸਦ ਪਾਏ ਜਿਚਰ ਦੂਜਾ ਪਰਮ ਸਾ ਅਮਾਲੀ ਤਿਚਰ ਮੈਂ ਜਾਣਿਆ ਪ੍ਰਦੂਰੇ ਜਾਂ ਮਿਲਿਆ ਪੂਰਾ ਸਤਿਗੁਰੂ ਅਮਾਲੀ ਤਾਂ ਆਸਾ ਮਨਸਾ ਸਾ ਪੂਰੇ ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ ਤੇਰ ਸਰਬ ਰਹਾ ਪਰ ਪੂਰੇ ਜਨ ਨਾਨਕ ਹਰ ਅੰਗ ਮਾਣਿਆ ਅਮਾਲੀ ਗੁਰ ਸਤਿਗੁਰ ਕਹੇ ਲਗ ਪਏ ਰੇ ਵਡਹੰਸ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਚੀ ਬਾਣੀ ਸੱਚ ਧੁਨ

ਦਸ ਨਦਾਸਾ ਹੋਏ ਰਹਿ ਤਾਂ ਪਾਵੇ ਸੱਚਾ ਨਾਉ ਰਹਾਉ। ਜੇ ਵਾ ਸੱਚੀ ਸੱਚ ਰਤੀ ਤਨ ਮਨ ਸੱਚਾ ਹੋਏ ਬਿਨ ਸੱਚੇ ਹੋਰ ਸਰਾਣਾ ਜਾਸੇ ਜਨਮ ਸਭ ਖੋਏ। ਸੱਚ ਖੇਤੀ ਸੱਚ ਬੀਜਣਾ ਸੱਚ ਆਵਾ ਪਾਰਾ ਅਨ ਦਿਲਾ ਸੱਚ ਨਾਮ ਤਾਨ ਭਗਤ ਪਰੇ ਭੰਡਾਰਾ। ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ ਹਰਨਾਓ। ਜਿਸ ਨੂੰ ਬਖਸੇ ਤਿਸ ਮਿਲੇ ਮਹਿਲੀ ਪਾਏ ਥਾਓ। ਆਵੇ ਸੱਚੇ ਜਾਵੇ ਸੱਚੇ ਫਿਰ ਜੂਨੀ ਮੂਲ ਨਾ ਪਾਹੇ। ਗੁਰਮੁਖ ਦਰ ਸੱਚੇ ਸਚਿਆਰ ਹੈ ਸੱਚੇ ਮਹਾਏ ਸੁਮਾਹੇ।

ਮੂਰਤ ਸੱਚ ਜਿਤ ਸੱਚੇ ਨਾਲ ਪਿਆਰ। ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ। ਨਾਨਕ ਸੱਚੇ ਮਿਲੇ ਤਾਂ ਮਿਲੇ ਆਪੇ ਲਏ ਮਿਲਾਏ। ਜਿਉਂ ਪਾਵੇ ਤਿਉਂ ਰਗਸੀ ਆਪੇ ਕਰੇ ਰਜਾਏ।

ਕਮਾਵਣਾ। ਸਭਿਓ ਪਾਈਏ ਨੇ ਆਪ ਆਪੇ ਨਦਰ ਕਰੇ, ਕੌੜਾ ਕੋਈ ਨਾ ਮੰਗ, ਮਿੱਠਾ ਸਾ ਮੰਗ, ਸਭ ਕੋਈ ਮਿੱਠਾ ਮੰਗ ਦੇਖ, ਖਸਮ ਭਾਵੇ ਸੋ ਕਰੇ। ਇਸ ਪੁੰਨ ਦਾਨ ਅਨੇਕ ਕਰਨੀ, ਨਾਮ ਤੁਲ ਨਾ ਸਮਸਰੇ, ਨਾਨਕਾ ਜਿਨ ਨਾਮ ਮਿਲਿਆ, ਕਰਮ ਹੋਆ ਤੁਰ ਕਦੇ। ਸਭ ਉਪਾਈ ਨੇ ਆਪ ਆਪੇ ਨਦਰ ਕਰੇ, ਵਡਹੰਸ ਮਹੱਲਾ ਪਹਿਲਾ, ਕਰੋ ਦਇਆ ਤੇਰਾ ਨਾਮ ਖਾਣਾ। ਸਭ ਉਪਾਈ

ਆਜੇ ਇੱਕ ਨਾ ਪਿੱਖ ਪਵਾਈ ਆ ਲੋਭ ਮੋਹ ਤੁਸੀਂ ਕੀ ਆ ਮਿੱਠ ਇਹ ਤਾਂ ਪਰਮ ਫੁਲਾਣਾ ਸਦਾ ਦਇਆ ਕਰੋ ਆਪਣੀ ਤਾਮ ਨਾਮ ਖਾਣ ਨਾਮ ਤੇਰਾ ਹੈ ਸੱਚਾ ਸਦਾ ਮੈਂ ਮਨ ਪਾਣਾ ਦੁੱਖ ਗਇਆ ਸੁਖ ਆਏ ਸਮਾਣ ਗਾਵਨ ਸੁਰ ਨਰ ਸੁਗੜ ਸੁਜਾਣ ਸੁਰ ਨਰ ਸੁਗੜ ਸੁਜਾਣ ਗਾਵੇ ਜੋ ਤੇਰੇ ਮਨ ਪਾਵੇ ਮਾਇਆ ਮੋਹੇ ਚੇਤੇ ਨਾਹੀ ਅਹਿਲਾ ਜਨਮ ਗਵਾਵੇ

ਤਾਮ ਜਾਪੈ ਜਾਂ ਮਨ ਵਸਾਵਹਿ ਭਰਮੋ ਫੁਲਾਵਾ ਤੁਜੇ ਕੀਆ ਜਾਮ ਹੋ ਚੁਕਾਵਹਿ ਗੁਰ ਪ੍ਰਸਾਦੀ ਕਰੋ ਕਿਰਪਾ ਲਿਓ ਜਮੋ ਉਬਾਰੇ ਜੁਗੇ ਜੁਗੰਤਰ ਭਗਤ ਤੁਮਾਰੇ ਵੱਡੇ ਮੇਰੇ ਸਾਹਿਬ ਅਲਖ ਅਪਾਰਾ ਕਿਉਂ ਕਰ ਕਰੋ ਬੇਨੰਤੀ ਹਉ ਆਖ ਨ ਜਾਣ ਨਦਰ ਕਰੇ ਤਾਂ ਸਾਜ ਪਛਾਣਾ ਸਾਚੋ ਪਛਾਣਾ ਤਾਮ ਤੇਰਾ ਜਾਮ ਆਪ ਬੁਝਾਵਹੇ ਦੁਖ ਭੂਗ ਸੰਸਾਰ ਕੀ ਹੈ ਸਹਿਸਾ ਓ ਚੁਕਾਵਹੇ ਬਿਨਵੰਤ ਨਾਨਕ ਜਾਏ ਸਹਿਸਾ ਬੁਝੇ ਗੁਰ ਬੀਚਾਰਾ ਵੱਡਾ ਸਾਹਿਬ ਹੈ ਆਪ ਅਲਾਖੇ ਪਾਰਾ ਤੇਰੇ ਬੰਕੇ ਲੋਇਣ ਦੰਤਰੀ ਸਾਲਾ ਸੋਹਣੇ ਨੱਕ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੋਏ ਨੇ ਕੀ ਠਾਲਾ ਤੋਵਨ ਠਾਲਾ ਕਿਸ਼ਨ ਮੱਲ ਜਪੋ ਤੁਸੀਂ ਸਹੇਲੀ ਹੋ ਜਮ ਦੁਆਰ ਨਾ ਹੋ ਖੜੀਆਂ ਸਿੱਖ ਸੁਣੋ ਮਹਿਲੀ ਹੋ ਹੰਸ ਹੰਸਾ ਬਗ ਬਗ ਲਹਿ ਮਨ ਕੀ ਜਾਲਾ ਬੰਕੇ ਲੋਇਣ ਦੰਤਰੀ ਸਾਲਾ ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ ਕੋਕਣ ਕੋਕਲਾ ਤਰਲ ਜਵਾਣੀ ਤਰਲਾ ਜਵਾਣੀ ਆਪ ਪਾਣੀ ਇਸ ਮਨ

ਵੇਖ ਹਜੂਏ ਜੁਗ ਜੁਗ ਏਕੋ ਜਾਤਾ ਤਨ ਬਾਲੀ ਪੋਲੀ ਫਿਰ ਸਹਿਜ ਰਾਵੇ ਮਿਲਿਆ ਕਰਮ ਵਿਧਾਤਾ ਜਿਨ ਹਰ ਚਾਖਿਆ ਸ਼ਬਦ ਸੁਭਾਖਿਆ ਹਰ ਸਰ ਰਹੀ ਪਰ ਪੂਰੇ ਨਾਨਕ ਕਾਮਣ ਸਾ ਪਿਰ ਪਾਵੇ ਸ਼ਬਦ ਰਹੇ ਹਦੂਰੇ ਸੁਹਾਗਣੀ ਜਾਏ ਪੁੱਛੋ ਮੁਈਏ ਜਿਨੀ ਵਿੱਚੋਂ ਆਪ ਗਵਾਇਆ ਫਿਰ ਕਾ ਹੁਕਮ ਨਾ ਪਾਇਓ ਮੁਈਏ ਜਿਨੀ ਵਿੱਚੋਂ ਆਪ ਨਾ ਗਵਾਇਆ ਜਿਨੀ ਆਪ ਗਵਾਇਆ ਤਿਨੀ ਪਿਰ ਪਾਇਆ ਰੰਗ ਸੋਰ ਲਿਆ ਮਾਣੇ ਸਦਾ ਰੰਗ ਰਾਤੀ ਸਹਿਜੇ ਮਾਤੀ ਅਨਦਿਨ ਨਾਮ ਖਾਣੇ ਕਾਮਣ ਵਡਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਪਾਇਆ ਨਾਨਕ ਕਾਮਣ ਸਹਿਜੇ ਰਾਤੀ ਜਿਨ ਸੱਚ ਸੀਗਾਰ ਬਣਾਇਆ ਹੋਮੇ ਮਾਰ ਮੁਈਏ ਤੂੰ ਚੱਲ ਗੁਰ ਕੇ ਪਾਏ ਹਰ ਵਾਰ ਆਵੇ ਸਦਾ ਮੁਈਏ ਨਿਰਕਰ ਵਾਸਾ ਪਾਏ ਨਿਰਕਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ ਫੇਰ ਰਲੀਆ ਲਾਜੋ ਬਨ ਬਾਲਾ ਆਂਦੇ ਨਾ ਕੰਤ ਸਵਾਰੀ ਹਰ ਵਰ ਸੁਹਾਗੋ ਮਸਤਕ ਭਾਗੋ ਸੱਚੇ

ਆਈ ਜੋ ਤੁਰ ਲਿਖਿਆ ਸੋਏ ਕਮਾਵੇ ਕੋਈ ਨਾ ਮੇਟਣਹਾਰਾ ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ ਹੋਰ ਮੂਰਖ ਕੂਕ ਮੋਏ ਗਾਵਾਰ ਮਾਇਆ ਮੋਏ ਮਨ ਰੰਗਿਆ ਮੋਏ ਸੁਧ ਨਾ ਕਾਈ ਰਾਮ ਗੁਰਮੁਖ ਇਹੋ ਮਨ ਰੰਗੀ ਹੈ ਦੂਜਾ ਰੰਗ ਜਾਈ ਰਾਮ ਦੂਜਾ ਰੰਗ ਜਾਈ ਸੱਚ ਸਮਾਈ ਸੱਚ ਪਰੇ ਭੰਡਾਰਾ ਗੁਰਮੁਖ ਹੋਵੇ ਸੋਈ ਬੂਝੇ ਸੱਚ ਸਵਾਰਨ ਹਾਰ ਆਪੇ ਮਿਲੇ ਸੋਹਰ ਮਿਲੇ ਹੋਰ ਕਹਿਣਾ ਕਿਛੂ ਨਾ ਜਾਏ ਨਾਨਕ ਵਿਣ ਨਾਵੇ ਪਰਮ ਭੁਲਾਇਆ ਇੱਕ ਨਾਮ ਰਤੇ ਰੰਗ ਲਾਏ ਵਡਹੰਸ ਮਹੱਲਾ ਤੀਜਾ ਇਹ ਮਨ ਮੇਰਿਆ ਆਵਾ ਗੌਣ ਸੰਸਾਰ ਹੈ ਅੰਤ ਸੱਚ ਨਬੇੜਾ ਰਾਮ ਆਪੇ ਸੱਚਾ ਬਖਸ ਰਹਿ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸੱਚ ਨਬੇੜਾ ਗੁਰਮੁਖ ਮਿਲੇ ਵਡਿਆਈ ਸੱਚੇ ਰੰਗ ਰਾਤੇ ਸਹਿਜੇ ਮਾਤੇ ਸਹਿਜੇ ਰਹੇ ਸਮਾਈ ਸੱਚਾ ਮਨ ਭਾਇਆ ਸੱਚ ਵਸਾਇਆ ਸਬਦ ਰਤੇ ਅੰਤ ਨਬੇੜਾ ਨਾਨਕ ਨਾਮ ਰਤੇ ਸੇ ਸੱਚ ਸਮਾਣ ਬਹੁਰ ਨਾ ਪਵਜਲ ਫੇਰਾ ਮਾਇਆ ਮੋਹ ਸਭ ਬਰਲ ਹੈ

ਰਾਮ ਹਉ ਮੰਤਨ ਕਾਟ ਕਾਟ ਦੇਈ ਜੋ ਸਤਿਗੁਰ ਬਚਨ ਸੁਣਾਏ ਮੇਰੇ ਮਨ ਬੈਰਾਗ ਪਇਆ ਬੈਰਾਗੀ ਮੇਲ ਗੁਰ ਦਰਸ਼ਨ ਸੁਖ ਪਾਏ ਹਰ ਹਰ ਕਿਰਪਾ ਕਰੋ ਸੁਖਦਾਤੇ ਦਿਓ ਸਤਿਗੁਰ ਚਰਨ ਗਮ ਤੂਰਾ ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਗੁਰਜੇਵੜ ਦਾਤਾ ਮੈਂ ਅਵਰ ਨਾ ਕੋਈ ਰਾਮ ਹਰ ਦਨ ਨੂੰ ਹਰ ਦਾਨ ਦੇਵੇ ਹਰ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਜਿਨੀ ਆਰਾਧਿਆ ਤਿਨਕਾ ਦੁਖ ਪਰਮ ਪਉ ਪਾਗਾ ਸੇਵਕ ਪਾਏ ਮਿਲੇ ਵਡ ਪਾਗੀ ਜਿਨ ਗੁਰਚਰਨੀ ਮਨ ਲਾਗਾ ਕਹੋ ਨਾਨਕ ਹਰ ਆਪ ਮਿਲਾਏ ਮਿਲ ਸਤਿਗੁਰ ਪੁਰਖ ਸੁਖ ਹੋਈ ਗੁਰਜੇਵੜ ਦਾਤਾ ਮੈਂ ਅਵਰ ਨਾ ਕੋਈ ਵਡਹੰਸ ਮਹੱਲਾ ਚੌਥਾ ਹਉ ਗੁਰਬਿਨ ਖਰੀ ਨਿਮਾਣੀ ਰਾਮ ਜਗ ਜੀਵਨ ਦਾਤਾ ਗੁਰਮੇਲ ਸੁਮਾਣੀ ਰਾਮ ਸਤਿਗੁਰ ਮੇਲ ਹਰ ਨਾਮ ਸੁਮਾਣੀ ਜਪ ਹਰ ਹਰ ਨਾਮ ਧਿਆਇਆ ਜਿਸ ਕਾਰਨ ਹਉ ਢੂੰਡ ਢੂੰਡੇਂਦੀ ਸੋ ਸੱਜਣ ਹਰ ਕਰ ਪਾਇਆ ਏਕ ਦ੍ਰਿਸ਼ਟ ਹਰ ਏਕੋ ਜਾਤਾ ਹਰ ਆਤਮ ਰਾਮ ਪਛਾਣੀ ਹਉ ਗੁਰਬਿਨ ਖਰੀ ਨਿਮਾਣੀ ਜਿਨ੍ਹਾਂ ਸਤਿਗੁਰ ਜਿਨ ਸਤਿਗੁਰ ਪਾਇਆ ਤਿਨ ਹਰ ਪ੍ਰਾ ਮੇਲ ਮਿਲਾਏ ਰਾਮ ਤਿਨ ਚਰਨ ਸਰੇਵੇ ਹਮ ਲਾਗੇ ਤਿਨਕੇ ਪਾਏ ਰਾਮ ਹਰ ਹਰ ਚਰਨ ਸਰੇਵੇ ਤਿਨਕੇ ਜਿਨ ਸਤਿਗੁਰ ਪੁਰਖ ਪ੍ਰਭ ਧਿਆਇਆ ਤੂੰ ਵਡਦਾਤਾ ਅੰਤਰ ਜਾਮੀ ਮੇਰੀ ਸਰਦਾ ਪੂਰ ਹਰ ਰਾਇਆ ਗੁਰਸਿੱਖ ਮੇਲ ਮੇਰੀ ਸਰਦਾ ਪੂਰੀ ਆਨੰਦਨ ਰਾਮ ਗੁਣ ਗਾਏ ਜਿਨ ਸਤਿਗੁਰ ਪਾਇਆ ਤਿਨ ਹਰ ਪ੍ਰਾ ਮੇਲ ਮਿਲਾਏ ਹਉ ਵਾਰੀ ਗੁਰਸਿੱਖ ਮੀਤ ਪਿਆਰੇ ਰਾਮ ਹਰ ਨਾਮ ਸੁਣਾਏ ਮੇਰਾ ਪ੍ਰੀਤਮ ਨਾਮ ਅਧਾਰੇ ਰਾਮ ਹਰ ਹਰ ਨਾਮ ਮੇਰਾ ਪ੍ਰਾਣ ਸਖਾਈ ਤਿਸ ਬਿਨ ਘੜੀ ਨਿਮਖ ਨਹੀਂ ਜੀਵਾਂ ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖੇ ਅੰਮ੍ਰਿਤ ਪੀਵਾਂ ਹਰ ਆਪੇ ਸਰਦਾ ਲਾਏ ਮਿਲਾਏ ਹਰ ਆਪੇ ਆਪ ਸਵਾਰੇ ਹਉ ਵਾਰੀ ਗੁਰਸਿੱਖ ਮੀਤ ਪਿਆਰੇ ਹਰ ਆਪੇ ਪੁਰਖ ਨਿਰੰਜਨ ਸੋਈ ਰਾਮ ਹਰ ਆਪੇ ਮਿਲੇ ਕਰੇ ਸੋਈ ਰਾਮ ਜੋ ਹਰ ਪ੍ਰਭਾਵੇ ਸੋਈ ਹੋਵੇ ਅਵਰ ਨਾ ਕਰਨਾ ਜਾਈ ਬਹੁਤ ਸਿਆਣ ਪਲਿਆ ਨਾ ਜਾਈ ਧਰ ਥਾਕੇ ਸਭ ਚ ਤਰਾਈ ਗੁਰ ਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰ ਬਿਨ ਅਵਰ ਨਾ ਕੋਈ ਹਰ ਆਪੇ ਪੁਰਖ ਨਿਰੰਜਨ ਸੋਈ ਵਡਹੰਸ ਮਹੱਲਾ ਚੌਥਾ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ ਰਾਮ ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾ ਸੇ ਸਤਿਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਿਰਾਸੇ ਜਿਨ ਕਉ ਹਰ ਪ੍ਰਭ ਕਿਰਪਾ ਥਾਰੀ ਤੇ ਸਤਿਗੁਰ ਸੇਵਾ ਲਾਇਆ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ ਮੇਰਾ ਸਤਿਗੁਰ ਪਿਆਰਾ ਮੈਂ ਗੁਰਬਿਨ ਰਹਿਣ ਨਾ ਜਾਈ ਰਾਮ ਹਰ ਨਾਮ ਦੇਵੇ ਮੇਰਾ ਅੰਤ ਸਖਾਈ ਰਾਮ ਹਰ ਹਰ ਨਾਮ ਮੇਰਾ ਅੰਤ ਸਖਾਈ ਗੁਰ ਸਤਿਗੁਰ ਨਾਮ ਦ੍ਰਿੜਾਇਆ ਜਿੱਥੇ ਪੁੱਤ ਕਲੱਤਰ ਕੋਈ ਬੇਲੀ ਨਾਹੀ ਤਿੱਥੇ ਹਰ ਹਰ ਨਾਮ ਛਿੜਾਇਆ ਤਨ ਤਨ ਸਤਿਗੁਰ ਪੁਰਖ ਨਿਰੰਜਨ ਜਿਤ ਮਿਲ ਹਰ ਨਾਮ ਧਿਆਈ ਮੇਰਾ ਸਤਿਗੁਰ ਪਿਆਰਾ ਮੈਂ ਗੁਰਬਿਨ ਰਹਿਣ ਨਾ ਜਾਈ ਮੇਰਾ ਸਤਿਗੁਰ ਪਿਆਰਾ ਮੈਂ ਗੁਰਬਿਨ ਰਹਿਣ ਨਾ ਜਾਈ ਜਿੰਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ ਤਨ ਨੇਫਲ ਜਨਮ ਸਭ ਬਿਰਥਾ ਗਵਾਇਆ ਰਾਮ ਨੇਫਲ ਜਨਮ ਤਿਨ ਬਿਰਥਾ ਗਵਾਇਆ ਤੇ ਸਾਗਤ ਮੋਏ ਮਰ ਚੂਰੇ ਕਰ ਹੁੰਦੇ ਰਤਨ ਪਦਾਰਥ ਭੂਖੇ ਭਾਗਹੀਨ ਹਰ ਦੂਰੇ ਹਰ ਹਰ ਤਿਨਕਾ ਦਰਸ਼ਨਾ ਕਰੀਓ ਜਿਨੀ ਹਰ ਹਰ ਨਾਮ ਨਾ ਧਿਆਇਆ
ਜਿਨਨੀ ਦਰਸ਼ਨ ਜਿਨਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ। ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ ਰਾਮ। ਗੁਰਮਿਲ ਗੁਰਮੇਲ ਮੇਰਾ ਪਿਆਰਾ, ਹਮ ਸਤਿਗੁਰ ਕਰੇ ਭਗਤੀ ਰਾਮ। ਹਰ ਘਰ ਸਤਿਗੁਰ ਕਰੇ ਭਗਤੀ, ਜਾਂ ਹਰ ਪ੍ਰਾ ਕਿਰਪਾ ਤਾਰੇ। ਮੈਂ ਗੁਰਬਿਨ ਅਵਰ ਨ ਕੋਈ ਬੇਲੀ, ਗੁਰ ਸਤਿਗੁਰ ਪ੍ਰਾਣ ਹਮਾਰੇ। ਕਹੋ ਨਾਨਕ ਗੁਰ ਨਾਮ ਦ੍ਰਿੜਾਇਆ, ਹਰ ਘਰ ਨਾਮ ਘਰ ਸਤੀ। ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ। ਵਡਹੰਸ ਮਹੱਲਾ ਚੌਥਾ, ਹਰ ਕਿਰਪਾ ਕਰ ਸਤਿਗੁਰ ਮੇਲ ਸੁਖਦਾ ਤਾਰਾਮ। ਹਮ ਪੁੱਛੈ ਸਤਿਗੁਰ ਪਾਸ ਘਰ ਬਾਤਾ ਰਾਮ। ਸਤਿਗੁਰ ਪਾਸ ਘਰ ਬਾਦ ਪੁੱਛੈ, ਜਿਨ ਨਾਮ ਪਦਾਰਥ ਪਾਇਆ। ਪਾਏ ਲੱਗੇ ਨਿਤ ਕਰੇ ਬੇਨੰਤੀ, ਗੁਰ ਸਤਿਗੁਰ ਪੰਥ ਬਤਾਇਆ। ਸੋਈ ਭਗਤ ਦੁਖ ਸੁਖ ਸੰਤ ਕਰ ਜਾਣੇ, ਹਰ ਘਰ ਨਾਮ ਘਰ ਰਾਤਾ। ਹਰ ਕਿਰਪਾ ਕਰ ਗੁਰ ਸਤਿਗੁਰ ਮੇਲ ਸੁਖਦਾਤਾ। ਸੁਣ ਗੁਰਮੁਖ ਨਾਮ, ਸਾ ਬਿਲਸੇ ਹੋਮੇ ਪਾਪਾ ਰਾਮ। ਜਪ ਹਰ ਘਰ ਨਾਮ, ਲੱਥੜੇ ਜਗਤਾ ਪਾ ਰਾਮ। ਹਰ ਘਰ ਨਾਮ ਜਿਨੀ ਆਰਾਧਿਆ, ਤਿਨਕੇ ਦੁਖ ਪਾਪ ਨਿਵਾਰੇ। ਸਤਿਗੁਰ ਗਿਆਨ ਖੜਗ ਹਦ ਤੀਨਾ, ਜਮ ਕੰਕਰ ਮਾਰ ਬਿਦਾਰੇ। ਹਰ ਪ੍ਰਾ ਕਿਰਪਾ ਧਾਰੀ ਸੁਖਦਾਤੇ, ਦੁਖ ਲਾਤੇ ਪਾਪ ਸੰਤਾਪਾ। ਸੁਣ ਗੁਰਮੁਖ ਨਾਮ, ਸਾ ਬਿਨਸੇ ਹੋਮੇ ਪਾਪਾ। ਜਪ ਹਰ ਘਰ ਨਾਮ, ਮੇਰੇ ਮਨ ਪਾਇਆ ਰਾਮ। ਮੁਖ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ। ਗੁਰਮੁਖ ਜਪ ਸਭ ਰੋਗ ਗਵਾਇਆ, ਆਰੋਗਤ ਪਏ ਸਰੀਰਾ। ਅਣ ਦਿਨ ਸਹਿ ਸਮਾਧ ਘਰ ਲਾਗੀ, ਹਰ ਜਪਿਆ ਗੈਰ ਗੰਭੀਰਾ। ਜਾਤ ਅਜਾਤ ਨਾਮ ਜਿਨ ਧਿਆਇਆ, ਤਿਨ ਪਰਮ ਪਦਾਰਥ ਪਾਇਆ। ਜਪ ਹਰ ਘਰ ਨਾਮ, ਮੇਰੇ ਮਨ ਪਾਇਆ। ਹਰ ਤਾਰੋ ਕਿਰਪਾ ਕਰ, ਕਿਰਪਾ ਲਿਓ ਉਬਾਰੇ ਰਾਮ। ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ। ਹਮ ਪਾਪੀ ਨਿਰਗੁਣ ਦੀਨ ਤੁਮਾਰੇ, ਹਰ ਦਿਆਲ ਸਰਣਾਇਆ। ਤੂੰ ਦੁਖ ਪੰਜਨ ਸਰਬ ਸੁਖਦਾਤਾ, ਹਮ ਪਾਥਰ ਤਰੇ ਤਰਾਇਆ। ਸਤਿਗੁਰ ਭੇਟ ਰਾਮ ਰਸ ਪਾਇਆ, ਜਨ ਨਾਨਕ ਨਾਮ ਉਧਾਰੇ। ਹਰ ਤਾਰੋ ਕਿਰਪਾ ਕਰ, ਕਿਰਪਾ ਲਿਓ ਉਬਾਰੇ ਰਾਮ। ਵਡਹੰਸ ਮਹੱਲਾ ਚੌਥਾ, ਕੋੜੀਆਂ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਦੇ ਤੇਜਣ ਜੀ, ਰਾਮ ਪਾਈਆ ਰਾਮ। ਤਨ ਮਾਨਸ ਜਨਮ ਪੁੰਨ ਪਾਈਆ ਰਾਮ, ਮਾਨ ਜਨਮ ਵੜ ਪੁੰਨ ਨੇ ਪਾਇਆ। ਦੇਸੋ ਕੰਚਨ ਚੰਗੜੀਆ, ਗੁਰਮੁਖ ਰੰਗ ਚਲੂਲਾ ਪਾਵੇ। ਹਰ ਘਰ ਨਵ ਰੰਗੜੀਆ, ਏ ਦੇਸੋ ਬਾਂਕੀ ਜਿਤ ਘਰ ਜਾਪੀ। ਹਰ ਘਰ ਨਾਮ ਸੁਹਾਵੀਆ, ਵਡਭਾਗੀ ਪਾਈ ਨਾਮ ਸਕਾਈ। ਜਨ ਨਾਨਕ ਰਾਮ ਉਹ ਪਾਈਆ,

ਹਰ ਬੋਝ ਚੜਵੜ ਭਾਗੀ ਲੰਘੈ, ਗੁਰ ਖੇਵਟੈ ਸ਼ਬਦ ਤਰਾਏ, ਅਨ ਦਿਨ ਹਰ ਰੰਗ ਹਰ ਗੁਣ ਗਾਵੇ, ਹਰ ਰੰਗੀ ਹਰ ਰੰਗਾ, ਜਨ ਨਾਂਗ ਨਿਰਵਾਣ ਪਦ ਪਾਇਆ, ਹਰ ਉੱਤਮ ਹਰ ਪਦ ਚੰਗਾ।

ਸਾਵਕ ਮਨ ਜਿਣੇ ਗੁਰਮੁਖ ਜੀਤਿਆ, ਅਗੜੋ ਕੜਾਵੇ ਸ਼ਬਦ ਪਾਵੇ, ਆਪਿਓ ਹਾਰਸ ਪੀਤਿਆ, ਸੁਣ ਸਰਵਣ ਬਾਣੀ ਗੁਰ ਵਖਾਣੀ, ਆ ਰੰਗ ਤੁਰੀ ਚੜਾਇਆ, ਮਹਾਂਮਾਰਗ ਪੰਥ ਵਿਗੜਾ, ਜਨ ਨਾਨਕ ਪਾਰ ਲੰਘਾਇਆ, ਘੋੜੀ ਤੇਜਣ ਦੇ ਆਰਾਮ ਪਾਈਆ ਰਾਮ, ਜਿਤ ਹਰ ਪ੍ਰਭ ਜਾਪੈ ਸਾ ਤਨ ਤਨ ਤੁਖਾਈਆ ਰਾਮ, ਜਿਤ ਹਰ ਪ੍ਰਭ ਜਾਪੈ ਸਾ ਤਨ ਸਾ ਵਾਸੈ, ਤੁਰ ਪਾਇਆ ਕਿਰਤ ਜੁੜਨ ਦਾ, ਚੜ ਦੇਹੜ ਘੋੜੀ ਵਿਖਮ ਲਗਾਏ, ਮਿਲ ਗੁਰਮੁਖ ਪਰਮਾਨੰਦਾ, ਹਰ ਹਰ ਕਾਜ ਚਾਇਆ ਪੂਰੇ, ਮਿਲ ਸੰਤ ਜਨਾ ਜੰਜ ਆਈ, ਜਨ ਨਾਨਕ ਹਰ ਵਰ ਪਾਇਆ ਮੰਗਲ, ਮਿਲ ਸੰਤ ਜਨਾ ਵਾਧਾਈ, ਵਡਹੰਸ ਮਹੱਲਾ ਚੌਥਾ, ਦੇ ਤੇਜਨੜੀ ਹਰ ਨਵਰੰਗੀਆ ਰਾਮ, ਗੁਰ ਗਿਆਨ ਗੁਰੂ ਹਰ ਮੰਗੀਆ ਰਾਮ, ਗਿਆਨ ਮੰਗੀ ਹਰ ਕਥਾ ਚੰਗੀ, ਹਰ ਨਾਮ ਗਤ ਮਿਤ ਜਾਣੀਆ, ਸਭ ਜਨਮ ਸਭ ਲਿਓ ਕੀਆ ਕਰਤੈ, ਹਰ ਰਾਮ ਨਾਮ ਖਾਣੀਆ, ਹਰ ਰਾਮ ਨਾਮ ਸਰਾਏ ਹਰ ਪ੍ਰਭ, ਹਰ ਭਗਤ ਹਰ ਜਨ ਮੰਗੀਆ, ਜਨ ਕਹੇ ਨਾਂਗ ਸੁਣੋ ਸੰਤੋ, ਹਰ ਭਗਤ ਗੋਬਿੰਦ ਚੰਗੀਆ, ਦੇ ਕੰਚਨ ਜੀਨ ਸੁਵਿਨਾ ਰਾਮ, ਜੜ ਹਰ ਹਰ ਨਾਮ ਰਤਨਾ ਰਾਮ, ਜੜ ਨਾਮ ਰਤਨ ਗੋਬਿੰਦ ਪਾਇਆ, ਹਰ ਮਿਲੇ ਹਰ ਗੁਣ ਸੋ ਕਣੇ, ਗੁਰ ਸ਼ਬਦ ਪਾਇਆ ਹਰ ਨਾਮ ਤੇ ਆਇਆ, ਵਡਭਾਗੀ ਹਰ ਰੰਗ ਹਰ ਬਣੇ, ਹਰ ਮਿਲੇ ਸੁਆਮੀ ਅੰਤਰ ਜਾਮੀ, ਹਰ ਨਵਤਨ ਹਰ ਨਵਰੰਗੀਆ, ਨਾਨਕ ਵਖਾਣੇ ਨਾਮ ਜਾਣੇ, ਹਰ ਨਾਮ ਹਰ ਪ੍ਰਭ ਮੰਗੀਆ, ਕੜਿਆਲ ਮੁਖੇ ਗੁਰ ਅੰਕਸ ਪਾਇਆ ਰਾਮ, ਮਨ ਮੈਗਲ ਗੁਰ ਸ਼ਬਦ ਵਸਿਆ ਰਾਮ, ਮਨ ਵਸਗਤ ਆਇਆ ਪਰਮ ਪਦ ਪਾਇਆ, ਸਾ ਤਨਕੰਤ ਪਿਆਰੀ, ਅੰਤਰ ਪ੍ਰੇਮ ਲਗਾ ਹਰ ਸੇਤੀ, ਕਰ ਸੋਹੇ ਹਰ ਪ੍ਰਭ ਨਾਰੀ, ਹਰ ਰੰਗ ਰਾਤੀ ਸਹਿਜੇ ਮਾਤੀ, ਹਰ ਪ੍ਰਭ ਹਰ ਹਰ ਪਾਇਆ, ਨਾਨਕ ਜਨ ਹਰਦਾਸ ਕਹਿਤ ਹੈ, ਵਡਭਾਗੀ ਹਰ ਹਰ ਤਾਇਆ, ਦੇ ਘੋੜੀ ਜੀ ਜਿਤ ਹਰ ਪਾਇਆ ਰਾਮ, ਮਿਲ ਸਤਿਗੁਰ ਜੀ ਮੰਗਲ ਗਾਇਆ ਰਾਮ, ਹਰ ਗਾਏ ਮੰਗਲ ਰਾਮ ਨਾਮਾ, ਹਰ ਸੇਵ ਸੇਵਕ ਸੇਵਕੀ, ਪ੍ਰਜਾਏ ਪਾਵੇ ਰੰਗ ਮਹਿਲੀ, ਹਰ ਰੰਗ ਮਾਣੇ ਰੰਗ ਕੀ, ਗੁਣ ਰਾਮ ਗਾਏ ਮਨ ਸੁਭਾਏ, ਹਰ ਗੁਰਮਤੀ ਮਨ ਧਿਆਇਆ, ਜਨ ਨਾਨਕ ਹਰ ਕਿਰਪਾ ਧਾਰੀ, ਦੇ ਘੋੜੀ ਚੜ ਹਰ ਪਾਇਆ, ਅਰਾਗ ਵਡਹੰਸ ਮਹੱਲਾ ਪੰਜਵਾਂ, ਸ਼ੰਤ ਕਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰਮੇ ਲੱਦਾ ਜੀ ਆਰਾਮ ਪਿਆਰਾ ਰਾਮ, ਇਹੋ ਤਨ ਮਨ ਦਿੱਤੜਾ ਵਾਰੋ ਵਾਰਾ ਰਾਮ, ਤਨ ਮਨ ਦਿੱਤਾ ਪੌਜਲ ਜਿੱਤਾ, ਚੂਕੀ ਕਾਣ ਜਮਾਣੀ, ਅਸਤਰ ਤੀਆ ਅੰਮ੍ਰਿਤ ਪੀਆ, ਰਹਿਆ ਆਵਣ ਜਾਣੀ, ਸੋ ਘਰ ਲੱਦਾ ਸਹਿ ਸਮਧਾ, ਹਰ ਕਾ ਰਾਮ ਅਧਾਰਾ, ਕਹੋ ਨਾਨਕ ਸੁਖਮਾਣੇ ਰਲੀਆਂ, ਗੁਰਪੂਰੇ ਕਉ ਨਮਸਕਾਰਾ, ਸੁਣ ਸੱਜਣ ਜੀ ਮੈਂਡੜੇ ਮੀਤਾ ਰਾਮ, ਗੁਰਮੰਤਰ ਸ਼ਬਦ ਸਜਦੀ ਤਾਰਾਮ, ਸੱਚ ਸ਼ਬਦ ਧਿਆਇਆ ਮੰਗਲ ਗਾਇਆ, ਚੁੱਕੇ ਮਨੋ ਅੰਦੇਸਾ, ਸੋ ਪ੍ਰਪਾਇਆ ਕਤੇ ਨਾ ਜਾਇਆ, ਸਦਾ ਸਦਾ ਸੰਗ ਬੈਸਾ, ਪ੍ਰਭ ਜੀ ਪਾਣਾ ਸੱਚਾ ਮਾਣਾ,

ਮਨਤੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ, ਮਨਤੀਆ ਠੰਡਾ ਚੁੱਕੀ ਡੰਜਾ ਪਾਇਆ ਬੋਧ ਖਜ਼ਾਨਾ, ਸਿੱਖ ਸੇਵਕ ਸਾ ਪੁੰਚਣ ਲੱਗੇ ਹਉ ਸਤਿਗੁਰ ਕੈ ਕੁਰਬਾਨਾ, ਨਿਰਭਉ ਭਏ ਖਸਮ ਰੰਗ ਰਾਤੇ ਜਮ ਕੀ ਤ੍ਰਾਸ ਬੁਝਾਏ, ਨਾਨਕ ਦਾਸ ਸਦਾ ਸੰਗ ਸੇਵਕ ਏਰੀ ਭਗਤ ਕਰੋ ਲਿਵ ਲਾਏ।

ਮੇਰੇ ਕਿਤ ਮੁਖ ਤੁਸਾ ਲਾਗੀ। ਗੁਣ ਅਵਗੁਣ ਮੇਰਾ ਕਿਸ਼ਨਾ ਵਿਚਾਰਿਆ, ਬਖਸ਼ਲੀ ਆਖਿਨ ਮਾਗੀ। ਨੌਂਦ ਪਾਈ ਵਜੀ ਵਧਾਈ,

ਨਾਨਕ ਸੁਣੀਅਰ ਤੇ ਪ੍ਰਵਾਨ, ਜੋ ਸੁਣੇਂਦੇ ਸੱਚ ਧਣੀ, ਸ਼ੰਤ ਤਿਨ ਕੋਲ ਕੁਮਾਈ, ਜਿਨ ਪ੍ਰਸਰਵਣੀ ਸੁਣਿਆ ਰਾਮ, ਸੇ ਸਹਿ ਸੁਹਿਲੇ ਜਿਨ ਹਰ ਗਰਸਨਾ ਪਣਿਆ ਰਾਮ, ਸੇ ਸਹਿ ਸੁਹਿਲੇ ਗੁਣੇ ਅਮੁੱਲ, ਜਗਤ ਉਧਾਰਨ ਆਏ, ਭੈ ਬੋਚ ਸਾਗਰ।

ਇਸ ਕੋਲ ਕੁਮਾਈ ਜਿਨ ਪ੍ਰਸਰਵਣੀ ਸੁਣਿਆ ਸਲੋਕ ਲੋਣ ਲੋਈ ਡਿੱਠ ਪਿਆਸ ਨਾ ਬੁੱਝੇ ਮੂੰਹ ਕਣੀ ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਿਸੰਦੋ ਮਾ ਪਿਰੀ ਸ਼ੰਤ ਜਿਨੀ ਹਰ ਪ੍ਰਭ ਡਿੱਠ ਤਿਨ ਕੁਰਬਾਣੇ ਰਾਮ ਸੇ ਸਾਤੀ ਦਰ ਗਏ ਭਾਣੇ ਰਾਮ ਠਾਕੁਰ ਮਨ ਨੇ ਸੇ ਪ੍ਰਧਾਨ ਨੇ ਹਰ ਸੇ ਤੀ ਰੰਗ ਰਾਤੇ ਹਰ ਸੇ ਅਗਾਏ ਸਹਿ ਸੁਮਾਏ ਘੜ ਘਰ ਮਈਆ ਜਾਤੇ ਸੇਈ ਸੱਜਣ ਸੰਤ ਸੇ ਸੁਭੀਏ ਠਾਕੁਰ ਆਪਣੇ ਪਾਣੇ ਕਹੋ ਨਾਨਕ ਜਿਨ ਹਰ ਪ੍ਰਭ ਡਿੱਟਾ ਤਿਨ ਕੈਸਲ ਕੁਰਬਾਣੇ ਸਲੋਕ ਦੇ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆਂ ਨਾਨਕ ਸਬਲ ਜਨਮ ਜੈ ਕੜਵ ਉੱਠਾ ਸਚ ਧਣੀ ਸ਼ੰਤ ਤਿਨ ਖਨੀਏ ਵੰਜਾਂ ਜਿਨ ਮੇਰਾ ਹਰ ਪ੍ਰਭ ਡਿੱਠਾ ਰਾਮ ਜਿਨ ਚਾਹ ਅਗਾਣੇ ਹਰ ਘਰ ਅੰਮ੍ਰਿਤ ਮੀਠਾ ਰਾਮ ਹਰ ਮਨੇ ਮੀਠਾ ਪ੍ਰਭੂ ਤੂਠਾ ਅਮਿਓ ਬੂਠਾ ਸੁਖ ਪਏ ਦੁਖ ਨਾਸ ਪਰਮ ਬਿਨਾਸ ਤਨ ਤੇ ਜਪ ਜਗਦੀਸ਼ ਈਸੈ ਜੈ ਜੈ ਮੋਹ ਰਹਿਤ ਵਿਕਾਰ ਥਾਕੇ ਪੰਚ ਤੇ ਸੰਗ ਤੂਟਾ ਕਹੋ ਨਾਨਕ ਤਿਨ ਖਨੀਏ ਵੰਜਾਂ ਜਿਨ ਕੜ ਮੇਰਾ ਘਰ ਪ੍ਰਭੂਟਾ ਸਲੋਕ ਜੋ ਲੋੜੀਂਦੇ ਰਾਮ ਸੇਵਕ ਸੇਈ ਕੰਡਿਆ ਨਾਨਕ ਜਾਣੇ ਸਤ ਸਾਈ ਸੰਤਨਾ ਬਾਰਾ ਸ਼ੰਤ ਮਿਲ ਜਲ ਜਲੇ ਖਟਾਨਾ ਰਾਮ ਸੰਗ ਜੋਤੀ ਜੋਤ ਮਿਲਾਨਾ ਰਾਮ ਸਮਾਏ ਪੂਰਨ ਪੁਰਖ ਕਰਤੇ ਆਪ ਆਪੇ ਜਾਣੀਏ ਤੈ ਸੁਨ ਸਹਿਜ ਸਮਾਧ ਲਾਗੀ ਏਕ ਏਕ ਵਖਾਣੀਏ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਭ੍ਰਮ ਪੈ ਗੁਣ ਬਿਨਸ ਮਿਲ ਜਲ ਜਲੇ ਖਟਾਨਾ ਵਡਹੰਸ ਮਹੱਲਾ ਪੰਜਵਾਂ ਪ੍ਰਭ ਕਰਨ ਕਾਨ ਸਮਰੱਥਾ ਰਾਮ ਰੱਖ ਜਗਤ ਸਗਲ ਦੇ ਹੱਥਾ ਰਾਮ ਸਮਰੱਥ ਸਰਣਾ ਜੋਗ ਸੁਆਮੀ ਕਿਰਪਾ ਨਿਸੁਖਦਾਤਾ ਹਾਂ ਕੁਰਬਾਣੀ ਦੱਸ ਤੇਰੇ ਜਿਨੀ ਇੱਕ ਪਛਾਤਾ ਵਰਣ ਚਿੰਨ ਨਾ ਜਾਏ ਲਖਿਆ ਕਥਨ ਤੇ ਅਕਥਾ ਬਿਨਵੰਤ ਨਾਨਕ ਸੁਣੋ ਬਿਨਤੀ ਪ੍ਰਭ ਕਰਨ ਕਾਨ ਸਮਰੱਥਾ ਏ ਜੀ ਤੇਰੇ ਤੂੰ ਕਰਤਾ ਰਾਮ ਪ੍ਰਭ ਦੁਖ ਦਰਦ ਪ੍ਰਮ ਹਰਤਾ ਰਾਮ ਪ੍ਰਮ ਦੁਖ ਦਰਦ ਨਿਵਾਰ ਖਿਨਮ ਹੈ ਰੱਖ ਲਿਹੋ ਦੀਨ ਦਇਆਲਾ ਮਾਤ ਪਿਤਾ ਸੁਆਮ ਸੱਜਣ ਸਭ ਜਗਤ ਬਾਲ ਗੋਪਾਲਾ ਜੋ ਸਰਣ ਆਵੇ ਗੁਣ ਨਿਧਾਨ ਪਾਵੇ ਸੋ ਬਹੁੜ ਜਨਮ ਨਾ ਮਰਤਾ ਬਿਨਵੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ ਆੜ ਪੈਰ ਘਰ ਚਾਈ ਗਏ ਰਾਮ ਮਨ ਇੱਛੇੜਾ ਫਲ ਪਾਈ ਗਏ ਰਾਮ ਮਨ ਇਛ ਪਾਈ ਗਏ ਪ੍ਰਭ ਤੇ ਆਈਏ ਮਿਟੇ ਜਮ ਕੇ ਤਰਸ ਗੋਬਿੰਦ ਗਾਇਆ ਸਾ ਸੰਗਾਇਆ ਪਈ ਪੂਰਨ ਅਸ ਤਜ ਮਾਨ ਮੋਹ ਵਿਕਾਰ ਸਗਲੇ ਪ੍ਰਭੂ ਕੈ ਮਨ ਪਾਈਏ ਬਿਨਵੰਤ ਨਾਨਕ ਦਿਨ ਸਰੈਣੀ ਸਦਾ ਹਰ ਹਰ ਤਿਆਈਏ ਦਰ ਵਾਜੇ ਅਨਹਦ ਵਾਜੇ ਰਾਮ ਕਟ ਕਟ ਹਰ ਗੋਬਿੰਦ ਗਾਜੇ ਰਾਮ ਗੋਬਿੰਦ ਗਾਜੇ ਸਦਾ ਬੇਰਾਜੇ ਅਗਮੇ ਗੋਚਰੀ ਉੱਚਾ ਗੁਣ ਬੇਅੰਤ ਕਿਛ ਕਹਿਣ ਨਾ ਜਾਈ ਕੋਈ ਨਾ ਸਕੇ ਪਹੁੰਚਾ ਆਪ ਉਪਾਏ ਆਪ ਪ੍ਰਤਪਾਲੇ ਜੀ ਜੰਤ ਸਭ ਸਾਜੇ ਬਿਨਵੰਤ ਨਾਨਕ ਸੁਖ ਨਾ ਭਗਤੀ ਦਰ ਵੱਜੇ ਅਨਖਦ ਵਾਜੇ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾਂ ਅਲਹਾਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਨ ਸਿਰਨ ਦਾ ਸੱਚਾ ਪਾਤਸ਼ਾਹੋ ਜਿਨ ਜਗ ਤੰਦੇ ਲਾਇਆ ਮੋਲਤ ਪੁੰਨੀ ਪਾਈ ਭਰੀ ਜਾਨੀ ਜਿਹੜਾ ਕੱਤ ਚਲਾਇਆ ਜਾਨੀ ਕੱਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਵਾਏ ਕਾਇਆ ਹਸਤੀ ਆਵੇ ਛੋੜਾ ਜਾਂ ਦਰ ਪੁੰਨੇ ਮੇਰੀ ਮਾਏ ਜੇਗਾ ਲਿਖਿਆ ਤੇਗਾ ਪਾਇਆ ਜੇਗਾ ਪੁਰਬ ਕੁਮਾਇਆ ਤਨ ਸਰਨ ਦਾ ਸੱਚਾ ਪਾਤਸ਼ਾਹੋ ਜਿਨ ਜਗ ਤੰਡੇ ਲਾਇਆ ਸਾਹਿਬ ਸਿਮਰੋ ਮੇਰੇ ਪਾਈ ਹੋ ਸਭਨਾ ਇਹੋ ਪੈ ਆਣਾ ਇੱਥੇ ਤੰਦਾ ਕੂੜਾ ਚਾਰ ਦੇਹਾ ਆਗੇ ਸਰ ਪਰ ਜਾਣਾ ਆਗੇ ਸਰ ਪਰ ਜਾਣਾ ਜਿਉ ਮਹਿਮਾਣਾ ਕਾਹੇ ਗਾਰਵ ਕੀਜੈ ਜਿਤ ਸੇਵੇ ਦਰਗੈ ਸੁਖ ਪਾਈਐ ਨਾਮ ਤਿਸੇ ਕਾਲੀਜੈ
آگے حکم نہ چلے مولے سر سر کیا وکھانا صاحب سمرو میرے پائی ہو سب نہ ایو پے آنا جو تاوے سمرت سوتھیے ہلڑا ایو سنسارو جل تھل مئی لڑ رہا

ਪਿਆ ਹੈ। ਇੱਕ ਮਨ ਜਿਨੀ ਧਿਆਇਆ, ਟਾਹੇ ਟਾਏ ਉਸਾਰੇ ਆਪੇ, ਹੁਕਮ ਸਵਾਰ ਨਹਾਰੋ। ਜੋ ਤੁ ਪਾਵੇ ਸਮਰਥ ਸੋਚੀਏ, ਹੀਲੜਾ ਇਹ ਸੰਸਾਰੋ। ਨਾਨਕ ਰੁਨਾ ਬਾਬਾ ਜਾਣੀਏ, ਜੇ ਰੋਵੇ ਲਾਏ ਪਿਆਰੋ। ਵਾਲੇ ਵੇ ਕਾਰਨ ਬਾਬਾ ਰੋਈਏ, ਰੋਵਣ ਸਗਲ ਵਿਕਾਰੋ। ਰੋਵਣ ਸਗਲ ਵਿਕਾਰੋ, ਗਾਫਲ ਸੰਸਾਰੋ, ਮਾਇਆ ਕਾਰਨ ਰੋਵੇ। ਚੰਗਾ ਮੰਦਾ ਕੇ ਸੂਝੇ ਨਾ ਹੀ, ਇਉ ਤਨ ਏਵੇ ਖੋਵੇ। ਇੱਥੇ ਆਇਆ ਸਭ ਕੋ ਜਾਸੀ, ਕੂੜ ਕਰੋ ਅਹੰਕਾਰੋ। ਨਾਨਕ ਰੁਨਾ ਬਾਬਾ ਜਾਣੀਏ, ਜੇ ਰੋਵੇ ਲਾਏ ਪਿਆਰੋ। ਵਡਹੰਸ ਮਹੱਲਾ ਪਹਿਲਾ, ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲੈ ਹਾਂ। ਰੋਵੇ ਬਿਰਗਾ ਤਨਕਾ ਆਪਣਾ, ਸਾਹਿਬ ਸੰਭਾਲੇ ਹਾਂ। ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਪੇ ਉੱਥੇ ਜਾਣਾ। ਜਿਸ ਕਾ ਕੀਆ ਤਿਨ ਹੀ ਲੀਆ, ਹੋਆ ਤਸੇ ਕਾ ਪਾਣਾ। ਜੋ ਤਿਨ ਕਰ ਪਾਇਆ, ਤੋ ਆਗੇ ਆਇਆ, ਅਸੀਂ ਕੇ ਹੁਕਮ ਕਰੇਗਾ। ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲੈ ਹਾਂ। ਮਰਨਾ ਮੰਦਾ ਲੋਕਾਂ ਆਖੀਏ, ਨੇ ਮਰ ਜਾਣੇ ਐਸਾ ਕੋਏ। ਸੇਵਿਓ ਸਾਹਿਬ ਸਮਰਥ ਆਪਣਾ, ਪੰਥ ਸੁਹੇਲਾ ਆਗੇ ਹੋਏ। ਪੰਥ ਸੁਹੇਲੇ ਜਾਵੋ, ਤਾਂ ਫਲ ਪਾਵੋ, ਆਗੇ ਮਿਲੇ ਵਡਾਈ। ਭੇਟੇ ਸਿਉਂ ਜਾਵੋ, ਸੱਚ ਸਮਾਓ, ਤਾਂ ਪਤ ਲੇਖੇ ਪਾਈ। ਮੈਲੀ ਜਾਏ ਪਾਵੋ, ਖਸਮੇ ਭਾਵੋ, ਰੰਗ ਸੁਰਲੀਆ ਮਾਣੇ। ਮਰਨਾ ਮੰਦਾ ਲੋਕਾਂ ਆਖੀਏ, ਜੇ ਕੋਈ ਮਰ ਜਾਣੇ। ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪਰਵਾਣੋ। ਸੂਰੇ ਸੇਈ ਆਗੇ ਆਖੀਏ, ਦਰਗੇ ਪਾਵੇ ਸਾਚੀ ਮਾਣੋ। ਦਰਗੇ ਮਾਨ ਪਾਵੇ, ਪਾਸਿਓ ਜਾਵੇ, ਆਗੇ ਦੁੱਖ ਨਾ ਲਾਗੇ। ਕਰ ਏਕ ਧਿਆਵੇ ਤਾਂ ਫਲ ਪਾਵੇ, ਜਿੱਤ ਸੇਵੇ ਪਉ ਪਾਗੇ। ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੇ ਜਾਣੋ। ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰੇ ਪਰਵਾਣੋ। ਨਾਨਕ ਕਿਸਨੂੰ ਬਾਬਾ ਰੋਈਏ, ਬਾਜੀ ਗਏ ਇਹ ਸੰਸਾਰੋ। ਕੀਤਾ ਵੇਖੇ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀ ਆ ਸੋ ਜਾਣੇ। ਆਪੇ ਵੇਖੇ ਆਪੇ ਬੂਝੇ, ਆਪੇ ਹੁਕਮ ਪਛਾਣੇ। ਜਿਨ ਕੁਛ ਕੀ ਆ ਸੋਈ ਜਾਣੇ, ਤਾ ਕਾ ਰੂਪ ਅਪਾਰੋ। ਨਾਨਕ ਕਿਸ ਨੂੰ ਬਾਬਾ ਰੋਈਏ, ਬਾਜੀ ਗਏ ਇਹ ਸੰਸਾਰੋ। ਵਡਹੰਸ ਮਹੱਲਾ ਪਹਿਲਾ, ਦੱਖਣੀ ਸੱਚ ਸਰੰਦਾ ਸੱਚਾ ਜਾਣੀਏ। ਸੱਚੜਾ ਪਰਬਤ ਗਾਰੋ, ਜਿਨੇ ਆਪੀ ਨੇ ਆਪ ਸਾਜਿਆ, ਸੱਚੜਾ ਅਲਾਖਿਆ ਪਾਰੋ। ਦੋਏ ਪੁਲ ਜੋੜ ਵਿਛੋੜਿਅਨ, ਗੁਰਬਿਨ ਕੋਰ ਅੰਧਾਰੋ। ਸੂਰਜ ਚੰਦ ਸਿਰਜਿਅਨ, ਅਹੇ ਨਿਸਚਲਤ ਵਿਚਾਰੋ। ਸੱਚੜਾ ਸਾਹਿਬ ਸੱਚ ਤੂੰ, ਸੱਚੜਾ ਦੇ ਪਿਆਰੋ। ਅਰਹਾਓ ਤੋ ਸਿਰਜੀ ਮੇਦਨੀ, ਦੁਖ ਸੁਖ ਦੇਵਣ ਹਾਰੋ। ਨਾਰੀ ਪੁਰਖ ਸਿਰਜਿਐ, ਬਿਖ ਮਾਇਆ ਮੋਹ ਪਿਆਰੋ। ਖਾਣੀ ਬਾਣੀ ਤੇਰੀਆਂ, ਦੇ ਜੀਆਂ ਆਧਾਰੋ। ਕੁਦਰਤ ਤਖਤ ਰਚਾਇਆ, ਸੱਚ ਨਿਬੇੜ ਨਖਾਰੋ। ਆਵਾ ਗਮਨ ਥਿਰਜਿਆ, ਤੂੰ ਥਿਰ ਕਰਨੇ ਖਾਰੋ। ਜੰਮਣ ਮਰਨਾ ਆਏ ਗਿਆ, ਬਦਕ ਜੀਓ ਬਿਕਾਰੋ। ਭੂਡੜੇ ਨਾਮ ਸਾਰਿਆ, ਬੂਡੜੇ ਕਿਆ ਤੁਸੀਂ ਚਾਰੋ। ਗੁਣ ਛੋੜ ਬਿਖ ਲੱਦਿਆ, ਅਬ ਗੁਣ ਕਾ ਵਣਜਾਰੋ। ਸਦੜੇ ਆਏ ਤਿਨਾ ਜਾਨੀਆਂ, ਹੁਕਮ ਸੱਚੇ ਕਰਤਾਰੋ। ਨਾਰੀ ਪੁਰਖ ਵਿਛੁੰਨਿਆ, ਵਿਛੜਿਆ ਮਿਲਣ ਹਾਰੋ। ਰੂਪ ਨਾ ਜਾਣੇ ਸੋਹਣੀਏ, ਹੁਕਬਦੀ ਸਿਰਕਾਰੋ। ਬਾਲਕ ਬਿਰਦ ਨਾ ਜਾਣਨੀ, ਤੋੜਨ ਖੇਤ ਪਿਆਰੋ। ਨਾਉਂਦਰ ਠੱਕ ਹੁਕਮ ਸੱਚੇ, ਹੰਸ ਗਿਆ ਗੈਣਾਰੇ। ਸਾਤਨ ਛੁੱਟੀ ਮੁੱਠੀ ਝੂਠ ਵਿਦਣੀਆਂ, ਮਿਤਕੜਾ ਅੰਗਰੜੇ ਬਾਰੇ। ਸੁਰਤਮੁਈ ਮਰ ਮਾਈਏ, ਮਹਿਰੂਨੀ ਦਰਬਾਰੇ। ਰੋਵੋ ਕੰਤ ਮਿਹੇ ਲਿਓ, ਸੱਚੇ ਕੇ ਗੁਣ ਸਾਰੇ। ਜਲ ਮਲ ਜਾਨੀ ਨਾ ਭਾਲਿਆ, ਕੱਪੜ ਪੱਟ ਅੰਬਾਰੇ। ਵਾਜੇ ਵੱਜੇ ਸੱਚੀ ਬਾਣੀਆਂ, ਪੰਚ ਮੂਏ ਮਨ ਮਾਰੇ। ਜਾਨੀ ਵਿਛੁਨੜੇ ਮੇਰਾ ਮਰਨ ਭਇਆ, ਤ੍ਰਿਗ ਜੀਵਨ ਸੰਸਾਰੇ। ਜੀਵਤ ਮਰੇ ਸੋ ਜਾਣੀਏ, ਤੇਰੇ ਸੱਚੜੇ ਖੇਤ ਪਿਆਰੇ। ਤੁਸੀਂ ਰੋਵੋ ਰੋਵਣ ਆਈ ਹੋ,
جھوٹ مٹھی سنسارے ہو مٹڑی تندے تامنیاں کر چھوڑیڑی ودن کار کر کر کنت مہیلیا روڑے گیت پیارے میں پھر سچ سالانا ہو رسیڑی نا پتارے گر ملیا ویس پلٹیا ساتن سا سیگارو آو ملو سہیلی ہو سمرو سرجنہارو بیر نام سواگنی سچ سوار نہارو گاو گیت نہ برہڑا نانک برہم بیچارو وڑھانس محلہ پہلا جن جگ سرج سمایا سو صاحب قدرت جانو وا سچڑا دور نہ پالیے کڑ کڑ سبد پچھانو وا سچ سبد پچھانو

ਇਨ ਥਾਪੀ ਵਿਧ ਜਾਣੇ ਸੋਈ ਪਿਆ ਕੋ ਕਹਿ ਵਖਾਣੋ ਜਿਨ ਜਗ ਥਾ ਬਤਾਇਆ ਜਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉਠ ਚੱਲਣਾ ਅੜ ਪੰਦੇ ਹੈ ਸੰਸਾਰੋ ਵਾ ਸਿਰ ਸਿਰ ਸਚੜੇ ਲਿਖਿਆ ਦੋਸੂ ਪੁਰੂ ਵਿਚਾਰੋ ਵਾ ਦੋਸੂ ਦੀਆ ਜੇਗਾ ਕੀਆ ਸੋ ਨਿਭਗੇ ਜੀ ਨਾਲੇ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਪਾਲੇ ਆਪ ਨਿਰਾਲਮ ਤੰਦੇ ਬਾਧੀ ਕਰੋ ਚਿੜਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਬਿਆਪੇ ਦੂਜੇ ਪਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਜਈ ਉਜੜ ਅੰਧ ਗੁਬਾਰੋ ਵਾ ਨਾ ਜਲੇ ਫੁਤਲਾਈਆਂ ਨਾ ਭੋਜਨ ਪ੍ਰਕਾਰੋ ਵਾ ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਉਬੋ ਨਾ ਦੀਸੇ ਕਾਰਬਾਰੋ ਇਬ ਕੇ ਰਾਹੇ ਜੰਮਣ ਨਾ ਗੀ ਪਛਤਾਣੇ ਸਿਰ ਪਾਰੋ ਬਿਰ ਸੱਚ ਕੋ ਬੇਲੀ ਨਾ ਗੀ ਸੱਚਾ ਇਹ ਵਿਚਾਰੋ ਬਾਬਾ ਰੋਵੇ ਰਵੇ ਸੋ ਜਾਣੀਏ ਮਿਲ ਰੋਵੇ ਗੁਣ ਸਾਰੇ ਵਾ ਰੋਵੇ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ ਧੰਦਾ ਰੋਵੇ ਮਾਇਲ ਨਾ ਧੋਵੇ ਸੁਪਨੰਤਰ ਸੰਸਾਰੋ ਜਿਉਂ ਬਾਜੀਗਰ ਪਰਮੇ।

ਨਾਨਕ ਸਹਿਜ ਸੁਭਾਇ। ਵਡਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉੜ ਚੱਲਣਾ, ਇਹੋ ਜਗ ਝੂਠ ਪਸਾਰੋ ਵਾ। ਸੱਚਾ ਕਰ ਸੱਚੜੇ ਸੇ ਵੀ ਹੈ, ਸੱਚ ਕਰਾ ਸਚਿਆਰੋ ਵਾ। ਕੂੜ ਲੱਭ ਜਾ ਥਾਏ ਨਾ ਪਾਸੀ, ਅੱਗੇ ਲਏ ਨਾ ਠਾਓ। ਅੰਤਰਾਓ ਨਾ ਬੈਸੋ ਕਹੀਏ, ਜੋ ਸੁਣੇ ਕਰ ਕਾਓ। ਜੰਮਣ ਮਰਨ ਵੱਡਾ ਵੇਛੋੜਾ, ਬਿਨਸੇ ਜਗ ਸੁਭਾਏ। ਲਵ ਤੰਦੇ ਮਾਇਆ ਜਗਤ ਭੁਲਾਇਆ, ਕਾਲ ਖੜਾਰੂ ਆਏ। ਬਾਬਾ ਆਵੋ ਭਾਈ ਹੋ, ਗਾਲ ਮਿਲੇ ਮਿਲ ਮਿਲ ਦੇ ਆਸੀਸਾਂ ਗਏ। ਬਾਬਾ ਸਜੜਾ ਮੇਲ ਨਾ ਚੁੱਕਈ, ਪ੍ਰੀਤਮ ਕੀਆਂ ਦੇ ਆਸੀਸਾਂ ਗਏ। ਆਸੀਸਾਂ ਦੇਵੋ ਭਗਤ ਕਰੇਵੋ, ਮਿਲਿਆ ਕਾ ਕਿਆ ਮਿਲੋ। ਇੱਕ ਪੂਲੇ ਨਹਾਵੋ, ਠੇ ਹੋ ਥਾਵੋ, ਗੁਰਸਬ ਦੀ ਸੱਚ ਖੇਲੋ। ਜਾ ਮਾਰਗ ਨਹੀਂ ਜਾਣਾ ਸ਼ਬਦ ਸੁਮਾਣਾ, ਜੁਗ ਜੁਗ ਸੱਚੇ ਵੇਸੇ। ਸਾਜਣ ਸਹਿਣ ਮਿਲੋ ਸੰਜੋਗੀ, ਗੁਰਮਿਲ ਖੋਲੇ ਫਾਸੇ। ਬਾਬਾ ਨਾਂਗੜਾ ਆਇਆ ਜਗ ਮੈਂ, ਦੁਖ ਸੁਖ ਲੇਖ ਲਿਖਾਇਆ। ਲਿਖੇੜਾ ਸਹਾ ਨਾ ਟਲੇ, ਜਿਹੜਾ ਪੁਰਬ ਕਮਾਇਆ। ਬੈ ਸਾਚੇ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ। ਕਾਮਣ ਆਰੀ ਕਾਮਣ ਪਾਏ, ਬਹੁ ਰੰਗੀ ਗਲ ਤਾਗਾ। ਹੋਸ਼ੀ ਮਤ ਪਇਆ ਮਨ ਹੋਚਾ, ਗੁੜ ਸਾ ਮੱਖੀ ਖਾਇਆ। ਨਾ ਮਰਜਾਦ ਆਇਆ ਕਲ ਪੀਤਰ, ਨਾਂਗੋ ਬੰਧ ਚਲਾਇਆ। ਬਾਬਾ ਰੋਵੋ ਜੇ ਕਿਸੇ ਰੋਵਣਾ, ਜਾਨੀੜਾ ਬੰਧ ਪਠਾਇਆ ਹੈ। ਲਿਖੇੜਾ ਲੇਖ ਨਾ ਮੇਟੀਏ, ਡਰ ਹਾਕਾਰੜਾ ਆਇਆ ਹੈ। ਹਾਕਾਰਾ ਆਇਆ ਜਾਂ ਤੁਸ ਭਾਇਆ, ਰੁੰਨੇ ਰੋਵਣ ਹਾਰੇ। ਪੁੱਤ ਭਾਈ ਭਾਤੀਜੇ ਰੋਵੇ, ਪ੍ਰੀਤਮ ਅਤ ਪਿਆਰੇ। ਭੈ ਰੋਵੇ ਗੁਣਸਾਰ ਸੰਭਾਲੇ, ਕੋ ਮਰੇ ਨਾ ਮੋਇਆ ਨਾਲੇ। ਨਾਨਕ ਜੁਗ ਜੁਗ ਜਾਣ ਸਿਜਾਣਾ, ਰੋਵੇ ਸੱਚ ਸੰਭਾਲੇ।

ਬਨੁਮਾਤੀ ਪਿਰ ਕੈ ਅੰਕ ਸਮਾਏ। ਸੱਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਿਲਾਏ। ਜਿਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛੋ ਸੰਤਾਂ ਜਾਏ। ਆਪ ਛੋੜ ਸੇਵਾ ਕਰੀ ਤੇ ਸੱਚੜਾ ਮਿਲੇ ਸਹਿਜ ਸੁਪਾਏ।

ਅੰਤਰ ਸਹਿਜ ਸਮਾਧੀ ਤਿਰ ਰਹਿਆ ਪਰ ਪੂਰੇ ਵੇਖ ਹਦੂਰੇ ਰੰਗ ਮਾਣੇ ਸਹਿਜ ਸੁਭਾਏ ਜਿੰਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੂਛੋ ਸੰਤਾਂ ਜਾਏ ਪਿਰੋ ਮਛੁਨੀਆਂ ਭੀ ਮਿਲੇ

ਪਰਾਤੀ ਫਿਰ ਨਿਰਮਾਇਲ ਸਦਾ ਸੁਖਦਾਤਾ ਨਾਨਕ ਸ਼ਬਦ ਮਿਲਾਏ ਫਿਰ ਉਹ ਵਿਛੁਨੀਆਂ ਪੀ ਮਿਲੇ ਜੇ ਸਤਿਗੁਰ ਲਾਗੇ ਸਾਚੇ ਪਾਏ ਵਡਹੰਸ ਮਹੱਲਾ।

ਜੋ ਕੁਛ ਆਇਆ ਸਭ ਕੇ ਜਾਸੀ, ਦੁੱਖ ਲਾਗਾ ਭਾਏ ਦੂਜੇ, ਜਮ ਕਾਲ ਨਾ ਸੂਝੇ, ਮਾਇਆ ਜਗ ਲੂਝੇ, ਲੱਭ ਲੋਭ ਚਿਤ ਲਾਏ। ਸੋ ਫਿਰ

ਤੇਰੇ ਹੈ ਨਾਲੇ ਵਡਹੰਸ ਮਹੱਲਾ ਤੀਜਾ ਰੋਵੇ ਤੇਰੇ ਵਿਛੁਨੀਆ ਮੈਂ ਫਿਰ ਸਚੜਾ ਗਏ ਸਦਾ ਨਾਲੇ ਜਿੰਨੀ ਚੱਲਣ ਸਹੀ ਜਾਣਿਆ ਸਤਿਗੁਰ ਸੇਵੇ ਨਾਮ ਸੰਭਾਲੇ ਸਦਾ ਨਾਮ ਸੰਭਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸਭ ਦੇ ਕਾਲ ਮਾਰ ਸੱਚ ਉਰ ਧਾਰ ਫਿਰ ਆਵਣ ਜਾਣ ਨਾ।

ਸਚੜੇ ਆਪ ਜਗਤਿਓ ਪਾਇਆ, ਗੁਰਬਿਨ ਘੋਰ ਅੰਧਾਰੋ। ਵਡਹੰਸ ਮਹੱਲਾ ਤੀਜਾ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ, ਗੁਰ ਰਾਖੇ ਸੇ ਉਭਰੇ।

ਚੂਲਾ ਪਿਰਕੇ ਅੰਕ ਸਮਾਏ ਤੇ ਜੇਵੜ ਅਵਰ ਨਾ ਸੂਝਈ ਕਿਸੇ ਆਗੇ ਕਹੀਏ ਜਾਏ ਤੂੰ ਸੱਚਾ ਸੱਚ ਸਲਾਹੀਏ ਜੇ ਸਤਿਗੁਰ ਦੇ ਬੁਝਾਏ ਜਿੰਨੀ ਸੱਚੜਾ ਸੱਚ ਸਲਾਹਿਆ ਹਾਂ ਤਿਨ ਲਾਗੋ ਪਾਏ ਸੀਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ ਤਿਨ ਮਿਲਿਆ ਮਲ ਸਭ ਜਾਏ ਸੱਚੇ ਸਰਨਾਏ ਸੱਚੇ ਸਹਿਜ ਸੁਭਾਏ ਨਾਮ ਨਿਰੰਜਨ ਅਗਮ ਅਗੋਚਰ ਸਤਿਗੁਰ ਦੀਆ ਬੁਝਾਏ ਅਨਦਿਨ ਭਗਤ ਕਰੇ ਰੰਗ ਰਾਤੇ ਨਾਨਕ ਸੱਚ ਸਮਾਏ ਜਿੰਨੀ ਸੱਚੜਾ ਸੱਚ ਧਿਆਇਆ ਹਾਂ ਤਿਨ ਕੇ ਲਾਗੋ ਪਾਏ।

ਤੇ ਵਡਹੰਸ ਹੈ ਸੱਚ ਨਾਮ ਉਰ ਧਾਰ ਸੱਚ ਸੰਗ੍ਰਹਿ ਸਹਿ ਸੱਚ ਰਹਿ ਸੱਚੇ ਨਾਮ ਪਿਆਰ ਸਦਾ ਨਿਰਮਲ ਮੈਲ ਨਾ ਲੱਗਈ ਨਦਰ ਕੀਤੀ ਕਰਤਾਰ ਨਾਨਕ ਹਉ ਤਿਨ ਕਹਿ ਬਲਿਹਾਰਣੈ।

ਨਾਨਕ ਆਪੇ ਹੀ ਪਤ ਰਖਸੀ, ਕਾਰਜ ਸਵਾਰੇ ਸੋਏ ਮਹੱਲਾ ਤੀਜਾ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁਨ ਜਾਵੇ। ਜਿੰਨੀ ਸਤਿਗੁਰ ਨਾ ਸੇਵਿਓ, ਸੇ ਆਏ ਗਏ ਪਛਤਾਵੇ। ਨਾਨਕ ਸਾਚਰ ਤੇ ਸੇ ਨਾ ਵਿਛੜੈ, ਸਤਿਗੁਰ ਸੇਵ ਸਮਾਹੇ ਪੌੜੀ। ਤਿਸ ਮਿਲ ਗਏ ਸਤਿਗੁਰ ਸੱਜਣ, ਜਿਸ ਅੰਤਰ ਹਰ ਗੁਣਕਾਰੀ। ਤਿਸ ਮਿਲ ਗਏ ਸਤਿਗੁਰ ਪ੍ਰੀਤ ਮੈਂ, ਜਿਨ ਹਉਮੈ ਵਿਚੋਂ ਮਾਰੀ। ਸੋ ਸਤਿਗੁਰ ਪੂਰਾ ਤਨ ਤਨ ਹੈ, ਜਿਨ ਹਰ ਉਪਦੇਸ਼ ਦੇ ਸਾਭ ਸ੍ਰਿਸ਼ਟ ਸਵਾਰੀ। ਨਿਤ ਜਪਿਓ ਸੰਤੋ ਰਾਮ ਨਾਮ, ਭੌਜਲ ਦਿਖ ਤਾਰੀ। ਗੁਰਪੂਰੇ ਹਰ ਉਪਦੇਸਿਆ, ਗੁਰ ਵਿਚੜਿਓ ਹਉ ਸਦਵਾਰੀ। ਸਲੋਕ ਮਹੱਲਾ ਤੀਜਾ, ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖਸਾਰ। ਇੱਥੇ ਮਿਲਣ ਵਡਿਆਈਆਂ, ਦਰਗਹਿ ਮੋਹ ਦੁਆਰ। ਸੱਚੀ ਕਾਰ ਕਮਾਵਣੀ, ਸੱਚ ਪਹਿਨਣ ਸੱਚ ਨਾਮ ਆਧਾਰ। ਸੱਚੀ ਸੰਗਤ ਸੱਚ ਮਿਲੈ, ਸੱਚੇ ਨਾਏ ਪਿਆਰ। ਸੱਚੇ ਸ਼ਬਦ ਹਰ ਖਸਦਾ, ਦਰ ਸੱਚੇ ਸਚਿਆਰ। ਨਾਨਕ ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਨੂੰ ਨਦਰ ਕਰੇ ਕਰਤਾਰ। ਮਹੱਲਾ ਤੀਜਾ, ਹੋਰ ਵਡਾਣੀ ਚਾਕਰੀ, ਤ੍ਰਿਗ ਜੀਵਨ ਤ੍ਰਿਗਵਾਸ। ਅੰਮ੍ਰਿਤ ਛੋੜ ਦਿਖ ਲੱਗੇ, ਬਿਖ ਖਟਣਾ ਬਿਖ ਰਾਸ। ਬਿਖ ਖਾਣਾ ਬਿਖ ਪਹਿਨਣਾ, ਬਿਖ ਕੇ ਮੁਖ ਗਿਰਾਸ। ਇੱਥੇ ਦੁੱਖੋ ਦੁੱਖ ਕਮਾਵਣਾ, ਮੋਇਆ ਨਰਕ ਨਿਵਾਸ। ਮਾਨਮੁਖ ਮੋਏ ਮੈਲੇ ਸ਼ਬਦ ਨਾ ਜਾਣਨੀ, ਕਾਮ ਕ੍ਰੋਧ ਵਿਨਾਸ਼। ਸਤਿਗੁਰ ਕਾ ਪਉ ਛੋਡਿਆ, ਮਨ ਹੜ ਕਾਮਨ ਆਵੈ ਰਾਸ। ਜੰਪੁਰ ਬੱਧੇ ਮਾਰੀਐ, ਕੋ ਨਾ ਸੁਣੇ ਅਰਦਾਸ। ਨਾਨਕ ਪੂਰਬ ਲਿਖਿਆ ਕਮਾਵਣਾ, ਗੁਰਮੁਖ ਨਾਮ ਨਿਵਾਸ ਪੌੜੀ। ਸੋ ਸਤਿਗੁਰ ਸੇਵਿਓ ਸਾਧ ਜਾਨ, ਜਿਨ ਹਰ ਘਰ ਨਾਮ ਦਿਰੜਾਇਆ। ਸੋ ਸਤਿਗੁਰ ਪੂਜੋ ਦਿਨ ਸਰਾਤ, ਜਿਨ ਜਗਨਨਾਥ ਜਗਦੀਸ਼ ਜਪਾਇਆ। ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ, ਜਿਨ ਹਰ ਕਾ ਹਰ ਪੰਥ ਬਤਾਇਆ। ਤਿਸ ਸਤਿਗੁਰ ਕੀ ਸਾ ਪਗੀ ਪਾਓ, ਜਿਨ ਮੋਹ ਅੰਧੇਰ ਚੁਕਾਇਆ। ਸੋ ਸਤਿਗੁਰ ਕਹੋ ਸਭ ਤਨ ਤਨ, ਜਿਨ ਹਰ ਭਗਤ ਭੰਡਾਰ ਲਹਾਇਆ। ਸਲੋਕ ਮਹੱਲਾ ਤੀਜਾ, ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਦੁੱਖ ਲੱਗੇ

ਲੈਣਾ ਦੁੱਖ ਮਨਾਏ, ਇਸ ਭੇਖੇ ਥਾਵੋ ਗਿਰਹੋ ਭਲਾ, ਜਿੱਥੋਂ ਕੋ ਵਰਸਾਏ। ਸਬਦਰ ਤੇ ਤਿਨ ਸੋਝੀ ਪਈ, ਦੂਜੇ ਪਰਮ ਭੁਲਾਏ, ਪਏ ਕਿਰਤ ਕਮਾਵਣਾ, ਕਹਿਣਾ ਕਛੂ ਨਾ ਜਾਏ। ਨਾਨਕ ਜੋਤ ਪਾਵੇ ਸੇ ਫਲੇ, ਜਿਨ ਕੀ ਪਦ ਪਾਵੇ ਥਾਏ। ਮਹੱਲਾ ਤੀਜਾ, ਸਤਿਗੁਰ ਸੇਵਿਐ ਸਦਾ ਸੁਖ, ਜਨਮ ਮਰਨ ਦੁਖ ਜਾਏ। ਚਿੰਤਾ ਮੂਲ ਨਾ ਹੋਵਈ, ਅਚਿੰਤ ਵਸੈ ਮਨ ਆਏ।

ਤੇ ਮਨ ਮਾਨਿਆ ਗੁਰ ਕੇ ਸ਼ਬਦ ਅਪਾਰ, ਇਹ ਸੱਜਣ ਮਿਲੇ ਨਾ ਵਿਛੜੈ ਜੇ ਆਪ ਮੇਲੇ ਕਰਤਾਰ, ਇੱਕ ਨਾ ਦਰਸ਼ਨ ਕੀ ਪ੍ਰਤੀਤ ਨ ਆਈਆ

ਤੀਜਾ ਵੇਖੀ ਅਗਨਾ ਬੁਝਈ ਚਿੰਤਾ ਹੈ ਮਨ ਮਾਹੇ ਵਰਮੀ ਮਾਰੀ ਸਾਪ ਨਾ ਮਰੈ ਤਿਉਂ ਨਿਗੁਰੇ ਕਰਮ ਕੁਮਾਹੇ ਸਤਿਗੁਰ ਦਾਤਾ ਸੇਵੀਐ ਸਬਦ ਵਸੇ ਮਨ ਆਏ ਮਨ ਤਨ ਸੀਤਲ ਸਾਂਤ ਹੋਏ ਤਿਸਨਾ ਅਗਨ ਬੁਝਾਏ ਸੁਖਾਂ ਸਿਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹੇ ਲਿਵ ਲਾਏ ਚਿੰਤਾ ਮੂਲ ਨ ਹੋਵਈ ਹਰ ਨਾਮ ਰਜਾ ਆਘਾਏ ਨਾਨਕ ਨਾ ਬਿਨਾ ਨੇ ਛੂਟੀਐ ਹਉਮੈ ਪਚੇ ਪਚਾਏ ਪੌੜੀ ਜਿਨੀ ਹਰ ਹਰ ਨਾਮ ਧਿਆਇਆ ਤਿਨੀ ਪਾਇੜੇ ਸਰਬ ਸੁਖਾ ਸਭ ਜਨਮ ਤਿਨਾ ਕਾ ਸਬਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ ਜਿਨੀ ਗੁਰ ਕੇ ਬਚਨ ਆਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ਤਨ ਤਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਸਲੋਕ ਮਹੱਲਾ ਤੀਜਾ ਕਲ ਮੈਂ ਜਮ ਜੰਦਾਰ ਹੈ ਹੁਕਮੇ ਘਰ ਕਮਾਏ ਗੁਰ ਰਾਖੇ ਸੇ ਉਬਰੇ ਮਨ ਮੁਖਾਂ ਦੇ ਸਜਾਏ ਜਮ ਕਾਲੇ ਵਸ ਜਗ ਬੰਧਿਆ ਹੇਦਾ ਫਰੂ ਨਾ ਕੋਏ ਜੇਨ ਜਮ ਕੀਤਾ ਸੋ ਸੇਵੀਏ ਗੁਰਮੁਖ ਦੁੱਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਮਹੱਲਾ ਤੀਜਾ ਇਹਾ ਕਾਇਆ ਰੋਗ ਭਰੀ ਬਿਨ ਸ਼ਬਦ ਦੁੱਖ ਹਉਮੈ ਰੋਗ ਨ ਜਾਏ ਸਤਿਗੁਰ ਮਿਲੇ ਤਾਂ ਨਿਰਮਲ ਹੋਵੇ ਹਰ ਨਾਮੋ ਮਨ ਵਸਾਏ ਨਾਨਕ ਨਾਮ ਧਿਆਇਆ ਸੁਖਦਾਤਾ ਦੁੱਖ ਵਿਸਰਿਆ ਸਹਿਜ ਸੁਭਾਏ ਪੌੜੀ ਜਿਨ ਜਗ ਜੀਵਨ ਉਪਦੇਸਿਆ

ਇਸ ਗੁਰ ਕੋ ਵਡ ਪੁੰਨ ਹੈ, ਜਿਨ ਅਵਗੁਣ ਕੱਟ ਗੁਣੀ ਸਮਝਾਇਆ। ਸੋ ਸਤਿਗੁਰ ਤਿਨ ਕੋ ਪੇਟਿਆ, ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਸਲੋਕ ਮਹੱਲਾ ਤੀਜਾ। ਭਗਤ ਕਰੇ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ। ਉਹਨਾਂ ਕਉ ਤੋਰ ਭਗਤ ਖਜਾਨਾ ਬਖਸਿਆ, ਮੇਟ ਨਾ ਸਕੈ ਕੋਏ। ਗੁਣ ਨਿਧਾਨ ਮਨ ਪਾਇਆ, ਇਕੋ ਸੱਚਾ ਸੋਏ। ਨਾਨਕ ਗੁਰਮੁਖ ਮਿਲ ਰਹੇ,

ਸਾਰ ਨਾ ਜਾਣੀ ਅਗਿਆਨੀ ਅੰਧ ਅੰਧਾਰ ਰਤਨ ਗੁਰੂ ਕਾ ਸ਼ਬਦ ਹੈ ਬੂਝੇ ਬੂਝਣ ਹਾਰ ਮੂਰਖ ਆਪ ਗਣਾਏ ਦੇ ਮਰ ਜੰਮੇ ਹੋਏ ਖੁਆਰ ਨਾਨਕ ਰਤਨਾ ਸੋ ਲਹੇ ਜਿਸ ਗੁਰਮੁਖ ਲੱਗੇ ਪਿਆਰ ਸਦਾ ਸਦਾ ਨਾਮ ਉਚਰੇ ਹਰ

ਅਸ਼ੁੱਧ ਹੈ ਤੇ ਜਨਕ ਹੋਂ ਸਭ ਨਮਸਕਾਰੀ। ਜੇ ਅੰਦਰ ਨਾਮ ਨਿਧਾਨ ਹੈ ਇਸ ਜਨਕ ਹੋਂ ਬਲਿਹਾਰੀ। ਜੇ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ। ਸੋ ਸਾਗੁਰ ਸਭਨਾ ਕਾ ਮਿਤ ਹੈ ਸਭ ਤਿਸੇ ਪਿਆਰੀ। ਸਭ ਆਤਮ ਰਾਮ ਪਸਾਰਿਆ

ਪਾਤਸ਼ਾਹੀ ਭਗਤ ਜਨਾ ਕੋ ਦਿੱਤੀ ਹਨ। ਸਿਰ ਛੱਤ ਸੱਚਾ ਹਰ ਬਣਾਏ, ਸਦਾ ਸੁਹੀਏ ਨਿਰਮਲ ਸਤਿਗੁਰ ਕੀ ਕਾਰ ਕਮਾਏ। ਰਾਜੇ ਓਏ ਨਾ ਆਖੀਐ, ਫਿਰ ਮਰੇ ਫਿਰ ਜੂਨੀ ਪਾਹੇ। ਨਾਨਕ ਵਿਣ ਨਾਵੇ ਨੱਕੀ ਵੱਡੀ ਫਿਰੇ, ਹੋਬਾ ਮੂਲ ਨਾ ਪਾਹੇ ਮਹੱਲਾ ਤੀਜਾ। ਹੁਣ ਸਿੱਖਿਐ ਸਾਧਨ ਆਇਓ, ਜਿਚਿਰ ਗੁਰਮੁਖ ਸ਼ਬਦ ਨ ਲਾਗੇ। ਸਤਿਗੁਰ ਸੇਵਿਐ ਨਾਮ ਮਨ ਵਸੈ, ਵਿਚੋਂ ਪ੍ਰਮ ਪਉ ਪਾਗੈ। ਜੇਹਾ ਸਤਿਗੁਰ ਨੂੰ ਜਾਣੈ ਤੇ ਹੋਵੇ, ਤਾਂ ਸੱਚ ਨਾਮ ਲਿਵ ਲਾਗੈ। ਨਾਨਕ ਨਾਮ ਮਿਲੇ ਵਡਿਆਈ, ਹਰ ਦਰ ਸੋਹਨ ਆਗੈ ਪੌੜੀ। ਗੁਰ ਸਿੱਖਾਂ ਮਨ ਹਰ ਪ੍ਰੀਤ ਹੈ, ਗੁਰ ਪੂਜਣ ਆਵੇ। ਹਰ ਨਾਮ ਵਣੰਜੇ ਰੰਗ ਸਿਉ, ਲਾਹਾ ਹਰ ਨਾਮ ਲੈ ਜਾਵੇ। ਗੁਰ ਸਿੱਖਾਂ ਕੇ ਮੁਖ ਉਜਲੇ, ਹਰ ਦਰਗੇ ਪਾਵੇ। ਗੁਰ ਸਤਿਗੁਰ ਬੋਲ ਹਰ ਨਾਮ ਕਾ, ਵਡਭਾਗੀ ਸਿੱਖ ਗੁਣ ਸਾ।

ਨਾਮਨਦਾਨਹ ਗੁਰਮੁਖ ਪਾਇਆ ਜਾਏ। ਮਨਮੁਖ ਕਰ ਹੁੰਦੀ ਵੱਥ ਨਾ ਜਾਣਨੀ, ਅੰਧੇ ਪੌਂਕ ਮੋਏ ਬਿਰਲਾਏ। ਮਹੱਲਾ ਤੀਜਾ ਕੰਚਨ ਕਾਇਆ ਨਿਰਮਲੀ, ਜੋ ਸੱਚ ਨਾਮ ਸੱਚ ਲਾਗੀ। ਨਿਰਮਲ ਜੋਤ ਨਿਰੰਜਨ ਪਾਇਆ, ਗੁਰਮੁਖ ਪ੍ਰਮ ਪਉ ਭਾਗੀ। ਨਾਨਕ ਗੁਰਮੁਖ ਸਦਾ ਸੁਖ ਪਾਵੇ, ਅਨਦਿਨ ਹਰ ਬੈਰਾਗੀ ਪੌੜੀ। ਸੇ ਗੁਰਸਿੱਖ ਤਨ ਤਨ ਹੈ, ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਗੁਰ ਸਤਗੁਰ ਨਾਮ ਦਿਰੜਾਇਆ, ਤਿਰ ਹੋਮੇ ਦੁਬਦਾ ਭੰਨੀ। ਬਿਨ ਹਰ ਨਾਵੇ ਕੋ ਮਿੱਤਰ ਨਾਹੀ, ਵਿਚਾਰ ਡਿੱਠਾ ਹਰ ਜੰਨੀ। ਜਿਨ੍ਹਾਂ ਗੁਰਸਿੱਖਾਂ ਕਉ ਹਰ ਸੰਤੁਸ਼ਟ ਹੈ, ਤਿਨੀ

ਅਭਿਆਨ ਪੈਰੀ ਪਾਇਆ। ਮਾਨਸਾ ਕਿਉ ਦੀਵਾਣੋ, ਕੋਈ ਨਸ ਭਜ ਨਿਕਲੇ, ਹਰ ਦੀਵਾਣੋ ਕੋਈ ਕਿੱਥੇ ਜਾਇਆ। ਤੂੰ ਐਸਾ ਹਰ ਦੀ

ਨਾਨਕ ਬਿਨ ਨਾਵੇ ਜਮ ਮਾਰਸੀ ਪੰਤ ਗਿਆ ਪਛਤਾਏ ਮਹੱਲਾ ਤੀਜਾ। ਇਹ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਸਭ ਕੜ ਭੋਗ ਵੇ ਅਲਿਪਤ ਰਹੇ ਅਲਖ ਨ ਲਖਣਾ ਜਾਈ। ਪੂਰੇ ਗੁਰ ਵੇਖਾ ਲਿਆ ਸਬਦੇ ਸੋਝੀ ਪਾਈ। ਪੁਰਖੇ ਸੇਵੇ ਸੇ ਪੁਰਖ ਹੋਵੇ ਜਿੰਨੀ ਹੋਮੇ ਸ਼ਬਦ ਜਲਾਈ। ਤਿਸ ਕਾ ਸਰੀਰ ਕੋ ਨਹੀਂ ਨਾ ਕੋ ਕੰਟਕ ਵੈਰਾਈ। ਨਿਚਲ ਰਾਜ ਹੈ ਸਦਾ ਸਕੇਰਾ ਨਾ ਆਵੇ ਨਾ ਜਾਈ। ਅਨਦਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ। ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ। ਪੌੜੀ ਜਿਨ ਕੇ ਹਰ ਨਾਮ ਸਿਆਸਤ ਹਿਰਦੇ ਹਰ ਨਾਮੋ ਤਿਨ ਕੌ ਰੱਖਣ ਹਾਰਾ। ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਿਖਾਈ ਮਿੱਤਰ ਹਮਾਰਾ। ਹਰ ਨਾਵੇ ਨਾਲ ਗੱਲਾਂ ਹਰ ਨਾਵੇ ਨਾਲ ਮਸਲਤ ਹਰ ਨਾਮ ਹੁਮਾਰੀ ਕਰਦਾ ਨਿਤ ਸਾਰਾ। ਹਰ ਨਾਮ ਹੁਮਾਰੀ ਸੰਗਤ ਅਦ ਪਿਆਰੀ ਹਰ ਨਾਮ ਕੋਲ

ਤੀਜਾ ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚੇ ਸ਼ਬਦ ਸਮਾਹੇ ਕੋਲ ਉਧਾਰੇ ਆਪਣਾ ਮੋਹ ਪਦਵੀ ਆਪੇ ਪਾਹੇ ਪਾਰ ਬਨੋ ਤਿਨ ਕੋ ਸੰਤੁਸ਼ਟ ਪਾਇਆ ਜੋ ਗੁਰ ਚਰਨੀ ਜਨ ਪਾਹੇ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹੇ ਮਹੱਲਾ ਤੀਜਾ ਹਉਮੈ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਹਉਮੈ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਏ ਜਿਨ ਕੋ ਪੂਰਬ ਲਿਖਿਆ ਤਿਨਾ ਸਤਿਗੁਰ ਮਿਲਿਆ ਪ੍ਰਵਿਆਏ ਨਾਨਕ ਗੁਰਪ੍ਰਸਾਦੀ ਉਬਰੇ ਹਉਮੈ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ ਅਵਨਾਸੀ ਪੁਰਖ ਵਿਧਾਤਾ ਹਰ ਨਾਮ ਹਮ ਸ੍ਰੇਵੈ ਹਰ ਨਾਮ ਹਮ ਪੂਜੇ ਹਰ ਨਾਮੇ ਹੀ ਮਨ ਰਾਤਾ ਹਰ ਨਾਮੇ ਜੇਵੜ ਕੋਈ ਅਵਰ ਨ ਸੂਝੇ ਹਰ ਨਾਮੋ ਅੰਤ ਛਡਾਤਾ ਹਰ ਨਾਮ ਦੀਆ ਗੁਰਪਾਰੇ ਉਪਕਾਰੀ ਤਨ ਤਨ ਗੁਰੂ ਕਾ ਪਿਤਾ ਮਾਤਾ ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ ਜਿਤ ਮਿਲੇ ਹਰ ਨਾਮ ਮੈਂ ਜਾਤਾ ਸਲੋਕ ਮਹੱਲਾ ਤੀਜਾ।

ਨਾਨਕ ਜਿਨ ਕੋ ਨਦਰ ਕਰੇ ਤੇ ਗੁਰਮੁਖ ਲੰਘੇ ਪਾਰ। ਮਹੱਲਾ ਤੀਜਾ। ਇੱਕੋ ਸਤਿਗੁਰ ਜਾਗਤਾ ਹੋਰ ਜਬ ਸੂਤਾ ਹੋਏ ਪਿਆਸ। ਸਤਿਗੁਰ ਸੇਵਨ ਜਾਗਨ ਸੇ ਜੋ ਰੱਤੇ ਸਚ ਨਾਮ ਗੁਣਤਾਸ। ਮਨਮੁਖ ਅੰਧਨਾ ਚੇਤਨੀ ਜਨਮ ਮਰ ਹੋਏ ਬਿਨਾਸ਼। ਨਾਨਕ ਗੁਰਮੁਖਤਨੀ ਨਾਮ ਤੇ ਆਇਆ ਜਿਨ ਕੌ ਤੁਰ ਪੂਰਬ ਲਿਖਿਆਸ। ਪੌੜੀ। ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ, ਜਿਦ ਖਾਇ ਹਮ ਕੋ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ, ਹਰ ਨਾਮੇ ਕੀ ਹਮ ਕੌ ਸਤਿਗੁਰ ਕਾਰ ਕੁੰਨੀ ਜੀ। ਹਰ ਨਾਮੇ ਕਾ ਹਮ ਲੇਖਾ ਲਿਖਿਆ ਸਭ ਜਮਕੀ ਅਗਲੀ ਕਾਣ ਗਈ। ਹਰ ਕਾ ਨਾਮ ਗੁਰਮੁਖ ਕਿਨੇ ਵਿਰਲੇ ਤਿਆਇਆ ਜਿਨ ਕੌ ਤੁਰ ਕਰਮ ਪ੍ਰਾਪਤ ਲਿਖਤ ਪਈ। ਸਲੋਕ ਮਹੱਲਾ ਤੀਜਾ। ਜਗਤ ਅਗਿਆਨੀ ਅੰਧ ਹੈ ਦੂਜੇ ਭਾਏ ਕਰਮ ਕਮਾਏ, ਦੂਜੇ ਭਾਏ ਜੇਤੇ ਕਰਮ ਕਰੇ ਦੁਖ ਲੱਗੇ ਤਨ ਤਾਏ। ਗੁਰ ਪ੍ਰਸਾਦੀ ਸੁਖ ਉਪਜੇ ਜਾਂ ਗੁਰ ਕਾ ਸ਼ਬਦ ਕਮਾਏ, ਸੱਚੀ ਬਾਣੀ ਕਰਮ ਕਰੇ ਅਨ ਦਿਨ ਨਾਮ ਤੇ ਆਏ। ਨਾਨਕ ਜਿਤ ਆਪੇ ਲਾਏ ਤਿਤ ਲੱਗੇ ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ। ਹਮ ਕਰ ਨਾਮ ਖਜਾਨਾ ਸਦਾ ਹੈ।

ਕਾਮਣ ਗਾਰਾ, ਜੋ ਮਨੁਆ ਸਦਾ ਸੁਖ ਵਸੈ ਸਹਿਜ ਕਰੇ ਵਾਪਾਰਾ। ਅੰਤਰ ਗੁਰ ਗਿਆਨ ਹਰਤਨ ਹੈ ਮੁਕਤ ਕਰਾਮਣ ਹਾਰਾ, ਨਾਨਕ ਜਿਸ ਨੂੰ ਨਦਰ ਕਰੇ ਸੋ ਪਾਏ, ਤੋ ਹੋਵੇ ਦਰਸ ਪਿਆਰਾ। ਪੌੜੀ ਧਨ ਧਨ ਸੋ ਗੁਰਸਿਖ ਕਹੀਏ, ਜੋ ਸਤਿਗੁਰ ਚਰਣੀ ਜਾਏ ਪਇਆ। ਧਨ ਧਨ ਸੋ ਗੁਰਸਿਖ ਕਹੀਏ, ਜੇ ਹਰ ਨਾਮਾ ਮੁਖ ਰਾਮ ਕਹਿਆ। ਧਨ ਧਨ ਸੋ ਗੁਰਸਿਖ ਕਹੀਏ, ਜਿਸ ਹਰ ਨਾਮ ਸੁਣਿਆ ਮਨ ਅੰਧ ਪਇਆ। ਧਨ ਧਨ ਸੋ ਗੁਰਸਿਖ ਕਹੀਏ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਇਆ। ਤਿਲ ਗੁਰਸਿਖ ਕਉ ਹਉ ਸਦਾ ਨਮਸਕਾਰੀ, ਜੋ ਗੁਰ ਕੈ ਪਾਣੇ ਗੁਰਸਿਖ ਚਲਿਆ। ਸਲੋਕ ਮਹੱਲਾ ਤੀਜਾ, ਮਨ ਹੜਕੇ ਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ, ਮਨ ਹੜਕੇ ਕਰ ਪਰਮ ਦੇ ਦੁਖ ਪਾਇਆ ਦੂਜੇ ਪਾਏ। ਰਿੱਧ ਸਿੱਧ ਸਾ ਮੋਹ ਨਾਮ ਨਵਸਤੇ ਮਨ ਆਏ, ਗੁਰਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ। ਨਾਮ ਰਤਨ ਹਰ ਪ੍ਰਗਟ ਹੋਆ, ਨਾਨਕ ਸਹਿਜ ਸਮਾਏ। ਮਹੱਲਾ ਤੀਜਾ, ਸਬਦੇ ਸਾਧਨ ਆਇਓ ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ, ਨਾਨਕ ਕਿਰਤ ਪਏ ਕਮਾਵਣਾ ਕੋਈ ਨਾ ਮੇਟਣ ਹਾਰ। ਪੌੜੀ ਤਨ ਤਨ ਸਤਪੁਰਖ ਸਤਿਗੁਰੂ ਹਮਾਰਾ, ਜਿਤ ਮਿਲੇ ਹਮ ਕੋ ਸਾਂਤਿਆਈ। ਤਨ ਤਨ ਸਤਪੁਰਖ ਸਤਿਗੁਰੂ ਹਮਾਰਾ, ਜਿਤ ਮਿਲੇ ਹਮ ਹਰ ਭਗਤ ਪਾਈ। ਤਨ ਤਨ ਹਰ ਭਗਤ ਸਤਿਗੁਰੂ ਹਮਾਰਾ, ਜੇ ਕੀ ਸੇਵਾ ਤੇ ਹਮ ਹਰ ਨਾਮ ਲਿਵਲਾਈ। ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕਉ ਸਾਧ ਸਮਧਿਟ ਦਿਖਾਈ। ਤਨ ਤਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ। ਸਲੋਕ ਮਹੱਲਾ ਪਹਿਲਾ, ਕਰ ਹੀ ਮੁੰਦ ਵਿਦੇਸ਼ ਤੇਰ

ਸੱਚਾਨਾਉ ਭੋਜਨ ਚਾਖਿਆ ਤ੍ਰਿਪਤ ਰਹੇ ਆਘਾਏ ਮਿਟੀ ਪਪਾਖਿਆ ਸਭ ਅੰਦਰ ਇੱਕ ਵਰਤੈ ਇਨੇ ਵਿਰਲੇ ਲਾਖਿਆ ਜਨ ਨਾਨਕ ਪਏ ਨਿਹਾਲ ਪ੍ਰਭ ਕੀ ਪਾਖਿਆ ਸਲੋਕ ਮਹੱਲਾ ਤੀਜਾ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵੇ ਜਿਤਿਰ ਸ਼ਬਦ ਨਾ ਕਰੇ ਵਿਚਾਰ ਹਉ ਮੈ ਮਹਿਲ ਨਾ ਚੁੱਕਈ ਨਾਮ ਨਾ ਲੱਗੇ ਪਿਆਰ ਇਕ ਆਪੇ ਬਖਸ ਮਲਾਇਨ ਦੁਬਦਾ ਤਜ ਵਿਕਾਰ ਨਾਨਕ ਇਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੇਤ ਪਿਆਰ ਮਹੱਲਾ ਤੀਜਾ ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੂਜੇ ਪਾਏ ਬਹੁ ਦੁਖ ਲਾਗਾ ਜਲਤਾ ਕਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸੇ ਬਖਸਣ ਹਾਰ ਪੌੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਏ ਹਰ ਆਪੇ ਬੋਲੇ ਆਪ ਬੁਲਾਵੇ ਹਰ ਆਪੇ ਜਲ ਥਲ ਰਵ ਰਹੀਏ ਹਰ ਆਪੇ ਮਾਰੇ ਹਰ ਆਪੇ ਛੋਡੇ ਮਨ ਹਰ ਸਰਣੀ ਪੜ ਰਹੀਏ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਿਚਿੰਦ ਨਿਸਲ ਹੋਈ ਰਹੀਏ ਉਠਦਿਆਂ ਬਹਿੰਦਿਆਂ ਸੁਤਿਆਂ ਸਦਾ ਸਦਾ ਹਰਨਾਮ ਧਿਆਈਏ ਜਨ ਨਾਨਕ

ਗੁਰ ਪ੍ਰਸਾਦ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਚੌਪ ਦੇ ਸਭਨਾ ਮਰਣਾ ਆਇਆ ਵਿਛੋੜਾ ਸਭਨਹਾ ਪੁੱਛੋ ਜਾਏ ਸਿਆਣਿਆ ਆਗੇ ਮਿਲ ਕੇ ਨਾਹਾਂ ਜਿਨ ਮੇਰਾ ਸਾਹਿਬ ਵਿਸਰੈ ਵੱਡੀ ਵੇਦਨ ਤਨਾਹ ਕੀ ਸਾਹਾਇਓ ਸਾਚਾ ਸੋਏ ਜਾ ਕੀ ਨਦਰਸ ਦਾ ਸੁਖੋਏ ਰਹਾਓ ਵੱਡਾ ਕਰ ਸਾਲਾਣਾ ਹੈ।

ਕੀਤੀ ਗਈ ਵਜਾਏ ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾ ਪਾਏ ਜੇ ਮਨ ਜਾਣੇ ਸੂਲੀਆਂ ਕਾਹੇ ਮਿੱਠਾ ਖਾਹੇ ਨਾਨਕ ਔਗੁਣ ਚੇਤੜੇ।

ਪਹਿਲਾ ਕਰ ਪਹਿਲਾ ਮਨਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਓ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ ਬਾਬਾ ਮਾਇਆ ਸਤ ਨ ਹੋਏ ਇਨ ਮਾਇਆ ਜਗਮ ਹੋਇਆ ਵਿਰਲਾ ਬੂਝੇ ਕੋਈ ਰਹਾਉ ਹਾਣ ਹਟ ਕਰ ਆਰਜਾ ਸਚ ਨਾਮ ਕਰ ਵੱਤ ਸੁਰਤ ਸੋਝ ਕਰ ਪਾਣ ਸਾਲ ਕਿਸ ਵੇ ਕਿਸ ਨੂੰ ਰੱਖ ਵਣਜਾਰਿਆਂ ਸੋ ਵਣਜ ਕਰ ਲੈ ਲਾਹਾ ਮਨ ਹੱਸ ਸੁਣ ਸਾਤ ਸੌ ਦਾਗਰੀ ਸਦ ਘੋੜੇ ਲੈ ਚੱਲ ਖਰਚ ਬੰਨ ਚੰਗਿਆਈਆਂ ਮਤ ਮਨ ਜਾਣੇ ਕੱਲ ਨਿਰੰਕਾਰ ਕੈ ਦੇਸ ਜਾਹੇ ਤਾਂ ਸੁਗ ਲਹਿ ਮਹੱਲ ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬਣ ਬਦੀਆਂ ਕਰ ਤਾਵਣੀ ਤਾਕੋ ਆਖੇ ਧੰਨ ਨਾਨਕ ਵੇਖੇ ਨਦਰ ਕਰ ਚੜੇ ਚਵਗਣ ਵੰਨ।

ਭਾਈ ਕਉ ਅਤ ਭਾਈ। ਹੁਕਮ ਪਇਆ ਬਾਹਰ ਕਰ ਛੋਡਿਆ, ਖਿਰ ਮੈਂ ਪਈ ਪਰਾਈ। ਨਾਮਦਾਨ ਇਸਨਾਨ ਨਾ ਮਨਮੁਖ, ਪਿਤ ਤਨ ਧੂੜ ਤੁਮਾਈ। ਮਨ ਮਾਨਿਆ ਨਾਮ ਸਿਖਾਈ, ਪਾਏ ਪਰੋ ਗੁਰ ਕੈ ਬਲਿਹਾਰ। ਜਿਨ ਸਾਚੀ ਬੂਝ ਬੁਝਾਈ ਰਖਾਓ, ਜਸੋ ਝੂਠ ਪ੍ਰੀਤ ਮਨ ਬਿਦਿਆ। ਜਨਸੂ ਵਾਦ ਰਚਾਈ, ਮਾਇਆ ਮਗਨ ਐਨਸ ਮੰਗਜੂ ਹੈ। ਨਾਮ ਨਾ ਲੇਵੇ ਮਰੇ ਬਿਖਾਈ, ਗੰਧਨ ਵੈਣ ਤਹਿਤਕਾਰੀ। ਸ਼ਬਦੇ ਸੁਰਤ ਨ ਆਈ, ਰੰਗ ਨ ਰਾਤਾ ਰਸ ਨੀ ਬਿਦਿਆ। ਮਨਮੁਖ ਪਦ ਗਵਾਈ, ਸਾਹ ਸਭਾ ਮੈਂ ਸਹਿਜ ਨ ਚਾਖਿਆ। ਜੇ ਬਾਰਸ ਨੀ ਰਾਈ, ਮਨ ਤਨ ਧਨ ਆਪਣਾ ਕਰ ਜਾਣਿਆ। ਦਰ ਕੀ ਖਬਰ ਨਾ ਪਾਈ, ਅੱਖੀ ਮੀੜ ਚੱਲਿਆ ਅੰਧਿਆਰਾ। ਹਰ ਦਰਦ ਸੇ ਨਾ ਪਾਈ, ਜਮਦਰ ਬਾਧਾ ਠੌਰ ਨਾ ਪਾਵੇ। ਆਪਣਾ ਕੀਆ ਕਮਾਈ, ਨਦਰ ਕਰੇ ਤਾਂ ਅੱਖੀ ਵੇਖਾਂ, ਕਹਿਣਾ ਕਥਨ ਨਾ ਜਾਈ। ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੇ ਵਸਾਈ। ਨਿਰਭਉ ਨਿਰੰਕਾਰ ਨਿਰਵੈਰ, ਪੂਰਨ ਜੋਤ ਸਮਾਈ। ਨਾਨਕ ਗੁਰਮਣ ਭਰਮ ਨਾ ਪਾਗੈ, ਸੱਚ ਨਾਮ ਵਡਿਆਈ। ਸੋਰਠ ਮਹੱਲਾ ਪਹਿਲਾ ਦੋ ਚੁਕੇ, ਪੁੜ ਧਰਤੀ ਪੁੜ ਪਾਣੀ ਆਸਣ। ਚਾਰ ਕੁੰਡ ਚੌਬਾਰਾ, ਸਗਲ ਪਵਣ ਕੀ ਮੂਰਤ ਏਕਾ। ਮੁਖ ਤੇਰੇ ਟਕਸਾਲਾ, ਮੇਰੇ ਸਾਹਿਬਾ ਤੇਰੇ ਚੋਜ ਵਿੜਾਣਾ। ਜਲ ਥਲ

ਪਾਤਿ ਹਰ ਸਨਾ ਜਪ ਮਨ ਰੇ। ਤੁਮ ਸਾਚੇ ਹਮ ਤੁਮ ਹੀ ਰਾਚੇ, ਸਬਦ ਭੇਦ ਫੁਨ ਸਾਚੇ। ਐਨਸ ਨਾਮ ਰਤੇ ਸੇ ਸੂਚੇ, ਮਰ ਜਨਮੇ ਸੇ ਕਾਚੇ। ਅਵਰ ਨਾ ਦੀਸੇ ਕਿਸ ਸਾਲਾਹੀ, ਕਿਸੇ ਸਰੀਕ ਨਾ ਕੋਈ। ਪ੍ਰਣਤ ਨਾਨਕ ਦਾਸਨ ਦਾਸਾ, ਗੁਰਮਤ ਜਾਣਿਆ ਸੋਈ। ਸੋਰਠ ਮਹੱਲਾ ਪਹਿਲਾ, ਅਲਖ ਅਪਾਰ ਅਗੰਮ ਅਗੋਚਰ, ਨਾ ਤੇ ਕਾਲ ਨ ਕਰਮਾ। ਜਾਤ ਅਜਾਤ ਅਜੋਨੀ ਸੰਭਉ, ਨਾ ਤੇ ਪਾਉ ਨ ਪਰਮਾ। ਸਾਚੇ ਸਚਿਆਰ ਮਿਟੋ ਕੁਰਬਾਨ, ਨਾ ਤੇ ਰੂਪ ਵਰਨ ਨਹੀਂ ਰੇਖਿਆ। ਸਾਚੇ ਸ਼ਬਦ ਨਿਸ਼ਾਨ ਰਖਾਓ, ਨਾ ਤੇ ਮਾਤ ਪਿਤਾ ਸੁਧ ਬੰਧਵ, ਨਾ ਤੇ ਕਾਮਨਾ ਨਾਰੀ। ਅਕੋਲ ਨਿਰੰਜਨ ਅਪਰ ਪਰੰਪਰ, ਸਗਲੀ ਜੋਤ ਤੁਮਾਰੀ। ਘੜਕੜ ਅੰਤਰ ਬ੍ਰਹਮ ਲੁਕਾਇਆ, ਘੜਕੜ ਜੋਤ ਸਬਾਈ। ਬਜਰ ਕਪਾਟ ਮੁਗਤੇ ਗੁਰਮਤੀ, ਨਿਰਭੈ ਤਾੜੀ ਲਾਈ। ਜਨ ਤੋ ਪਾਏ ਕਾਲ ਸਿਰਜੰਤਾ, ਵਸ ਗਤ ਜੁਗਤ ਸੁਬਾਈ। ਸਤਿਗੁਰ ਸੇ ਪਦਾਰਥ ਪਾਵੇ, ਝੂਟੇ ਸ਼ਬਦ ਕਮਾਈ। ਸੂਚੇ ਪਾਂਡੇ ਸਾਚ ਸਮਾਵੇ, ਵਿਰਲੇ ਸੂਚਾਚਾਰੀ। ਤੰਤੇ ਕੋ ਪਰਮ ਤੰਤ ਮਿਲਾਇਆ, ਨਾਨਕ ਸਰਣ ਤੁਮਾਰੀ। ਸੋਰਠ ਮਹੱਲਾ ਪਹਿਲਾ, ਜੋ ਮੀਨਾ ਬਿਨ ਪਾਣੀ ਏ, ਤੂੰ ਸਾਕਤ ਮਰੇ ਪਿਆਸ। ਤੂੰ ਹਰ ਬਿਨ ਮਰੀਏ ਰੇ ਮਨਾ, ਜੋ ਬਿਰਥਾ ਜਾਵੇ ਸਾਸ। ਮਨ ਰੇ ਰਾਮ ਨਾਮ ਜਸ ਲੇ, ਬਿਨ ਗੁਰ ਇਉ ਰਸ ਕਿਉ ਲਹੋ। ਗੁਰ ਮਿਲੇ ਹਰ ਦੇ ਰਹਾਓ, ਸੰਤ ਜਿਨਾ ਮਿਲ ਸੰਗਤੀ, ਗੁਰਮੁਖ ਤੀਰਥ ਹੋਏ। ਅੜਸਰ ਤੀਰਥ ਮਜਨਾ, ਗੁਰਦਰਸ ਪ੍ਰਾਪਤ ਹੋਏ। ਜਿਉ ਜੋਗੀ ਜਤ ਬਾਰਾ, ਤਪ ਨਾਹੀ ਸਤ ਸੰਤੋਖ। ਤਿਉ ਨਾਮੇ ਬਿਨ ਦਿਹੋਰੀ, ਜਾ ਮਾਰੇ ਅੰਤਰ ਦੋਖ। ਸਾਕਤ ਪ੍ਰੇਮ ਨਾ ਪਾਈਏ, ਹਰ ਪਾਈਏ ਸਤਿਗੁਰ ਪਾਏ। ਸੁਖ ਦੁਖ ਦਾਤਾ ਗੁਰ ਮਿਲੈ, ਕਉ ਨਾਨਕ ਸਿਫਤ ਸੁਮਾਏ।

ਜਲ ਥਲ ਮਹੀਲ ਗੁਪਤੋ ਵਰਤੈ ਗੁਰਸਬਦੀ ਦੇਖ ਨਿਹਾਰੀ ਜੀਉ ਰਹਾਉ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਉ ਤੂੰ ਬ੍ਰਹਮ ਅਜੋਨੀ ਹੈ ਪੀ ਹੋਨੀ ਅੜ ਪੀਤਰ ਦੇਖ ਮੁਰਾਰੀ ਜੀਉ ਜਨਮ ਮਰਨ ਤੋਂ ਇਹੋ ਜਗ ਬਪੜੋ ਇਨ ਦੂਜੇ ਭਗਤ ਵਿਸਾਰੀ ਜੀਉ ਸਤਗੁਰ ਮਿਲੇ ਤਾਂ ਗੁਰਮੁਦ ਪਾਈਏ ਸਾਕਤ ਬਾਜੀ ਹਾਰੀ ਜੀਉ ਸਤਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਬ ਮਝਾਰੀ ਜੀਉ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨੁਸਿਆ ਨਿਰੰਕਾਰੀ ਜੀਉ ਸੋਰਠ ਮਹੱਲਾ ਪਹਿਲਾ ਜਿਸ ਜਲਨਦ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਉ ਛੋਡੋ ਵੇਸ ਪੇਖ ਚਤਰਾਈ ਦੁਬਦਾ ਇਉ ਫਲ ਨਾਹੀ ਜੀਉ ਮਨ ਰੇ ਥਿਰ ਰਹੋ ਮਤ ਕਦ ਜਾਹੀ ਜੀਉ ਬਾਰ ਢੂੰਡਤ ਬਹੁ ਦੁਖ ਪਾਵੇ ਹਰ ਅੰਮ੍ਰਿਤ ਕਟ ਮਾਹੀ ਜੀਉ ਰਹਾਓ ਅਵਗੁਣ ਛੋੜ ਗੁਣਾ ਕੋ ਧਾਵੋ ਤਰ ਅਵਗੁਣ ਪੁਛਤਾਹੀ ਜੀਉ ਤਰ ਅਵਸਰ ਕੀ ਸਾਰ ਨ ਜਾਣੇ ਫਿਰ ਫਿਰ ਕੀਚ ਬੁੜਾਹੀ ਜੀਉ ਅੰਤਰ ਮੈਲ ਲੋਭੋ ਝੂਠੇ ਬਾਹਰ ਨਹਾਵੋ ਕਾਹੀ ਜੀਉ ਨਿਰਮਲ ਨਾਮ ਜਪੋ ਸਤ ਗੁਰਮੁਖ ਅੰਤਰ ਕੀ ਗਤ ਤਾਹੀ ਜੀਉ ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ ਸਤਗੁਰ ਬਚਨੀ ਫਲ ਪਾਹੀ ਜੀਉ ਜੋ ਭਾਵੇ ਤਿਉ ਰਾਖੋ ਹਰ ਜੀਉ ਜਨ ਨਾਨਕ ਸਬਦ ਸਲਾਹੀ ਜੀਉ ਸੋਰਠ ਮਹੱਲਾ ਪਹਿਲਾ ਪੰਚ ਬਦੇ

ਨਾਨਕ ਰਾਮ ਨਾਮ ਜਪ ਗੁਰਮੁਖ ਹਰ ਪਾਏ ਮਸਤਕ ਪਾਗਾ। ਸੋਰਠ ਮਹੱਲਾ ਪਹਿਲਾ ਸਰਬ ਜੀਆਂ ਸਿਰ ਲੇਖ ਤੁਰਾਹੂ ਬਿਨ ਲੇਖੇ ਨਹੀਂ ਕੋਈ ਜੀਉ। ਆਪ ਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਉ। ਮਾਨ ਰੇ ਰਾਮ ਜਪੋ ਸੁਹੋਈ ਅਹਿੰਸ ਗੁਰ

ਗੁਰਮੁਖ ਏਕ ਦ੍ਰਿਟ ਕਰ ਦੇਖੋ ਧੜਕੜ ਜੋਤ ਸਮੋਈ ਜੀਓ। ਚਲ ਤੋ ਠਾਕ ਰੱਖੋ ਘਰ ਆਪਣੇ ਗੁਰ ਮਿਲੇ ਇਹ ਮਤ ਹੋਈ ਜੀਓ। ਦੇਖ ਅਦ੍ਰਿਸ਼ਟ ਰਹੋ ਬਿਸਮਾਦੀ ਦੁੱਖ ਬਿਸਰੈ ਸੁਖ ਹੋਈ ਜੀਓ। ਪੀਵੋ ਅਪਿਓ ਪਰਮ ਸੁਖ ਪਾਈਏ ਨਿਰ ਕਰਵਾਸਾ ਹੋਈ ਜੀਓ। ਜਨਮ ਮਰਨ ਭਾਪਨ ਗਾਈਏ ਪੁਨਰਪ ਜਨਮ ਨਾ ਹੋਈ ਜੀਓ। ਤਤ ਨਿਰੰਜਨ ਜੋਤ ਸਵਾਈ ਸੋ ਹੰ ਭੇਦ ਨਾ ਕੋਈ ਜੀਓ। ਅਪਰੰਪਰ ਪਾਰਵਰਮ ਪਰਮੇਸ਼ਰ ਨਾਨਕ ਗੁਰਮੇ।

ਮਨ ਮੇਰੇ ਗੁਰ ਬਚਨੀ ਨਿਧ ਪਾਈ, ਤਾਤੇ ਸਚ ਮੈਂ ਰਹਿਆ ਸਮਾਈ ਰਹਾਉ। ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਗੁਰ ਚਰਣੀ ਮਨ ਲਾਗਾ ਤਾਂ ਜਮਕਾ ਮਾਰਗ ਭਾਗਾ, ਭਏ ਚ ਨਿਰਭਉ ਪਾਇਆ ਤਾਂ ਸਹਿਜੇ ਕਹਿ ਕਰ ਆਇਆ। ਪੰਡਤ ਨਾਨਕ ਬੂਝੇ ਕੋ ਵਿਚਾਰੀ, ਇਸ ਜਗ ਮੈਂ ਕਰ

ਈ ਜਿਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰ ਸੇ ਉਸ ਦਾ ਸੋ ਪਾਇਆ ਹਰ ਰਾਖਿਆ ਉਰ ਧਾਰੀ ਇਹੋ ਮਨੁਆ ਦਹਿਦ ਤਾਮਦਾ ਦੂਜੇ ਪਾਏ ਖੁਆਇਆ ਮਨ ਮੁਖ ਮੁਧ ਹਰ ਨਾਮ ਨ ਚੇਤੈ ਬਿਰਥਾ ਜਨਮ ਗਵਾਇਆ ਸਤਿਗੁਰ ਪੇਟੇ ਤਾ ਨਾ ਉਪਾਇ ਹਉਮੈ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵੈ ਗੁਰ ਕੇ ਸ਼ਬਦ ਵਿਚਾਰੀ ਆਪੇ ਮੇਲ ਲਏ ਪ੍ਰ ਸਾਚੈ ਸਾਜ ਰਖਿਆ ਉਰ ਧਾਰੀ ਨਾਨਕ ਨਾਭੋ ਗਤ ਮਤ ਪਾਈ ਏਹਾ ਰਸ ਹਮਾਰੀ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕਉ ਦੀਆ ਨਾਉ ਹਰ ਤਨ ਸਚ ਸੋਏ ਅਖੁੱਟ ਨਾਮ ਤਨ ਕਦੇ ਨਿਖੁੱਟੈ ਨਾਹੀ ਕਿਨੇ ਨਾ ਕੀਮਤ ਹੋਏ ਨਾਮ ਥਾਨ ਮੁਖ ਉਜਲੇ ਹੋਏ ਹਰ ਪਾਇਆ ਸਚ ਸੋਏ।

ਜਿਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਵੋ ਅਹੰਕਾਰਾ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ ਕੋਈ ਨਾ ਸੁਣੇ ਪੁਕਾਰਾ ਅੰਧਾ ਜਗਤ ਅੰਧ ਵਰਤਾਰਾ ਵਾਜਗੁਰੂ ਗੁਬਾਰਾ ਓਮੇ ਮੇਰਾ ਕਰ ਕਰ ਵਿਗੁੱਤੇ ਕਿਹੋ ਚੱਲੇ ਨਾ ਚਲਦਿਆਂ ਨਾਲ ਗੁਰਮੁਖ ਹੋਵੇ ਸੋ ਨਾਮ ਤੇ ਆਵੇ ਸਦਾ ਹਰ ਨਾਮ ਸਮਾਲ ਸੱਚੀ ਬਾਣੀ ਹਰ ਗੁਣ ਗਾਵੇ ਨਦਰੀ ਨਦਰ ਨਿਹਾਲ ਸਤਿਗੁਰ ਗਿਆਨ ਸਦਾ ਕਰ ਚਾਨਣ ਅਮਰ ਸਿਰ ਬਾਦਸ਼ਾਹ।

ਮਰਤਾ ਇਕ ਰੰਗੀ ਸ਼ਬਦ ਸਵਾਰਨ ਹਾਰਾ। ਸੋਰਠ ਮਹੱਲਾ ਤੀਜਾ। ਹਰ ਜੀਉ ਤੁਧ ਨੂੰ ਸਦਾ ਸਾਲਾ ਹੀ ਪਿਆਰੇ, ਜਿਚਿਰ ਕੜ ਅੰਤਰ ਹੈ ਸਾਸਾ, ਏਕ ਪਾਲਖਿਨ ਵਿਸਰੈ ਤੂੰ ਸਵਾ।

ਸੁਆਮੀ ਜਾਣੋ ਬਰਸ ਪਚਾਸਾ, ਹਮ ਮੂੜ ਮੁਗਧ ਸਦਾ ਸੇ ਪਾਈ, ਗੁਰ ਕੈ ਸ਼ਬਦ ਪਰਗਾਸਾ। ਹਰ ਜੀਉ ਤੁਮ ਆਪੇ ਦਿਓ ਬੁਝਾਈ, ਹਰ ਜੀਉ ਤੁਮ ਮਿੱਟੋ ਆਰਿਆ ਸਦਗੀ, ਤੇਰੇ ਨਾ ਮਿੱਟੋ ਬਲ ਜਾਈ ਰਹਾਓ। ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ, ਸ਼ਬਦੇ ਹੀ ਮੁਕਤ ਪਾਈ। ਸ਼ਬਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ, ਸਤਿਗੁਰ ਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ, ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ, ਜੰਮੇ ਵਾਰੋ ਵਾਰਾ, ਬਿਸ਼ਟਾ ਕੇ ਕੀੜੇ ਬਿਸ਼ਟਾ ਮਾਏ ਸਮਾਣੇ, ਮਾਨਮੁਖ ਮੁਗਧ ਗੁਬਾਰਾ। ਆਪੇ ਕਰ ਵੇਖੇ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨਾ ਕੋਈ, ਜੋ ਤੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ,

ਦੁੱਟ ਚੌਕੜੀ ਸਦਾ ਕੂੜ ਕਮਾਵੇ, ਨਾ ਬੂਝੇ ਵਿਚਾਰੇ। ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ, ਹਰਨਾਕਸ ਨਖੇ ਬਿਦਾਰੇ। ਪ੍ਰਹਿਲਾ ਜਾਨ ਸਦ ਹਰ ਗੁਣ ਗਾਵੇ, ਹਰ ਜੀਉ ਲਏ ਉਬਾਰੇ। ਆਸ ਕੋ ਬੋ ਭਲਾ ਕਰ ਜਾਣ, ਮਨਮੁਖ ਮਤ ਨਕਾਈ। ਸਾਧੂ ਜਨ ਕੀ ਨਿੰਦਾ ਵਿਆਪੇ, ਜਸਨ ਜਨਮ ਗਵਾਈ। ਰਾਮ ਨਾਮ ਕਦੇ ਚੇਤੇ ਨਾਹੀ, ਅੰਤ ਗਏ ਪਛਤਾਈ।

ਕਾ ਤਿਨ ਕਹਿ ਪਾਏ। ਸੋਰਠ ਮਹੱਲਾ ਤੀਜਾ। ਤੋ ਸਿੱਖ ਸਕਾ ਬੰਧ ਪਹਿ ਭਾਈ, ਜੇ ਗੁਰ ਕੇ ਪਾਣੇ ਵਿਚ ਆਵੇ। ਆਪਣੇ ਪਾਣੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਵੇ। ਬਿਨ ਸਤਿਗੁਰ

ਹਉ ਮੇਰਾ ਜਗ ਪਲਚ ਰਹਿਆ ਭਾਈ, ਹੋਏ ਨ ਕਿਸੇ ਕੇਰਾ, ਗੁਰਮੁਖ ਮੈਲ ਪਾਇਨ ਗੁਣ ਗਾਵਨ, ਨਿਰਕਰ ਹੋਏ ਬਸੇਰਾ, ਇੱਥੇ ਬੂਝੇ ਸੋ ਆਪ ਛਾਣੈ, ਹਰ ਪ੍ਰਭੈ ਤਿਸ ਕੇਰਾ, ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਣ ਭਾਗਾਂ ਚਾ ਪਾਈਏ, ਏਕ ਨਦਰ ਘਰ ਵੇਖੇ।

ਕਵਿਆ ਸਭ ਠਾਈ ਹਿਰਦੇ ਨਾਮ ਅਪਾਰਾ, ਜੋ ਜੁਗ ਬਾਣੀ ਸ਼ਬਦ ਪਛਾਣੀ, ਨਾਓ ਮੀਠਾ ਮਨੇ ਪਿਆਰਾ। ਸਤਿਗੁਰ ਸੇਵ ਜੇ ਨਾਮ ਪਛਾਤਾ, ਸਫਲ ਜਨਮ ਜਗ ਆਇਆ। ਹਾਰ ਚਾਖ ਸਦਾ ਮਨ ਤ੍ਰਿਪਤਿਆ, ਗੁਣ ਗਾਵੇ ਗੁਣੀ ਅਗਾਇਆ। ਕਮਲ ਪ੍ਰਗਾਸ ਦਾ ਰੰਗ ਰਾਤਾ, ਅਨਖਾ ਸ਼ਬਦ ਵਜਾਇਆ। ਤਨ ਮਨ ਨਿਰਮਲ ਨਿਰਮਲ ਬਾਣੀ, ਸੱਚੇ ਸੱਚ ਸਮਾਇਆ। ਰਾਮ ਨਾਮ ਕੀ ਗਤ ਕੋਈ ਨਾ ਬੂਝੇ, ਗੁਰਮਤਿ ਹਿਰਦੇ ਸਮਾਈ। ਗੁਰਮੁਖ ਹੋਵੇ ਸੋ ਮਗ ਪਛਾਣੇ, ਹਰ ਰਸ ਰਸਨ ਰਸਾਈ। ਜਬ ਤਬ ਸੰਜਮ ਸਭ ਗੁਰ ਤੇ ਹੋਵੇ, ਹਿਰਦੇ ਨਾਮ ਵਸਾਈ। ਨਾਨਕ ਨਾਮ ਸੰਭਾਲੇ ਸੇ ਜਨ ਸੋਹਨ, ਦਰ ਸਾਚੇ ਪਦ ਪਾਈ। ਸੋਰਠ ਮਹੱਲਾ ਤੀਜਾ ਦੋ ਤੁਕੇ, ਸਤਿਗੁਰ ਮਿਲੇ ਉਲਟੀ ਪਈ ਭਾਈ। ਜੀ

ਲਾਗੇ ਪਾਈ, ਗੁਰਮੁਖ ਪਾਏ ਹਰ ਥਾਏ ਰਖਾਓ। ਬਿਨ ਗੁਰਪ੍ਰੀਤ ਨਾ ਉਪਜੈ ਪਾਈ, ਮਨਮੁਖ ਦੂਜੇ ਪਾਏ। ਤੋ ਕੁੱਟੇ ਮਨਮੁਖ ਕਰਮ ਕਰੇ ਪਾਈ, ਪੱਲੇ ਕਿਛੂ ਨਾ ਪਾਏ। ਗੁਰ ਮਿਲੇ ਨਾਮ ਮਨ ਰਵਿਆ ਪਾਈ, ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੇ ਪਾਈ। ਗੁਰ ਕੈ ਖੇਤ ਅਪਾਰ ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਏ। ਨਾਨਕ ਨਾਮ ਹਰ ਪਾਈਏ ਪਾਈ, ਗੁਰ ਸਭ ਦੀ ਮੇਲ ਆਏ। ਸੋਰਠ ਮਹੱਲਾ ਤੀਜਾ ਕਰ ਪਹਿਲਾ, ਤੀ ਗੁਣੀ ਤ੍ਰਿਪੁਣ ਵਿਆਪਿਆ ਪਾਈ, ਗੁਰਮੁਖ ਬੂਝ ਬੁਝਾਏ। ਰਾਮ ਨਾਮ ਲਗ ਛੁਟੀਏ ਪਾਈ, ਪੁੱਛੋ ਗਿਆਨੀਆਂ ਜਾਏ। ਮਨ ਰੇ ਤ੍ਰੈ ਗੁਣ ਛੋੜ ਚੌਥੇ ਚਿਤ ਲਾਏ, ਹਰ ਜੂ ਤੇਰੇ ਮਨ ਵਸੈ ਪਾਈ, ਸਦਾ ਹਰ ਕੇ ਗੁਣ ਗਾਏ ਰਖਾਓ। ਨਾਮੇ ਤੇ ਸਭ ਉਪਜੇ ਪਾਈ, ਨਾਏ ਵਿਸਰਿਆ ਮਰ ਜਾਏ। ਅਗਿਆਨੀ ਜਗਤ ਅੰਧ ਹੈ ਪਾਈ, ਸੂਤੇ ਗਏ ਮੁਹਾਏ। ਗੁਰਮੁਖ ਜਾਗੇ ਸੇ ਉਭਰੇ ਪਾਈ, ਭਵਜਲ ਪਾਰ ਉਤਾਰ ਜਗ ਮੈਂ ਲਾਹਾ, ਹਰ ਨਾਮ ਹੈ ਪਾਈ, ਹਿਰਦੇ ਰੱਖਿਆ ਉਰਧਾਰ। ਗੁਰ ਸਰਣਾਈ ਉਭਰੇ ਪਾਈ, ਰਾਮ ਨਾਮ ਲਿਵ ਲਾਏ। ਨਾਨਕ ਨਾਉ ਬੇੜਾ ਨਾਉ ਤੁਲਹੜਾ ਪਾਈ, ਜਿਤ ਲਗ ਪਾਰ ਜਨ ਪਾਏ। ਤੋਰਠ ਮਹੱਲਾ ਤੀਜਾ ਕਰ ਪਹਿਲਾ, ਸਤਿਗੁਰ ਸੁਖ ਸਾਗਰ ਜਗ ਅੰਤਰ, ਹੋਰ ਥੈ ਸੁਖ ਨਾਹੀ। ਹਉਮੈ ਜਗਤ ਦੁਖ ਰੋਗ ਵਿਆਪਿਆ, ਮਰ ਜਨਮੈ ਰੋਵੇ ਤਾਹੀ। ਪ੍ਰਾਣੀ ਸਤਿਗੁਰ ਸੇਵ ਸੁਖ ਪਾਏ।

ਮਨਸਾ ਮਾਰ ਦੁਬਦਾ ਸਏ ਸਮਾਣੀ ਪਾਇਆ ਨਾਮ ਅਪਾਰਾ ਹਾਰ ਚਾਹ ਮਨ ਨਿਰਮਲ ਹੋਆ ਕਿਲਵ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵੋ ਸਦਗੀ ਤਾਂ ਫਿਰ ਮਰਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵੇ ਕੋਈ ਦਾਤੇ ਦਾਤ ਰੱਖੀ ਹੱਥ ਆਪਣੇ ਜੇ ਪਾਵੇ ਤੇ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਖੇ ਜਾਪੇ ਸੇਈ ਸੋਰਠ ਮਹੱਲਾ ਤੀਜਾ ਸਤਿਗੁਰ ਸੇਵੇ ਤਾਂ ਸਹਿਤ ਉਭਜੇ ਗਤ ਮਤਦ ਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਿਗੁਰ ਸਭ ਜਗ ਪਹੁਰਾਨਾ ਮਨ ਮੁਖ ਅੰਧਾ ਸ਼ਬਦ ਨਾ ਜਾਣੇ ਝੂਠੇ ਪਰਮ ਭੁਲਾ ਨਾ ਰਹਾਉ ਤ੍ਰੈ ਗੁਣ ਮਾਇਆ ਪਰਮ ਭੁਲਾਇਆ ਹਉਮੈ ਬੰਧਨ ਕਮਾਏ ਜੰਮਣ ਮਰਨ ਸਿਰ ਉਪਰ ਉਭੋ ਗਰਭ ਜੋਨ ਦੁਖ ਪਾਏ ਤ੍ਰੈ ਗੁਣ ਵਰਤੇ ਸਗਲ ਸੰਸਾਰਾ ਹਉਮੈ ਵਿਚ ਪਦ ਖੋਈ ਗੁਰਮੁਖ ਹੋਵੇ ਚੌਥਾ ਪਦ ਚੀਨੇ ਰਾਮ ਨਾਮ ਸੁਖ ਹੋਈ।

ਜਾਪਮਾਨ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਏ ਪਿਆਰਾ ਅੰਮ੍ਰਿਤ ਅਗਮ ਅਥਾਹਾ ਰਹਾਉ ਆਪੇ ਸੁਣਸਾ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਹੋ ਆਪੇ ਉੱਜੜ ਪਾਏ ਦਾ।

ਆਪੇ ਅੰਡਜ ਜੇਰਜ ਸੇਤ ਉਤਪੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁ ਮਣੀਆਂ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਦ ਤਾਰ ਹੈ ਪਿਆਰਾ ਸੂਦ ਖਿੰਚੇ ਟਹਿ ਠੇਰੀ ਹੋਏ ਮੇਰੇ ਮਨ ਮੈਂ ਹਰ ਬਿਨ ਅਵਰ ਨ ਕੋਏ ਸਤਿਗੁਰ ਵਿਚ ਨਾਮ ਨਿਧਾਨ ਹੈ ਪਿਆਰਾ ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਉ ਆਪੇ ਜਲ ਤਲ ਸਬਤ ਹੈ ਪਿਆਰਾ ਪ੍ਰਭ ਆਪੇ ਕਰੇ ਸੋਏ ਸਭਨਾ ਰਿਜਕ ਸਮਾਂ ਦਾ ਪਿਆਰਾ ਦੂਜਾ ਅਵਰ ਨ ਕੋਏ ਆਪੇ ਖੇਲ ਖਿਲਾਏ ਦਾ ਪਿਆਰਾ ਆਪੇ ਕਰੇ ਸੋ।

ਆਪੇ ਆਪੇ ਵੇਖ ਵਿਕਸਦਾ ਪਿਆਰਾ, ਕਰ ਚੂਜ ਵੇਖੇ ਪ੍ਰਵੇ ਆਪੇ, ਆਪੇ ਵਣ ਤਿਣ ਸਬਤ ਦੇ ਪਿਆਰਾ, ਆਪੇ ਗੁਰਮੁਖ ਜਾਪੇ ਜਪ ਮਾਨ, ਹਰ ਹਰ ਨਾਮ ਰਸ ਥਾਪੇ, ਅੰਮ੍ਰਿਤ ਨਾਮ ਮਹਾਰਸ ਮੀਠਾ,

ਤਪੈ ਆਪੇ ਸਤਿਗੁਰ ਆਪ ਗਏ ਚੇਲਾ, ਉਪਦੇਸ਼ ਕਰੇ ਪ੍ਰਭ ਆਪੇ, ਆਪੇ ਨਾਉਜ ਪੈਂਦਾ ਪਿਆਰਾ, ਆਪੇ ਹੀ ਜਪ ਜਾਪੇ, ਆਪੇ ਅੰਮ੍ਰਿਤ ਆਪ ਗਏ ਪਿਆਰਾ, ਆਪੇ ਹੀ ਰਸ ਆਪੇ, ਆਪੇ ਆਪ ਸਲਾਹਦਾ ਪਿਆਰਾ, ਜਨ ਨਾਨਕ ਹਰ ਸਥਾਪੇ। ਸੋਰਠ ਮਹੱਲਾ ਚੌਥਾ, ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ, ਆਪੇ ਸਭ ਆਪੇ ਵਣਜਾਰਾ, ਆਪੇ ਵਣਜ ਕਰਾਇਆ, ਆਪੇ ਧਰਤੀ ਸਾਜੀਅਨ ਪਿਆਰੇ, ਪਿਛੇ ਟੰਕ ਚੜਾਇਆ ਮੇਰੇ ਮਨ, ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਦਾਨ।

ਕਲਮਾਟੀ ਬੰਦ ਰਖਾਇਆ, ਆਪ ਹੀ ਪਉ ਪਾਏ ਦਾ ਪਿਆਰਾ, ਬਨ ਬੱਕਰੀ ਸਿਉ ਹੰਡਾਇਆ, ਆਪੇ ਕਾਸ਼ਟ ਆਖ ਵਰ ਪਿਆਰਾ, ਵਿਚ ਕਾਸ਼ਟ ਅਗਨ ਰਖਾਇਆ, ਆਪ ਹੀ ਆਪ ਵਰਤਦਾ ਪਿਆਰਾ, ਪਏ ਅਗਨ ਨਾ ਸਕੇ ਜਲਾਇਆ, ਆਪੇ ਮਾਰ ਜੀਵਾਏ ਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ, ਆਪੇ ਤਾਣ ਦੀ ਬਾਣ ਹੈ ਪਿਆਰਾ, ਆਪੇ ਘਰ ਲਾਇਆ, ਜੋ ਆਪ ਚਲਾਏ ਤਿਉ ਚਲੀ ਗਏ ਪਿਆਰੇ, ਜੋ ਹਰ ਪ੍ਰਭ ਮੇਰੇ ਪਾਇਆ, ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜੇ ਵਜਾਇਆ, ਸੋਰਠ ਮਹੱਲਾ ਚੌਥਾ, ਆਪੇ ਸਿਸ਼ਟ ਉਪਾਏ ਦਾ ਪਿਆਰਾ, ਕਰ ਸੂਰਜ ਚੰਦ ਚਾਨਾਣ, ਆਪਨ ਤਾਣਿਆ ਤਾਣ ਹੈ ਪਿਆਰਾ, ਆਪ ਨੇ ਮਾਣਿਆ ਮਾਣ, ਆਪ ਦਇਆ ਕਰ ਰੱਖਦਾ ਪਿਆਰਾ, ਆਪੇ ਸੁੜ ਸੁਜਾਨ, ਮੇਰੇ ਮਨ ਜਾਪ ਰਾਮ ਨਾਮ ਨੀਸਾਨ, ਸਾਹ ਸੰਗਤ ਮਿਲ ਧਿਆਏ ਤੂੰ ਹਰ ਹਰ, ਬੋੜ ਨ ਆਵਣ ਜਾਣ ਰਖਾਓ, ਆਪੇ ਹੀ ਗੁਮਰਤ ਦਾ ਪਿਆਰਾ, ਆਪੇ ਹੀ ਪਰਵਾਨ, ਆਪੇ ਬਖਸ ਕਰਾਏ ਦਾ ਪਿਆਰਾ, ਆਪੇ ਸਚ ਨੀਸਾਨ, ਆਪੇ ਗੁਮਰਤ ਦਾ ਪਿਆਰਾ, ਆਪੇ ਹੀ ਫੁਰਮਾਨ, ਆਪੇ ਭਗਤ ਭੰਡਾਰ ਹੈ ਪਿਆਰਾ, ਆਪੇ ਦੇਵੇ ਦਾਨ, ਆਪੇ ਸੇਵ ਕਰਾਏ ਦਾ ਪਿਆਰਾ, ਆਪ ਦਿਵਾਵੇ ਮਾਣ।

ਪਰਵਾਨ ਆਪੇ ਅਤੁਲ ਤੁਲਾਏ ਦਾ ਪਿਆਰਾ ਜਨ ਨਾਨਕ ਸਤਿਗੁਰਬਾਣ ਤੋਰਠ ਮਹੱਲਾ ਚੌਥਾ ਆਪੇ ਸੇਵਾ ਲਾਏ ਦਾ ਪਿਆਰਾ ਆਪੇ ਭਗਤ ਉਮਾਹਾ ਆਪੇ ਗੁਣ ਗਾਵਾਏ ਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲਿਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਨ ਜਪ ਰਾਮ ਨਾਮ ਉਮਾਹਾ ਅਨਦਿਨ ਅਨੰਦ ਹੋਵੇ ਵਡਭਾਗੀ ਲੈ ਗੁਰ ਪੂਰੇ ਹਰ ਲਾਹਾ ਰਹਾਉ ਆਪੇ ਗੋਪੀ ਕਾਨ ਹੈ ਪਿਆਰਾ ਬਨ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹਾ।

ਚੌਥਾ ਦੋ ਤੁਕੇ ਆਨਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ ਸਾਧੂ ਪਰਸਦ ਹੀ ਪ੍ਰਪਾਇਆ ਗੋਬਿੰਦ ਸਰਨ ਤੁਮਾਰੀ ਗੋਬਿੰਦ ਪ੍ਰੀਤ ਲੱਗੀ ਅਲ ਪਿਆਰੀ ਜਬ ਸਤਸੰਗ ਪੈ ਸਾਧੂ ਜਾਨ ਫਿਰਦੇ ਮਿਲਿਆ ਸਾਂਤ ਮੁਰਾਰੀ ਰਹਾਓ ਤੂੰ ਹਿਰਦੇ ਗੁਪਤ ਵਸੇ ਦਿਨ ਰਾਤੀ ਤੇਰਾ ਭਾਉ ਨਾ ਬੁਝੇ ਗੁਵਾਰੀ ਸਗੁਰ ਪੁਰਖ ਮਿਲਿਆ ਪ੍ਰਪਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਪਿਆ ਸਾਂਤ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮ ਚੀਨ ਸੋ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖੇ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਪਈ ਤੁਮਾਰੀ ਨਾਨਕ ਅਤੁਲ ਸਹਿਜ ਸੁਖ ਪਾਇਆ ਅਣਦਿਨ ਜਾਗਤ ਰਹੇ ਬਨਵਾਰੀ ਸੋਰਠ ਮਹੱਲਾ ਚੌਥਾ ਹਰ ਸੁਪ੍ਰੀਤ ਅੰਤਰ ਮਨ ਬੇਦਿਆ ਹਰ ਬਿਨ ਰਹਿਣ ਨਾ ਜਾਈ ਜੋ ਮਛਲੀ ਬਿਨ ਨੀਰੈ ਬਿਨਸੈ ਤਿਉ ਨਾਮੇ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹਉ ਅੰਤਰ ਨਾਮ ਗਾਂ ਦਿਨ ਰਾਤੀ ਨਾਮੇ ਹੀ ਸਾਂਤ ਪਾਈ ਰਹਾਉ ਜਿਉ ਚਾਤਰਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨਾ ਜਾਈ ਗੁਰਮੁਖ ਜਲ ਪਾਵੇ ਸੋ ਸਹਿਜੇ ਹਰਿਆ ਪਾਏ ਸੁਪਾਈ ਮਨਮੁਖ ਪੂਲੇ ਦੇਹ ਸਿਰ ਡੋਲੇ ਬਿਨ ਨਾਵੇ ਦੁਖ ਪਾਈ ਜਨਮ ਮਰੇ ਫਿਰ ਜੂਨੀ ਆਵੇ।

ਐ ਤ੍ਰਿਸ਼ਨਾ ਸ਼ਬਦ ਬੁਝਾਈ। ਸੋਰਠ ਮਹੱਲਾ ਚੌਥਾ ਪੰਚ ਪਦਾ ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭ੍ਰਮ ਕਾਟਿਆ ਜਾਈ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ। ਗੁਰਮਤ ਰਾਮ ਨਾਮ ਪਰਗਸ ਹੋ ਸਦਾ ਰਹੋ ਸਰਣਾਈ ਰਹਾਉ। ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ। ਹਰ ਜਿਉ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸਮਾਣਾ। ਜਿਸ ਕੀ ਵਸ ਸੋਈ ਪ੍ਰਭ ਜਾਣੇ ਜਿਸ ਨੂੰ ਦੇਸੋ ਪਾਏ। ਵਸ ਅਨੂਪ ਆਤ ਅਗਮ ਅਗੋਚਰ ਗੁਰਪੂਰਾ ਅਲੱਖ।

ਸਲਾਹੀਏ ਪਾਈ, ਮਨ ਤਨ ਹਿਰਦੇ ਤਾਰ, ਸਾਚਾ ਸਾਹਿਬ ਮਨ ਵਸੇ ਪਾਈ, ਏਹਾ ਕਰਣੀ ਸਾਰ। ਜਿਤ ਤਨ ਨਾਮ ਨਾ ਉਪਜੈ ਭਾਈ, ਸੇ ਤਨ ਹੋਏ ਸ਼ਾਰ, ਸਾਧ ਸੰਗਤ ਕਉ ਵਾਰਿਆ ਪਾਈ। ਜਿਨ ਏਕੰਕਾਰ ਆਧਾਰ, ਸੋਈ ਸੱਚ ਆਰਾਧਨਾ ਪਾਈ, ਜੇਤੇ ਸਭ ਕਿਛ ਹੋਏ, ਗੁਰ ਪੂਰੇ ਜਾਣਾਇਆ ਪਾਈ। ਤਿਸ ਬਿਨ ਅਵਰ ਨਾ ਕੋਏ ਰਹਾਉ, ਨਾਮ ਵਿਹੂਣੇ ਪਚਮੋਏ ਪਾਈ, ਗਣਤ ਨਾ ਜਾਏ ਗਣੀ, ਵਿਣ ਸੱਚ ਸੋਚ ਨਾ ਪਾਈਏ ਪਾਈ। ਸੱਚਾ ਅਗਮ ਧਣੀ, ਆਮਣ ਜਾਣ ਨਾ ਚੁੱਕਈ ਪਾਈ, ਝੂਠੀ ਦੁਨੀ ਮਣੀ, ਗੁਰਮ ਕੋਟ ਉਧਾਰ ਦਾ ਪਾਈ। ਦੇ ਨਾਵੇ ਏਕ ਕਣੀ, ਸਿਮਰਤ ਸਾਸਤ ਸੁਧਿਆ ਪਾਈ, ਵਿਣ ਸਤਿਗੁਰ ਭਰਮ ਨਾ ਜਾਏ, ਆਨਕ ਕਰਮ ਕਰ ਥਾਕਿਆ ਪਾਈ। ਫਿਰ ਫਿਰ ਬੰਧਨ ਪਾਏ, ਚਾਰੇ ਕੁੰਡਾ ਸੋਧੀਆਂ ਪਾਈ, ਵਿਣ ਸਤਿਗੁਰ ਨਾਹੀ ਜਾਏ, ਵਡਭਾਗੀ ਗੁਰ ਪਾਇਆ ਪਾਈ। ਹਰ ਹਰ ਨਾਮ ਧਿਆਏ, ਸੱਚ ਸਦਾ ਹੈ ਨਿਰਮਲਾ ਭਾਈ, ਨਿਰਮਲ ਸੱਚੇ ਸੋਏ, ਨਦਰ ਕਰੇ ਜਿਸੇ ਆਪਣੀ ਪਾਈ, ਤਿਸ ਪ੍ਰਾਪਤ ਹੋਏ, ਕੋੜ ਮੱਦੇ ਜਨ ਪਾਈਗੇ ਭਾਈ, ਵਿਰਲਾ ਕੋਈ ਕੋਏ, ਨਾਨਕ ਰੱਤਾ ਸੱਚ ਨਾਮ ਪਾਈ, ਤੁਣ ਮਨ ਤਨ ਨਿਰਮਲ ਹੋਏ। ਸੋਰਠ ਮਹੱਲਾ ਪੰਜਵਾਂ, ਦੋ ਤੁਕੇ ਜਾਉ ਲਓ ਪਾਓ ਅਪਾਓ, ਇਹੋ ਮਨ ਧੋ ਲੋ ਮਿਲਨ ਦੂਰਾਈ, ਆਨ ਆਪਣਾ ਕਰਤ ਵਿਚਾਰਾ, ਤੋ ਲੋ ਬੀਜ ਵਿਖਾਈ, ਮਾਧਵੇ ਐਸੀ ਦਿਓ ਬੁਝਾਈ, ਸੇਵੋ ਸਾਧ ਗਹੋ ਓੜ ਚਰਣਾ, ਨੈ ਬਿਸਰੇ ਮੋਤ ਚਸਾਈ ਰਹਾਓ। ਰੇ ਮਨ ਮੁਗਧ ਅਚੇਤ ਚੰਚਲ ਚਿੱਤ, ਤੁਮੇ ਐਸੀ ਹਿਰਦੇ ਨਾ ਆਈ, ਪ੍ਰਾਣ ਪਾ ਤਿਆਗ ਆਨ ਤੂੰ ਰਚਿਆ, ਉਰਜੋ ਸੰਗ ਬੈਰਾਈ, ਸੋਗ ਨਾ ਵਿਆਪੇ ਆਪ ਨਾ ਥਾਪੇ, ਸਾਧ ਸੰਗਤ ਬੁੱਧ ਪਾਈ, ਸਾਹਿਤ ਕਾਬਕ ਨਾ ਇਉ ਜਾਨੋ, ਜੈਸੇ ਭਵਨ ਚੁਲਾਈ, ਕੋੜ ਪਰਾਧ ਅਸ਼ਾਧਿਓ ਇਹੋ ਮਨ, ਕਹਿਣਾ ਕਛੂ ਨਾ ਜਾਈ, ਜਨ ਨਾਨਕ ਦੀਨ ਸਰਣ ਆਇਓ ਪ੍ਰਭ, ਸਭ ਲੇਖਾ ਰੱਖੋ ਉਠਾਈ। ਸੋਰਠ ਮਹੱਲਾ ਪੰਜਵਾਂ, ਪੁੱਤਰ ਕਲੱਤਰ ਲੋਗਰੇ ਬੰਤਾ, ਮਾਇਆ ਸਨ ਬੰਦੇ ਹੀ, ਅੰਤ ਕੀ ਵਾਰ ਕੋ ਖਰਾ ਨਾ ਹੋਸੀ, ਸਾ ਮਿਥਿਆ ਅਸਨੇ ਹੀ, ਰੇ ਨਰ ਕਾਹੇ ਪਪੋਰੋ ਦੇਹੀ, ਊੜ ਜਾਏ ਗੋ ਤੂੰ ਬਾਦਰੋ, ਇਕ ਪਾਜੋ ਰਾਮ ਸੁਨੇਹੀ ਰਹਾਉ। ਤੀਨ ਸੰਗਿਆ ਕਰ ਦੇਹੀ ਕੀਨੀ, ਜਲ ਕੂਕਰ ਪਸਮੇਹੀ, ਹੋਏ ਆਮਰੋ ਗ੍ਰਹਿ ਮੈਂ ਬੈਠਾ, ਕਰਨ ਕਾਰਨ ਬਿਸਰੋਹੀ, ਅਨਕ ਪਾਨ ਕਰ ਮਣੀਏ ਸਾਜੇ, ਕਾਚੇ ਤਾਗ ਪਰੋਹੀ, ਤੂੜ ਜਾਏ ਗੋ ਸੂਤ ਬਾਪੁਰੇ, ਫਿਰ ਪਾਛੇ ਪਛਤੋਹੀ, ਜਿਨ ਤੁਮ ਸਿਰ ਜੇ ਸਿਰਜ ਸਵਾਰੇ, ਤਿਸ ਤਿਆਵੋ ਦਿਨ ਰਹਿਨੇ ਹੀ, ਜਨ ਨਾਨਕ ਪ੍ਰਭ ਕਿਰਪਾ ਧਾਰੀ, ਮੈਂ ਸਤਿਗੁਰ ਓਟ ਗਹਿ ਹੀ। ਸੋਰਠ ਮਹੱਲਾ ਪੰਜਵਾਂ, ਗੁਰਪੂਰਾ ਪੇਟੋ ਵਡਭਾਗੀ, ਮਨੇ ਪਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਆਪਣੇ ਸਤਿਗੁਰ ਕੈ ਬਲਿਹਾਰ, ਆਗੇ ਸੁਖ ਪਾਛੇ ਸੁਖ ਸਹਿਜਾ, ਕਰ ਆਨੰਦ ਹਮਾਰ ਰਹਾਉ। ਅੰਤਰਜਾਮੀ ਕਰਨੇ ਹਾਰਾ, ਸੋਈ ਖਸਮ ਹਮਾਰਾ, ਨਿਰਪੋ ਪਏ ਗੁਰਚਰਣੀ ਲਾਗੇ, ਇਕ ਰਾਮ ਨਾਮ ਆਧਾਰ, ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਹੈ ਪੀ ਹੋ ਮਨਹਾਰਾ, ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ, ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕਉ ਗੁਰ ਪੂਰਾ ਪੇਟਿਓ, ਸਗਲੇ ਦੁਖ ਬਿਨਾਸੇ। ਸੋਰਠ ਮਹੱਲਾ ਪੰਜਵਾਂ, ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੈ ਪਾਣੇ ਸਭ ਰੋਗੀ, ਕਰਨ ਕਰਾਮਨ ਹਾਰ ਸੁਆਮੀ ਆਪਣ ਹਾਰ ਸੰਜੋਗੀ, ਮਨ ਮੇਰੇ ਜਿਨੇ ਆਪਣਾ ਪਰਮ ਗਵਾਤਾ, ਸਿੱਕੇ ਪਾਣੇ ਕੋਈ ਨਾ ਪੂਲਾ, ਤਿਨ ਸਗਲੋ ਬ੍ਰਹਮ ਪਛਾਤਾ ਰਹਾਓ। ਸੰਤ ਸੰਗ ਜਾ ਕਾ ਮਨ ਸੀਤਲ, ਉਹ ਜਾਣੇ ਸਗਲੀ ਠੰਡੀ, ਹਉਮੇ ਰੋਗ ਜਾ ਕਾ ਮਨ ਵਿਆਪਤ, ਉਹ ਜਨਮ ਮਰੇ ਬਿਲ ਲਾਤੀ, ਗਿਆਨ ਅੰਜਨ ਜਾ ਕੀ ਨੇਤਰੀ ਪੜਿਆ, ਤਾ ਕੋ ਸਰ ਪਰਗਾਸਾ ਅਗਿਆਨ।

ਤਨ ਰਸ ਗਾਈਏ, ਈਗਾ ਸੁਖ ਆਗੇ ਮੁਖ ਊਜਲ, ਜਨ ਕਾ ਸੰਗ ਵਡ ਭਾਗੀ ਪਾਈਏ, ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀਏ, ਅਗਮੈ ਗੋਚਰ ਸਦ ਅਬਨਾਸੀ, ਸਰਨ ਸੰਤਨ ਕੀ ਲਈਏ, ਨਿਰਗੁਣ ਨੀਜ ਅਨਾਦ ਅਪਰਾਧੀ, ਓੜ ਸੰਤਨ ਕੀ ਆਹੀ, ਬੂੜ ਤਮੋਗਰੇ ਅੰਧ ਕੂਪ ਮਹਿ, ਨਾਨਕ ਲਿਹੋ ਨਿਵਾਹੀ। ਸੋਰਠ ਮਹੱਲਾ ਪੰਜਵਾਂ ਕਰ ਪਹਿਲਾ, ਜਾ ਕੇ ਹਿਰਦੇ ਵਸਿਆ ਤੂੰ ਕਰਤੇ, ਤਾ ਕੀ ਤੈ ਆਸ ਪੁਜਾਈ, ਦਸ ਆਪਣੇ ਕੋ ਤੂੰ ਵਿਸਰੈ ਨਾਹੀ, ਚਰਨ ਤੂਰ ਮਨ ਪਾਈ, ਤੇਰੀ ਅਕਥ ਕਥਾ ਕਸਨ ਨਾ ਜਾਈ, ਗੁਣ ਨਿਧਾਨ ਸੁਖ ਦਾਤੇ ਸੁਆਮੀ, ਸਭ ਤੇ ਊਚ ਬੜਾਈ ਰਖਾਓ, ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੀ ਤੁਮ ਲਿਖ ਪਾਈ, ਸੇਵਕ ਕੋ ਤੁਮ ਸੇਵਾ ਦੀਨੀ, ਦਰਸ਼ਨ ਦੇਖ ਅਗਾਈ, ਸਰਬ ਨਿਰੰਤਰ ਤੁਮੇ ਸੁਮਾਨੇ, ਜਾ ਕੋ ਤੁਦੇ ਆਪ ਬੁਝਾਈ, ਗੁਰਪ੍ਰਸਾਦ ਮਿਟਿਓ ਅਗਿਆਨਾ, ਪ੍ਰਗਟ ਪਏ ਸਵਠਾਈ, ਸੋਈ ਗਿਆਨੀ ਸੋਈ ਧਿਆਨੀ, ਸੋਈ ਪੁਰਖ ਸੁਪਾਈ, ਕਹੋ ਨਾਨਕ ਜਿਸ ਪਏ ਦਇਆਲਾ, ਤਾ ਕੋ ਮਨ ਤੇ ਬਿਸਰ ਨਾ ਜਾਈ। ਸੋਰਠ ਮਹੱਲਾ ਪੰਜਵਾਂ। ਸਗਲ ਸਮੱਗਰੀ ਮੋਏ ਵਿਆਪੀ, ਕਬ ਉੱਚੇ ਕਬ ਨੀਚੇ, ਸੁਧ ਨਾ ਹੋਈ ਗੇ ਕਾਹੂ ਜਤਨਾ, ਓੜਕ ਕੋ ਨਾ

ਵਾ ਕਹੀਅਤ ਤਿਨ ਮੈਂ ਉਰਜੋ ਸਗਲ ਸੰਸਾਰਾ, ਪੂਰਨ ਭਗਤ ਪੁਰਖ ਸਵਾਮੀ ਕਾ ਸਰਬ ਥੋਗ ਤੇ ਨਿਆਰਾ। ਨਿੰਦੋ ਨਾਹੀ ਕਾਹੂ ਬਾਤ, ਯੋ ਖਜ਼ਮ ਕਾ ਕੀਆ, ਜਾ ਕੋ ਕਿਰਪਾ ਕਰੀ ਪ੍ਰਾ ਮੇਰ ਹੈ, ਮਿਲ ਸਾ ਸੰਗਤ ਨੋ ਲੀਆ। ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰ ਸਭਨਾ ਕਰਤ ਉਧਾਰਾ, ਕਉ ਨਾਨਕ ਗੁਰ ਬਿਨ ਨਹੀਂ ਤਰੀਐ, ਤੇ ਪੂਰਨ ਤਤ ਵਿਚਾਰਾ। ਸੋਰਠ ਮਹੱਲਾ ਪੰਜਵਾ, ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਸਾਰਾ, ਕਿਲਗ ਕਾਟੇ ਨਿਮਖ ਆਰਾਧਿਆ, ਗੁਰਮੁਖ ਪਾਰਿਓ ਤਾਰਾ। ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੇ, ਸਾਧੂ ਅੰਮ੍ਰਿਤ ਬਾਨੀ ਰਗਾਓ। ਮੁਗਤ ਭੁਗਤ ਜੁਗਤ ਸਜ ਪਾਈਗੇ, ਸਰਬ ਸੁਖਾਂ ਕਾ ਦਾਤਾ, ਆਪਣੇ ਦਾਸ ਕੋ ਭਗਤ ਦਾਨ ਦੇਵੇ, ਪੂਰਨ ਪੁਰਖ ਵਿਧਾਤਾ। ਤ੍ਰਮਣੀ ਸੁਣੀਏ ਰਸਨਾ ਗਾਈਏ, ਹਿਰਦੇ ਤਾਈਏ ਸੋਈ, ਕਰਨ ਕਾਨ ਸਮਰੱਥ ਸੁਆਮੀ, ਜਾਤੇ ਬਿਰਥਾ ਨਾ ਕੋਈ। ਵੱਡੇ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ, ਸਾ ਸੰਗ ਨਾਨ ਗੁਣ ਗਾਵੇ, ਸਿਮਰੇ ਸਦਾ ਗੋਪਾਲਾ। ਸੋਰਠ ਮਹੱਲਾ ਪੰਜਵਾਂ, ਕਰ ਇਸਨਾਨ ਸਿਮਰ ਪ੍ਰਵਿਆਪਨਾ, ਮਨ ਤਨ ਭਏ ਅਰੋਗਾ, ਕੋੜ ਵਿਘਨ ਲਾਥੇ ਪ੍ਰਸਰਣਾ, ਪ੍ਰਗਟੇ ਭਲੇ ਸੰਯੋਗਾ। ਪ੍ਰਾ ਬਾਣੀ ਸ਼ਬਦ ਸੁਪਾਖਿਆ, ਗਾਵੋ ਸੁਣੋ ਪੜੋ ਨਿਦਭਾਈ, ਗੁਰਪੂਰੇ ਤੂੰ ਰਾਖਿਆ ਰਹਾਓ, ਸਾਚਾ ਸਾਹਿਬ ਅਮਿਤ ਵਡਾਈ, ਭਗਤ ਵਿਸ਼ਲ ਦਇਆਲਾ, ਸੰਤਾਂ ਕੀ ਪਹਿਜ ਰੱਖਦਾ ਆਇਆ, ਆਦ ਬਿਰਦ ਪ੍ਰਤਪਾਲਾ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਤੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸੋਰਠ ਮਹੱਲਾ ਪੰਜਵਾਂ, ਕਰ ਦੂਜਾ ਚੌਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀਉ ਹਮਾਰਾ, ਬਲ ਬਲ ਜਾਸੀ ਹਰ ਦਰਸ਼ਨ ਦਿਓ ਦਿਖਾਈ। ਸੁਣ ਮੀਤਾ ਤੂਰੀ ਕਉ ਬਲ ਜਾਈ, ਇਉ ਮਨ ਤੇਰਾ ਪਾਈ ਰਹਾਓ, ਪਾ ਮਲੋਵਾ ਮਲ ਮਲ ਧੋਵਾ, ਇਉ ਮਨ ਤਾਏ ਕੋ ਦਿਸਾ, ਸੁਣ ਮੀਤਾ ਹੋ ਤੇਰੀ ਸਰਣਾਈ ਆਇਆ।

ਸੋ ਸਾਗਰ ਸਰਬ ਘਟਾਂ ਭਰਪੂਰੀ ਰਹਿ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਨਿਆ ਦੂਰੀ ਰੇ ਹਰ ਬੇਅੰਤ ਹੋ ਮਿਤ ਕਰ ਵਰਨੋ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇ ਉਪਦੇਸੋ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਸੋਰਠ ਮਹੱਲਾ ਪੰਜਵਾਂ ਜਿਨ੍ਹਾਂ ਬਾਲਕੋ ਬਹੁਤ ਅੰਦੇਸਰੋ ਤੇ ਮਿਟੇ ਸਵ ਗਇਆ ਸਹਿਜ ਸੈਨ ਅਰ ਸੁਖ ਮਨ ਨਾਰੀ ਓਂਦ ਕਮਲ ਵਿਗਸਾਇਆ ਦੇਖੋ ਅਜਰ ਜਪਿਆ ਜੇ ਠਾਕੁਰ ਕੋ ਸੁਣ ਅਗਾਧ ਬੋਧ ਤੁਰਦੇ ਗੁਰ ਦਇਆ ਅਰਹਾਉ ਜੋਏ ਦੂਤ ਮੈਂ ਬੋ ਸੰਤਾਵਕ ਤੇ ਪਏ ਆਨਕ ਪਇਆ ਤਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਣਿਆ ਜੇ ਭੰਡਾਰ ਗੋਬਿੰਦ ਕਾ ਖੁਲਿਆ ਜੇ ਪ੍ਰਾਪਤ ਤੇ ਲਇਆ ਏਕ ਰਤਨ ਮੋਕੋ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੋਆ ਭਗਤ ਭੰਡਾਰ

ਸੇਜਨ ਤ੍ਰਿਪਤ ਅਘਾਈ ਗੁਣ ਅਮੋਲ ਜਿਸ ਦੇ ਨਮਸਿਆ ਤੇ ਨਰ ਤ੍ਰਿਸ਼ਨ ਤਰਖਾਈ ਹਰ ਆਰਾਧੇ ਅਰੋਗ ਅਨਦਾਈ ਜਿਸ ਨੂੰ ਮਿਸਰੇ ਮੇਰਾ ਰਾਮ ਸੁਨੇਹੀ ਇਸ ਲਾਖ ਬੇਦਨ ਜਣਿਆਈ ਰਖਾਓ ਜੇ ਜਨ ਓੜ ਗਈ ਪ੍ਰਤੇਰੀ ਸੇ ਸੁਗੇ ਪ੍ਰਸਰਣੇ ਜੇ ਨਰ ਵਿਸਰਿਆ ਪੁਰਖ ਵਿਧਾਤਾ ਤੇ ਦੁਖੀਆ ਮੈਂ ਗਣਨੇ ਜੇ ਗੁਰਮਾਨ ਪ੍ਰਭੂ ਲਿਵਲਾਈ ਤੇ ਮਾਂ ਆਨੰਦ ਰਸ ਕਰਿਆ ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮੈਂ ਪਰਿਆ ਜਿਤ ਕੋ ਲਾਇਆ ਤਿਤ ਘੀ ਲਾਗਾ ਤੈ ਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੇ ਪਏ ਮਗ ਚਰਨਾਰਾ ਤੋਰਠ ਮਹੱਲਾ ਪੰਜਵਾਂ ਰਾਜਨ ਮੈਂ ਰਾਜਾ ਉਰਝਾਇਓ ਮਾਨਨ ਮੈਂ ਅਭਮਾਨੀ ਲੋਭਨ ਮੈਂ ਲੋਭੀ ਲੋਭਾਇਓ ਕਿਉਂ ਹਰ ਨਰਚੇ ਗਿਆਨੀ ਹਰ ਜਨ ਕੋ ਇਹ ਸੁਹਾਵੇ ਪੇ ਨਿਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੇ ਰਹਾਓ ਅਮਲ ਸਿਉ ਅਮਲੀ ਲਵਟਾਇਓ ਭੂਮਨ ਭੂਮ ਪਿਆਰੀ ਖੀਰ ਸੰਗ ਬਾਰ ਖੈ ਲੀਨਾ ਪ੍ਰਸੰਤ ਸੇ ਹਿਤਕਾਰੀ ਵਿਦਿਆ ਮੈਂ ਵਿਦਿਆ ਸੀਰਤਿਆ ਨੈਣ ਦੇਗ ਸੁਖ ਪਾਵੇ ਜੈਸੇ ਰਸਨਾ ਸਾਧ ਲੁਭਾਨੀ ਤਿਉ ਹਰ ਜਨ ਹਰ ਗੁਣ ਗਾਵੇ ਜੈਸੀ ਭੂਖ ਤੈਸੀ ਕਾਪੂਰ ਸਗਲ ਕਟਾ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਾ ਮਿਲਿਆ ਅੰਤਰ ਜਾਮੀ ਸੋਰਠ ਮਹੱਲਾ ਪੰਜਵਾਂ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਦਰ ਸਿਆਣੇ

ਤੁਮ ਸਵਸਾ ਜੇ ਸਾਜਨੇ ਵਾਜੇ ਜੀਓ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ ਤੁਮ ਕਰੋ ਭਲਾ ਹਮ ਪਲੋ ਨਾ ਜਾਣੇ ਤੁਮ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰਾਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਰਾਗ ਸੰਤਨ ਕੈ ਪਾਛੈ ਸੋਰਠ ਮਹੱਲਾ ਪੰਜਵਾਂ ਕਰ ਦੂਜਾ ਮਾਦ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਖਨਹਾਰੇ ਪਾਵਗ ਸਾਗ ਅਥਾ ਲਹਿਰ ਮੈਂ

ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਪੰਨ ਖਿਰ ਮੈਂ ਅਵਰ ਖਿਨੇ ਮੈਂ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਗੈਰ ਗੰਭੀਰੋ ਊਚੋ ਅਗਮ ਅਪਾਰੇ ਸਾਧ ਸੰਗ ਜੋ ਤੁਮੇ ਮਿਲਾਯੋ ਤੋ ਸੁਨੀ ਤੁਮਾਰੀ ਬਾਣੀ ਅੰਧ ਪਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ। ਸੋਰਠ ਮਹੱਲਾ ਪੰਜਵਾਂ। ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓੜ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉ ਬਣਿਆਈ ਪੂਰਬ ਲਿਖਿਆ ਪਾਈ।

ਆਖਾਟਿਆ ਹਰ ਭਗਤ ਪਰੇ ਭੰਡਾਰਾ ਸੰਤਨ ਮੋਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਾਂ ਕਰੇ ਗੋ ਜੋ ਵਾਟਿਓ ਸਗਲੋ ਲੇਖਾ ਮਹਾ ਆਨੰਦ ਪਏ ਸੁਖ ਪਾਇਆ ਸੰਤਨ ਕਹਿ ਪ੍ਰਸਾਦੇ ਕਹੋ ਨਾਨਕ ਹਰਸੋ ਮਨ ਮਾਨਿਆ ਰੰਗ ਰਤੇ ਵਿਸਮਾਦੇ ਸੋਰਠ ਮਹੱਲਾ ਪੰਜਵਾਂ ਜੇਤੀ ਸਮੱਗਰੀ ਦੇਖ

ਅਗਾਈ ਜਦ ਕਦ ਪੂਰ ਰਹੇ ਪਰਮੇਸ਼ਰ ਕਤ ਆਵੇ ਕਦ ਜਾਈ ਜਾਪ ਤਬ ਸੰਜਮ ਗਿਆਨ ਤਦ ਬੇਤਾ ਜਿਸ ਮਨ ਵਸੇ ਗੋਪਾਲਾ ਨਾਮ ਰਤਨਜਨ ਗੁਰਮੁਖ ਪਾਇਆ ਤਾਂ ਕੀ ਪੂਰਨ ਕਾਲਾ ਕਾਲ ਕਲੇਸ਼ ਮਿਟੇ ਦੁਖ ਸਗਲੇ

ਇਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਭ ਬਲਿਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੀ ਗੋਸ਼ਟ ਗਿਆਨ ਨਾਮ ਸੁਨ ਉਧਰੇ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਂਗ ਪ੍ਰਭ ਆਪਣਾ ਕੰਧ ਸੇਤੀ ਕਰ ਆਇਆ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਾਰਣ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੁਆ ਪਾਰ ਬ੍ਰਹਮ ਸੁਆਮੀ

ਨੀ ਜੋ ਕਰੇ ਸੋਈ ਸੋਈ ਜਾਣੇ ਰਹੇ ਨਾ ਕਛੂਏ ਸ਼ਾਨੀ ਰਖਾਓ ਜੇ ਬਾ ਸਵਾਦ ਲੋਭ ਮਦ ਮਾਤੋ ਉਪਜੇ ਅਨਕ ਬੇਕਾਰਾ ਬਹੁ ਜੂਨ ਪਰਮ ਦੁਖ ਪਾਇਆ ਹੋਮੇ ਬੰਧਨ ਕੇ ਪਾਰਾ ਦੇਖ ਕਿਵਾੜ ਅਨਕ ਪੜਦੇ ਮਹਿ ਪਰ ਦਾਰਾ ਸੰਗ ਫਕੇ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਠੱਕ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨ ਕਾਈ ਕਾਢ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਹੋਆ ਸਖਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰ ਹੋ ਪਾਈ ਸਾਧ ਸੰਗ ਸਦਾ ਸੋ ਪਾਈਏ ਹਰ ਵਿਸਰਨਾ ਕਬ ਹੋ ਜਾਈ ਹਰ ਹਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਜੀਵੇ ਵਿਘਨ ਬਿਨਾਸਨ ਸਭ ਦੁਖ ਨਾਸਨ ਗੁਰਚਰਣੀ ਮਨ ਲਾਗਾ ਗੁਣ ਗਾਵ ਅਜੁਤ ਅਵਨਾਸੀ ਆਨੰਦਨ ਹਰ ਰੰਗ ਜਾਗਾ ਮਨ ਇੱਛੇ ਸੇਹੀ ਫਲ ਪਾਏ ਹਰ ਕੀਕੜਾ ਸੁਹੇਲੀ ਆਦ ਅੰਤ ਮਦ ਨਾਨਕ ਤੋ ਪ੍ਰਭ ਹੋਆ ਬੇਲੀ ਸੋਰਠ ਮਹੱਲਾ ਪੰਜਵਾਂ ਪੰਚ ਪਦਾ ਬਿਨਸੇ ਮੋਹ ਮੇਰਾ ਅਰ ਤੇਰਾ ਬਿਨਸੇ ਆਪਣੀ ਤਾਰੀ ਸੰਤ ਇਹ ਬਤਾਵ ਹੁਕਾਰੀ ਜਿਤ ਹੋਮੇ ਗਰਭ ਨਿਵਾਰੀ ਰਖਾਓ ਸਰਬ ਭੂਤ ਪਾਰ ਬ੍ਰਹਮ ਕਰ ਮਾਨਿਆ ਹੋਵਾਂ ਸਗਲ ਰੇ ਨਾਰੀ ਦੇਖੋ ਪ੍ਰਭਜੂ ਆਪਣੇ ਸੰਗੇ ਚੂਕੇ ਪੀਤ ਪਰਮਾਰੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਏ ਗੁਰੂ ਦੁਆਰੀ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲੇ ਰੋਗ ਬਿਦਾਰੀ ਸੋਰਠ

ਮੈਂ ਬੈਸੰਤਰ ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਸਤ ਮਾਣੀ, ਖੜਕੜ ਮਾਧੋ ਜੀਆ, ਸੰਤੋ ਕੜਕੜ ਰਹਿਆ ਸਮਾਇਓ, ਪੂਰਨ ਪੂਰ ਰਹੋ ਸਰਬ ਮੈਂ, ਜਲ ਥਲ ਰਮਈਆ ਆਇਓ ਰਗਾਓ, ਗੁਣ ਨਿਧਾਨ ਨਾਨਕ ਜਗਾਵੇ, ਸਤਿਗੁਰ ਪਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲੇਪਾ, ਸਭ ਮੈਂ ਰਹਿਆ ਸਮਾਇਓ। ਸੋਰਠ ਮਹੱਲਾ ਪੰਜਵਾਂ, ਜਾ ਕੇ ਸਿਮਰਨ ਹੋਏ ਆਨੰਦਾ, ਬਿਨ ਸੇ ਜਨਮ ਮਰਨ ਪੈ ਦੁਖੀ, ਚਾਰ ਪਦਾਰਥ ਨਾ ਬਿੰਦ ਪਾਵੇ, ਬੌਰ ਨਾ ਤਿਸ ਨਾ ਭੁਖੀ, ਜਾ ਕੋ ਨਾਮ ਲੈਤ ਤੂੰ ਸੁਖੀ, ਸਾ ਸਾ ਧਿਆਵੋ ਠਾਕੁਰ ਕਹੋ, ਮਨ ਤਨ ਜੀਅਰੇ ਮੁਖੀ ਰਖਾਓ, ਸਾਂਧ ਪਾਵੇ ਹੋਵੇ ਮਨ ਸੀਤਲ, ਅਗਨ ਅੰਤਰ

ਇਹ ਭੀਤਰ ਤੇ ਇਨ ਕੋ ਡਾਰ ਹੋ, ਆਪਨ ਨਿਕਟ ਬੁਲਾਓ, ਆਪਣੀ ਵਿਧ ਆਪ ਜਨਾਵ ਹੋ, ਹਰ ਜਨ ਮੰਗਲ ਗਾਵ ਹੋ ਰਖਾਓ, ਬਿਸਰ ਨਾਹੀ ਕਹੂ ਹੀ ਏ ਤੇ, ਹੇ ਵਿਦ ਮਨ ਮੈਂ ਪਾਵ ਹੋ, ਗੁਰਪੂਰਾ ਫੇਟਿਓ ਵਡ ਭਾਗੀ, ਜਨ ਨਾਨਕ ਤੇ ਨਾ ਤਾਵ। ਸੋਰਠ ਮਹੱਲਾ ਪੰਜਵਾਂ, ਜਾ ਕੇ ਸਿਮਰਨ ਸਭ ਕੁਛ ਪਾਈਏ, ਬਿਰਤੀ ਕਾਲ ਨਾ ਜਾਈ, ਤੇ ਪ੍ਰਤਿਆਗ ਅਵਰ ਕਤਰਾ ਚੋ, ਜੋ ਸਮੈ ਰਹਿਆ ਸਮਾਈ, ਹਰ ਘਰ ਸਿਮਰੂ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਤੇ ਆਵੋ, ਪੂਰਨ ਹੋਵੇ ਕਾਲਾ ਰਖਾਓ, ਸਾਰ ਸੰਭਾਲੇ ਨਿਤ ਪ੍ਰਤਪਾਲੇ, ਪ੍ਰੇਮ ਸਹਿਤ ਗੱਲ ਲਾਵੇ, ਕਹੋ ਨਾਨਕ ਪ੍ਰਭ ਤੁਮਰੇ ਬਿਸਰਤ।

ਗੁਰ ਗੋਪਾਲ ਪ੍ਰਸੋਈ, ਜਾ ਕੀ ਸਰਣ ਪਿਆ ਸੁਖ ਪਾਈ ਹੈ, ਬਹੁੜ ਦੁਖ ਨਾ ਹੋਈ ਰਹਾਉ। ਵਡਭਾਗੀ ਸਾਹ ਸੰਗ ਪ੍ਰਾਪਤ, ਤਿਨ ਪੇਟ ਦੁਰਮਦ ਖੋਈ, ਤਿਨ ਕੀ ਤੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੇ ਪਰੋਈ। ਸੋਰਠ ਮਹੱਲਾ ਪੰਜਵਾਂ, ਜਨਮ ਜਨਮ ਕੇ ਦੁਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਪੇੜਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਘਾਟੈ ਜਮਕੀ ਫੰਦਾ ਰਹਾਉ। ਸਮਰਥ ਪੁਰਖ ਪੂਰਨ ਵਿਧਾਤੇ, ਆਪੇ ਕਰਣੇ ਹਾਰਾ, ਆਪਣਾ ਦਾਸ ਹਰ

ਸਵਾਮੀ ਪ੍ਰੀਤਮ ਆਪਣੇ ਹਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ਸੋਰਠ ਮਹੱਲਾ ਪੰਜਵਾਂ ਗੁਰ ਕੇ ਚਰਨ ਬਸੇ ਪੀਤਰ ਸੁਭ ਲਖਣ ਪ੍ਰਾਪਤੀ ਨੇ ਹੈ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਮੇਰੋ ਗੁਰ ਰਖਵਾਰੋ ਮੀਤ ਦੂਣ ਚੌਣੀ ਦੇ ਵਡਿਆਈ ਹੋਬਾ ਨੀਤਾ ਨੀਤ ਰਹਾਉ ਜੀ ਜਨ ਪ੍ਰਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਭਲੇ ਹਾਰੇ ਸੋਰਠ ਮਹੱਲਾ ਪੰਜਵਾਂ ਸੰਚਨ ਕਰੋ ਨਾਮ ਤਾਂ ਨਿਰਮਲ ਧਰਤੀ ਅਗਮ ਅਪਾਰ ਬਿਲਸ਼ ਮਨੋਦ ਆਨਾ ਸੁਗਮਾਣੋ ਖਾਏ ਜੀਵੋ ਸਿੱਖ ਪਰਵਾਰ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸਰਭੋਇਥ ਜੜ ਲੰਗੋ ਬਿਗ ਸੰਸਾਰ ਰਹਾਉ ਹੈ ਕਿਰਪਾਲ ਪੂਰਨ ਅਵਨਾਸੀ ਆਪੇ ਕੀ ਨਿਸਾਰ ਪੇਗ ਪੇਗ ਨਾਨਕ ਬਿਗ ਸਾਨੋ ਨਾਨਕ ਨਹੀਂ ਸੁਮਾਰ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਆਪਣੀ ਕਲਤਾਰੀ ਸਾਬ ਉਬਜੀ ਦਇਆ ਆਪੇ ਵੇਲ ਵਡਾਈ ਕੀਨੀ ਕੁਦਲ ਖੇਮ ਸਭ ਭਇਆ ਸਦ ਗੁਰਪੂਰਾ ਮੇਰੇ ਨਾਲ ਪਾਰ ਬ੍ਰਹਮ ਜਿਸ ਸਦਾ ਨਿਹਾਲ ਰਖਾਓ ਅੰਤਰ ਬਾਰ ਥਨ ਥਨੰਤਰ ਜਲ ਕਦ ਪੇਖੋ ਸੋਈ ਨਾਨਕ ਗੁਰ ਪਾਇਓ ਵਡਭਾਗੀ ਤੇ ਜੇਵੜ ਅਵਰ ਨਾ ਕੋਈ ਸੋਰਠ ਮਹੱਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਧੋਨ ਪ੍ਰਭ ਕੇ ਚਰਨ ਨਿਹਾਰਿਆ ਰੱਖ ਨਿਹਾਰੇ ਰੱਖ ਉਬਾਰ ਸਤਿਗੁਰ ਤਾਪ ਉਤਾਰਿਆ ਉਭਰੇ ਸਤਿਗੁਰ ਕੀ ਸਰਣਾਈ ਜਾ ਕੀ ਸੇਵਨਾ ਬਿਰਤੀ ਜਾਈ ਰਖਾਓ ਕਰ ਮੈਂ ਸੁਖ ਵਾਰ ਪੁਨ ਸੁਖਾ ਪ੍ਰਭ ਆਪਣੇ ਪਏ ਦਿਆਲਾ ਨਾਨਕ ਬਿਘਨ ਨਾ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾਲਾ ਸੋਰਠ ਮਹੱਲਾ ਪੰਜਵਾਂ ਸਾਧੂ ਸੰਗ ਪਇਆ ਮਨ ਉਦਮ ਨਾਮ ਰਤਨ ਜਸ ਗਾਈ ਮਿੜ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਈ ਹਿਰਦੇ ਹਰ ਕੇ ਚਰਨ ਮਸਾਈ ਸੁਖ ਪਾਇਆ ਸਹਿਤ ਉਬਜੀ ਰੋਗਾਂ ਕਾਣ ਮਿਟਾਈ ਰਖਾਓ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਪਏ ਅਵਨਾਸੀ ਆਪਣਾ ਪਿਆ ਸਖਾਈ ਸੋਰਠ ਮਹੱਲਾ ਪੰਜਵਾਂ ਗਏ ਕਲੇਸ਼ ਰੋਸ ਅਵਨਾਸ ਪ੍ਰਭ ਆਪਣੇ ਕਿਰਪਾ ਧਾਰੀ ਆੜ ਪੈਰ ਆਰਾਧੋ ਸਵਾਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁਖ ਸੰਪਤ ਰਾਸ ਰਾਖ ਲਹਿੋ ਪਾਈ ਮੇਰੇ ਕਹੋ ਪ੍ਰਭ ਆਗੇ ਅਰਦਾਸ ਰਖਾਓ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਕਹੋ ਨਾਨਕ ਗੁਰਪੂਰਾ ਪੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਹੱਲਾ ਪੰਜਵਾਂ ਸੇਮਰ ਸੇਮਰ ਗੁਰ ਸਤਗੁਰ ਅਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗੇ ਗੁਰਬਚਨੀ ਮਾਂ

ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਹਾ ਦੇ ਰਾਖੇ ਘਰ ਆਪਣੇ, ਸਦਾ ਸਦਾ ਰੰਗ ਮਾਣ, ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰੇ ਸੋ ਗੁਰਪੂਰੇ, ਹੋਈ ਸਰਬ ਕਲਿਆਣ, ਰਹਾਓ ਜੀਓ ਪਾਏ ਪਿੰਡ ਦਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਹੈ ਜਰਾਖੀ, ਨਾਨਕ ਸਦ ਕੁਰਬਾਨ। ਸੋਰਠ ਮਹੱਲਾ ਪੰਜਵਾਂ, ਦੁਰਤ ਗਵਾਇਆ ਘਰ ਪ੍ਰਵਿਆ ਪੇ, ਸਭ ਸੰਸਾਰ ਉਬਾਰਿਆ, ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ, ਆਪਣਾ ਬਿਰਧ ਸਮਾਰਿਆ, ਹੋਈ ਰਾਜੇ ਰਾਮ ਕੀ ਰਖਵਾਲੀ, ਤੂਖ ਸਹਿਜ ਆਨੰਦ ਗੁਣ ਗਾਵੋ, ਮਨ ਤਨ ਦੇਹ ਸੁਖਾਲੀ ਰਖਾਓ। ਪਤਿਤ ਉਦਾਹਰਣ ਸਤਿਗੁਰ ਮੇਰਾ, ਮੁਇਤ ਕਾ ਪਰਵਾਸਾ, ਬਖਸਲੈ ਸਭ ਸੱਚੇ ਸਾਹਿਬ, ਤੁਣ ਨਾਨਕ ਕੀ ਅਰਦਾਸਾ। ਸੋਰਠ ਮਹੱਲਾ ਪੰਜਵਾਂ, ਬਖਸਿਆ ਪਾਰ ਬ੍ਰਹਮ ਪਰਮੇਸ਼ਰ, ਫਗਲੇ ਰੋਗ ਬੇਦਾਰੇ, ਗੁਰਪੂਰੇ ਕੀ ਸਰਣੀ ਉਭਰੇ, ਤਾਰਜ ਸਗਲ ਸਵਾਰੇ, ਹਰ ਦਿਨ ਸਿਮਰਿਆ ਨਾਮ ਆਧਾਰ, ਤਾਵਿਓ ਤਾਰਿਆ ਸਤਿਗੁਰ ਪੂਰੇ, ਆਪਣੀ ਕਿਰਪਾ ਧਾਰ ਰਖਾਓ। ਸਦਾ ਆਨੰਦ ਕਰੇ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰਾਖਿਆ, ਵੱਡੀ ਵਡਿਆਈ ਨਾਨਕ ਕਰਤੇ ਕੀ, ਸਾਚ ਸਬਦ ਸਦ ਪਾਖਿਆ। ਸੋਰਠ ਮਹੱਲਾ ਪੰਜਵਾਂ, ਭਏ ਕਿਰਪਾਲ ਸੁਆਮੀ ਮੇਰੇ, ਤੇ ਸਾਚੇ ਦਰਬਾਰ, ਤਾ ਗੁਰਤਾਪ ਗੁਆਇਆ ਪਾਈ, ਠਾਂਡ ਪਈ ਸੰਸਾਰ, ਆਪਣੇ ਜੀ ਜੰਤ ਆਪੇ ਰਾਖੇ, ਜਮੇ ਕੀ ਹਟਤਾਰ, ਹਰ ਕੇ ਚਰਨ ਹਿਰਦੇ ਉਰਧਾਰ, ਸਦਾ ਸਦਾ ਪ੍ਰਭ ਸਿਮਰਿਗੇ ਪਾਈ, ਦੁੱਖ ਕਿਲ ਵੇ ਕਾਟਣ ਹਾਰ, ਰਹਾਓ। ਤਿਸ ਕੀ ਸਰਣੀ ਉਬਰੇ ਭਾਈ, ਜਿਨ ਰਚਿਆ ਸਭ ਕੋਏ, ਕਾਰਨ ਕਾਰਨ ਸਮਰਸ ਤੋਂ ਪਾਈ, ਸੱਚੇ ਸੱਚੀ ਸੋਏ, ਨਾਨਕ ਪ੍ਰਭੂ ਤੇ ਆਈ ਗੇ ਪਾਈ, ਮਨ ਤਨ ਸੀਤਲ ਹੋਏ। ਸੋਰਠ ਮਹੱਲਾ ਪੰਜਵਾਂ, ਸੰਤੋ ਹਰ ਹਰ ਨਾਮ ਤੇ ਆਈ, ਸੁਖ ਸਾਗਰ ਪ੍ਰਾ ਵਿਸਰੋ ਨਾਹੀ, ਮਨ ਚਿੰਦੇ ਅੜਾ ਫਲ ਪਾਈ, ਰਹਾਓ। ਸਭ ਗੁਰਪੂਰੇ ਤਾਪ ਗਵਾਇਆ, ਆਪਣੀ ਕਿਰਪਾ ਥਾਰੀ, ਪਾਰ ਬ੍ਰਹਮ ਪ੍ਰਾਪ ਹੈ ਦਯਾਲਾ, ਦੁਖ ਮਿਟਿਆ ਸਭ ਪਰਵਾਰੀ, ਸਰਬਨਦਾਨ ਮੰਗਲ ਸਰੂਪਾ, ਹਰ ਕਾ ਨਾਮ ਅਧਾਰੋ, ਨਾਨਕ ਪਤ ਰਾਖੀ ਪਰਮੇਸ਼ਰ, ਉਦਰਿਆ ਸਭ ਸੰਸਾਰੋ। ਸੋਰਠ ਮਹੱਲਾ ਪੰਜਵਾਂ, ਮੇਰਾ ਸਤਿਗੁਰ ਹਵਾਲਾ ਹੋਆ, ਧਾਰ ਕਿਰਪਾ ਪ੍ਰਭਾਤ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੂਆ, ਰਹਾਓ। ਤਾਪ ਗਿਆ ਪ੍ਰਭ ਆ ਮਿਟਾਇਆ, ਜਨ ਕੀ ਲਾਜ ਰਖਾਈ, ਸਾਧ ਸੰਗਤੇ ਸਾ ਫਲ ਪਾਏ, ਸਤਿਗੁਰ ਕੈ ਬਲ ਜਾਏ, ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਬ ਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਭ ਕਰ ਮਸਤਕ ਧਾਰਿਆ। ਸੋਰਠ ਮਹੱਲਾ ਪੰਜਵਾਂ, ਜੀ ਜੰਤਰ ਸਭ ਸਿੱਕੇ ਕੀ ਹੈ, ਸੋਈ ਸੰਸਖਾਈ, ਆਪਣੇ ਸੇਵ ਕੀ ਆਪੇ ਰਾਖੈ, ਪੂਰਨ ਪਈ ਬੜਾਈ, ਪਾਰ ਬ੍ਰਹਮ ਪੂਰਾ ਮੇਰੇ ਨਾਲ, ਗੁਰਪੂਰੇ ਪੂਰੀ ਸਭ ਰਾਖੀ, ਹੋਏ ਸਰਬ ਦਿਆਲ, ਰਹਾਓ। ਅਨਦਿਨ ਨਾਨਕ ਨਾਮ ਤਿਹਾਏ, ਜੀ ਪ੍ਰਾਨ ਕਾ ਦਾਤਾ, ਆਪਣੇ ਦਾਸ ਕਹੋ ਕੰਠ ਲਾਏ ਰਾਖੈ।

ਹੋਈ ਆਸਾ, ਜੈ ਭੇਖਾਂ ਤੈ ਸੋਈ, ਹਾਰ ਪ੍ਰਭਨ ਅਵਰ ਨ ਕੋਈ, ਕਰ ਕਿਰਪਾ ਪ੍ਰਭ ਰਾਖੇ, ਸਾਭ ਜਨਮ ਜਨਮ ਦੁਖ ਲਾਥੇ, ਨਿਰਭਉ ਨਾਮ ਧਿਆਇਆ, ਅਟਲ ਸੁਖ ਨਾਨਕ ਪਾਇਆ। ਸੋਰਠ ਮਹੱਲਾ ਪੰਜਵਾਂ, ਠਾਣ ਪਾਈ ਕਰਤਾਰੇ, ਤਾਵ ਛੋੜ ਗਿਆ ਪਰਵਾਰੇ, ਗੁਰਪੂਰੇ ਹੈ ਰਾਖੀ, ਸਰਨ ਸੱਚੇ ਕੀ ਤਾਕੀ, ਪਰਮੇਸ਼ਰ ਆਪ ਹੋਆ ਰਖਵਾਲਾ, ਸਾਂਤ ਸਹਿਜ ਸੁਖਿਨ ਮੈਂ ਉਪਜੇ।

ਸਾਤ ਸਵਾਰੀ ਪ੍ਰਭ ਆਪਣਾ ਬਿਰਧ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸਦ ਪਿਓ ਸਾਖੀ ਤਿਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਰ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਰਠ ਮਹੱਲਾ ਪੰਜਵਾਂ ਵਿਧ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮੱਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਖਨਾਸੇ

ਪਾਵੇ। ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ, ਸੰਤ ਸਰੂਵਰ ਨਹਾਵੇ, ਖੋਜਨ ਪਰਮਗਤ ਪਾਵੇ, ਮਰੇ ਨ ਆਵੇ ਜਾਈ, ਹਰ ਹਰ ਨਾਮ ਧਿਆਈ, ਉਹ ਬ੍ਰਹਮਚਾਰ ਸੋ

ਧਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਤਾਰੀ, ਨਾ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ, ਹਰ ਜੀਉ ਨਿਮਾਣਿਆ ਤੂੰ ਮਾਣ, ਨਤੀਜਿਆਂ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਅਰਹਾਉ ਜੈਸਾ ਬਾਲਕ ਪਾਏ ਸੋ ਪਾਈ, ਲਖ ਅਪਰਾਧ ਕਮਾਵੇ, ਕਰ ਉਪਦੇਸ਼ ਛਿੜਕੇ ਬਹੁ ਪਾਤੀ, ਬੋੜ ਪਿਤਾ ਗਲ ਲਾਵੇ, ਪਿਛਲੇ ਔਗੁਣ ਬਖਸ ਲਏ ਪ੍ਰਭ, ਆਗੇ ਮਾਰਗ ਪਾਵੇ, ਹਰ ਅੰਤਰ ਜਾਮੀ ਸਾਬਿਤ ਜਾਣੇ, ਤਾਂ ਕਿਸ ਪੈ ਆਗ ਸੁਣਾਈਏ, ਕਹਿਣੇ ਕਦਨ ਨਾ ਪੀਜੇ ਗੋਬਿੰਦ, ਹਰ ਪਾਵੇ ਪੈਜ ਰਖਾਈਏ, ਆਵਰ ਓਟ ਮੈਂ ਸਗਲੀ ਦੇਖੀ, ਇਕ ਤੇਰੀ ਓਟ ਰਖਾਈਏ, ਹੋਏ ਦਯਾਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੇ ਬੇਨਤੀ, ਪੂਰਾ ਸਤਿਗੁਰ ਮੇਲ ਮਿਲਾਵੇ, ਸਭ ਚੁਕੇ ਮਨ ਕੀ ਚਿੰਤੀ, ਹਰ ਹਰ ਨਾਮ ਔਖਦ ਮੁਖ ਪਾਇਆ, ਜਨ ਨਾਨਕ ਸੁਖ ਬਸੰਤੀ। ਸੋਰਠ ਮਹੱਲਾ ਪੰਜਵਾਂ। ਸਿਮਰ ਸਿਮਰ ਪ੍ਰਭ ਪਏ ਆਨੰਦਾ, ਦੋਕਲੇ ਸਭ ਨਾਠੇ, ਗੁਣ ਗਾਵਤ ਧਿਆਤ ਪ੍ਰਭ ਅਪਣਾ, ਕਾਰਜ ਸਗਲੇ ਸਾਂਠੇ, ਜਗ ਜੀਵਨ ਨਾਮ ਤੁਮਾਰਾ, ਗੁਰਪੂਰੇ ਦੀਓ ਉਪਦੇਸਾ, ਜਪ ਫੌਜਲ ਪਾਰ ਉਤਾਰਾ। ਰਹਾਓ ਤੂੰ ਹੈ ਮੰਤਰੀ ਸੁਣੇ ਪ੍ਰਭ, ਤੂੰ ਹੈ ਸਭ ਕੁਛ ਕਰਨੇ ਹਾਰਾ, ਤੂੰ ਆਪੇ ਦਾਤਾ ਆਪੇ ਭੁਗਤਾ, ਕਿਆ ਇਹੋ ਜੰਤ ਵਿਚਾਰਾ, ਕਿਆ ਗੁਣ ਤੇਰੇ ਆਖ ਵਖਾਣੀ, ਕੀਮਤ ਕਹਿਣ ਨਾ ਜਾਈ, ਪੇਖ ਭੇਜੀ ਵੇ ਪ੍ਰਭ ਆਪਣਾ, ਆਚਰਜ ਤੁਮੇ ਵਡਾਈ, ਤਾਰ ਅਨੁਗ੍ਰਹ ਆਪ ਪ੍ਰਭ ਸਵਾਮੀ, ਪਤ ਮਦ ਤੀਨੀ ਪੂਰੀ, ਸਦਾ ਸਾ ਨਾਨਕ ਬਲਿਹਾਰੀ, ਬਾਛੋ ਸੰਤਾਂ ਧੂਰੀ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਨਮਸਕਾਰੇ।

ਕਰਤੈ ਊਣੀ ਬਾਤ ਨਾ ਕਾਈ ਰਹਾਉ। ਕਰਤੈ ਪੁਰਖ ਤਾਲ ਦੇਵਾਇਆ, ਪਿੱਛੇ ਲਗ ਚੱਲੀ ਮਾਇਆ, ਤੋੜ ਨਾ ਕਦੂ ਆਵੇ, ਮੇਰੇ ਪੂਰੇ ਸਤਿਗੁਰ ਪਾਵੇ। ਸਿਮਰ ਸਿਮਰ ਦਇਆਲਾ, ਸਭ ਜੀ ਪੈ ਕਿਰਪਾਲਾ, ਜੈ ਜੇ ਕਾਰ ਗੁਸਾਈ, ਜਿਨ ਪੂਰੀ ਬਣਤ ਬਣਾਈ, ਤੂੰ ਪਾਰੁ ਸਵਾਮੀ ਮੋਰਾ, ਕਿਉਂ ਪੁੰਨ ਪਦਾਰਥ ਤੇਰਾ। ਜਨ ਨਾਨਕ ਏਕ ਧਿਆਇਆ, ਸਰਬ ਫਲਾ ਪੁੰਨ ਪਾਇਆ। ਸੋਰਠ ਮਹੱਲਾ ਪੰਜਵਾਂ, ਘਰ ਤੀਜਾ ਦੋ ਪਦੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਰਾਮਦਾਸ ਧਰੁਵਰ ਨਾਤੇ, ਤਬ ਉਤਰੇ ਪਾਪ ਕਮਾਤੇ। ਨਿਰਮਲ ਹੋਏ ਕਰ ਇਸਨਾਨਾ, ਗੁਰ ਪੂਰੇ ਕੀਨੇ ਦਾਨਾ। ਸਭ ਕੁਸਲ ਖੇਮ ਪ੍ਰਤਾਰੇ, ਸਹੀ ਸਲਾਮਤ ਸਭ ਥੋਕ ਉਬਾਰੇ, ਗੁਰ ਕਾ ਸ਼ਬਦ ਵਿਚਾਰੇ ਹਰਹਾਉ। ਸਾ ਸੰਗ ਮੱਲਾਥੀ, ਪਾਰ ਬ੍ਰਹਮ ਪਇਓ ਸਾਥੀ। ਨਾਨਕ ਨਾਮ ਧਿਆਇਆ, ਆਦ ਪੁਰਖ ਪ੍ਰਾਪਾਇਆ। ਸੋਰਠ ਮਹੱਲਾ ਪੰਜਵਾਂ, ਜਿਦ ਪਾਰ ਬ੍ਰਹਮ ਚਿਤ ਆਇਆ, ਸੋ ਕਰ ਦਈਏ ਵਸਾਇਆ। ਤੂੰ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ। ਹਰ ਕੇ ਨਾਮ ਕੀ ਵਡਿਆਈ, ਆੜ ਪੈਰ ਗੁਣ ਗਾਈ, ਗੁਰ ਪੂਰੇ ਤੇ ਪਾਈ ਰਹਾਉ। ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ। ਨਾਨਕ ਦਾਸ ਵਖਾਣੀ, ਗੁਰ ਪੂਰੇ ਤੇ ਜਾਣੀ। ਸੋਰਠ ਮਹੱਲਾ ਪੰਜਵਾਂ, ਆਗੇ ਸੋ ਗੁਰ ਦੀਆ, ਪਾਛੇ ਕੁਸਲ ਖੇਮ ਗੁਰ ਕੀਆ। ਸਰਬ ਨਿਧਾਨ ਸੋ ਪਾਇਆ, ਗੁਰ ਆਪਣਾ ਹਿਰਦੇ ਤੇ ਆਇਆ। ਆਪਣੇ ਸਤਿਗੁਰ ਕੀ ਵਡਿਆਈ, ਮਾਨ ਇੱਛੇ ਫਲ ਪਾਈ। ਸੰਤੋ ਦਿਨ ਦਿਨ ਚੜੇ ਸਵਾਈ ਰਹਾਉ। ਜੀ ਜਸ ਪਏ ਦਇਆਲਾ, ਪ੍ਰਭ ਨੇ ਕਰ ਦੀਨੇ, ਸਹਿ ਸੁਪਾਏ ਮਿਲੇ ਗੋਪਾਲ।

ਨਾਨਕ ਪ੍ਰਭ ਅਬਨਾਸੀ ਤਾਂ ਕਿ ਸੇਵਾ ਬਿਰਥੀ ਜਾਸੀ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਤਿਆਇਆ ਸੰਤੋ ਫਿਰਬਨ ਅਵਰ ਨਾ ਕੋਈ ਕਰਨ ਕਾਰਨ ਪ੍ਰਸੋਈ ਰਹਾਉ ਪ੍ਰਭ ਆਪਣੇ ਵਰਦੀਨੇ ਸਗਲ ਜੀਵ ਅਸਕੀਨੇ ਜਾਂ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਾਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਰਸੇ ਹੋਏ ਹਰ ਹਰ ਨਾਮ ਧਿਆਈ ਰਖਾਓ ਜੋ ਮੰਗੇ ਸੋ ਲੇਵਹਿ ਪ੍ਰਭ ਆਪਣੇ ਸੰਤਾਂ ਦੇਵਹਿ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੋ ਪਾਖਿਆ ਸੋਰਠ ਮਹੱਲਾ ਪੰਜਵਾਂ ਤੋਈ ਕਰਾਏ ਜੋ ਤੁਧ ਪਾਵੇ ਮੋਹੇ ਸਿਆਣਬ ਕਛੂ ਨਾ ਆਵੇ ਅੰਬਾਰਗ ਤੋ ਸਰਣਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਭ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਖਾਓ ਜੀ ਜਨ ਤੇਰੇ ਤਾਰੇ ਪ੍ਰਭ ਡੋਰੀ ਹੱਥ ਤੋਂ ਮਾਰੇ ਜੇ ਕਰਾਵੇ ਸੋ ਕਰਣਾ ਨਾਨਕ ਦਾ ਤੇਰੀ ਸਰਣਾ ਤੋਰਠ ਮਹੱਲਾ ਪੰਜਵਾਂ ਹਰ ਨਾਮ ਹਿਰਦੇ ਪਰੋਇਆ ਤਬ ਕਾਜ ਹਮਾਰਾ ਹੋਇਆ ਪਰ ਚਰਣੀ ਮਨ ਲਾਗਾ ਪੂਰਨ ਜਾ ਕੇ ਭਾਗਾ ਮਿਲ ਸਾ ਸੰਘਰ ਧਿਆਇਆ ਆੜ ਪੈਰ ਅਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਬਰਾ ਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸੁਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾਂ ਗੁਰਮਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨਾ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਥ

ਪਾਵਨ ਪ੍ਰਭ ਨਾਮਾ ਜਾਂ ਨਾਨਕ ਸਤਿਗੁਰੂ ਬਾਨਾ ਤੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਸਾਹਿਬ ਸਵਾਰਿਆ ਹਿਉ ਲਹੋੜਾ ਗੁਰੂ ਉਬਾਰਿਆ ਅੰਧ ਕਰੋ ਪਿਤ ਮਾਤਾ ਪਰਮੇਸ਼ਵਰ ਜੀ ਕਾ ਦਾਤਾ ਸੁਭ ਚਿਤਵਨ ਦਾਸ ਤੁਮਾਰੇ ਰਾਖੇ ਪੈਜ ਦਾਸ ਆਪ

ਸਰਣੀ ਆਇਆ ਮਨ ਚਿੰਦਿਆ ਵਲ ਪਾਇਆ। ਚੋਰਠ ਮਹੱਲਾ ਪੰਜਵਾਂ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਖਾਈ ਵਿਘਨ ਗਏ ਹਰਨਾਈ ਮੇਰਾ ਪ੍ਰਭੂ ਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾਲਾ ਰਹਾਓ ਪ੍ਰਭ ਕਰਨ ਕਾਰਨ ਸਮਰੱਥ ਹਰ ਸਿਮਰਤ ਸਭ ਦੁਖ।

ਪਾਈਐ ਕਾਰ ਸਗਲੇ ਸਦ ਹੋ ਰਹਾਉ। ਪ੍ਰੇਮ ਭਗਤ ਪ੍ਰਲਾਗੀ ਸੋ ਪਾਏ ਜਿਸ ਵਡਭਾਗੀ, ਜਨ ਨਾਨਕ ਨਾਮ ਧਿਆਇਆ ਤਿਨ ਸਰਬ ਸੁਖਾਂ ਫਲ ਪਾਇਆ। ਸੋਰਠ ਮਹੱਲਾ ਪੰਜਵਾਂ, ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਪੰਨਾ।

ਗੁਰ ਪੂਰੇ ਇਹ ਗੱਲ ਸਾਰੀ। ਹਰ ਹਰ ਨਾਮ ਸੰਤਨ ਕੀ ਓਟਾ, ਜੋ ਸਿਮਰੈ ਤਹਕੀਕਤ ਹੋਵੇ, ਉਧਰੈ ਸਗਲੇ ਕੋਟਾ ਰਗਾਉ। ਸੰਤ ਸੰਗ ਜਿਸ ਗਾਇਆ, ਇਹ ਪੂਰਨ ਹਰ ਤਨ ਪਾਇਆ, ਕਹੋ ਨਾਨਕ ਆ ਮਿਟਾਇਆ।

ਨਿਤ ਅਨੰਦ ਸੁਖ ਪਾਇਆ, ਹਾਵ ਸਗਲੇ ਸੁਗੀ ਵਸਾਇਆ। ਹਰ ਕੀ ਭਗਤ ਫਲਦਾਤੀ, ਗੁਰ ਪੂਰੇ ਕਿਰਪਾ ਕਰ ਦੀਨੀ, ਵਿਰਲੇ ਕਿਨਹੀਂ ਜਾਤੀ ਰਹਾਉ। ਗੁਰਬਾਣੀ ਗਾਵੇ ਭਾਈ, ਉਹ ਸਬਲ ਸਦਾ ਸੁਖਦਾਈ, ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ। ਤੋਰਠ ਮਹੱਲਾ ਪੰਜਵਾਂ, ਗੁਰਪੂਰਾ ਆਰਾਧੇ ਕਾਰਜ ਸਗਲੇ ਸਾਧੇ, ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ। ਸੰਤੋ ਰਾਮ ਜਬਦ ਸੁਖ ਪਾਇਆ, ਸੰਤ ਅਸਥਾਨ ਬਸੇ ਸੁਖ ਸਹਿਜੇ, ਸਗਲੇ ਦੁਖ ਮਿਟਾਇਆ ਰਹਾਉ। ਗੁਰਪੂਰੇ ਕੀ ਬਾਣੀ, ਪਾਰ ਬ੍ਰਹਮ ਮਨ ਪਾਣੀ, ਨਾਨਕ ਦਾਸ ਵਖਾਣੀ ਨਿਰਮਲ ਅਕਥ ਕਹਾਣੀ। ਸੋਰਠ ਮਹੱਲਾ ਪੰਜਵਾਂ, ਭੁੱਖੇ ਖਾਵਤ ਲਾਜਨ ਆਵੇ, ਤਿਉਂ ਹਰ ਜਨ ਹਰ ਗੁਣ ਗਾਵੇ, ਆਪਣੇ ਕਾਜ ਕੋ ਕਿਉਂ ਅਲਕਾਈਏ, ਜਿਤ ਸਿਮਰਨ ਦਰਗਹਿ ਮੁਖ ਉਜਲ,

ਮੁੱਖ ਨਿੰਦਕ ਕਹਿ ਛਾਈ ਸੋਰਠ ਮਹੱਲਾ ਪੰਜਵਾਂ। ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਦੂ ਨਾਹੀ ਸਾਚੇ ਸਾਹਿਬ ਸਿਓ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ। ਤੋਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰਾ ਜਮ ਦੂਤ ਨ ਆਵੇ ਨੇਰਾ ਕੰਠ ਲਾਏ ਭਰਵ ਰਾਖੈ ਸਤਿਗੁਰ ਕੀ ਸਚ ਸਾਖੈ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਸੁਮਤ ਦੀਤੀ ਰਖਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦ ਫਿਰ ਆਏ ਨਾਨਕ ਪ੍ਰਭ ਸਰਣ ਆਏ ਜਿਨ ਸਗਲੇ ਰੋਗ ਮਿਟਾਏ। ਸੋਰਠ ਮਹੱਲਾ ਪੰਜਵਾਂ ਸਰ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਏ ਦਰਸ਼ਨ ਤੇੜਤ ਹੋਦ ਆਨੰਦਾ ਦੁਖ ਗਇਆ ਹਰ ਗਾਈਏ ਹਾਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰ ਪੂਰੇ ਕੀ ਸਰਣਾਈ ਰਹਾਓ ਕਿਸੇ ਪ੍ਰਾਪਤ ਜਿਸ ਤੁਰ ਲਿਖਿਆ ਜੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਈ। ਸੋਰਠ ਮਹੱਲਾ ਪੰਜਵਾਂ ਕਰਨ ਕਰਾਮ ਨਗਰ ਅੰਤਰ ਜਾਮੀ ਜਾਵੇ ਪਨੇ ਕੀ ਰੱਖੇ ਜੈ ਜੈਕਾਰ ਹੋ ਜਾ ਪੀਤਰ ਸ਼ਬਦ ਗੁਰੂ ਰਚਾਖੈ ਪ੍ਰਭ ਜੀ ਤੇਰੀ ਓਟ ਗੁਸਾਈ ਤੂੰ ਸਮਰਥ ਸਰਨ ਕਾ ਦਾਤਾ ਆਠ ਪੈਰ ਤੁਮ ਤਿਆਈ ਰਹਾਉ ਜੋ ਜਨ ਭਜਨ ਕਰੇ ਪ੍ਰਭ ਤੇਰਾ ਇਸੇ ਅੰਦੇਸਾ ਨਾਹੀ ਸਤਿਗੁਰ ਚਰਨ ਲੱਗੇ ਪੋ ਮਿਟਿਆ ਹਰ ਗੁਣ ਗਾਏ ਮਨ ਮਾਹੀ ਦੁਖ ਸਹਿਜ ਆਨੰਦ ਕਨੇਰੇ ਸਤਿਗੁਰ ਦੀਆ ਦਿਲਾਸਾ ਜਿਣ ਕਰ ਆਏ ਸੋਭਾ ਸੇਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾਕੀ ਪੂਰਨ ਪ੍ਰਭ ਕੇ ਕਾਮਾ ਗੁਰ ਚਰਨੀ ਲਾਗ ਤਰਿਓ ਪਵ ਸਾਗਰ ਜਪ ਨਾਨਕ ਹਰ ਹਰ ਨਾਮਾ। ਸੋਰਠ ਮਹੱਲਾ ਪੰਜਵਾਂ ਹਉ ਕਿਰਪਾਲ ਦੀਨ ਦੁਖ ਪੰਜਨ ਆਪੇ ਸਭ ਥਾਟੀ ਫਿਰ ਮੈਂ ਰਾਖ ਲਿਓ ਜਨ ਆਪਣਾ ਗੁਰ ਪੂਰੇ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਤਿਆਈਐ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ। ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਉੱਚਾ ਅਗਮਿ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਉਜਲ ਪਏ ਦਰਬਾਰਾ। ਸੋਰਠ ਮਹੱਲਾ ਪੰਜਵਾਂ ਸਿਮਰੋ ਆਪਣਾ ਸਾਈ ਦਿਨ ਸਰੈਣ ਸਾਥਿਆ।

ਸੁਖ ਪੁੰਚੋ ਮੇਰੇ ਪਾਈ। ਸੋਰਠ ਮਹੱਲਾ ਪੰਜਵਾਂ। ਸੁਣੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਥਾਰੇ, ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾ ਮਨਹਾਰੇ। ਪ੍ਰਭ ਜੀਓ ਖੁਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ ਰਹਾਓ। ਸੁਣੀ ਪੁਕਾਰ ਸੁਮਰਸ।

ਜਗਾਉ ਪਰ ਸਾਧ ਸੰਗਤ ਸਿਮਰ ਮਾਧੁ ਹੋਹੇ ਪਤ ਪੁਨੀਤ ਕਾਲ ਵਿਆਹ ਜਿਉ ਭਰਿਓ ਡੁੱਲੈ ਮੁਖ ਵਸਾਰੇ ਮੀਤ ਆਦਿ ਕਾਲ ਹੁਣ ਤੁਹੇ ਗ੍ਰਸ ਹੈ ਸਮਝ ਰਾਖੋ ਚੀਤ ਕਹੇ ਨਾਨਕ ਰਾਮ ਫਜ ਲੈ ਜਾਤ ਅਵਸਰ ਬੀਤ ਸੋਰਠ ਮਹੱਲਾ ਨਾਵਾਂ ਮਨ ਕੀ ਮਨ ਹੀ ਮਾਏ ਰਹੀ।

ਆ ਬੰਧਾਇਆ ਨਾਰ ਭਜੋ ਨਾ ਗੁਰਜਨ ਸੇਵਿਓ ਨੇ ਉਪਜੋ ਕੁਛ ਗਿਆਨਾ ਘਟ ਗਈ ਮਾਏ ਨਿਰੰਜਨ ਤੇਰੇ ਤੈ ਖੋਜ ਉਦਿਆਨਾ ਬਹੁਤ ਜਨਮ ਪਰਮ ਤੇ ਹਾਰਿਓ ਹਸਤਰ ਮਤ ਨਹੀਂ ਪਾਈ ਮਨ ਦੇ ਪਾਏ ਪਦ ਹਰ ਪਦ ਨਾਨਕ ਬਾਤ ਬਤਾਈ ਸੋਰਠ ਮਹੱਲਾ ਨਾਮਾ ਮਨ ਦੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨਕਾਸੀ ਉਦਰੀ ਤਾਕੋ ਜਸ ਉਰ ਤਾਰੋ ਰਗਾਓ ਅਟਲ ਭਇਓ ਰੂ ਜਾ ਕੇ ਸਿਮਰਨ ਹਰ ਨਿਰਭੈ ਪਦ ਪਾਇਆ ਦੋਖਰਤਾ ਏ ਵਿਦਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗ੍ਰਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਏ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਾਨ ਤੈ

ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਹੋ ਕਾਹੂ ਕੋ ਨਾਹੀ ਰਖਾ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਕੇਰੈ, ਬਿਤ ਪਰੀ ਸਭ ਹੀ ਸੰਛਾੜਤ, ਊ ਨ ਆਵਤ ਨੇਰੈ, ਘਰ ਕੀ ਨਾਰ ਬਹੁਤ ਹਿਤ ਜਾ ਸਿਉ, ਸਧਾ ਰਹਿਤ ਸੰਗ ਲਾਗੀ, ਜਾ ਵੀ ਹੰਸ ਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਏ ਬਿਦ ਕੋ ਵਿਵਹਾਰ ਬਣਿਓ ਹੈ, ਜਾ ਸਿਉ ਨਿਹੁ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਹੋ।

ਸਹਿਜ ਪਿਆਈ। ਦੁਬਦਾ ਵਿਚ ਬੈਰਾਗ ਨਾ ਹੋਵੀ, ਜਬ ਲਗ ਦੂਜੀ ਰਾਈ। ਸਭ ਜਗ ਤੇਰਾ ਤੂੰ ਇੱਕੋ ਦਾਤਾ, ਅਵਰ ਨਾ ਦੂਜਾ ਪਾਈ। ਮਾਨਮੁਖ ਜੰਤ ਸੁਖਸਦਾ ਨਿਵਾਸੀ, ਗੁਰਮੁਖ ਦੇ ਵਡਿਆਈ। ਅਪਰ ਅਪਾਰ ਅਗੰਮ ਅਗੋਚਰ, ਕਹਿਣੇ ਕੀਮ ਨ ਪਾਈ। ਤੁਨ ਸਮਾਤ ਮਹਾ ਪਰਮਾਰਥ, ਤੀਨ ਪੌਣਪਤ ਨਾਮੰ। ਮਸਤਕ ਲੇਖ ਜੀਆਂ ਜਗ ਜੋਨੀ, ਸਿਰ ਸਿਰ ਲੇਖ ਸਹਾਮੰ। ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਰੜਾਮੰ। ਮਾਨ ਮੁਖ ਜੂਠ ਲਏ ਪੈਮਾਨੰ, ਆਪੇ ਗਿਆਨ ਆਗਾਮੰ। ਜਿਨ ਚਾਖੈ ਸੇਈ ਸਾਧ ਜਾਣਨ, ਜਿਉ ਗੂੰਗੇ ਮਿਠਿਆਈ। ਅਕਥੇ ਕਾ ਕਿਆ ਕਥੀਏ ਭਾਈ, ਚੱਲ ਸੁਧਾਰ ਜਾਈ। ਗੁਰਦਾਤਾ ਮੇਲੇ ਤਾਂ ਮਤ ਹੋਵੇ, ਨਿਗੁਰੇ ਮਤ ਨਾ ਕਾਈ। ਜਿਉ ਚਲਾਏ ਤਿਉ ਚੱਲੇ ਪਾਈ, ਹੋਰ ਕਿਆ ਕੋ ਕਰੇ ਚਤਰਾਈ। ਇਕ ਪਰਮ ਭੁਲਾਏ ਇਕ ਭਗਤੀ ਰਾਤੇ, ਤੇਰਾ ਖੇਲ ਅਪਾਰਾ। ਜਿਤ ਤੁਦ ਲਾਏ ਤੇਹਾ ਫਲ ਪਾਇਆ, ਹੁਮ ਚਲਾਵਣ ਹਾਰਾ। ਸੇਵਾ ਕਰੀ ਜੇ ਕਿਸ਼ੋਵੇ ਆਪਣਾ, ਜੀਉ ਪਿੰਡ ਤੁਮਾਰਾ। ਸਤਿਗੁਰ ਮਿਲੇ ਕਿਰਪਾ ਕੀਨੀ, ਅੰਮ੍ਰਿਤ ਨਾਮ ਅਧਾਰਾ। ਗਗਨੰਤਰ ਵਾਸਿਆ ਗੁਣ ਪਰਗਾਸਿਆ, ਹੁਣ ਮੈਂ ਗਿਆਨ ਧਿਆਨ। ਨਾ ਮਨ ਪਾਵੇ ਕਹਿ ਕਹਾਵੇ, ਤੱਤੋ ਤੱਤ ਵਖਾਨੰ। ਸਤਿਗੁਰ ਪੀਰਾ ਗੈਰ ਗੰਭੀਰਾ, ਬਿਨ ਸਬਦੇ ਜਗ ਬਉਰਾਨੰ। ਪੂਰਾ ਬੈਰਾਗੀ ਸਹਿ ਸੁਭਾਗੀ, ਸਚ ਨਾਨਕ ਮਨ ਮਾਨੰ। ਤੋਰਠ ਮਹੱਲਾ ਪਹਿਲਾ ਤੇਤੁਕੀ, ਆਸਾ ਮਨਸਾ ਬੰਧਨੀ ਪਾਈ। ਕਰਮ ਧਰਮ ਬੰਧਕਾਰੀ, ਪਾਪ ਜਾਇਆ ਪਾਈ, ਬਿਨ ਸੇ ਨਾਮ ਸਾਰੀ। ਇਹ ਮਾਇਆ ਜਗ ਮੋਹਣੀ ਪਾਈ, ਕਰਮ ਸਭੇ ਵੇਕਾਰੀ। ਹੁਣ ਪੰਡਿਤ ਕਰਮਾ ਕਾਰੀ, ਜਿਤ ਕਰਮ ਸੋ ਉਪਜੇ ਪਾਈ। ਤੋ ਆਤਮ ਤਤ ਵਿਚਾਰੀ, ਰਖਾਵ ਸਾਸਤ ਵੇਦ ਬੱਕੇ ਖੜੋ ਪਾਈ। ਕਰਮ ਕਰੋ ਸੰਸਾਰੀ, ਪਾਖੰਡ ਮਹਿਲ ਨਾ ਚੂਕੀ ਪਾਈ। ਅੰਤਰ ਮਹਿਲ ਵਿਕਾਰੀ, ਇੰਦ ਡੂਬੀ ਮਾਕਰੀ ਪਾਈ। ਉਂਡੀ ਸਿਰ ਕੈ ਪਾਰੀ, ਦੁਰਮਦ ਕਣੀ ਵਿਭੂਤੀ ਪਾਈ। ਦੂਜੇ ਪਾਏ ਖੁਆਈ, ਬਿਨ ਸਤਿਗੁਰ ਨਾਮ ਨਾ ਪਾਈ ਗੇ ਪਾਈ। ਬਿਨ ਨਾਮੇ ਪਰਮ ਨ ਜਾਈ, ਤਾਂ ਗੁਰ ਸੇਵੇ ਤਾਂ ਸੁ ਪਾਏ ਪਾਈ। ਆਮਣ ਜਾਣ ਰਖਾਈ, ਸਾਚ ਸਹਿਜ ਗੁਰ ਤੇ ਉਪਜੇ ਭਾਈ। ਮਨ ਨਿਰਮਲ ਸਾ ਸੁਮਾਈ, ਗੁਰ ਸੇਵੇ ਸੋ ਬੂਝੇ ਪਾਈ। ਗੁਰ ਬਿਨ ਮਗਨਾ ਪਾਈ, ਜੇ ਅੰਤਰ ਲੋਭ ਕੇ ਕਰਮ ਕਮਾਵੇ ਭਾਈ। ਊੜ ਬੋਲ ਬਿਖਾਈ, ਪੰਡ ਦਹੀ ਵਲੋਈ ਗੇ ਪਾਈ। ਵਿਚੋ ਨਿਕਲੇ ਤਤ ਜਲ ਮਤੀਏ, ਜਲ ਦੇਖੀਏ ਪਾਈ। ਜੋ ਜਗ

ਗੁਰਮ ਪਰਮ ਗੁਚੀਏ ਪਾਈ ਕੜ ਕੜ ਦਿਓ ਅਲਖ ਤੇਰੋ ਤਾਗੋ ਸੂਤ ਕੋ ਭਾਈ ਦਹਿਤ ਬੰਦ ਉਮਾਏ ਦਿਨ ਗੁਰ ਗਾਂਢ ਨਾ ਛੁੱਟੀ ਪਾਈ ਥਾਕੇ ਕਰਮ ਕਮਾਏ ਤੇ ਜਗ ਪਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲੇ ਪਉ ਮਨ ਮਸੇ ਪਾਈ ਪਏ ਮਰਨਾ ਸਚ ਲੇਖ ਮੱਜਨ ਦਾਨ ਚੰਗੇ ਆਈਆਂ ਭਾਈ ਦਰ ਗਏ ਨਾਮ ਸੇਖ ਗੁਰ ਅੰਕਸ ਜਿਨ ਨਾਮ ਦਿਰੜਾਇਆ ਪਾਈ ਮਨ ਵਸਿਆ ਚੂਕਾ ਭੇਖ ਤੇ ਤਨਹਾਲ ਸਾਬ ਕੋ ਭਾਈ ਵੱਖਰ ਨਾਮ ਅਪਾਰ ਤੇ ਵੱਖਰ ਵਾਪਾਰੀ ਸੋ ਦਿਰੜੇ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇ ਵਿਆਪਾਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਏ ਪਿਆਰੇ ਅੰਮ੍ਰਿਤ ਰਸਨ ਹਰੇ।

ਵਿਣਭੋਜਿਤ ਪੈ ਡੁੱਬੀਏ ਪਿਆਰੇ, ਕੰਧੀ ਪਾਏ ਕਹਾ ਹਰਹਾਓ। ਸਾਲਾ ਹੀ ਸਾਲਾਣਾ ਪਿਆਰੇ, ਦੂਜਾ ਅਵਰ ਨ ਕੋਏ, ਮੇਰੇ ਭਰਾ ਸਾਲਾਹਨ ਸੇ ਪਲੇ ਪਿਆਰੇ, ਸ਼ਬਦਰ ਤੇ ਰੰਗ ਹੋਏ, ਇਸ ਕੀ ਸੰਗਤ ਜੇ ਮਿਲੇ ਪਿਆਰੇ, ਰਸ ਲੈ ਤਤ ਵਿਲੋਏ, ਪਤ ਪ੍ਰਵਾਨਾ ਸਾਜ ਕਾ ਪਿਆਰੇ, ਨਾਮ ਸੱਚਾ ਨਿਸ਼ਾਨ, ਆਇਆ ਲਿਖ ਲੈ ਜਾਮਣਾ ਪਿਆਰੇ, ਹੁਕਮੀ ਹੁਕਮ ਪਛਾਣ, ਗੁਰ ਬਿਨ ਹੁਕਮ ਨਾ ਬੂਝੀਏ ਪਿਆਰੇ, ਸਾਚੇ ਸਾਚਾ ਤਾਣ, ਹੁਕਮੇ ਅੰਦਰ ਨਿਮਿਆ ਪਿਆਰੇ, ਹੁਕਮੇ ਉਦਰ ਮਜ਼ਹਾਰ, ਹੁਕਮੇ ਅੰਦਰ ਜੰਮਿਆ ਪਿਆਰੇ।

ਗੁਰਮੁਖਾਂ ਨੂੰ ਪ੍ਰਤੀਤ ਗਏ ਹਰ ਜੀਓ, ਮਨਮੁਖ ਪਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਣਾਈ ਰਹਾਉ। ਭਗਤਾਂ ਨੂੰ ਜਮ ਜੋਏ ਨਾ ਸਕੈ, ਕਾਲ ਨਾ ਨੇੜੇ ਜਾਈ, ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਰਿੱਧ ਸਿੱਧ ਸਾ ਭਗਤਾਂ ਚਰਣੀ ਲਾਗੀ, ਗੁਰ ਕੈ ਸਹਿਜ ਸੁਭਾਈ।

ਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿਧਾਤਾ ਹਉਮੈ ਮਾਰ ਮਨਸਾ ਮਹੇ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰੇ ਪ੍ਰਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਨ੍ਹਾਂ ਕੀ ਰੀਸ ਕਰੇ ਸੋ ਵਿਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰ ਸੇ ਵੇਖਣੇ ਨਾ ਪਾਇਆ ਮਨਮੁਖ ਭੌਂਕ ਮੋਏ ਬਿਲ ਲਾਈ ਆਵੇ ਜਾਵੇ ਠੌਰ ਨਾ ਪਾਵੇ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਿਜੇ ਸਾ ਸਮਾਈ ਬਿਨ ਸਤਿਗੁਰ ਸੇ ਵੇ ਜਨਮ ਨਾ ਛੋਡੈ ਜੇ ਅਨੇਕ ਕਰਮ ਕਰੇ ਅਧਕਾਈ ਵੇਦ ਪੜੇ ਤੇ ਵਾਦ ਵਖਾਣੇ ਬਿਨ ਹਰ ਪਤ ਗਵਾਈ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਵਾਛੂਟੈ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ ਉਨ੍ਹਾਂ ਦੀ ਸੋਭਾ ਜੋ ਜੁਗ ਹੋਈ ਕੋਈ ਨਾ ਮੇਟਣ ਹਾਰਾ ਨਾਨਕ ਤਿਨ ਕੈ ਸਦ ਬਲਿਹਾਰੇ ਜਿਨ ਹਾ ਰਾਖਿਆ ਉਰਤਾਰਾ ਸੋਰਠ ਮਹੱਲਾ ਤੀਜਾ ਦੋਤੁਕੀ ਨਿਗੁਣਿਆ ਨੂੰ ਆਪੇ ਬਖਸ ਲੈ ਪਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਪਾਈ ਆਰਾਮ ਨਾਮ ਚਿਤ ਲਾਏ ਹਰ ਜੀਉ ਆਪੇ ਬਖਸ ਮਿਲਾਏ ਗੁਣਹੀਨ ਹਮ ਅਪਰਾਧੀ ਪਾਈ ਪੂਰੇ ਸਤਿਗੁਰ ਲੈ ਰਲਾਏ ਰਹਾਓ ਕੌਣ ਕੌਣ ਅਪਰਾਧੀ ਬਖਸਿਨ ਪਿਆਰੇ ਸਾਚੇ ਸ਼ਬਦ ਵਿਚਾਰ ਭੌਜਲ ਪਾਰ ਉਤਾਰਿਨ ਪਾਈ ਸਤਿਗੁਰ ਬੇੜੈ ਚਾੜ ਮਨੂਰੇ ਤੇ ਕੰਚਨ ਪਏ ਭਾਈ ਗੁਰ ਪਾਰ ਸੁਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਪਾਈ ਜੋਤੀ ਜੋਤ ਮਿਲਾਏ ਹੋ ਵਾਰੀ ਹੋ ਵਾਰਣੇ ਪਾਈ ਸਤਿਗੁਰ ਕੋ ਸਦ ਬਲਿਹਾਰੇ ਜਾਓ ਨਾਮ ਨਿਧਾਨ ਜਿਨ ਦਿੱਤਾ ਪਾਈ ਗੁਰਮਤ ਸਹਿਜ ਸਮਾਓ ਗੁਰਬਿਨ ਸਹਿਜ ਨਾ ਉਪਜੇ ਪਾਈ ਪੁੱਛੋ ਗਿਆਨੀਆਂ ਜਾਏ ਸਤਿਗੁਰ ਕੀ ਸੇਵਾ ਸਦਾ ਕਰ ਪਾਈ ਵਿਚੋਂ ਆਪ ਗਵਾਏ ਗੁਰਮਤੀ ਪਉ ਉਪਜੇ ਪਾਈ ਪਉ ਕਰਣੀ ਸਸਾਰ ਪ੍ਰੇਮ ਪਦਾਰਥ ਪਾਈਏ ਪਾਈ ਸਚ ਨਾਮ ਆਧਾਰ ਜੋ ਸਤਿਗੁਰ ਸੇਵੇ ਆਪਣਾ ਭਾਈ ਤਿਨ ਕੇ ਹੋ ਲਾਗੋ ਪਾਏ ਜਨਮ ਸਵਾਰੀ ਆਪਣਾ ਪਾਈ ਕੋਲ ਪੀ ਲਈ ਬਗਸਾਏ ਸਚ ਬਾਣੀ ਸਰ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੇ ਪਾਈ ਤਿਸ ਬਿਘਨ ਨਾ ਲਾਗੈ ਕੋਏ ਸੋਰਠ ਮਹੱਲਾ ਤੀਜਾ ਹਰ ਜੀਉ ਸਬਦੇ ਜਾਪਦਾ ਪਾਈ ਪੂਰੇ ਭਾਗ ਮਿਲਾਏ ਸਦਾ ਸੁਖ ਸੁਹਾਗਣੀ ਪਾਈ ਅਨ

ਕੀ ਕਾਰ ਕਮਾਵਣੀ ਭਾਈ, ਆਪ ਛੋੜ ਚਿਤ ਲਾਏ, ਸਦਾ ਸਹਿਜ ਫਿਰ ਦੁੱਖ ਨਾ ਲੱਗੀ ਭਾਈ, ਹਰੇ ਆਪ ਸੇ ਮਨ ਆਏ, ਫਿਰ ਕਾ ਹੁਕਮ ਨਾ ਜਾਣੀ ਭਾਈ, ਸਾਖ ਕੁਲੱਖਣੀ ਕੁਨਾਰ, ਮਨ ਹੜਕਾਰ ਕਮਾਵਣੀ ਭਾਈ, ਵਿਣ ਆਵੇ ਕੂੜਿਆਰ, ਸੇ ਗਾਵ ਹੈ ਜਿਨ ਮਸਤਕ ਭਾਗ ਹੈ ਭਾਈ, ਪਾਏ ਸੱਚੇ ਬੈਰਾਗ, ਅੰਧ ਨਾ ਰਾਤੇ ਗੁਣ ਰਵੇ ਭਾਈ, ਨਿਰਭਉ ਗੁਰ ਲਿਵਲਾਕ, ਸਭਨਾ ਮਾਰ ਜੀ ਵਾਲਦਾ ਪਾਈ, ਸੋ ਸੇਵੋ ਦਿਨ ਰਾਤ, ਸੋ ਕਿਉਂ ਮਨੋ ਮਸਾਰੀਏ ਪਾਈ, ਜਿਸ ਦੀ ਵੱਡੀ ਹੈ ਦਾਤ, ਮਨਮੁਖ ਮੈਲੀ ਡੁੰਮਣੀ ਪਾਈ, ਦਰਗੇ ਨਾਹੀ ਤਾਓ, ਗੁਰਮੁਖ ਹੋਵੇ ਤਾਂ ਗੁਣ ਰਵੇ ਪਾਈ, ਮਿਲ ਪ੍ਰੀਤਮ ਸਾਚ ਸਮਾਓ, ਏਤ ਜਨਮ ਹਰਨਾ ਚੇਤਿਓ ਪਾਈ, ਕਿਆ ਮੋ ਦੇਸੀ ਜਾਏ, ਕਿੜੀ ਪੁੰਦੀ ਮੁਹਾਯੂਨ ਪਾਈ, ਵਿਖਿਆ ਨੂੰ ਲੋਭਾਏ, ਨਾਮ ਸੰਭਾਲੇ ਸੁਖ ਵਸੇ ਭਾਈ, ਸਦਾ

ਅਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ ਕਿਨ ਕਹੀਏ ਕਿਉਂ ਦੇਖੀਏ ਭਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਈਏ ਪਾਈ ਜੇਤੇ ਜਾਪੇ ਤਥ ਮੇਰੇ ਮਨ ਜਪੀਏ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਓ ਜਾ ਕੇ ਘਰ ਸਭ ਕਿਛ ਗਏ ਭਾਈ ਨੌਨਦ ਭਰੇ ਭੰਡਾਰ ਜਿਸਕੀ ਕੀਮਤ ਨਾ ਪਵੇ ਪਾਈ ਉੱਚਾ ਅਗਮੇ ਅਪਾਰ ਜੀ ਜੰਦ ਪ੍ਰਤਪਾਲ ਦਾ ਪਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਪੇਟੀਏ ਪਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇਵੀਏ ਪਾਈ ਪ੍ਰਮ ਪਹੋਵੇ ਨਾਸ ਮਿਲ ਸੰਤ ਸਭਾ ਮਨ ਮਾਂਜੀਏ ਪਾਈ ਹਰ ਕੈ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਪਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਪਜੇ ਪਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਏ ਪਾਈ ਹੋਈਏ ਸਭ ਕੀ ਤੂਰ ਘਟ ਘਟ ਬ੍ਰਹਮ ਪਸਾਰਿਆ ਪਾਈ ਪੇਖੇ ਸੁਣੇ ਹਜੂਰ ਜਿਤ ਦਿਨ ਮਿਸਰੇ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਏ ਚੂਰ ਕਰਨ ਕਰਮ ਸਮਰੱਥੋ ਪਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਵਿਨਾਸ਼ ਭਾਵੇ ਤਾਂ ਮੇਲ ਲੈ ਪਾਈ ਹਿਰਦੇ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਏ ਪਾਈ ਹਿਰਦੇ ਹੋਵੇ ਪ੍ਰਗਾਸ ਪ੍ਰਡ ਪਿਆ ਪ੍ਰਤਾਪ ਪ੍ਰਪਾਈ ਮੌਲਿਆ ਤਰਤ ਆਕਾਸ ਗੁਰਪੂਰੇ ਸੰਤੋਖਿਆ ਪਾਈ ਅਹੇ ਨਿਸ ਲਾਗਾ ਪਾਓ ਰਸਨਾ ਰਾਮ ਰਵੇ ਸਦਾ ਪਾਈ ਸਾਚਾ ਸਾਧ ਸੁਆਓ ਕਰਣੀ ਸੁਨ ਸੁਨ ਜੀਵਿਆ ਪਾਈ ਨਿਚਲ ਪਾਇਆ ਥਾਓ ਜਿਸ ਪ੍ਰਤੀਤ ਨੇ ਆਵੀ ਪਾਈ ਸੋ ਜੀੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੇ ਭਾਈ ਹੌਂਥ ਕੇ ਬਲ ਜਾਓ ਓ ਨਿਰਗੁਣਿਆਰੇ ਪਾਲ ਦਾ ਪਾਈ ਦੇਨ ਤਾ ਵੇਥਾਓ ਰਿਜਕ ਸਮਾ ਕੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਓ ਜਿਸ ਗੁਰ ਸਾਚਾ ਭੇਟੀਏ ਪਾਈ ਪੂਰਾ ਤਿਸ ਕਰਮ ਆਓ ਜਿਸ ਬਿਨ ਘੜੀ ਨਾ ਜੀਵੀਏ ਭਾਈ ਸਰਬ ਕਲਾ ਭਰਪੂਰ ਸਾਧ ਗਰਾਸ ਨਾ ਵਿਸਰੈ ਪਾਈ ਵੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਜਿਨ੍ਹਾਂ ਪ੍ਰੀਤ ਨਾ ਲੱਗਿਆ ਪਾਈ ਸੇ ਨਿਤ ਨਿਤ ਮਰਦੇ ਚੂਰ ਅੰਚਲ ਲਾਏ ਤਰਾਇਆ ਪਾਈ ਭੌਜਲ ਦੁਖ ਸੰਸਾਰ ਕਰ ਕਿਰਪਾ ਨਦਨ ਨਿਹਾਲਿਆ ਪਾਈ ਕੀ ਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤੇ ਸਰਣਾ ਗਤੀ ਪਾਈ ਜੇ ਕਿਲ ਵਿਖ ਕਾਟਣ ਹਾਰ ਸੋਰਠ ਮਹੱਲਾ ਪੰਜਵਾਂ ਮਾਦ ਗਰਭ ਦੁਖ ਸਾਗਰੋ ਪਿਆਰੇ ਤੇ ਆਪਣਾ ਨਾਮ ਜਪਾਇਆ ਬਾਹਰ ਕਾਢ ਵਿਖ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ ਜਿਸ ਨੂੰ ਕੀਤੋ ਕਰਮ ਆਪ ਪਿਆਰੇ

ਤੇਰੀ ਟੇਕ ਤੁਦ ਬਿਨ ਅਵਰ ਨਾ ਕਰਨ ਹਾਰ ਪਿਆਰੇ ਅੰਤਰ ਜਾਮੀ ਏਕ ਰਵਾਓ ਕੋੜ ਜਨਮ ਪ੍ਰਮ ਆਇਆ ਪਿਆਰੇ ਅਨਕ ਜੂਨ ਦੁਖ ਪਾਏ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੇ ਸਜਾਏ ਜਿਨ ਪੀਟੇ ਪੂਰਾ ਸਤਿਗੁਰੂ ਪਿਆਰੇ ਤੇ ਲਾਗੇ ਸਾਚੇ ਨਾਏ ਤਿਨਾ ਪਿੱਛੇ ਛੁਟੀਏ ਪਿਆਰੇ ਜੋ ਸਾਚੀ ਸਰਣ ਆਏ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ ਕੌੜਾ ਹੋਏ ਪ੍ਰਤਿਸ਼ਟਿਆ ਪਿਆਰੇ ਤਿਸ ਤੇ ਉਭਜਿਆ ਸੋਗ ਭੋਗ ਪੁੰਚਾਏ ਭੁਲਾਇਣ ਪਿਆਰੇ ਉਤਰੇ ਨਹੀਂ ਵਿਜੋਗ ਜੋ ਗੁਰਮੇਲ ਉਧਾਰਿਆ ਪਿਆਰੇ ਤਿਨ ਤੁਰੇ ਪਿਆ ਸੰਜੋਗ ਮਾਇਆ ਲਾਲਚ ਅਟਿਆ ਪਿਆਰੇ ਚੇਤਨ ਆਵੇ ਮੂਲ ਜਿਨ ਤੂੰ ਵਿਸਰੇ ਪਾਰ ਬ੍ਰਹਮ ਸੁਆਮੀ ਚੇਤਨ ਹੋਏ ਧੂੜ ਬਿਲਾੜ ਕਰੇ ਬੋ ਤੇਰਿਆ ਪਿਆਰੇ ਉਤਰੇ ਨਾਹੀ ਸੂਲ ਜੋ ਗੁਰਮੇਲ ਸਵਾਰਿਆ ਪਿਆਰੇ ਤਿਨਕਾਰੇ ਆ ਮੂਲ ਸਾਕਤ ਸੰਗ ਨਾ ਕੀਜੇ ਪਿਆਰੇ ਜੇ ਕਾ ਪਾਰ ਵਸਾਏ ਜਿਸ ਮਿਲੇ ਹਰ ਵਿਸਰੇ ਪਿਆਰੇ ਤੋ ਮੁਹਿ ਕਾਲੇ ਉੱਠ ਜਾਏ ਮਨਮੁਖ ਢੋਈ ਨਾ ਮਿਲੇ ਪਿਆਰੇ ਦਰਗਹਿ ਮਿਲੇ ਸਜਾਏ ਜੋ ਗੁਰਮੇਲ ਸਵਾਰਿਆ ਪਿਆਰੇ ਤਿਨਾ ਪੂਰੀ ਪਾਏ ਸੰਜਮ ਸਹਿਸ ਸਿਆਣਪਾ ਪਿਆਰੇ ਇਕ ਨਾ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲ ਲਾਗੇ ਗਾਲ ਹੁੰਦੀ ਵਸਤ ਨਾ ਜਾਤੀਆ ਪਿਆਰੇ ਕੂੜ ਨਾ ਚੱਲੀ ਨਾਲ ਸਤਿਗੁਰ ਜਿਨਾ ਮਲਾਏ ਹੋਣ ਪਿਆਰੇ ਸਾਚਾ ਨਾਮ ਸਮਾਲ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੂੰ ਨਦਰ ਕਰੇ ਅਨਦਨ ਕੀਰਤਨ ਗੁਣ ਰਵੇ ਪਿਆਰੇ ਅੰਮ੍ਰਿਤ ਪੂਰ ਭਰੇ ਦੁਖ ਸਾਗਰ ਤਨ ਲੰਘਿਆ ਪਿਆਰੇ ਹਉ ਜਲ ਪਾਰ ਭਰੇ ਜਿਸ ਪਾਵੇ ਤਿਸ ਮੇਲ ਲੈ ਪਿਆਰੇ ਸੇਈ ਸਦਾ ਖਰੇ ਸਮਰੱਥ ਪੁਰਖ ਦਿਆਲ ਦਿਓ ਪਿਆਰੇ ਭਗਤਾਂ ਤਿਸ ਕਾ ਤਾਣ ਤੇ ਸਰਣਾਈ ਤੈ ਪੈ ਪਿਆਰੇ ਜੇ ਅੰਤਰ ਜਾਮੀ ਜਾਣ ਹਲਤ ਪਲਤ ਸੁਵਾਰਿਆ ਪਿਆਰੇ ਮਸਤ ਸਚ ਨਿਸ਼ਾਨ ਤੋ ਪ੍ਰਭ ਕਦੇ ਨਾ ਵਿਸਰੈ ਪਿਆਰੇ ਨਾਨਕ ਸਤ ਕੁਰਬਾਨ ਸੋਰਠ ਮਹੱਲਾ ਪੰਜਵਾਂ ਕਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾੜ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੋਅੰਗਮ ਸਾਧੇ ਪੰਚ ਜਨਾ ਸੁ ਸੰਗ ਨਾ ਛੁਟਕਿਓ ਅਦਕ ਅੰਗ ਬੁੱਧ ਬਾਧੇ ਪਿਆਰੇ ਇਨ ਵਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰੇ ਵੀਜੇ ਬੁੱਧ ਵਿਵੇਕਾ ਰਹਾਓ ਮੋਨ ਪਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨਮਾਹੀ ਤੜ ਤੀਰਥ ਸਭ ਧਰਤੀ ਪ੍ਰਮਿਓ ਦੁਬਦਾ ਛੁਟਕੇ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਕਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਧ ਜੇ ਲਖ ਯਤਨ ਕਰਾਏ ਕਨਕ ਕਾਮਨੀ ਗੈਬਰ ਗੈਬਰ ਬਹੁ ਵਿਧ ਦਾਨ ਦਾ ਤਾਰਾ ਅੰਨ ਬਸਤਰ ਭੂਮ ਬਹੁ ਅਰਪੇ ਨੈ ਮਿਲ ਗਏ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੋਤ ਖੜ ਕਰ ਮਹਾਰਤ ਰਹਿਤਾ ਹਉ ਕਰਤ ਬੰਧਨ ਮੈਂ ਪਰਿਆ ਨੈ ਮਿਲ ਗਏ ਇਹ ਜੁਗਤਾ ਜੋਗ ਸਿੱਧ ਆਸਣ ਚੌਰਾਸੀ ਇਹ ਪੀ ਕਰ ਰਹੇ ਆ ਵੱਡੀ ਆਰ ਜਾ ਫਿਰ ਜਨਮੈ ਹਰ ਸੋ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਪਾਰਾ ਸੇਜ ਸੋਨੇ ਚੰਦਨ ਚੋਆ ਨਰਕ ਕੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ।

ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਤੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨਾ ਕਤ ਮਨ ਜੀਬੈ ਸੱਚਾ ਸੋਏ ਸਸਰੇ ਪਈਏ ਪੈ ਵਸੀ ਸਤਿਗੁਰ ਸੇਵਨ ਸੰਗ ਪਰ ਹਰ ਕੱਪੜ ਜੇ ਪਿਰ ਮਿਲੈ ਖੁਸ਼ੀ ਰਾਵੇ ਪਿਰ ਸੰਗ ਸਦਾ ਸਿਗਾਰੀ ਨਾਓ ਮਨ ਕਦੇ ਨਾ ਮੈਲ ਪਤੰਗ ਦੇਵਰ ਜੇਠ ਮੋਏ ਦੁੱਖ ਸੱਸੂ ਕਾ ਡਰ ਕਿਸ ਜੇ ਪਿਰ ਪਾਵੇ ਨਾਨਕਾ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦ੍ਰਿੜਾਇਆ ਮਨ ਅੰਤ ਨ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਸਿੱਟ ਕਰਤਾ ਸਿਰਜਣ ਹਾਰਿਆ ਤੁਦੇ ਆਪੇ ਖੇਲ ਰਚਾਏ ਤੁਦੇ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣ ਹਾਰਿਆ ਸਭ ਤੇਰਾ ਸ਼ਬਦ ਵਰਤ ਹੈ ਉਹ ਪਾਵਣ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸਲੋਕ ਮਹੱਲਾ ਤੀਜਾ ਹਉਮੈ ਜਲ ਤੇ ਜਲ ਮੋਏ ਪ੍ਰਮ ਆਏ ਦੂਜੇ ਪਾਏ ਪੂਰੇ ਸਤਿਗੁਰ ਰਾਖ ਲਈਏ ਆਪਣੇ ਪੰਨੇ ਪਾਏ ਇਹੋ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਪਾਏ ਸਬਦਰ ਤੇ ਸੇ ਸੀਤਲ ਪਏ ਨਾਨਕ ਸੱਚ ਕਮਾਏ ਮਹੱਲਾ ਤੀਜਾ ਸਭਲਿਓ ਸਤਿਗੁਰ ਸੇਵਿਆ ਤਨ ਜਨਮ ਪਰਵਾਨ ਜਿਨ੍ਹਾਂ ਸਤਿਗੁਰ ਜੀਵਦਿਆਂ ਮੋਇਆ ਨਾ ਵਿਸਰੇ ਸੇਹੀ ਪੁਰਖ ਸੁਜਾਨ ਕੁਲ ਉਧਾਰੇ ਆਪਣਾ ਦੋ ਜਨ ਹੋਵੇ ਪ੍ਰਵਾਨ ਗੁਰਮੁਖ ਮੋਏ ਜੀਵ ਦੇ ਪ੍ਰਵਾਨ ਹੈ ਮਨਮੁਖ ਜਨਮ ਮਰਾਹੇ ਨਾਨਕ ਮੋਏ ਨਾ ਆਖੀਐ ਇਹ ਗੁਰ ਕੈ ਸ਼ਬਦ ਸਮਾਹੇ ਪੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਤਿਆਈ ਹੈ ਸਤਸੰਗਤ ਸਾਧੂ ਲੱਗ ਹਰ ਨਾਮ ਸਮਾਈ ਹੈ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈ ਹੈ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫੁਰਮਾਈਏ ਹਉ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈ ਹੈ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੇ ਆਪ ਲਿਖਿਆਸ ਮੋਠ ਗੌਲੀ ਪਾਈਅਨ ਵਿਸਰਿਆ ਗੁਣਤਾਸ ਮਤ ਜਾਣ ਹੋ ਜਗ ਜੀਵ ਦਾ ਦੂਜੇ ਪਾਏ ਮੋਏ ਆਸ ਜਿਨੀ ਗੁਰਮੁਖ ਨਾਮ ਨਾ ਚੇਤੇ ਸੇ ਬਹਿਣ ਨਾ ਮਿਲਨੀ ਪਾਸ ਦੁਖ ਲਾਗਾ ਬੋ ਅਤ ਘਣਾ ਉਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿਚ ਮੋਹ ਕਾਲਾ ਹੋਆ ਅੰਦਰ ਉਭੇ ਸਾਸ ਮਨਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੋ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸੇ ਸਜਣਾ ਜੇ ਗੁਰਮੁਖ ਮਿਲੇ ਸੁਭਾਏ ਤਾਂ ਗੁਰ ਕਾ ਪਾਣਾ ਅਨਦਿਨ ਕਰੇ ਸੇ ਸਕਰੇ ਸਮਾਏ ਦੂਜੇ ਭਾਏ ਲੱਗੇ ਸੱਜਣ ਨਾ ਆਖੀਏ ਜੇ ਅਪਮਾਨ ਕਰੇ ਵੇਕਾਰ ਮਨਮੁਖ ਆਪ ਸਵਾਰਥੀ ਕਾਰਜ ਨਾ ਸਕੇ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਤੁਦ ਆਪੇ ਜਗਤਿਓ ਪਾਇਕ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿਚ ਹਉਮੈ ਲੇਖਾ ਮੰਗੀਏ ਫਿਰ ਆਵੇ ਜਾਇਆ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜੇਨ ਵੇਣ ਦੰਤਾਂ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਆਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕਉ ਤੁਰ ਲਿਖ ਪਾਇਆ ਮਹੱਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧਨ ਪਾਇਆ ਜੋ ਕਸਤੂਰੀ ਮਿਰਗ ਨਾ ਜਾਣ ਰਾਮ ਦਾ ਪਰਮ ਭੁਲਾਇਆ ਅੰਮ੍ਰਿਤ ਤਜ ਬਿਗ ਸੰਗ੍ਰਹਿ ਕਰਤੇ ਆਪ ਖੁਆਇਆ ਗੁਰਮੁਖ ਵਿਰਲੇ ਸੋਝੀ ਪਈ ਤਿਨਾ ਅੰਤਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਬਦੇ ਹੀ ਨਾਉ ਉਪਜੈ ਸਬਦੇ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ
ਸੋ ਹਰ ਪੁਰਖ ਅਗੰਮ ਹੈ ਕਹੁ ਕਿਦ ਪਾਈਏ ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉ ਤਿਆਈਏ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਏ ਆਪ ਬੁਝਾਏ ਆਪ।

ਨਾਨਕ ਮੇਲ ਨਾ ਚੁੱਕਈ ਰਾਤੀ ਅਤੇ ਡੇਹ। ਮਹੱਲਾ ਤੀਜਾ ਸੱਜਣ ਮੈਂਡਾ ਰੰਗੁਲਾ ਰੰਗ ਲਾਏ ਮਨ ਲੇ ਜੋ ਮਾਂ ਜੀਠੇ ਕੱਪੜੇ ਰੰਗੇ ਪੀ ਪਾਹੇ। ਨਾਨਕ ਰੰਗ ਨਾ ਉਤਰੇ ਪਿਆਰ ਲੱਗੇ ਕੇਹੇ ਪੌੜੀ ਹਰ ਆਪ ਵਰਤੇ ਆਪ ਹਰ ਆਪ ਬੁਲਾਏਂਦਾ ਹਰ ਆਪੇ ਸਿਰਟ ਸਵਾਰ ਸਿਰ ਧੰਦੇ ਲਾਏਂਦਾ ਇੱਕ ਨਾ ਭਗਤੀ ਲਾਏ ਇੱਕ ਆਪ ਖੁਆਏਂਦਾ ਇੱਕ ਨਾ ਮਾਰਗ ਪਾਏ ਇੱਕ ਉੱਜੜ ਪਾਏਂਦਾ ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏਂਦਾ। ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ। ਇਹ ਜਗਮੈ ਨਾਮ ਅਲਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵੇ ਆਪਣਾ ਹਉ ਤਿਨ ਬਰਹਾਰੇ ਜਾਓ। ਮਹੱਲਾ ਤੀਜਾ ਮਨਮੁਖ ਮਨ ਅਜਿੱਤ ਹੈ ਦੂਜੇ ਲੱਗੇ ਜਾਏ ਤਿਸ ਨੂੰ ਸੁਖ ਸੁਪਨੇ ਨਹੀਂ ਦੁਖੇ ਦੁਖ ਵਿਖਾਏ। ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਧ ਲਗਾਏ ਤੋ ਮਨ ਵਸ ਨਾ ਆਵਈ ਥੱਕੇ ਕਰਮ ਕਮਾਏ। ਪੇਖ ਧਾਰੀ ਪੇ ਕਰ ਥੱਕੇ ਆਠ ਸਰ ਤੀਰਥ ਨਹਾਏ ਮਨ ਕੀ ਸਾਰ ਨਾ ਜਾਣਨੀ ਹੋਮੇ ਪਰਮ ਭੁਲਾਏ। ਗੁਰ ਪ੍ਰਸਾਦੀ ਭਉ ਪਿਆ ਵੜ ਭਾਗ ਵਸਿਆ ਮਨ ਆਏ ਪਏ ਪਏ ਮਨ ਵਸ ਹੋਆ ਹੋਮੇ ਸ਼ਬਦ ਜਲਾਏ। ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਲਾਏ ਸਤਿਗੁਰ ਮਿਲੇ ਨਾ ਹੋ ਪਾਇਆ ਨਾਨਕ ਸੁਖ ਸਮਾਏ ਪੌੜੀ। ਹੇ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਕਿਉ ਮਾਇਆ ਰੰਗ ਸੁੰਭ ਖਿਨ ਮੈਂ ਲੈ ਜਾਵਣਾ ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ ਜਾਂ ਪੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥਨ ਆਵੇ ਫਿਰ ਪਛਤਾਵਣਾ। ਸਲੋਕ ਮਹੱਲਾ ਤੀਜਾ ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਹੇ ਫਿਰ ਫਿਰ ਮਿਲਣ ਨਾ ਪਾਏ ਨੀ ਜੰਮੇ ਤੈ ਮਰ ਜਾਹੇ ਸਹਿਸਾ ਰੋਗ ਨਾ ਛੋਡਈ ਦੁੱਖ ਹੀ ਮੈਂ ਦੁੱਖ ਪਾਹੇ। ਨਾਨਕ ਨਦਰੀ ਬਖਸ ਲੇ ਸਬਦੇ ਮੇਲ ਮਿਲਾਹੇ। ਮਹੱਲਾ ਤੀਜਾ ਜੋ ਸਤਿਗੁਰ ਤੇ ਮੋਹ ਫਿਰੇ ਤਿਨਾ ਠੌਰ ਨਾ ਠਾਓ ਜਿਉ ਛੁੱਟੜ ਘਰ ਘਰ ਫਿਰੇ ਦੋ ਚਾਰਣ ਬਦਨਾਓ। ਨਾਨਕ ਗੁਰਮੁਖ ਬਖਸੀਏ ਤੇ ਸਤਿਗੁਰ ਮੇਲ ਮਿਲਾਓ ਪੌੜੀ। ਜੋ ਸੇਵੇ ਸਤ ਮੁਰਾਰ ਸੇ ਫਵਜਲ ਤਰ ਗਏ ਆ ਜੋ ਬੋਲੇ ਹਰ ਹਰ ਨਾਓ ਤਿੰਨ ਜਮ ਛੱਡ ਗਇਆ ਤੇ ਦਰ ਗਏ ਪੈਦੇ ਜਾਗੇ ਜਿੰਨਾ ਹਰ ਜਪ ਲਿਆ ਹਰ ਸੇਵੇ ਸੇ ਹੀ ਪੁਰਖ ਜਿੰਨਾ ਹਰ ਤੁਦ ਮੈਂ ਗੁਣ ਗਾਵਾਂ ਪਿਆਰੇ ਨਿਤ

ਜਿਤ ਖਾਧੇ ਮਨ ਤ੍ਰਿਪਤੀ ਹੈ, ਪਾਈਏ ਮੋਹ ਦੁਆਰ। ਇਹੋ ਭੋਜਨ ਅਲੱਭ ਹੈ ਸੰਤੋ, ਲੱਭੇ ਗੁਰ ਵਿਚਾਰ। ਇਹ ਮੁਦਾਵਣੀ ਕਿਉਂ ਵਿਚੋਂ ਕੱਢੀਏ, ਸਦਾ ਰੱਖੀਏ ਉਰਤਾਰ। ਇਹ ਮੁਦਾਵਣੀ ਸਤਿਗੁਰੂ ਪਾਈ, ਉਰ ਸਿੱਖਾਂ ਲੱਧੀ ਪਾਲ। ਨਾਨਕ ਜਿਸ ਬੁਝਾਏ ਸੋ ਬੁਝ ਸੀ, ਹਰ ਪਾਇਆ ਗੁਰਮੁਖ ਕਾਲ। ਮਹੱਲਾ ਤੀਜਾ। ਜੋ ਤੁਰ ਮੇਲੇ ਸੇ ਮਿਲ ਰਹੇ, ਸਤਿਗੁਰ ਸਿਉ ਚਿਤ ਲਾਏ। ਆਪ ਛੋੜੇ ਨੇ ਵਿਛੜੇ, ਦੂਜੇ ਪਾਏ ਖੁਆਏ। ਨਾਨਕ ਵਿਣ ਕਰਮਾ ਕਿਆ ਪਾਈਏ, ਪੂਰਬ ਲਿਖਿਆ ਕਮਾਏ। ਪੌੜੀ ਬੈਸਗੀਆਂ ਜਿਸ ਗਾਵੇ, ਗਾਵਣ ਹਾਰੀਆਂ। ਹਰ ਨਾਮ ਸਲਾਹਿਓ ਨਿਤ, ਹਰ ਕੋ ਬਲਿਹਾਰੀਆ। ਜਿੰਨੀ ਸੁਣ ਮੰਨਿਆ ਹਰ ਨਾਮ, ਤਿਨਾ ਹੋ ਵਾਰੀਆ। ਗੁਰਮੁਖੀਆਂ ਹਰ ਮੇਲ, ਮਿਲਾਵਣ ਹਾਰੀਆਂ। ਹਉ ਬਲ ਜਾਵਾ ਦਿਨ ਰਾਤ, ਗੁਰ ਦੇਖਣ ਹਾਰੀਆ। ਸਲੋਕ ਮਹੱਲਾ ਤੀਜਾ। ਵਿਣ ਨਾਵੇ ਸਾ ਭਰਮ ਦੇ, ਨਿਤ ਜਗ ਤੋਟਾ ਸਹਿਸਾਰ। ਮਨਮੁਖ ਕਰਮ ਕਮਾਵਣੇ, ਹੋਮੇ ਅੰਧ ਗੁਬਾਰ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ। ਸਹਿਜੇ ਜਾਗੇ ਸਹਿਜੇ ਸੋਵੇ, ਗੁਰਮੁਖ ਅਨਦਿਨ ਉਸਤਤ ਹੋਵੇ। ਮਨਮੁਖ ਪਰਮੇ ਸਹਿਸਾ ਹੋਵੇ, ਅੰਤਰ ਚਿੰਤਾ ਨੀਂਦ ਨਾ ਸੋਵੇ। ਗਿਆਨੀ ਜਾਗੇ ਸਵੇ ਸੁਭਾਏ, ਨਾਨਕ ਨਾਮ ਰਤਿਆ ਬਲ ਜਾਓ। ਪੌੜੀ ਸੇ ਹਰ ਨਾਮ ਧਿਆਵੇ, ਜੋ ਹਰ ਰਤਿਆ। ਹਰ ਇੱਕ ਧਿਆਵੇ ਇੱਕ, ਇੱਕੋ ਹਰ ਸਤਿਆ। ਹਰ ਇੱਕੋ ਵਰਤੇ ਇੱਕ, ਇੱਕੋ ਉਦਪਤਿਆ। ਜੋ ਹਰ ਨਾਮ ਧਿਆਵੇ, ਤਿੰਨ ਡਰ ਸਟ ਕਤਿਆ। ਗੁਰਮਤੀ ਦੇਵੇ ਆਪ, ਗੁਰਮੁਖ ਹਰ ਜਪਿਆ। ਸਲੋਕ ਮਹੱਲਾ ਤੀਜਾ। ਅੰਤਰ ਗਿਆਨ ਨ ਆਇਓ, ਜਿਤ ਕਈ ਸੋਝੀ ਪਾਏ। ਵਿਣ ਡਿੱਠਾ ਕਿਆ ਸਾਲਾਈਏ, ਅੰਧਾ ਅੰਧ ਕਮਾਏ। ਨਾਨਕ ਸ਼ਬਦ ਪਛਾਣੀਏ, ਨਾਮ ਸੇ ਮਨ ਆਏ। ਮਹੱਲਾ ਤੀਜਾ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਸੱਚਾ ਸੌਦਾ ਹਟ ਸੱਚ, ਰਤਨੀ ਪਰੇ ਭੰਡਾਰ। ਗੁਰ ਕਿਰਪਾ ਤੇ ਪਾਈਨ, ਜੇ ਦੇਵੈ ਦੇਵਣ ਹਾਰ। ਸੱਚਾ ਸੌਦਾ ਲਾਭ ਸਦਾ, ਖਟਿਆ ਨਾਮ ਅਪਾਰ। ਵਿਖ ਵਿਚ ਅੰਮ੍ਰਿਤ ਪ੍ਰਗਟਿਆ, ਕਰਮ ਪਿਆਵਣ ਹਾਰ। ਨਾਨਕ ਸੱਚ ਸਲਾਹੀਐ, ਹਨ ਸਵਾਰਣ ਹਾਰ। ਪੌੜੀ ਜਿੰਨਾ ਅੰਦਰ ਕੂੜ ਵਰਤੈ, ਸੱਚ ਨਾ ਪਾਵਈ। ਜੇ ਕੋ ਬੋਲੇ ਸੱਚ, ਕੂੜਾ ਜਲ ਜਾਵਈ। ਕੂੜਿਆਰੀ ਰੱਜੇ ਕੂੜ, ਜੋ ਵਿਸ਼ਟਾ ਕਾਗ ਖਾਵਈ। ਜਿਸ ਹਰ ਹੋਏ ਕਿਰਪਾਲ, ਤੂੰ ਨਾਮ ਧਿਆਵਈ। ਹਰ ਗੁਰਮੁਖ ਨਾਮ ਅਰਾਧ, ਕੂੜ ਪਾਪ ਲੈ ਜਾਵਈ। ਸਲੋਕ ਮਹੱਲਾ ਤੀਜਾ। ਸੇਖਾ ਚੌ ਚੱਕਿਆ ਚੌ ਵਾਇਆ, ਇਉ ਮਨ ਇਕਤ ਕਰ ਆਣ। ਏਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਸਤਿਗੁਰ ਅੱਗੇ ਟਹਿ ਪਉ, ਸਭ ਕੇ ਜਾਣੇ ਜਾਣ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ। ਸਤਿਗੁਰ ਕੇ ਪਾਣੇ ਪੀ ਚੱਲੇ, ਤਾਂ ਦਰਗੇ ਪਾਵੇ ਮਾਣ। ਨਾਨਕ ਜੇ ਨਾਮ ਨਾ ਚਿਤਨੀ, ਤੇਨ ਤਿਗ ਪਹਿਨਣ ਤਿਗ ਖਾਣ। ਮਹੱਲਾ ਤੀਜਾ। ਹਰ ਗੁਣ ਤੋਟ ਨ ਆਵਈ, ਕੀਮਤ ਕਹਿਣ ਨਾ ਜਾਏ। ਨਾਨਕ ਗੁਰਮੁਖ ਹਰ ਗੁਣ ਰਵੇ, ਗੁਣਮੈ ਰਹੇ ਸੁਮਾਏ। ਪੌੜੀ ਹਰ ਚੋਲੀ ਦੇ ਸਵਾਰੀ, ਕੜ ਪੈਦੀ ਭਗਤ ਕਰ। ਹਰ ਪਾੜ ਲੱਗਾ ਅਧਕਾਈ, ਬਹੁ ਬਹੁ ਵਿਦ ਪਾਂਧ ਕਰ। ਕੋਈ ਬੂਝੇ ਬੂਝਣ ਹਾਰਾ, ਅੰਤਰ ਵਿਵੇਕ ਕਰ। ਸੋ ਬੂਝੇ ਇਹੋ ਵਿਵੇਕ, ਜਿਸ ਬੁਝਾਏ ਆਪ ਹਰ। ਜਨ ਨਾਨਕ ਕਹੇ ਵਿਚਾਰਾ, ਗੁਰਮੁਖ ਹਰ ਸਤ ਹਰ। ਸਲੋਕ ਮਹੱਲਾ ਤੀਜਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਗੁਰਮੁਖ ਹੋਏ ਸੋ ਪਉ ਕਰੇ, ਆਪਣਾ ਆਪ ਪਛਾਣੇ। ਗੁਰਪ੍ਰਸਾਦੀ ਜੀਵਿਤ ਮਰੇ, ਤਾਂ ਮਨ ਹੀ ਤੇ ਮਨ ਮਾਨੇ। ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੇ ਗਿਆਨੈ। ਮਹੱਲਾ ਤੀਜਾ। ਗੁਰਮੁਖ ਚਿੱਤ ਨ ਲਾਇਓ, ਅੰਤ ਦੁਖ ਪਹੁਤਾ ਆਏ। ਅੰਦਰੋਂ ਬਾਹਰੋਂ ਅੰਧਿਆਂ, ਦੁੱਧ ਨ ਕਾਹੀ ਪਾਏ। ਪੰਡਿਤ ਤਿਨ ਕੀ ਬਰਕਤੀ, ਸਭ ਜਗਤ ਖਾਏ। ਜੋ ਰੱਤੇ ਹਰ ਨਾਏ, ਜਿਨ ਗੁਰ ਕੇ ਸ਼ਬਦ ਸਲਾਹਿਆ। ਹਰ ਸਿਉ ਰਹੇ ਸੁਮਾਏ, ਪੰਡਿਤ ਦੂਜੇ ਪਾਏ। ਬਰਕਤ ਨਾ ਹੋਵਈ, ਨਾ ਥਨ ਪੱਲੇ ਪਾਏ। ਪੜਥ ਕੇ ਸੰਤੋਖ ਨ ਆਇਓ, ਅਨਦਿਨ

ਸਾਰੇ ਮੇਲ ਪੰਥ ਦਸਾਈ ਚੋਹਰ ਦੱਸੇ ਮਿੱਤ ਤੇ ਸਹੋਂ ਬਲ ਜਾਈ ਗੁਣ ਸਾਂਝੀ ਤਿੰਨ ਸਿਉਂ ਕਰੀ ਹਰ ਨਾਮ ਤੇ ਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ ਸਲੋਕ ਮਹੱਲਾ ਤੀਜਾ ਪੰਡਿਤ ਮਹਿਲ ਨਾ ਚੁੱਕਈ ਜੇ ਵੇਦ ਪੜੇ ਜੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿਚ ਹਉਮੈ ਨਾਮ ਸਾਰ ਪੰਡਿਤ ਭੁੱਲੇ ਦੂਜੇ ਲਾਗੇ ਮਾਇਆ ਕੈ ਵਾਪਾਰ ਅੰਤਰ ਤਸਨਾ ਭੁੱਖ ਹੈ ਮੂਰਖ ਭੁੱਖਿਆ ਮੋਏ ਗਵਾਰ ਸਤਿਗੁਰ ਸੇਵੇ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਅੰਦਰੋਂ ਤਸਨਾ ਭੁੱਖ ਗਈ ਸੱਚੇ ਨਾਏ ਪਿਆਰ ਨਾਨਕ ਨਾਮ ਰਤੇ ਸਹਿਜੇ ਰੱਜੇ ਜਿਨ੍ਹਾਂ ਹਰ ਰਾਖਿਆ ਉਰਤਾਰ ਮਹੱਲਾ ਤੀਜਾ ਮਨਮੁਖਰ ਨਾਮ ਨਾ ਸੇਵਿਆ ਦੁਖ ਲੱਗਾ ਬਹੁਤਾ ਆਏ ਅੰਤਰ ਅਗਿਆਨ ਅੰਧੇਰ ਹੈ ਸੁਧ ਨ ਕਾਈ ਪਾਏ ਮਨ ਹੜ ਸਹਿਜ ਨਾ ਬੀਜਿਓ ਭੁੱਖਾ ਕੇ ਅੱਗੇ ਖਾਏ ਨਾਮ ਦਾਨ ਮਸਾਰਿਆ ਦੂਜੇ ਲੱਗਾ ਜਾਏ ਨਾਨਕ ਗੁਰਮੁਖ ਮਿਲੇ ਵਡਿਆਈਆਂ ਜੇ ਆਪੇ ਮੇਲ ਮਿਲਾਏ ਪੌੜੀ ਹਰਸਨ ਹਰਸ ਗਾਵੇ ਖਰੀ ਸੁਹਾਵਣੀ ਜੋ ਮਨ ਤਨ ਮੁਖਰ ਬੋਲੇ ਸਾਹਰ ਭਾਵਣੀ ਜੋ ਗੁਰਮੁਖ ਚੱਖੇ ਸਾਧ ਸਾ ਤ੍ਰਿਪਤਾਵਣੀ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਸ ਹੋਵੇ ਆਪ ਦਿਆਲ ਸਾ ਸਤਿਗੁਰੂ ਗੁਰੂ ਬੁਲਾਵਣੀ ਸਲੋਕ ਮਹੱਲਾ ਤੀਜਾ ਹਸਤੀ ਸਿਰ ਜੋ ਅੰਕਸ ਹੈ ਅਹਿਰਨ ਜੋ ਸਿਰ ਦੇ ਮਨ ਤਨ ਆਗੇ ਰਾਖ ਕਹਿ ਉਬੀ ਸੇਵ ਕਰੇ ਕਿਉਂ ਗੁਰਮੁਖ ਆਪ ਨਿਵਾਰੀਏ ਸਭ ਰਾਸ ਟਕਾ ਲੇ ਨਾਨਕ ਗੁਰਮੁਖ ਬੁਝੀਏ ਜਾਂ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ ਨਾਨਕ ਕੋਲ ਉਧਾਰੇ ਆਪਣਾ ਦਰਗੇ ਪਾਵੇ ਮਾਣ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆ ਇਕ ਸੇਵ ਗੁਰਪਾਸ ਇਹ ਗੁਰਕਾਰੇ ਲਾਈਆ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਪਾਉ ਗੁਰੂ ਦੇਵਾਈਆ ਗੁਰਸਿੱਖਾਂ ਇਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆ ਸਲੋਕ ਮਹੱਲਾ ਤੀਜਾ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ ਜਮ ਦਰ ਬੱਧੇ ਮਾਰੀਏ ਫਿਰ ਵਿਸ਼ਟਾ ਮਹਿ ਪਚਾਹੇ ਮਹੱਲਾ ਤੀਜਾ ਨਾਨਕ ਸਤਿਗੁਰ ਸੇਵੇ ਆਪਣਾ ਸੇਜਨ ਸੱਚੇ ਪ੍ਰਵਾਨ ਹਰ ਕੇ ਨਾਏ ਸਮਾਏ ਰਹੇ ਚੂਕਾ ਆਵਣ ਜਾਣ ਪੌੜੀ ਧਨ ਸੰਪੈ ਮਾਇਆ ਸੰਚੀਏ ਅੰਤੇ ਦੁਖਦਾਈ ਹਰਿਮੰਦਰ ਮਹਿਲ ਸੁਵਾਰੀਏ ਕਿਸ ਸਾਥ ਨਾ ਜਾਈ ਹਰੰਗੀ ਤੁਰੇ ਨਿਤ ਪਾਲੀਏ ਕਿਤੇ ਕਾਮ ਨਾ ਆਈ ਜਨ ਲਾਭੋ ਚਿਤ ਹਰ ਨਾਮ ਸਿਉ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਬਿਨ ਕਰਮੇ ਨਾਉ ਨਾ ਪਾਈਏ ਪੂਰੇ ਕਰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਿਲਾਏ ਮਹੱਲਾ ਪਹਿਲਾ ਇਕ ਦੱਜ ਇਕ ਦੱਬੀਏ ਇਕ ਨਾ ਕੁੱਤੇ ਖਾਹੇ ਇਕ ਪਾਣੀ ਵਿਚ ਉਹ ਸੱਟੀਏ ਇਕ ਪੀ ਫਿਰ ਹਸਣ ਪਾਹੇ ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਹੇ ਪੌੜੀ ਤਿਨਕਾ ਖਾਦਾ ਪੈਦਾ ਮਾਇਆ ਸਾ ਪਵਿੱਤ ਹੈ ਜੋ ਨਾਮ ਹਰ ਰਾਤੇ ਤਿਨਕੇ ਘਰ ਮੰਦਰ ਮਹਿਲ ਸਰਾਈ ਸਾ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਤਿਨਕੇ ਤੁਰੇ ਜੀ ਖੁਰਗੀਰ ਸਾ ਪਵਿੱਤ ਹੈ ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਤਿਨਕੇ ਕਰਮ ਧਰਮ ਕਾਰ ਸਾ ਪਵਿੱਤ ਹੈ ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ ਜਿਨ ਕਹਿ ਪੋਤੇ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ ਸਲੋਕ ਮਹੱਲਾ ਤੀਜਾ ਨਾਨਕ ਨਾਭ ਕੁੱਤਿਆਂ ਹਲਤ ਪਲਤ ਸਭ ਜਾਏ ਜਬ ਤਬ ਸੰਜਮ ਸਭ ਹਿਰ ਲਿਆ ਮੁੱਠੀ ਦੂਜੇ ਪਾਏ ਜਮ ਦਰ ਬੱਧੇ ਮਾਰੀਏ ਬਹੁਤੀ ਮਿਲੇ ਸਜਾਏ ਮਹੱਲਾ ਤੀਜਾ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜੰਮੇ ਵਾਰੋ ਵਾਰ ਤਿਸ਼ਨਾ ਕਦੇ ਨਾ ਬੁਝਈ ਦੁਬਦਾ ਹੋਏ ਖੁਆਰ ਮੋਕਾ ਲੇ ਤਿਨ ਨਿੰਦਕਾਂ ਤੇ ਸੱਚੇ ਦਰਬਾਰ ਨਾਨਕ ਨਾਮ ਵੀ ਹੋਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਤੇ ਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨ੍ਹਾਂ ਮਨ ਚ ਇਕ ਅਰਾਧਿਆ ਤਿਨਾ ਇਸ ਬਿਨ ਦੂਜਾ ਕੋ ਨਾਹੀ ਸੇਈ ਪੁਰਖ ਹਰ ਸੇਵ ਦੇ ਜਿਨ ਤੁਰ ਮਸਤਕ ਲੇਖ ਲਿਖਾਹੀ ਹਰ ਕੇ ਗੁਣਤ ਗਾਮ ਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮਖਾਂ ਗੁਰਪੂਰੇ ਹਰ ਨਾਮ ਸਮਾਹੀ ਸਲੋਕ ਮਹੱਲਾ ਤੀਜਾ
ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ, ਸ਼ਬਦ ਮਰੇ ਫਿਰ ਨਾ ਮਰੇ, ਤਾਂ ਸੇਵਾ ਪਵੇ ਸਵਤਾਏ, ਪਾਰਸ ਪਰਸੇ ਪਾਰਸ ਹੋਵੇ, ਸੱਚ ਰਹੇ ਲਿਵਲਾਏ, ਜੇ ਪੂਰਬ ਹੋਵੇ ਲਿਖਿਆ, ਤਿਸ ਸਤਿਗੁਰ ਮਿਲੇ ਪ੍ਰਵਿਆਏ, ਨਾਨਕ ਗਣਤੇ ਸੇਵਕ ਨਾ ਮਿਲੇ, ਜੇ ਬਗਸੇ ਸੋ ਪਵੇ ਥਾਏ। ਮਹੱਲਾ ਤੀਜਾ, ਮਹਿਲ ਕੁਮਹਿਲ ਨਾ ਜਾਣਨੀ, ਮੂਰਖ ਆਪਣੇ ਸਵਾਏ, ਸਭ ਚੀ ਨੇ ਤਾਂ ਮਹਿਲ ਲਹਿ, ਜੋ ਤੀ ਜੋ ਸਮਾਏ, ਸਦਾ ਸੱਚੇ ਕਾ ਪਉ ਮਨ ਵਸੇ, ਤਾਂ ਸਭਾ ਸੋਝੀ ਪਾਏ, ਸਤਿਗੁਰ ਆਪਣੇ ਕਰ ਵਰਤਦਾ ਆਪੇ ਲਏ ਮਿਲਾਏ। ਨਾਨਕ ਸਤਿਗੁਰ ਮਿਲੇ ਐਸਾ ਪੂਰੀ ਪਈ, ਜਿਸਨੂੰ ਕਿਰਪਾ ਕਰੇ ਰਜਾਏ ਪੌੜੀ। ਤਨ ਤਨ ਭਾਗ ਤਿਨਾ ਭਗਤ ਜਨਾ, ਜੋ ਹਰ ਨਾਮਾ ਹਰ ਮੋਹ ਕਹਿਤੇ ਆ, ਤਨ ਤਨ ਭਾਗ ਤਿਨਾ ਸੰਤ ਜਨਾ, ਜੋ ਹਰ ਜਸ ਰਮਣੀ ਸੁਣਤੇ ਆ, ਤਨ ਤਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ, ਤਨ ਤਨ ਭਾਗ ਤਿਨਾ ਗੁਰਮੁਖਾਂ, ਜੋ ਗੁਰਸਿੱਖ ਲਏ ਮਨ ਜਿਣਤੇ ਆ, ਸਭ ਦੂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਕੁਰਚਰਣੀ ਸਿੱਖ ਪੜਤੇ ਆ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਥਿਦਾ ਬ੍ਰਹਮ ਤਰਹਿ, ਏਕ ਸ਼ਬਦ ਲਿਵਲਾਏ, ਨਵ ਨਿਧੀ ਅਠਾਰੇ ਸਿੱਧੀ ਪਿੱਛੇ ਲਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਜਿਨ ਸਤਿਗੁਰ ਨਾਵ ਨਾ ਪਾਈਏ, ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੇ, ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ। ਕਿਆ ਗੱਭਰੂ ਕਿਆ ਬਿਰਦ ਹੈ, ਮਨੋ ਤਿਸ ਨਾ ਭੁੱਖ ਨਾ ਜਾਏ, ਗੁਰਮੁਖ ਸ਼ਬਦੇ ਰਤਿਆ, ਸੀਤਲ ਹੋਏ ਆਪ ਗਵਾਏ, ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੇ ਆਏ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵਲਾਏ ਪੌੜੀ। ਹਉ ਬਲਿਹਾਰੀ ਤਿੰਨ ਕੌ, ਜੋ ਗੁਰਮੁਖ ਸਿੱਖਾ, ਜੋ ਹਰ ਨਾਮ ਤੇ ਆਏ ਦੇ, ਤਿੰਨ ਦਰਸ਼ਨ ਪਿਖਾ, ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ, ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲਵ ਕਿਰਖਾ, ਤਨ ਤਨ ਸੁਹਾਵਾ, ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਤਰੇ ਵਿਖਾ। ਸਲੋਕ ਮਹੱਲਾ ਤੀਜਾ। ਗੁਰਬਿਨ ਗਿਆਨ ਨਾ ਹੋਵਈ, ਨਾ ਸੁਖ ਵਸੇ ਮਨ ਆਏ, ਨਾਨਕ ਨਾ ਵਿਹੂਣੇ ਮਨਮੁਖੀ, ਜਸਨ ਜਨਮ ਗਵਾਏ। ਮਹੱਲਾ ਤੀਜਾ। ਸਿੱਧ ਸਾਧਕ ਨਾਵੇ ਨੂੰ ਸਭ ਖੋਜਦੇ, ਥੱਕ ਰਹੇ ਲਿਵਲਾਏ, ਬਿਨ ਸ ਗੁਰ ਕਿਨੇ ਨਾ ਪਾਇਓ, ਗੁਰਮੁਖ ਮਿਲੇ ਮਿਲਾਏ, ਬਿਨ ਆਵੇ ਪਹਿਨਣ ਖਾਣ ਸਾਬਾਦ ਹੈ, ਤਿਗ ਸਿੱਧੀ ਤਿਗ ਕਰਮਾਤ, ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ, ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਏਹਾ ਸਿੱਧ ਏਹਾ ਕਰਮਾਤ ਪੌੜੀ। ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਤ ਗਾਵੇ ਹਰ ਗੁਣ ਸ਼ੰਤਾ, ਹਰ ਕੀਰਤਨ ਕਰੇ ਹਰ ਜਾ ਸੁਣੇ, ਤਿਸ ਕਵਲਾ ਕੰਤਾ, ਹਰ ਦਾਤਾ ਸਭ ਜਗਤ ਪਿਖਾਰੀਆ, ਮੰਗਤ ਜਨ ਜਨਤਾ, ਹਰ ਦੇਵ ਉਦਾਨ ਦਿਆਲ ਹੋਏ, ਵਿਜ ਪਾਥਰ ਕ੍ਰਿਮ ਜਨਤਾ, ਜਨ ਨਾਨਕ ਨਾਮ ਧਿਆਇਆ, ਗੁਰਮੁਖ ਧਨਵੰਤਾ। ਸਲੋਕ ਮਹੱਲਾ ਤੀਜਾ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ,

ਵਿਣ ਮਨ ਮਾਰੇ ਕੋਈ ਨਾ ਸਿੱਜਈ। ਵੇਖੋ ਕੋਲ ਵਿਲਾਏ ਪੇਖ ਤਾਰੀ ਤੀਰਥੀ ਪਵਥ ਕੇ, ਨਾ ਇਹੋ ਮਨ ਮਾਰਿਆ ਜਾਏ। ਗੁਰਮੁਖ ਇਹੋ ਮਨ ਜੀਵਿਤ ਮਰੇ, ਸੱਚ ਰਹੇ ਲਿਵਲਾਏ। ਨਾਨਕ ਇਸ ਮਨ ਕੀ ਮਲ ਇਉ ਉਤਰੈ, ਹਉਮੈ ਸ਼ਬਦ ਜਲਾਏ ਪੌੜੀ। ਹਰ ਘਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦਿਰੜਾਓ ਇਕ ਕਿਨਕਾ। ਹਰ ਘਰ ਸੀਗਾਰ ਬਣਾ

ਕੈ ਸੰਗ ਪਾਪ ਗੁਵਾਵਣਾ ਜਨ ਨਾਨਕ ਸਦ ਬਲਿਹਾਰ ਬਲ ਬਲ ਜਾਵਣਾ। ਸਲੋਕ ਮੁਹੱਲਾ ਚੌਥਾ। ਅੰਤਰ ਅਗਿਆਨ ਪਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਖਪੇ ਖਵਾਹੀ। ਸਤਿਗੁਰ ਕਾ ਪਾਣਾ ਚਿੱਤ ਨ ਆਵੇ ਆਪਣੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸਬਦ ਸਵਾਹੀ। ਮਹੱਲਾ ਚੌਥਾ। ਮਨੁੱਖ ਮਾਇਆ ਮੋਹੇ ਆਪੇ ਦੂਜੇ ਪਾਏ ਮਨੁਆ ਥਿਰ ਨਾਹੇ। ਅਨਦਨ ਜਲ ਰਹਿ ਦਿਨ ਰਾਤੀ ਹੋਮੇ ਖਪੇ ਖਪਾਹੇ। ਅੰਤਰ ਲੋਭ ਮਹਾ ਗੁਬਾਰਾ ਤਿਨਕੇ ਨਿਟ ਨਾ ਕੋਈ ਜਾਵੇ। ਕੋਈ ਆਪ ਦੁਖੀ ਸੋ ਕਭੂ ਨਾ ਪਾਵੇ ਜਨਮ ਮਰੇ ਮਰ ਜਾਹੇ। ਨਾਨਕ ਬਖਸ ਲਏ ਪ੍ਰਾ ਸਾਚਾ ਜੇ ਗੁਰ ਚਰਣੀ ਚਿਤ ਲਾਹੇ ਪੌੜੀ। ਸੰਤ ਭਗਤ ਪ੍ਰਵਾਨ ਜੋ ਪ੍ਰਭਾਇਆ ਸਹੀ ਵਿਚੱਖਣ ਜੰਤ ਜਿਨੀ ਹਰ ਚਾਇਆ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ। ਨਾਨਕ ਪਏ ਪੁਨੀਤ ਹਰ ਤੀਰਥ ਨਾਇਆ। ਸਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ। ਨਾਮੋ ਚਿਤਵੇ ਨਾਮ ਪੜੇ ਨਾਮ ਰਹੇ ਲਿਵ ਲਾਏ। ਨਾਮ ਪਦਾਰਥ ਪਾਇਆ ਚਿੰਤਾ ਗਈ ਬਲਾਏ। ਸਤਿਗੁਰ ਮਿਲਿਆ ਨਾਮ ਉਭਜੇ ਤਿਸ ਨਾ ਭੁੱਖ ਸਭ ਜਾਏ। ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ। ਮਹੱਲਾ ਚੌਥਾ। ਸਤਿਗੁਰ ਪੁਰਖ ਜੇ ਮਾਰਿਆ ਪ੍ਰਮ ਪ੍ਰਮਿਆ ਕਰ ਛੋੜ ਗਇਆ। ਉਸ ਪਿੱਛੇ ਵੱਜੇ ਫੱਕੜੀ ਮੋਹ ਕਾਲਾ ਅੱਗੇ ਪਇਆ। ਉਸ ਅਰਲ ਬਰਲ ਮੋਹ ਨਿਕਲੇ ਨਿਤ ਝੱਗੂ ਸੁੜਦਾ ਮੋਹਾ। ਕਿਆ ਹੋਵੇ ਕਿਸੇ ਹੀ ਦੇ ਕੀਤੇ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਇਆ। ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੇ। ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ। ਜੈਸਾ ਕੋਈ ਕਰੇ ਤੈਸਾ ਕੋਈ ਪਾਵੇ। ਕਿਉਂ ਬ੍ਰਹਮ ਵਿਚਾਰ ਹੋਵੇ ਦਰ ਸਾਚੇ ਅੱਗੋਂ ਦੇ। ਜਨ ਨਾਨਕ ਆਖ ਸੁਣਾਵੇ ਪੌੜੀ ਉਹ ਸੱਚੇ ਬੱਧਾ ਥੇ ਹੋ। ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ। ਗੁਰ ਕਿਰਪਾਲ ਬੇਅੰਤ ਅਵਗਣ ਸਭ ਹਤੇ। ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ। ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ। ਸਲੋਕ ਮਹੱਲਾ ਪਹਿਲਾ। ਤਾ ਕੀ ਰਜਾਏ ਲਿਖਿਆ ਪਾਏ ਆਪ ਕਿਆ ਕੀਜੇ ਪਾਂਡੇ। ਹੁਕਮ ਹੁਆ ਹਾਸਲ ਤਦੇ ਹੋਏ ਨਿਬੜਿਆ ਪੰਡੇ ਜੀ ਕਮਾਂਦੇ। ਮਹੱਲਾ ਦੂਜਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ। ਨਾਨਕਾ ਸੱਚ ਹੇ ਪੌੜੀ ਸਭੇ ਗੱਲਾਂ ਆਪ ਥਾੜ ਬਹਾਲਿਓਨ। ਆਪੇ ਰਚਨ ਰਚਾਏ ਆਪੇ ਹੀ ਕਾਲਿਓਨ। ਆਪੇ ਜੰਤਿਓ ਪਾਏ ਆਪ ਪ੍ਰਤਪਾਲਿਓਨ। ਦਸ ਰੱਖੇ ਕੰਠ ਲਾਏ ਨਦਰ ਨਿਹਾਲਿਓਨ। ਨਾਨਕ ਭਗਤਾਂ ਸਦਾ ਆਨੰਦ ਪਾਉ ਦੂਜਾ ਜਾ ਲਿਓਨ। ਸਲੋਕ ਮਹੱਲਾ ਤੀਜਾ। ਏ ਮਨ ਹਰ ਜੀ ਪਿਆਏ ਤੂੰ ਇਕ ਮਨ ਇਕ ਚਿਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਹਉ ਹਰ ਕੇ ਸਦ ਬਲਿਹਾਰਣ ਜਿਤ ਸੇਵਿਆ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹੇ ਹਉਮੈ ਸ਼ਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਇਨ ਆਪੇ ਬਖਸ ਕਰੇ। ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਨਾਨਕ ਨਾਮ ਧਿਆਨ ਤੇ ਨਿਜ ਕਰਵਾਸ ਗਏ ਜੁਗ ਜੁਗ ਸੋਭਾ ਹੋਏ ਪੌੜੀ। ਤੂੰ ਕਰਨ ਕਾਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ। ਤੁਧ ਆਪੇ ਸਿੱਟ ਸਿਰਜੀਆ ਆਪੇ ਫੁਨਗੋਈ। ਤਾ ਵੇਖੋ ਸ਼ਬਦ ਵਰਤਦਾ ਜੋ ਕਰੇ ਸੋਈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਧੰਨ ਗੁਰਸੋਈ। ਸੁਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ। ਹਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੂਹੇ ਤੁਰਕ ਮੂਹੇ ਸਿਰ ਨਾਈ। ਉਹਲੇ ਜਾਰੇ ਉਹਲੇ ਗਾਡੇ ਤੇਰੀ ਗਦ ਦੂਹੂ ਨਾ ਪਾਈ। ਮਨ ਰੇ ਸੰਸਾਰ ਅੰਧ ਗਹੇਰਾ ਚੌਧ ਪਸਰੇ ਹੋਏ ਜਮ ਜੇਵਰ ਆ ਰਹਾਓ। ਕਵਿਤ ਪੜੇ ਪੜ ਕਵਿਤਾ ਮੂਹੇ ਕਪੜ ਕੇ ਦਾਰੇ ਜਾਈ। ਜਟਾ ਧਾਰ ਤਰ ਜੋਗੀ ਮੂਹੇ ਤੇਰੀ ਗਤ ਇਹਨੇ ਨਾ ਪਾਈ। ਦਰਬ ਸੰਚ ਸੰਜਰਾ ਜੇ ਮੂਹੇ ਗੜਲੇ ਕੰਚਨ ਭਾਰੀ। ਵੇਦ ਪੜੇ ਪੜ ਪੰਡਿਤ ਮੂਹੇ ਰੂਪ ਦੇਖ ਦੇਖ ਨਾਰੀ। ਰਾਮ ਨਾ ਬਿਨ ਸਭੇ ਬਗੂਤੇ ਦੇਖੋ ਨਿਰਖ ਸਰੀਰਾ। ਹਰ ਕੇ ਨਾ ਬਿਨ ਕਿਨ ਗਦ ਪਾਈ ਹੈ ਉਪਦੇਸ਼ ਕਬੀਰਾ। ਜਬ ਜਰਗੇ ਤਬ ਹੋਏ ਪਸਮ ਤਨ ਰਹੇ ਕਿਰਮ ਦਲ ਖਾਈ। ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਬੜਾਈ। ਆਹੇ ਪਈਆ ਫਿਰ ਤਾਓ ਫੂਲਿਆ ਫੂਲਿਆ
جب دس ماس ارد مکرتا سو دن کیسے پھولیا رہا جو مد ماکھی کیوں سٹھور رس جور جور تن کیا مرتی بار لیو لیو کریے پوت رین کیو دیا دیوری لو بری نار سنگ پئی آگے سجن سہیلا مرکٹ لو سب لو کٹم پیو آگے ہنس اکیلا کہے تو کبیر سنو رے پانی پرے کاگرس بوا جھوٹھی مایا آپ بندھایا جو نلنی پرمسوا بید پران سب مد سن کے کری کرم کی آسا کال گر سب لوگ سیانے اڑ پنڈت پہ چلے نراسا مان رے سرو نہ ایک کاجا پجو نہ رگ پت راجا رکھاؤ بان کھن جائے جوگ تب کینو کند مول چون کھایا نادی بےدی سب دی مونی جم کے پٹے لکھایا بھگت نار دی ردے نہ آئی کاش کوش تن دینا راگ راگ نی ڈمب ہوئے بیٹھا

ਤੇਰੀ ਹਾਥ ਵਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ ਤੇਰੀ ਤੈ ਸੁਮਤ ਕਹਾਂ ਤੇ ਪਾਈ ਜਾ ਤੇ ਪ੍ਰਮ ਕੀ ਲੀਕ ਮਿਟਾਈ ਤੋ ਰਸ ਕਬੀਰੇ ਜਾਣਿਆ ਮੇਰੋ ਗੁਰਪ੍ਰਸਾਦ ਮਨ ਮਾਨਿਆ ਜੇ ਬਾਜ ਨਾ ਜੀਆ ਜਾਈ ਜੋ ਮਿਲੇ ਤਾਂ ਕਾਲ ਅਘਾਈ ਤਾਂ ਜੀਵਨ ਪਲੋ ਕਹਾਂ ਹੀ ਮੂਏ ਬਿਨ ਜੀਵਨ ਨਾਹੀ ਅਬ ਕਿਆ ਕਸੀਏ ਗਿਆਨ ਵਿਚਾਰਾ ਨਿਜ ਨਿਰਖਤ ਗਲ ਵਿਉਹਾਰਾ ਰਖਾਓ ਕਸ ਕੁੰਕਮ ਚੰਦਨ ਗਾਰਿਆ ਬਿਨ ਨਏ ਨੂੰ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਵਸਾਇਆ

ਝੂਠੇ ਖਾਂ ਬਿਲੋਬਸ ਪਾਨੀ, ਤਾਇਆ ਮਾਜਸ ਕੌਣ ਗੁਨਾ, ਜੋ ਕੜਪੀਤਰ ਗਏ ਮਲਨਾ ਰਗਾਓ, ਲੌਕੀ ਅੱਠ ਸੜ ਤੀਰਥ ਨਾਈ।

ਆਪ ਨਾ ਦਿਓ ਤਾਂ ਲੇਬੋ ਮੰਗੇ ਰਹਾਓ, ਦੋਏ ਸੇਰ ਮੰਗੋ ਚੂਨਾ, ਪਾਓ ਕਿਉ ਸੰਗਲੂਨਾ, ਅੱਧ ਸੇਰ ਮੰਗੋ ਦਾਲੇ, ਮੋਕੋ ਦੋਨੋ ਵਖਤ ਜਵਾਲੇ।

ਤੇ ਦੀਪਕ ਜਲੇ ਸੰਸਾਰ ਗੁਰਪ੍ਰਸਾਦੀ ਜਾਣੇ ਆ ਜਨਨਾਮਾ ਸਹਿਜ ਸਮਾਨੇ ਆ ਕਾਰ ਚੌਥਾ ਸੋਰਠ ਪਾੜ ਪੜੋਸਨ ਪੂਛਲੇ ਨਾਮਾ ਕਾ ਪਹਿਚਾਣ ਸੁਵਾਈ ਹੋ ਤੋ ਪੈ ਦੁਗਣੀ ਮਜੂਰੀ ਦੇ ਹੋ ਮੋਕੋ ਬੇਡੀ ਦੇਹੋ ਬਤਾਈ ਹੋ ਰੀ ਬਾਈ ਬੇਡੀ ਦੇਣ ਨਾ ਜਾਈ ਦੇਖ ਬੇਡੀ ਰਹੋ ਸਮਾਈ।

ਚਾਰ ਪਦਾਰਥ ਅਜਤ ਦਸਾ ਸਿੱਧ ਨਮਰਦ ਕਰਤਲ ਤਾਕੇ ਹਰ ਹਰ ਹਰ ਨਾ ਜਪੇ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਨਾਨਾ ਖਿਆਨ ਪੁਰਾਣ ਵੇਦ ਵਿਧ ਕਿਉ ਤੀਸ ਅੱਖਰ ਮਾਹੀ ਬਿਆਸ ਵਿਚਾਰ ਕਯੋ ਪਰਮਾਰਥ ਰਾਮ ਨਾਮ ਸਰਨਾਹੀ ਸਹਿਜ ਸਮਾਦ ਉਪਾਤ ਰਹਿਤ ਫੁਨ ਬਡੇ ਪਗ ਲਿਵ ਲਾਗੀ ਕਹੇ ਰਵਿਦਾਸ ਪ੍ਰਗਾਸ ਹਿਰਦੇ ਤਰ ਜਨਮ ਮਰਨ ਪੈ ਭਾਗੀ ਜੋ ਤੁਮ ਗਿਰਵਰ ਤਉ ਹਮ ਮੋਰਾ ਜੋ ਤੁਮ ਚੰਦ ਤਉ ਹਮ ਪੈ

ਰਹੇ ਕਰਕ ਕਰੇ ਜੇ ਮਾਹੀ ਐਸੀ ਬੇਦਨ ਉਪਜ ਖਰੀ ਪਈ ਵਾ ਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਗੁਰ ਪ੍ਰਸਾਦ ਕਹੇ ਜਨ ਪੀਖਣ ਪਾਵੋ ਮੋਖ ਦੁਆਰਾ ਐਸਾ ਨਾਮ ਰਤਨ ਨਿਰਮੋਲ ਪੁੰਨ ਪਦਾਰਥ ਪਾਇਆ ਆਨਕ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇ ਛਪਾਇਆ ਹਰ ਗੁਣ ਕਹਿਤੇ ਕਹਿਣ ਨਾ ਜਾਈ ਜੈਸੇ ਗੂੰਗੇ ਕੀ ਮਿਠਿਆਈ ਰਹਾਉ ਰਸਨਾ ਰਮਤ ਸੁਨਤ ਸੁਖ ਸਰਵਨਾ ਚਿਤ ਚੇਤੇ ਸੁਖ ਹੋਈ ਕਹੋ ਪੀਖਣ ਦੁਇ ਨੈਣ ਸੰਤੋਖੇ ਜੈ ਦੇਖਾਂ ਤੈ ਸੋਈ ਧਨਾਸਰੀ ਮਹੱਲਾ ਪਹਿਲਾ ਕਰ ਪਹਿਲਾ ਚੌਪਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ।

ਅਨਦਨ ਸਾਹਿਬ ਸੇਵੀਏ ਅੰਤ ਛਿਡਾਏ ਸੋਏ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ, ਦਿਆਲ ਤੇਰੇ ਨਾਮ ਤਰਾ ਸਦ ਕੁਰਬਾਣੇ ਜਾਓ ਰਹਾਓ, ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ, ਤਾਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ, ਤੁਧ ਬਾਜ ਪਿਆਰੇ ਕੇਵ ਰਹਾ ਸਾਵੜੇ ਆਈ ਦੇਹ, ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ, ਜਿਸ ਆਗੇ ਪਿਆਰੇ ਜਾਏ ਕਹਾਂ ਰਹਾਉ। ਸੇਵੀ ਸਾਹਿਬ ਆਪਣਾ ਅਵਰ ਨਾ ਜਾ ਚੌਂਕੋਏ, ਨਾਨਕ ਤਾ ਕਾ ਦਾਸ ਹੋਏ ਬਿੰਦ ਬਿੰਦ ਚੁਖ ਚੁਖ ਹੋਏ, ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਏ।

ਸਾਰ ਜਬ ਤਬ ਸਭ ਇਹੋ ਸਭ ਜਗੇ ਸਾਰ ਤਨਾ ਸ੍ਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੂ ਬਾਰ ਤਬ ਤਬ ਖਾਵੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚੱਖਣ ਹੋਏ ਵਿਨ ਬੋਲੇ ਜਾਣੇ ਸਭ ਸੋਏ ਰਹਾਓ ਜਿਨ ਕਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਣ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾ ਗਾਦਾਗ ਦਾਗ ਦੋਸ਼ ਮੁਚ ਲਿਆ।

ਆਵੇ ਵੇਖ, ਨਾਨਕ ਜੇ ਵਿਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਏ ਰਹਾਉ। ਕਾਦੀ ਕੂੜ ਬੋਲ ਮਲਖਾਏ, ਬ੍ਰਾਹਮਣ ਨਾਵੇ ਜੀਆ ਖਾਏ, ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ, ਸੋ ਜੋਗੀ ਜੋ ਜੁਗਤ ਪਛਾਣੇ, ਗੁਰ ਪ੍ਰਸਾਦੀ ਏਕੋ ਜਾਣੇ, ਕਾਜੀ ਸੋ ਜੋ ਉਲਟੀ ਕਰੇ, ਗੁਰ ਪ੍ਰਸਾਦੀ ਜੀਵਿਤ ਮਰੇ, ਤੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ, ਆਪ ਤਰੇ ਸਗਲੇ ਕੁਲ ਤਾਰੇ, ਦਾਨ ਸਬੰਸੋਈ ਦਿਲ ਧੋਵੇ, ਮੁਸਲਮਾਨ ਸੋਈ ਮਲਖੋਵੇ, ਪੜਿਆ ਬੂਝੇ ਸੋ ਪ੍ਰਵਾਨ, ਜਿਸ

ਕਾਲ ਨਾਹੀ ਜੋਗ ਨਾਹੀ ਨਾਹੀ ਸਦਕਾ ਟਬ ਥਾਹਿਤ ਜਗ ਪ੍ਰਿਸ਼ਟ ਹੋਏ ਡੂਬਤਾ ਇਵ ਜਗ ਕਰ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਟੇ ਨਾਗ ਪਕੜੇ ਠੱਗਣ ਕੋ ਸੰਸਾਰ ਰਖਾਓ ਆਣ ਸੇਤੀ ਨਾਗ ਪਕੜੇ ਸੂਝਤੇ ਤਿਨ ਲੋ ਮਗਰ ਪਾਸ਼ੇ ਕਛ ਨਾ ਸੂਝੇ ਹਿਉ ਪਦਮ ਅਲੋ ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਪਾਖਿਆ ਗਹੀ ਸਿਰਟ ਸਭ ਇਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪੁਰਾਣ ਸੁਧ ਕਰੇ ਵੇਦ ਅਭਿਆਸ ਦਿਨ ਨਾਮ ਹਰ ਕੇ ਮੁਕਤ ਨਾਹੀ ਕਹੇ ਨਾਨਕ ਦਾਸ ਧਨਾਸਰੀ ਮਹੱਲਾ ਪਹਿਲਾ ਆਰਤੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਤੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਫੇਰੀ ਰਹਾਉ ਸਹਿਸਤਾ ਬਨੈਨ ਨਾ ਨੈਨ ਹੈ ਤੋਏ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬੇਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਇਸ ਕੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅਨਦਰੋਂ ਮੋਹੇ ਆਹੀ।